0: Radio Hanji, 1674 AM, 24/7 Indian Radio, Sydney ka apna Indian Radio Station.
1: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਤੇ ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਕਰੇ ਫਿਰ ਤੋਂ ਨੀਲੀ ਫਾਈਲ ਨਹੀਂ ਲੱਭ ਰਹੀ ਸਰਦਾਰ ਸਾਹਿਬ ਦੀ। ਸਾਰਾ ਘਰ ਸਿਰ ਦੇ ਉੱਤੇ ਚੁੱਕਿਆ ਪਿਆ ਤੇ ਹੁਣ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਜੋ ਕਿ ਹੁਣ ਆਮ ਵਰਤਾਰਾ ਬਣ ਚੁੱਕਾ। ਸਾਰਾ ਘਰ ਛਾਣ ਮਾਰਿਆ ਤੇ ਹੁਣ ਵਹੁਟੀ ਵੱਲ ਨੂੰ ਮੂੰਹ ਘੁਮਾ ਕੇ ਕਹਿਣ ਲੱਗੇ, ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਹੈ, ਇੱਕ ਫਾਈਲ ਨਹੀਂ ਸਾਂਭ ਕੇ ਰੱਖ ਸਕਦੀ। ਪੂਰੇ ਘਰ ਦੇ ਵਿੱਚ ਜਿੱਦਾਂ ਹਰਨੇਕ ਦੀ ਆਵਾਜ਼ ਗੂੰਜ ਉੱਠੀ ਤੇ ਸਿਮਰਨ ਰਸੋਈ ਦੇ ਵਿੱਚੋਂ ਭੱਜੀ ਭੱਜੀ ਆਈ। ਪਤਾ ਨਹੀਂ ਕੀ ਹੋ ਗਿਆ। ਵੈਸੇ ਇਹ ਹੁਣ ਕੋਈ ਨਵੀਂ ਗੱਲ ਨਹੀਂ ਸੀ। ਕਹਿਣ ਲੱਗੇ, ਮੈਨੂੰ ਲੱਗਦਾ ਫਾਈਲ ਤੁਸੀਂ ਰਾਤੀਂ ਗੱਡੀ 'ਚੋਂ ਨਹੀਂ ਸੀ ਕੱਢੀ ਜਦੋਂ ਤੁਸੀਂ ਘਰ ਆਏ ਸੀ, ਅਤੇ ਖਾਲੀ ਹੱਥ ਸੀ, ਫੋਨ ਦੇ ਉੱਤੇ ਲੱਗੇ, ਤੁਸੀਂ ਸਿੱਧਾ ਕਮਰੇ ਦੇ ਵਿੱਚ ਚਲੇ ਗਏ ਸੀ। ਆ ਮੈਨੂੰ ਚਾਬੀ ਤਾਂ ਫੜਾਓ, ਮੈਂ ਵੇਖ ਕੇ ਆਉਂਦੀ ਹਾਂ। ਭੱਜ ਕੇ ਗਈ ਤਾਂ ਗੱਡੀ ਦੇ ਵਿੱਚੋਂ ਉਹੀ ਫਾਈਲ ਕੱਢ ਲਿਆਂਦੀ ਜਿਹੜੀ ਸ਼ਾਇਦ ਉਹ ਲੱਭ ਰਿਹਾ ਸੀ। ਪਰ ਹੁਣ ਆਪਣੇ ਆਪ ਨੂੰ ਝੂਠਾ ਕਿੱਦਾਂ ਪਾਵੇ ਹਰਨੇਕ ਸਿੰਘ। ਬੋਲਣਾ ਬੰਦ ਨਹੀਂ ਹੋਇਆ। ਆ ਤੇਰੀਆਂ MBA ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨਾ ਕਿਸੇ ਕੰਮ ਨਹੀਂ ਆਈਆਂ ਮੇਰੇ। ਤੈਨੂੰ ਇੰਨਾ ਵੀ ਨਹੀਂ ਪਤਾ ਕਿ ਜ਼ਰੂਰੀ ਕਾਗਜ਼ ਕਿੱਥੇ ਰੱਖਣੇ ਆ, ਕਿੱਦਾਂ ਰੱਖਣੇ ਆ। ਘਰ ਦੇ ਵਿੱਚ ਬੈਠੇ ਬੈਠੇ ਤੇਰਾ ਦਿਮਾਗ ਕੰਮ ਕਰਨਾ ਛੱਡ ਗਿਆ। ਹਰਨੇਕ ਨੇ ਫਿਰ ਦੁਬਾਰਾ ਬੁੜਬੁੜਾਉਂਦਿਆਂ ਕਿਹਾ ਅਤੇ ਦਰਵਾਜ਼ਾ ਜ਼ੋਰ ਦੀ ਮਾਰ ਕੇ ਆਪ ਬਾਹਰ ਚਲੇ ਗਿਆ। ਸਿਮਰਨ ਜਿੱਦਾਂ ਉੱਥੇ ਹੀ ਸੁੰਨ ਖੜੀ ਰਹਿ ਗਈ ਹੋਵੇ। ਇਹ ਸ਼ਬਦ ਉਹਨੂੰ ਹੁਣ ਬਹੁਤ ਚੁੱਭਦੇ ਸੀ, ਖਾਸ ਤੌਰ ਦੇ ਉੱਤੇ ਵਿਹਲੀ ਸ਼ਬਦ। ਉਹ ਕੀ ਜਾਣੇ ਕਿ ਉਹ ਘਰ ਦੇ ਵਿੱਚ ਕਿੰਨਾ ਕੁ ਵਿਹਲੀ ਰਹਿੰਦੀ ਹੈ, ਪਰ ਹੁਣ ਉਹਨੂੰ ਅਕਸਰ ਹੀ ਇਹ ਸ਼ਬਦ ਸੁਣਨ ਨੂੰ ਮਿਲ ਜਾਂਦਾ ਸੀ। ਹੋਰ ਕੋਈ ਕਵੇ ਤਾਂ ਕਵੇ, ਪਰ ਹਰਨੇਕ ਦੇ ਮੂੰਹੋਂ ਇਹ ਸ਼ਬਦ ਸੁਣਨਾ ਉਹਨੂੰ ਚੰਗਾ ਵੀ ਨਹੀਂ ਸੀ ਲੱਗਦਾ। ਉਹਨੂੰ ਜਿੱਦਾਂ ਤੀਰ ਵਾਂਗੂ ਅੰਦਰੋਂ ਤੱਕ ਵਿੰਨ ਜਾਂਦਾ ਇਹ ਸ਼ਬਦ। ਉਹ ਆਪਣੇ ਆਪ ਦੇ ਉੱਤੇ ਹੁਣ ਮਾਣ ਮਹਿਸੂਸ ਕਰਨ ਜੋਗੀ ਵੀ ਨਹੀਂ ਰਹੀ। ਇੱਕ ਸਮਾਂ ਸੀ ਜਦੋਂ ਉਹ ਯੂਨੀਵਰਸਿਟੀ ਦੀ ਟੋਪਰ ਸੀ। ਹਿਸਾਬ ਕਿਤਾਬ ਦੇ ਵਿੱਚ ਸਾਰਿਆਂ ਦੇ ਨਾਲੋਂ ਅੱਗੇ। ਵਿਆਹ ਤੋਂ ਪਹਿਲਾਂ ਉਹ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ। ਕੰਮ ਕਾਹਦਾ ਕਰਦੀ ਸੀ, ਸਾਰੀ ਦੀ ਸਾਰੀ ਕੰਪਨੀ ਜਿੱਦਾਂ ਉਹ ਚਲਾਉਂਦੀ। ਪਰ ਵਿਆਹ ਤੋਂ ਬਾਅਦ ਉਹਨੇ ਇਹ ਸਾਰਾ ਕੁਝ ਛੱਡ ਦਿੱਤਾ, ਕਿਉਂਕਿ ਘਰ ਦੀ ਦੇਖਭਾਲ ਕਰਨੀ, ਆਪਣੇ ਘਰ ਵਾਲੇ ਦਾ ਖਿਆਲ ਰੱਖਣਾ, ਉਹਦੀ ਰੋਟੀ ਪਾਣੀ ਦਾ ਖਿਆਲ ਰੱਖਣਾ। ਵੈਸੇ ਵਿਆਹ ਦੇ ਸ਼ੁਰੂਆਤੀ ਦਿਨਾਂ 'ਚ ਸਭ ਕੁਝ ਠੀਕ ਵੀ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਜਦੋਂ ਸਿਮਰਨ ਦੇ ਸਹੁਰੇ ਨੂੰ ਅਧਰੰਗ ਹੋਇਆ ਤਾਂ ਇੱਦਾਂ ਲੱਗਾ ਕਿ ਘਰ ਦੇ ਕਈ ਤਰ੍ਹਾਂ ਦੇ ਹਾਲਾਤ ਬਦਲ ਗਏ ਨੇ। ਥੋੜ੍ਹਾ ਜਿਹਾ ਸਮੇਂ ਦੇ ਨਾਲ ਢਲਣਾ ਸ਼ੁਰੂ ਹੋਏ ਤਾਂ ਘਰ ਦੇ ਵਿੱਚ ਬੇਟੀ ਨੇ ਆਮਦ ਲੈ ਲਈ। ਘਰ ਦੇ ਵਿੱਚ ਖੁਸ਼ੀਆਂ ਤਾਂ ਆਈਆਂ, ਪਰ ਜਿੱਦਾਂ ਸਾਰਿਆਂ ਦੇ ਉੱਤੇ ਬੋਝ ਜਿਹਾ ਵੱਧ ਗਿਆ ਹੋਵੇ। ਹਰਨੇਕ ਆਪਣੇ ਵਪਾਰ ਦੇ ਵਿੱਚ ਬਿਜ਼ੀ ਹੋ ਗਿਆ। ਉਹ ਹਮੇਸ਼ਾ ਰੁੱਝਿਆ ਰਹਿੰਦਾ, ਹੋਰ ਅਤੇ ਹੋਰ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦਾ। ਇੱਕ ਪਾਸੇ ਉਹਦੇ ਉੱਤੇ ਸ਼ਾਇਦ ਪਿਓ ਦੀ ਜ਼ਿੰਮੇਵਾਰੀ ਵੀ ਸੀ, ਛੋਟੀ ਬੱਚੀ ਦੀ ਵੀ ਜ਼ਿੰਮੇਵਾਰੀ। ਪਰ ਇਹ ਸਭ ਕੁਝ ਦੇ ਦਰਮਿਆਨ ਸ਼ਾਇਦ ਉਹਨੂੰ ਇਹ ਅਹਿਸਾਸ ਨਹੀਂ ਰਹਿੰਦਾ ਕਿ ਉਹਦੇ ਪੈਰਲਰ ਉਸੇ ਤੱਕੜੀ ਦੇ ਦੂਸਰੇ ਛਾਬੇ ਦੇ ਵਿੱਚ ਸਿਮਰਨ ਨੂੰ ਵੀ ਤਾਂ ਘਰ ਚਲਾ ਰਹੀ ਹੈ। ਉਹ ਵੀ ਤਾਂ ਛੋਟੀ ਬੱਚੀ ਦੀ ਪਰਵਰਿਸ਼ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਉਹਨੇ ਵੀ ਤਾਂ ਆਪਣੇ ਕੈਰੀਅਰ ਦਾ ਸੈਕਰੀਫਾਈਸ ਕੀਤਾ, ਕੁਰਬਾਨੀ ਦਿੱਤੀ।

ਵਪਾਰ ਵੀ ਕੁਛ ਹੁਣ ਬਹੁਤਾ ਵਧੀਆ ਨਹੀਂ ਸੀ ਚੱਲ ਰਿਹਾ, ਸ਼ਾਇਦ ਇਸ ਚੀਜ਼ ਦਾ ਵੀ ਉਹ ਪ੍ਰੈਸ਼ਰ ਲੈ ਰਿਹਾ। ਕੁਛ ਮਹੀਨਿਆਂ ਬਾਅਦ ਹਨੇਕ ਨੇ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਇੱਕ ਯਤਨ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵੱਡਾ ਪ੍ਰੋਜੈਕਟ। ਅਤੇ ਉਸ ਨਵੇਂ ਪ੍ਰੋਜੈਕਟ ਦੇ ਲਈ ਉਹਨੇ ਕੁਛ ਨਵੇਂ ਇਨਵੈਸਟਰ ਲੱਭੇ। ਵੈਸੇ ਗਰੇਵਾਲ ਸਾਹਿਬ ਕੋਈ ਨਵੇਂ ਨਹੀਂ ਸੀ ਇਸ ਪਰਿਵਾਰ ਦੇ ਲਈ, ਪਰ ਉਹਨਾਂ ਦੇ ਕੋਲ ਪੈਸਾ ਇੰਨਾ ਸੀ ਕਿ ਜੇਕਰ ਉਹ ਇਹਦੇ ਪ੍ਰੋਜੈਕਟ ਦੇ ਵਿੱਚ ਪੈਸਾ ਲਾ ਦਿੰਦੇ ਤਾਂ ਫਿਰ ਇਹਨਾਂ ਦਾ ਵਪਾਰ ਵੱਧ ਫੁੱਲ ਜਾਂਦਾ। ਇਸੇ ਸੋਚ ਦੇ ਸਦਕਾ ਉਹਨੇ ਗਰੇਵਾਲ ਸਾਹਿਬ ਨੂੰ ਆਪਣੇ ਘਰ ਰਾਤ ਦੇ ਖਾਣੇ ਦੇ ਉੱਤੇ ਸੱਦ ਲਿਆ। ਆਪਣਾ ਪਾਰਟਨਰ ਰਮਨ ਅਤੇ ਗਰੇਵਾਲ ਸਾਹਿਬ ਉਹਨਾਂ ਦੇ ਲਈ ਸ਼ਾਨਦਾਰ ਖਾਣਾ ਪਕਾਇਆ ਗਿਆ। ਸਿਮਰਨ ਸਾਰਾ ਦਿਨ ਬਿਜ਼ੀ ਰਹੀ, ਰਸੋਈ ਦੇ ਵਿੱਚ ਮੱਤ ਵੱਜੀ ਰਹੀ। ਆਖਿਰਕਾਰ ਮਹਿਮਾਨ ਘਰ ਦੇ ਵਿੱਚ ਆਏ, ਪ੍ਰੋਜੈਕਟ ਦੇ ਬਾਰੇ ਗੱਲਾਂ ਬਾਤਾਂ ਹੋਣ ਲੱਗੀਆਂ, ਪਰ ਸਿਮਰਨ ਚੁੱਪ ਚਾਪ ਆਪਣਾ ਚਾਹ ਪਾਣੀ ਰੋਟੀ ਪਾਣੀ ਫੜਾਉਣ ਦੇ ਵਿੱਚ ਬਿਜ਼ੀ। ਇਸੇ ਦੇ ਦਰਮਿਆਨ ਜਦੋਂ ਉਹਨਾਂ ਦੇ ਨਾਲ ਸਾਰਾ ਪਲੈਨ ਹਰਨੇਕ ਨੇ ਡਿਸਕਸ ਕੀਤਾ ਤਾਂ ਸ਼ਾਇਦ ਸਿਮਰਨ ਨੂੰ ਲੱਗਾ ਕਿ ਗਰੇਵਾਲ ਸਾਹਿਬ ਨੂੰ ਉਹਨਾਂ ਦੀ ਪ੍ਰੋਜੈਕਟ ਵਧੀਆ ਨਹੀਂ ਲੱਗਾ। ਵਧੀਆ ਲੱਗਦਾ ਵੀ ਕਿੱਦਾਂ, ਕਿਉਂਕਿ ਜਦੋਂ ਹਰਨੇਕ ਨੇ ਪ੍ਰੈਜੈਂਟੇਸ਼ਨ ਦਿੱਤੀ ਤਾਂ ਉਹਦੇ ਵਿੱਚ ਘਾਟਾ ਸ਼ੋ ਹੋ ਰਿਹਾ ਸੀ। ਹਰ ਕੋਈ ਮੁਨਾਫੇ ਦੇ ਕਰਕੇ ਪੈਸੇ ਲਾਉਂਦਾ, ਪਰ ਮੁਨਾਫਾ ਤਾਂ ਕਿਤੇ ਦਿਖ ਨਹੀਂ ਰਿਹਾ। ਇਹ ਸਭ ਕੁਝ ਵੇਖ ਕੇ ਜਾਣ ਕੇ ਗਰੇਵਾਲ ਸਾਹਿਬ ਦਾ ਅੱਗੋਂ ਰਵੱਈਆ ਵੇਖ ਕੇ ਹਰਨੇਕ ਦੇ ਜਿੱਦਾਂ ਮੱਥੇ 'ਤੇ ਤਰੇਲੀਆਂ ਆ ਗਈਆਂ ਹੁਣ। ਇਹ ਲੱਖਾਂ ਦਾ ਪ੍ਰੋਜੈਕਟ ਹੁਣ ਉਹਨੂੰ ਹੱਥੋਂ ਨਿਕਲਦਾ ਜਾਪ ਰਿਹਾ ਸੀ। ਐਨ ਉਸੇ ਮੌਕੇ ਦੇ ਉੱਤੇ ਸਿਮਰਨ ਅੰਦਰ ਕੁਛ ਫੜਾਉਣ ਦੇ ਲਈ ਆਈ ਤਾਂ ਕੀ ਵੇਖਦੀ ਹੈ ਕਿ ਮਾਹੌਲ ਹੁਣ ਕਾਫੀ ਗੰਭੀਰ ਹੋ ਚੁੱਕਾ। ਟੇਬਲ ਤੋਂ ਕੁਛ ਚੁੱਕ ਦੇ ਦੀ ਉਹਦੀ ਨਜ਼ਰ ਅਚਾਨਕ ਲੈਪਟੋਪ ਵੱਲ ਪਈ। ਲੰਬੇ ਸਮੇਂ ਤੋਂ ਉਹਨੇ ਆਪਣੀ ਨੌਕਰੀ ਦੇ ਵਿੱਚ ਇੱਦਾਂ ਦੇ ਪ੍ਰੋਜੈਕਟ ਹੀ ਕੀਤੇ ਸੀ, ਚਾਹੇ ਕਿ ਹੁਣ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਪੈ ਕੇ ਇਹ ਸਭ ਕੁਛ ਤੋਂ ਪਿੱਛੇ ਹਟ ਗਈ, ਪਰ ਵੱਡੀ ਕੰਪਨੀ ਦੇ ਵਿੱਚ ਉਹਦਾ ਇਹੀ ਕੰਮ ਸੀ ਕਿ ਕੰਪਨੀ ਨੂੰ ਮੁਨਾਫਾ ਕਿਵੇਂ ਕਮਾ ਕੇ ਦੇਣਾ, ਇਹ ਪ੍ਰੈਜੈਂਟੇਸ਼ਨਾਂ ਕਿੱਦਾਂ ਦੇਣੀਆਂ, ਇਨਵੈਸਟਰ ਨੂੰ ਹਿਸਾਬ ਕਿਤਾਬ ਕਿੱਦਾਂ ਸਮਝਾਉਣਾ, ਉਹਨੂੰ ਇਹ ਕਿੱਦਾਂ ਦੱਸਣਾ ਕਿ ਤੇਰਾ ਪੈਸਾ ਸੇਫ ਰਹੂਗਾ, ਉਹਨੂੰ ਇਹ ਕਿੱਦਾਂ ਸਮਝਾਉਣਾ ਕਿ ਤੈਨੂੰ ਇਸ ਪ੍ਰੋਜੈਕਟ ਦੇ ਵਿੱਚੋਂ ਕਮਾਈ ਹੋਊਗੀ। ਸਿਮਰਨ ਨੇ ਚਾਰਟ ਦੇ ਉੱਤੇ ਇੱਕ ਓਪਰੀ ਜੀ ਨਜ਼ਰ ਮਾਰੀ ਤਾਂ ਕੀ ਵੇਖਦੀ ਹੈ ਕਿ ਉਹਦੇ ਵਿੱਚ ਕੋਈ ਇੱਕ ਅੱਧੀ ਸ਼ਾਇਦ ਗਲਤੀ ਰਹਿ ਗਈ। ਮਾਫ਼ੀ ਮੰਗ ਕੇ ਕਹਿਣ ਲੱਗੀ, ਜੇਕਰ ਬੁਰਾ ਨਾ ਮਨਾਓ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਟੈਕਸ ਕੈਲਕੂਲੇਸ਼ਨ ਹੈ ਇਹਦੇ ਉੱਤੇ ਪੁਰਾਣੀਆਂ ਦਰਾਂ ਲੱਗੀਆਂ ਨੇ, ਹੁਣ ਪਰਸੈਂਟੇਜ ਬਦਲ ਗਈ। ਜੇਕਰ ਤੁਸੀਂ ਓਪਰੇਟਿੰਗ ਕੋਸਟ ਦੇ ਵਿੱਚ ਉਹ ਖਰਚੇ ਜੋੜ ਦਿੱਤੇ ਤਾਂ ਇਹ ਫਾਰਮੂਲਾ ਗਲਤ ਮੰਨਿਆ ਜਾਊਗਾ। ਬਿਹਤਰ ਹੈ ਕਿ ਤੁਸੀਂ ਇਹਨੂੰ ਇੱਦਾਂ ਨਹੀਂ, ਇਸ ਤਰੀਕੇ ਦੇ ਨਾਲ ਜੇਕਰ ਨਵੀਆਂ ਦਰਾਂ ਦੇ ਹਿਸਾਬ ਦੇ ਨਾਲ ਕੈਲਕੂਲੇਟ ਕਰੋ। ਹਰਨੇਕ ਨੇ ਉਹਦੇ ਕਹੇ ਦੇ ਮੁਤਾਬਕ ਉਹੀ ਨਵੀਆਂ ਦਰਾਂ ਲਾ ਕੇ ਜਦੋਂ ਐਂਟਰ ਮਾਰਿਆ ਤਾਂ 15% ਮੁਨਾਫਾ ਅੱਪ ਚਲਾ ਗਿਆ। ਗਰੇਵਾਲ ਸਾਹਿਬ ਇਹ ਸਭ ਵੇਖ ਕੇ ਕਾਫੀ ਖੁਸ਼ ਹੋਏ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿੱਦਾਂ ਚਮਕ ਆ ਗਈ ਹੋਵੇ, ਕਿਉਂਕਿ ਆਖਿਰਕਾਰ ਉਹ ਘਰ ਚੱਲ ਕੇ ਤਾਂ ਇਸੇ ਕਰਕੇ ਆਏ ਸੀ ਕਿ ਉਹਨਾਂ ਨੂੰ ਵੀ ਕੋਈ ਮੁਨਾਫੇ ਵਾਲੀ ਡੀਲ ਮਿਲੇ। ਸ਼ਾਇਦ ਹਰਨੇਕ ਦੇ ਦਫ਼ਤਰ ਵਾਲਿਆਂ ਨੂੰ ਕਾਲੀ ਦੇ ਵਿੱਚ ਇੰਨਾ ਸਮਾਂ ਹੀ ਨਹੀਂ ਮਿਲਿਆ ਕਿ ਉਹਨੂੰ ਦੁਬਾਰਾ ਚੈੱਕ ਕਰ ਸਕਣ, ਜਾਂ ਫਿਰ ਉਹਨਾਂ ਦੇ ਵਿੱਚ ਇੰਨੀ ਕਾਬਲੀਅਤ ਹੀ ਨਹੀਂ ਸੀ ਕਿ ਉਹ ਇਹ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਦੇ ਨਾਲ ਬਣਾ ਸਕਣ। ਅਤੇ ਪ੍ਰੋਜੈਕਟ ਜਾਂਦਾ ਜਾਂਦਾ ਵਾਪਸ ਜਿੱਦਾਂ ਹਰਨੇਕ ਦੀ ਝੋਲੀ ਪੈ ਗਿਆ ਹੋਵੇ। ਪਰ ਇਹ ਸਭ ਕੁਛ ਦੇ ਪਿੱਛੇ

ਉਹਦੀ ਵਹੁਟੀ ਦਾ ਹੱਥ ਸੀ ਜਿਹਨੂੰ ਉਹ ਅੱਜ ਕੱਲ੍ਹ ਵਿਹਲੀ ਸਮਝਦਾ ਸੀ, ਜਿਹੜੀ ਸਿਫਤ ਘਰ ਦੇ ਵਿੱਚ ਸਫਾਈਆਂ ਕਰਨ ਜੋਗੀ ਰਹਿ ਗਈ, ਜਿਹੜੀ ਸਿਫਤ ਘਰ ਦੇ ਵਿੱਚ ਰੋਟੀਆਂ ਬਣਾਉਣ ਜੋਗੀ ਰਹਿ ਗਈ, ਉਹਦੀ ਬੱਚੀ ਦੀ ਦੇਖਭਾਲ ਕਰਨ ਜੋਗੀ ਰਹਿ ਗਈ। ਉਹ ਵਹੁਟੀ ਜਿਹਦੀਆਂ ਡਿਗਰੀਆਂ ਉਹਦਾ ਉਹਨੂੰ ਹੁਣ ਕੋਈ ਫਾਇਦਾ ਨਹੀਂ ਸੀ ਲੱਗਦਾ। ਗਰੇਵਾਲ ਸਾਹਿਬ ਜਾਂਦੇ ਜਾਂਦੇ ਫਿਰ ਦੁਬਾਰਾ ਤੋਂ ਸਿਮਰਨ ਨੂੰ ਢੇਰ ਸਾਰੀਆਂ ਦੁਆਵਾਂ ਦਿੰਦੇ ਨੇ, ਐਪਰੀਸ਼ੀਏਟ ਕਰਦੇ ਨੇ, ਅਤੇ ਹਰਨੇਕ ਨੂੰ ਇੱਕ ਸ਼ਰਤ ਰੱਖ ਕੇ ਇਸ ਪ੍ਰੋਜੈਕਟ ਦੇ ਵਿੱਚ ਪੈਸਾ ਲਾਉਣ ਦੇ ਲਈ ਕਹਿੰਦੇ ਨੇ। ਉਹ ਸ਼ਰਤ ਇਹ ਹੋਊਗੀ ਕਿ ਇਹ ਪ੍ਰੋਜੈਕਟ ਦੀ ਦੇਖ ਰੇਖ ਸਾਡੀ ਧੀ ਰਾਣੀ ਕਰੂਗੀ। ਮੈਨੂੰ ਲੱਗਦਾ ਤੇਰੇ ਦਫ਼ਤਰ ਵਾਲਿਆਂ ਦੇ ਨਾਲੋਂ ਸਿਮਰਨ ਦੇ ਵਿੱਚ ਕਾਬਲੀਅਤ ਵਧੇਰੇ ਆ। ਕੋਸ਼ਿਸ਼ ਕਰ ਤਾਂ ਇਹਨੂੰ ਆਪਣੇ ਕੰਮਕਾਰ ਦੇ ਵਿੱਚ, ਖਾਸ ਤੌਰ ਦੇ ਉੱਤੇ ਇੱਦਾਂ ਦੇ ਪ੍ਰੋਜੈਕਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਸ਼ਾਮਿਲ ਕਰੋ। ਜੇ ਭਾਈ ਇਹ ਕੁੜੀ ਇਸ ਪ੍ਰੋਜੈਕਟ ਦੀ ਦੇਖ ਰੇਖ ਕਰਦੀ ਹੈ ਤਾਂ ਮੈਨੂੰ ਪੈਸੇ ਲਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ। ਸਿਮਰਨ ਦੀਆਂ ਅੱਖਾਂ ਦੇ ਵਿੱਚੋਂ ਜਿੱਦਾਂ ਅੱਥਰੂ ਵਹਿ ਤੁਰੇ ਹੋਣ। ਬੜੇ ਚਿਰ ਬਾਅਦ ਉਹਨੂੰ ਕਿਤੇ ਉਹ ਐਪਰੀਸੀਏਸ਼ਨ ਸੁਣਨ ਨੂੰ ਮਿਲੀ ਸੀ, ਬੜੇ ਚਿਰ ਬਾਅਦ ਜਿੱਦਾਂ ਉਹਨੂੰ ਮਾਨ ਸਨਮਾਨ ਮਹਿਸੂਸ ਹੋਇਆ ਸੀ। ਇਸ ਘਰ ਦੇ ਵਿੱਚ ਉਹਨੂੰ ਯਾਦ ਹੀ ਨਹੀਂ ਸੀ ਕਦੋਂ ਉਹਨੂੰ ਆਖਰੀ ਵਾਰ ਕਿਸੇ ਨੇ ਐਪਰੀਸ਼ੀਏਟ ਕੀਤਾ ਹੋਇਆ, ਪਰ ਹਾਲੇ ਵੀ ਇੱਕ ਘਾਟ ਸੀ। ਜਿੱਥੋਂ ਮਰਜ਼ੀ ਜਿੱਦਾਂ ਦੀ ਮਰਜ਼ੀ ਹੱਲਾਸ਼ੇਰੀ ਮਿਲੀ ਜਾਵੇ, ਪਰ ਸਿਮਰਨ ਤਾਂ ਚਾਹੁੰਦੀ ਸੀ ਉਹਦਾ ਘਰ ਵਾਲਾ ਹਰਨੇਕ ਸਿੰਘ ਉਹਨੂੰ ਹੱਲਾਸ਼ੇਰੀ ਦੇਵੇ। ਉਹਦੀ ਅਸਲ ਜਿੱਤ ਤਾਂ ਉਦੋਂ ਸੀ ਜਦੋਂ ਹਰਨੇਕ ਉਹਨੂੰ ਕਵੇ ਕਿ ਸਿਮਰਨ ਕੀ ਤੂੰ ਮੇਰੀ ਮਦਦ ਕਰ ਸਕਦੀ, ਕੀ ਤੂੰ ਮੇਰੇ ਪ੍ਰੋਜੈਕਟ ਸਾਂਭ ਸਕਦੀ, ਕੀ ਤੂੰ ਮੇਰੀਆਂ ਫਾਈਲਾਂ ਦੀ ਸਾਂਭ ਸੰਭਾਲ ਕਰ ਸਕਦੀ। ਉਹਨੂੰ ਤਾਂ ਇਹ ਚਾਹੀਦਾ ਸੀ ਕਿ ਉਹਦਾ ਘਰ ਵਾਲਾ ਉਹਨੂੰ ਇਹ ਕਵੇ। ਉਹ ਤਾਂ ਇਹ ਚਾਹੁੰਦੀ ਸੀ ਕਿ ਉਹਦਾ ਘਰ ਵਾਲਾ ਉਹਨੂੰ ਵਿਹਲੀ ਕਹਿਣਾ ਛੱਡ ਦੇਵੇ। ਆਖਿਰਕਾਰ ਸਾਰੇ ਪ੍ਰਾਹੁਣਿਆਂ ਨੂੰ ਤੋਰ ਕੇ ਅੱਜ ਹਰਨੇਕ ਨੇ ਆਪਣੀ ਗਲਤੀ ਮੰਨ ਹੀ ਲਈ। ਅੱਜ ਬੜੇ ਚਿਰ ਬਾਅਦ ਘਰ ਦੇ ਵਿੱਚ ਇਕੱਠੇ ਹੱਸ ਰਹੇ ਸੀ। ਪੁਰਾਣੀ ਖੁਸ਼ੀ ਜਿੱਦਾਂ ਵਾਪਸ ਘਰ ਦੇ ਵਿੱਚ ਪਰਤ ਆਈ ਸੀ। ਅੱਜ ਤਾਂ ਜਿੱਦਾਂ ਹਰਨੇਕ ਦੇ ਪਿਤਾ ਜੀ ਵੀ, ਜਿਹੜੇ ਹਮੇਸ਼ਾ ਮੰਜੇ ਦੇ ਉੱਤੇ ਪਏ ਖਿਜੇ ਰਹਿੰਦੇ ਬਿਮਾਰੀ ਦੇ ਕਰਕੇ, ਲੱਗਦਾ ਸੀ ਜਿੱਦਾਂ ਉਹ ਆਪਣੀਆਂ ਖੁਸ਼ੀਆਂ ਭੁੱਲ ਚੁੱਕੇ ਹੋਣ। ਦੋਵਾਂ ਜੀਆਂ ਨੂੰ ਖੁਸ਼ ਵੇਖ ਕੇ ਅੱਜ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਸੀ। ਕੁੱਲ ਮਿਲਾ ਕੇ ਅੱਜ ਸਾਰਾ ਘਰ ਖੁਸ਼ੀ ਦੇ ਨਾਲ ਨੱਚ ਉੱਠਿਆ, ਕਿਉਂਕਿ ਜਦੋਂ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਤਾਂ ਪੈਸਾ ਆਪੇ ਹੀ ਆ ਜਾਂਦਾ, ਪੋਜ਼ਿਟਿਵਿਟੀ ਆਪੇ ਹੀ ਆ ਜਾਂਦੀ ਹੈ। ਸਿਆਣੇ ਕਹਿੰਦੇ ਨੇ ਕਲਾ ਕਲੰਦਰ ਪਾਸੇ ਅਤੇ ਘੜਿਓਂ ਪਾਣੀ ਨਸੇ। ਜਿੰਨੀ ਮਰਜ਼ੀ ਤੁਸੀਂ ਕਮਾਈ ਕਰ ਲਓ, ਪਰ ਜੇ ਤੁਹਾਡੇ ਘਰ ਦੇ ਵਿੱਚ ਖਪਾਤ ਆ ਤਾਂ ਫਿਰ ਉਹ ਪੈਸਾ ਤੁਹਾਡੇ ਘਰ ਦੇ ਵਿੱਚ ਟਿਕਦਾ ਨਹੀਂ। ਤੁਹਾਡੇ ਘਰ ਦੇ ਵਿੱਚ ਰਿਜਕ ਫਿਰ ਕਦੀ ਵੀ ਪੈਰ ਨਹੀਂ ਲਾ ਸਕਦਾ। ਜੋ ਇਸ ਕਰਕੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਇਹ ਹਰ ਇੱਕ ਨੂੰ ਹਰ ਪੱਧਰ ਦੇ ਉੱਤੇ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਘਰ ਦੇ ਵਿੱਚ ਜਿਹਦਾ ਜਿੰਨਾ ਬੰਦਾ ਮਾਨ ਸਨਮਾਨ ਹੈ, ਚਾਹੇ ਉਹ ਬੱਚਿਆਂ ਦਾ, ਚਾਹੇ ਘਰ ਵਾਲੇ ਦਾ, ਚਾਹੇ ਘਰ ਵਾਲੀ ਦਾ, ਬਜ਼ੁਰਗਾਂ ਦਾ, ਬੰਦਾ ਮਾਨ ਸਨਮਾਨ ਹਰ ਇੱਕ ਨੂੰ ਦੇਣਾ ਚਾਹੀਦਾ। ਉਹ ਵੱਖਰੀ ਗੱਲ ਕਿ ਇੱਕ ਸਮੇਂ ਤੱਕ ਆਪਾਂ ਹਰ ਇੱਕ ਜੀ ਨੂੰ ਫੋਰ ਗਰੰਟਿਡ ਲੈ ਲੈਂਦੇ, ਪਰ ਹਰ ਕੋਈ ਆਪਣੇ ਆਪਣੇ ਥਾਂ ਦੇ ਉੱਤੇ ਉਸ ਘਰ ਦੇ ਵਿੱਚ ਆਪਣਾ ਯੋਗਦਾਨ ਸਰਦਾ ਬੰਦਾ ਜ਼ਰੂਰ ਪਾ ਰਿਹਾ ਹੁੰਦਾ। ਗੱਲ ਸਿਰਫ ਇਹ ਹੁੰਦੀ ਹੈ ਕਿ ਉਹਨੂੰ ਉਸ ਬੰਦੇ ਸਰਦੇ ਪਾਏ ਜਾ ਰਹੇ ਯੋਗਦਾਨ ਦੇ ਲਈ ਐਪਰੀਸ਼ੀਏਟ ਕਰਨਾ, ਹੱਲਾਸ਼ੇਰੀ ਦੇਣੀ, ਅਤੇ ਫਿਰ ਉਹ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ। ਕਹਾਣੀ ਲਿਖਣ ਵਾਲਿਆਂ ਦਾ ਨਾਂ ਤਾਂ ਨਹੀਂ, ਪਰ ਭੇਜਣ ਵਾਲਿਆਂ ਦਾ ਨਾਂ ਸੁਖਦੀਪ ਸਿੰਘ ਘੁੰਮਣ ਜੀ। ਅਤੇ ਧੰਨਵਾਦ, ਤੁਹਾਡੇ ਕੋਲ ਵੀ ਕੋਈ ਇੱਦਾਂ ਦੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਾਕੀ ਇਹ ਕਹਾਣੀਆਂ ਸਿਰਫ ਸੁਣਨ ਤੱਕ ਨਹੀਂ, ਕੰਨ ਰਸ ਤੱਕ ਨਹੀਂ, ਕਈ ਕਹਾਣੀਆਂ ਇੱਦਾਂ ਦੀਆਂ ਜਿਹੜੀਆਂ ਵਾਕਈ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ।
ਕਈ ਵਾਰ ਆਪਾਂ ਸਾਫ਼ ਹੀ ਆਪਣੇ ਆਪ ਨੂੰ ਇਹਨਾਂ ਕਹਾਣੀਆਂ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਾਂ। ਇਹ ਤਾਂ ਕਿਸੇ ਹੋਰ ਪਰਿਵਾਰ ਦੀ ਸੀ, ਸਵਾਦ ਆਇਆ ਸੁਣ ਕੇ, ਵਧੀਆ ਲੱਗੀ, ਤਾੜੀਆਂ, ਥੈਂਕ ਯੂ ਵੀ ਆ ਜਾਂਦਾ, ਮੈਸੇਜ ਵੀ ਆ ਜਾਂਦੇ। ਮਨ ਹੀ ਮਨ ਤੁਸੀਂ ਸੋਚ ਵੀ ਲੈਂਦੇ ਹੋ ਚਲੋ ਸਵੇਰੇ ਸਵੇਰੇ ਕੁਛ ਚੰਗਾ ਸੁਣਨ ਨੂੰ ਮਿਲਿਆ, ਪਰ ਆਪਾਂ ਬਹੁਤੀ ਵਾਰੀ ਸ਼ਾਇਦ ਇਹ ਕੋਸ਼ਿਸ਼ ਨਹੀਂ ਕਰਦੇ ਕਿ ਉਹਨੂੰ ਆਪਣੇ ਘਰ ਦੇ ਕਿਸੇ ਜੀਅ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਉਹਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੀਏ। ਸ਼ਾਇਦ ਕਹਾਣੀਆਂ ਦਾ ਮਕਸਦ ਤਾਂ ਇਹ ਹੋ ਜਾਂਦਾ ਕਿ ਆਪਾਂ ਕਿਸੇ ਦੀ ਸੁਣ ਕੇ ਆਪਣੇ ਆਪ ਨੂੰ ਬਦਲ ਲਈਏ, ਚੰਗਾ ਬਦਲ ਲਈਏ, ਚੰਗੇ ਪਾਸੇ ਲੈ ਜਾਈਏ। ਧੰਨਵਾਦ, ਆਸ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਵਧੀਆ ਵਧੀਆ ਰਹੇ ਤੁਹਾਡਾ ਅੱਜ ਦਾ ਦਿਨ।

0: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਫਾਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਪ੍ਰੋਗਰਾਮ ਹਾਂਜੀ ਮੈਲਬਨ ਚ ਕਰ ਫਿਰ ਤੋਂ ਤੁਹਾਡਾ ਸਵਾਗਤ ਤੇ ਹੁਣ ਇਸ ਹਿੱਸੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਦਾ ਰੁੱਖ ਤੁਹਾਡੇ ਵਾਲੇ ਪਾਸੇ ਨੂੰ ਮੋੜਦੇ ਹਾਂ ਤੇ ਤੁਸੀਂ ਸਾਡੇ ਵਾਲੇ ਪਾਸੇ ਨੂੰ ਮੋੜ ਸੋ ਇਸ ਸੈਕਸ਼ਨ ਦੇ ਵਿੱਚ ਜਿੱਥੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਤੁਹਾਡੇ ਨਾਲ ਵਿਸ਼ਾ ਤੇ ਹੋਰ ਬਹੁਤ ਸਾਰਾ ਕੁਛ ਇਸ ਹਿੱਸੇ ਦੇ ਵਿੱਚ ਹੁੰਦਾ ਤੇ ਤੁਸੀਂ 044-777-1674 ਦੇ ਉੱਤੇ ਵਟਸਐਪ ਰਾਹੀਂ ਸਾਂਝ ਪਾ ਸਕਦੇ ਹੋ ਤੇ ਜਾਂ ਫਿਰ ਇਸੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 9956-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਸੋ ਅੱਜ 20 ਤਰੀਕ ਹੈ ਜੁਲਾਈ ਦਾ ਮਹੀਨਾ ਤੇ ਅੱਜ ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਤੇ ਠੰਡੀ ਠੰਡੀ ਸ਼ੁਰੂਆਤ ਹੁਣ ਧੁੱਪ ਦੇ ਵਿੱਚ ਬਦਲ ਚੁੱਕੀ ਹੈ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਰੇਡੀਓ ਹਾਂਜੀ ਦੇ ਵਿੱਚ ਤੇ ਅਸੀਂ ਆ ਗਏ ਹਾਂ ਤੇ ਹਾਂਜੀ ਹੁਣ ਮੈਨੂੰ ਲੱਗਦਾ ਥੋੜੀ ਥੋੜੀ ਧੁੱਪ ਆ ਗਈ ਹੈ ਤੇ ਟੌਪਿਕ ਵੀ ਕੁਛ ਇਸ ਤਰੀਕੇ ਦਾ ਹੈ
0: ਕਿ ਮੈਨੂੰ ਲੱਗਦਾ ਆ ਕੇ ਚਲੀ ਵੀ ਗਈ
1: ਆ ਕੇ ਚਲੀ ਗਈ ਹੁਣ ਮੇਰੀ ਬੇਟੇ ਨਾਲ ਦੇਖ ਰਹੀ ਪਹਿਲਾਂ ਧੁੱਪ ਸੀ
0: ਲੱਗਦੇ ਤੇ ਲੱਛਣ ਇਦਾਂ ਦੇ ਆ ਮੈਂ ਕਿ ਚਲੋ ਜਿਹੜੇ ਬਾਹਰ ਨੇ ਉਹ ਦੱਸ ਦਿਓ ਭਾਈ ਕੀ ਮਾਹੌਲ ਚੱਲ
1: ਔਨ ਐਂਡ ਆਫ ਜਿਹਾ ਮਾਹੌਲ ਹੈ ਮੈਨੂੰ ਲੱਗਦਾ ਤੇ ਧੁੱਪ ਦਾ ਤੇ ਪਤਾ ਨਹੀਂ ਪਰ ਜਿਹੜਾ ਅੱਜ ਦਾ ਟੌਪਿਕ ਹੈ ਉਹ ਵੀ ਇਸ ਤਰੀਕੇ ਦਾ ਹੈ ਘਰ ਦੇ ਸਾਰੇ ਹੀ ਹੈ ਪਰ ਕੋਈ ਮੰਨਦਾ ਨਹੀਂ ਸਾਰਿਆਂ ਨੂੰ ਲੱਗਦਾ ਨਹੀਂ ਨਹੀਂ
0: ਚਲੋ ਬਜ਼ਾਰ ਤੋਂ ਗਈ ਖਰੇ ਚਲੋ ਦੱਸੋ ਵੀ ਜਿਹੜਾ ਕਰਦੇ ਸਾਰੇ ਹੀ ਆ ਪਰ ਮੰਨਦਾ ਕੋਈ ਨੀ
1: ਮੰਨਦਾ
0: ਇਹ ਦੱਸੋ ਤੁਸੀਂ ਵੀ ਕੀ ਚੀਜ਼ ਆ ਤੇ ਫਿਰ ਇੱਥੋਂ ਹੀ ਆਪਾਂ ਅੱਗੇ ਆਪਣਾ ਵਿਸ਼ਾ ਤੋਰਾਂਗੇ
1: ਹਾਂ ਤੇ ਇਹ ਵੀ ਹੈ ਕਿ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਜ਼ਿਆਦਾ ਮਤਲਬ ਇਸ 'ਚ ਅੱਗੇ ਨੇ ਤੇ ਜਨਾਨੀਆਂ ਕਹਿੰਦੀ ਤੁਸੀਂ ਵੀ ਘੱਟ ਨਹੀਂ ਇਹ ਵੀ ਹੈ
0: ਹਾਂਜੀ
1: ਇਹਦੀ ਹਿੰਟ
0: ਕੀ ਕੀ
1: ਮਤਲਬ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਅੱਗੇ ਹੈ ਇਸ ਚੀਜ਼ ਦੇ ਵਿੱਚ ਤੇ ਜਨਾਨੀਆਂ ਕਹਿੰਦੀਆਂ ਜਿਹੜੇ ਬੰਦੇ ਹੁੰਦੇ ਉਹ ਵੀ ਘੱਟ ਨਹੀਂ ਕਿਸੇ ਤੋਂ
0: ਲੈ ਤੁਸੀਂ ਹਲੇ ਤੋਂ ਕੋਸ਼ਿਸ਼ ਤੇ ਕਰ ਲੈਂਦੋ ਕਿਸੇ ਨੂੰ ਤੁਸੀਂ ਪਹਿਲਾਂ
1: ਹਿੰਟ ਦੇ ਰਹੀ ਆ ਹਿੰਟ ਹੈ ਤੁਸੀਂ ਕਹਿੰਦੇ ਹੋ ਨਾ ਬਜ਼ਾਰਤ ਦੇ ਬਾਅਦ ਹਿੰਟ ਦਿਓ
0: ਨਹੀਂ ਉਹ ਤਾਂ ਕੋਈ ਪੁੱਛੇ ਨਾ ਵੀ ਨਹੀਂ ਮੇਰੇ ਕੋਲ ਨਹੀਂ ਬੁੱਝਿਆ ਜਾ ਰਿਹਾ
1: ਨਹੀਂ
0: ਮੈਨੂੰ ਹਿੰਟ ਦਿਓ ਤੇ ਫੇਰ ਹੁੰਦਾ
1: ਕਿਉਰਿਓਸਿਟੀ ਕਿਉਰਿਓਸਿਟੀ ਹੈਨੋ ਇਹ ਕਹਿੰਦੇ ਨਾ ਕੀ ਆ
0: ਚਲੋ ਜਿੱਦਾਂ ਤੁਹਾਨੂੰ ਠੀਕ ਲੱਗੇ ਤੇ ਆਪਣਾ ਤੁਸੀਂ ਮੈਸੇਜ ਕਰ ਸਕਦੇ ਹੋ ਫਿਲਹਾਲ ਕਾਲ ਨਾ ਕਰਿਓ ਫਿਲਹਾਲ ਥੋੜ੍ਹਾ ਵੇਟ ਕਰ ਲਓ ਅਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਵੀ ਕੀ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ ਕੀ ਕਹੀਏ ਨੇ ਕੀ ਕੋਸ਼ਿਸ਼ ਹੋ ਰਹੀ ਹੈ ਇਹ ਤੁਸੀਂ ਦੱਸ ਸਕਦੇ ਹੋ
1: ਜੀ
0: ਕੀ ਚੱਲ ਰਿਹਾ ਅੱਜ ਤੁਹਾਡਾ ਸਵੇਰ ਦਾ ਇਸ ਹਫ਼ਤੇ ਦੀ ਸ਼ੁਰੂਆਤ ਦਾ ਸੋ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਸੋਹਣੀ ਹੋ ਚੁੱਕੀ ਹੈ ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ

0: ਚਲੋ ਜਿਹੜੀ ਚੀਜ਼ਾਂ ਪਿਛਲੇ ਹਫ਼ਤੇ ਗਈਆਂ ਉਹਨੂੰ ਰੀਕਾਲ ਕਰਦੇ ਕਰਦੇ ਮੰਡੇ ਦੀ ਕਹਿੰਦੇ ਹਫ਼ਤਾ ਸ਼ੁਰੂਆਤ ਵਧੀਆ ਹੋਏ ਤੇ ਪੂਰਾ ਹਫ਼ਤਾ ਵਧੀਆ ਜਾਂਦਾ ਹੈ ਨਾ, ਤੇ ਸ਼ੁਰੂਆਤ ਸੋਹਣੇ ਵਧੀਆ ਹੋ ਗਈ ਹੈ ਸਵੇਰੇ ਮੈਚ ਜਿਨ੍ਹਾਂ ਨੇ ਦੇਖਿਆ ਹੈ ਉਹਨਾਂ ਦਾ ਐਕਸਾਈਟਮੈਂਟ ਅਲੱਗ ਹੀ ਪਤਾ ਲੱਗ ਰਿਹਾ ਹੈ ਸਾਰੇ ਜਿਹੜੇ ਖੇਡ ਪ੍ਰੇਮੀ ਹੈ। ਤੇ ਆਪਾਂ ਫੋਨ ਕਾਲਾਂ ਦੇ ਵਿੱਚ ਬੱਚਿਆਂ ਤੋਂ ਵੀ ਸੁਣਿਆ ਸੀਗਾ ਕਿ ਕਿੰਨਾ ਇੱਕ ਉਹਨਾਂ ਦਾ ਵੀ ਰੁਝਾਨ ਹੈ ਗੇਮਸ ਦੇ ਵਿੱਚ ਵੀ, ਨਾ ਸਿਰਫ ਵੱਡੇ ਬੱਚੇ ਵੀ ਬਹੁਤ ਜ਼ਿਆਦਾ ਐਕਸਾਈਟਡ, ਮੈਨੂੰ ਲੱਗਦਾ ਸਗੋਂ ਬੱਚੇ ਜ਼ਿਆਦਾ ਐਕਸਾਈਟਡ ਹੈ ਗੇਮ ਨੂੰ ਲੈ ਕੇ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਤਾਂ ਮੈਨੂੰ ਲੱਗਦਾ ਓਵਰਆਲ ਸਾਰੇ ਘਰਾਂ ਦੇ ਵਿੱਚ ਕੋਮਨ ਹੈ। ਅਤੇ ਤੁਸੀਂ ਤਾਂ ਮੈਸੇਜ ਪਾਇਆ ਨਹੀਂ ਹਜੇ ਤੱਕ, ਦੱਸੀਏ ਕੀ ਕਰੀਏ, ਦੱਸੀਏ ਨਾ ਦੱਸੀਏ।
1: ਮੈਨੂੰ ਤੁਹਾਨੂੰ ਆਪ ਨੂੰ ਮੈਨੂੰ ਲੱਗਣ ਡਿਆ ਇਸੇ ਤੋਂ ਹੀ ਪਤਾ ਲੱਗ ਜਾਣਾ
0: ਕਿ ਤੁਹਾਡੇ
1: ਚ ਕਿੰਨਾ ਕੁ ਸਬਰ ਹੈ ਇਸੇ ਚੀਜ਼ ਤੋਂ।
0: ਚਲੋ ਠੀਕ ਹੈ, ਉਹਨੂੰ ਸਾਈਡ ਰੱਖਦੇ ਹਾਂ। ਇਹ ਇਹ ਵੀ ਇੱਕ ਤਰੀਕਾ ਹੁੰਦਾ ਹੈ ਸਾਹਮਣੇ ਵਾਲੇ ਤੋਂ ਗੱਲ ਨਿਕਲਣ ਆਉਣ ਦਾ, ਹੈ ਨਾ, ਕਿ ਉਹਨੂੰ ਇੰਨਾ ਪਿੰਚ ਕਰੋ ਕਿ ਆਪ ਕਹਿ ਦੇ, ਹੈ ਨਾ।
1: ਇੱਕ ਹੁੰਦਾ ਕਿਸੇ ਦੇ ਕੋਲੋਂ ਗੱਲ ਕਢਾਉਣ ਦਾ, ਇੱਕ ਹੁੰਦਾ ਕੋਈ ਆਪ ਹੀ ਕੱਢਣ ਨੂੰ ਕਾਲਾ ਹੋਵੇ ਉਹਨੂੰ ਕਹਿ ਦੋ ਵੀ ਨਾ ਨਾ ਨਾ ਨਾ ਨਾ ਕੱਢੀ, ਉਹ ਫਿਰ ਸਗੋਂ ਉਹਦੇ ਅੰਦਰ ਗੱਲ ਦੀ।
0: ਹਾਂ, ਹੁਣ ਤੁਸੀਂ ਕਿਸੇ ਵੀ ਉਸ 'ਚ ਢਾਲ ਸਕਦੇ ਹੋ ਇਸ ਗੱਲ ਨੂੰ। ਖੈਰ, ਤੇ ਮੰਡੀ ਦੇ ਵਿੱਚ ਆਪਣੀ ਇੱਕ ਹੋਰ ਗੱਲ ਹੁੰਦੀ ਹੈ ਜਿਸ 'ਚ ਆਪਾਂ ਖੇਤੀਬਾੜੀ ਆ ਜਿਹੜੀ ਘਰੇ ਗਾਰਡਨਿੰਗ ਕਰਦੇ ਹਾਂ, ਮੇਨਲੀ ਗਾਰਡਨਿੰਗ ਤੋਂ ਰਿਲੇਟਡ ਵੀ ਇਹ ਕੁਐਸਚਨਸ ਆਪਾਂ ਲੈਂਦੇ ਹਾਂ। ਕੋਈ ਵੀ ਤੁਹਾਡੇ ਕੋਲ ਕੋਈ ਕੁਐਸਚਨ ਹੋ ਤੁਸੀਂ ਦੱਸ ਸਕਦੇ ਹੋ, ਅਸੀਂ ਮੈਂ ਤਾਂ ਨਹੀਂ ਭਾਜੀ ਜ਼ਰੂਰ ਉਹਦਾ ਇਲਾਜ ਤੁਹਾਨੂੰ ਦੱਸਣਗੇ ਖੇਤ ਗਾਰਡਨਿੰਗ ਦਾ।
1: ਗਾਰਡਨਿੰਗ ਦਾ ਓਕੇ,
0: ਗਾਰਡਨਿੰਗ ਤੋਂ ਰਿਲੇਟਡ ਮੇਰੇ ਕੋਲ ਹੈ ਔਰੇਂਜਸ, ਅਤੇ ਉਸਦੇ ਵਿੱਚ ਵੀ ਇੱਕ ਕੁਐਸਚਨ ਆਪਾਂ ਰੱਖਦੇ ਹਾਂ ਕਿ ਤੁਸੀਂ ਸਾਰੇ ਦੱਸੋ ਕਿਸ ਨੂੰ ਪਤਾ ਕਿ ਪਹਿਲਾਂ ਔਰੇਂਜ ਕਲਰ ਆਇਆ ਸੀ ਜਾਂ ਔਰੇਂਜ ਫਰੂਟ।
1: ਰਾਮਪਾਲ ਜਿੰਦਲ ਜੀ ਕਹਿੰਦੇ ਹੈਪੀ ਬਰਥਡੇ ਟੂ ਮਾਈ ਲਵਲੀ ਸਨ ਅਭਿਜਿੰਦਲ। ਅਭਿਜਿੰਦਲ ਜੀ ਦਾ ਬਰਥਡੇ ਜੀ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਜਿੰਦਲ ਪਰਿਵਾਰ ਨੂੰ, ਤੇ ਰੱਬ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਤੇ ਮਨਾਓ ਅੱਜ ਦਾ ਦਿਨ ਤੁਸੀਂ ਖੂਬ ਹੁਮ ਹੁਮਾ ਕੇ। ਹੈਪੀ ਬਰਥਡੇ,
0: ਹੈਪੀ ਬਰਥਡੇ ਜੀ, ਹੈਪੀ ਬਰਥਡੇ, ਤੁਹਾਡਾ ਵਧੀਆ ਰਹੇ ਦਿਨ, ਤੇ ਮਨਾਓ ਸੋਹਣਾ ਆਪਣੇ ਪਰਿਵਾਰ ਨਾਲ ਬਰਥਡੇ, ਤੇ ਰੱਬ ਕਰੇ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਮਿਲੇ, ਤੁਸੀਂ ਮਾਂ ਪਿਓ ਦਾ ਨਾਂ ਰੋਸ਼ਨ ਕਰੋ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ।
1: ਬਿਲਕੁਲ ਜੀ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੁਸੀਂ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ, ਸੰਦੀਪ ਜੀ ਕਹਿੰਦੇ ਨੇ ਕਿ ਤਿਆਰੀ ਸਾਊਂਡਸ ਲਾਈਕ ਗੱਲ ਤਿਆਰ ਹੋਣ ਦੀ ਹੋ ਰਹੀ ਆ, ਤੇ ਹਾਂ ਜੀ ਕੁਛ ਤਿਆਰ ਹੋਣ ਦੀ ਵੀ ਹੋ ਸਕਦੀ ਆ, ਮਤਲਬ ਇਹ ਤੇ ਉਹਦਾ ਸਭ ਪਾਰਟ ਹੋ ਗਿਆ ਨਾ। ਤੇ ਬਾਕੀ ਬਹੁਤਿਆਂ ਨੇ ਜਿਹੜਾ ਆਨਸਰ ਦਿੱਤਾ ਵਾ ਉਹ ਠੀਕ ਹੀ ਆ ਤੁਹਾਡਾ, ਤੇ ਬਾਕੀ ਆਪਾਂ ਫਿਰ ਇੱਥੋਂ ਅੱਗੇ ਤੋਰਦੇ ਹਾਂ। ਅੰਮ੍ਰਿਤ ਜੀ ਧੰਨਵਾਦ ਤੁਹਾਡਾ, ਧੰਨਵਾਦ ਜੀ, ਮਿਹਰਬਾਨੀ ਤੁਹਾਡੀ ਜਗਦੀਸ਼ ਜੀ, ਜਗਸੰਧੂ ਜੀ ਧੰਨਵਾਦ ਤੁਹਾਡਾ, ਅਤੇ ਧੰਨਵਾਦ ਇੱਧਰ ਕੀਰਤ ਜੀ ਦਾ ਵੀ, ਅਤੇ ਧੰਨਵਾਦ ਮਨ ਸਾਹਿਬ ਦਾ ਵੀ, ਅਤੇ ਹੋਰ ਵੀ ਜਿਹੜੇ ਸੱਜਣਾਂ ਨੇ ਮੈਸੇਜ ਦਿੱਤੇ ਪਰ ਤੁਹਾਡਾ ਨਾਂ ਨਹੀਂ ਵਿੱਚ ਆਇਆ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ, ਅਤੇ ਧੰਨਵਾਦ ਇੱਧਰ ਹਾਂਜੀ ਤੁਹਾਡਾ ਵੀ ਨਾਂ ਨਹੀਂ ਜੀ ਆਇਆ, ਅਤੇ ਧੰਨਵਾਦ ਮਿਹਰਬਾਨੀ ਤੁਹਾਡੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਬਰਫ਼ ਜੀ ਵੀ ਭੇਜਦੇ ਨੇ, ਅਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਹੁਣ ਇਹਦਾ ਮਤਲਬ ਇਹ ਵੀ ਸਾਰੇ ਜਣੇ ਉੱਠ ਪਏ, ਧੁੱਪ ਦੇ ਨਾਲ ਸਰੀਰ ਪਗਰ ਗਏ ਨੇ, ਅਤੇ ਤੁਸੀਂ ਆ ਕੇ ਜੁੜ ਚੁੱਕੇ ਹੋ ਨਾਲ। ਸੋ ਅੱਜ ਦਾ ਪ੍ਰੋਗਰਾਮ ਸੋਮਵਾਰ ਦਾ, ਇਹਦੇ ਵਿੱਚ ਵਿਸ਼ਾ ਅਤੇ ਨਾਲ ਦੀ ਨਾਲ ਸਾਡਾ ਚੱਲਣਾ ਹੀ ਆ, ਨਾਲ ਕੁਛ ਇੱਕ ਆਸ ਪਾਸ ਦੀਆਂ ਕੁਛ ਅਪਡੇਟਸ, ਕੁਛ ਹੋਈਆਂ ਵਾਪਰੀਆਂ, ਅਤੇ ਉਹ ਬਹੁਤ ਸਾਰਾ ਕੁਛ ਦੇ ਨਾਲ ਨਾਲ ਆਪਾਂ ਤੁਹਾਡੇ ਨਾਲ ਗਾਰਡਨਿੰਗ ਦੇ ਉੱਤੇ ਵੀ ਸਾਂਝ ਪਾਉਂਦੇ ਹੁੰਦੇ ਹਾਂ, ਜਿੱਦਾਂ ਜਸ ਜੀ ਕਹਿ ਚੁੱਕੇ ਨੇ ਕੋਈ ਤੁਹਾਡੇ ਕੋਲ ਹੋਵੇ ਕੋਈ ਸਵਾਲ ਤਾਂ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨਾਲ ਦੀ ਨਾਲ ਅੱਜ ਦਾ ਜਿਹੜਾ ਤੁਹਾਨੂੰ ਆਪਾਂ ਔਰੇਂਜ ਦੇ ਬਾਰੇ, ਸੰਤਰੇ ਦੇ ਬਾਰੇ ਵੀ ਦੱਸਾਂਗੇ। ਸੰਤਰਾ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਾਫੀ ਅਹਿਮੀਅਤ ਰੱਖਦਾ ਵਾ, ਕਿਉਂਕਿ ਸਿਆਲ ਦਾ ਤੋਹਫਾ ਇੱਕ ਤਰ੍ਹਾਂ ਦੇ ਨਾਲ, ਇਹ ਉੱਦਾਂ ਦਾ ਫਲ ਆ ਜਿਹੜਾ ਵੇਖ ਲਓ ਉੱਦਾਂ ਠੰਡ ਹੁੰਦੀ ਆ, ਅਤੇ ਸਾਨੂੰ ਇਹ ਲੱਗਦਾ ਵਾ ਠੰਡਾ ਠੰਡਾ, ਪਰ ਇਹ ਆਪਾਂ ਸਿਆਲ 'ਚ ਪੀਣਾ ਪਸੰਦ ਕਰਦੇ ਹਾਂ।
0: ਬਿਲਕੁਲ,
1: ਹੈ ਨਾ, ਸੰਤਰਾ ਹੋ ਗਿਆ, ਜੂਸ ਹੋ ਗਿਆ ਸੰਤਰੇ ਦਾ, ਜਾਂ ਫਿਰ ਗੰਨੇ ਦਾ ਆਪਣਾ ਰੋਹ ਹੋ ਗਈ,
0: ਹੈ ਨਾ,
1: ਅਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਬਹੁਤ ਸਾਰਾ ਕੁਛ ਗਰਮ ਗਰਮ ਖਾਂਦੇ ਹਾਂ, ਅਤੇ ਉਹਨੂੰ ਇਹ ਨਾਲ ਬੈਲੈਂਸ ਕਰਕੇ ਰੱਖਦੀ ਹਾਂ।
0: ਬਿਲਕੁਲ, ਰਾਤ ਪਹੁੰਚਾਉਂਦਾ ਹੈ ਨਾ,
1: ਠੰਡ ਜੀ ਪੈਂਦੀ,
0: ਮੈਨੂੰ ਲੱਗਦਾ ਔਰੇਂਜ ਜੂਸ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਹੈ ਸਾਰੇ ਜੂਸਿਸ ਦੇ ਵਿੱਚ ਵੀ।
1: ਹਾਂ, ਸਭ ਤੋਂ ਵਧੇਰੇ ਵੀ ਨਿਕਲ ਆਉਂਦਾ ਨਾ, ਸੌਖਾ ਵੀ ਆ, ਤੇ ਆਪਣਾ ਭਾਵੇਂ ਖਾ ਲਓ ਤੇ ਭਾਵੇਂ ਤੁਸੀਂ ਪੀ ਲਓ ਤੇ ਨਾਲ ਜਿੱਦਾਂ ਖੰਘ ਜ਼ੁਕਾਮ

0: ਵਿਟਾਮਿਨ ਸੀ
1: ਜੀ,
0: ਉਹ ਵੀ ਤੁਹਾਡੀ ਪੂਰੀ ਹੁੰਦੀ ਹੈ
1: ਜੀ।
0: ਤੇ ਵੱਡੀ ਗੱਲ ਮੈਨੂੰ ਲੱਗਦਾ ਇਹ ਆ ਵੀ ਵੱਡੇ ਛੋਟੇ ਖੁਸ਼ ਹੋ ਕੇ ਖਾ ਵੀ ਲੈਂਦੇ ਆ।
1: ਹਾਂਜੀ ਹਾਂ,
0: ਔਰੇਂਜ ਹੋ ਗਿਆ,
1: ਈਜ਼ੀਲੀ ਅਵੇਲੇਬਲ ਹੈ।
0: ਹਾਂ,
1: ਪਰ ਉਹੀ ਹੈ ਕਿ ਆਇਆ ਕਿਵੇਂ ਕਿਵੇਂ ਇਸ ਦੀ ਸ਼ੁਰੂਆਤ ਦੇ ਵਿੱਚ ਔਰੇਂਜ ਕਿਵੇਂ ਸੀਗਾ। ਜਿਵੇਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕੇਲੇ ਦੀ, ਤੇ ਕੇਲੇ ਦੀ ਵੀ ਇਦਾਂ ਦੀ ਕਹਾਣੀ ਸੀਗੀ ਕਿ ਕੇਲੇ ਜਿਹੜਾ ਹੁਣ ਆਪਾਂ ਖਾਂਦੇ ਆ ਉਹ ਤੇ ਪਹਿਲਾਂ ਵਾਲਾ ਜਿਹੜਾ ਕੇਲਾ ਸੀਗਾ ਜੰਗਲੀ ਕੇਲਾ ਉਹ ਬਿਲਕੁਲ ਹੀ ਡਿਫਰੈਂਟ ਸੀਗਾ। ਕਿਵੇਂ ਕਿਵੇਂ ਕਰਦੇ ਕਰਦੇ ਹੁਣ ਜਿਹੜੀ ਪ੍ਰਜਾਤੀ ਦੇ ਆਪਾਂ ਬਨਾਨਾਸ ਖਾ ਰਹੇ ਹਾਂ ਉਹ ਹੁਣ ਆਈਡਲ ਹੈ, ਸਾਰਿਆਂ ਨੂੰ ਵਧੀਆ ਲੱਗਦਾ, ਮਿੱਠੇ ਵੀ ਹੁੰਦੇ, ਬੀਜ ਨਹੀਂ ਹੁੰਦੇ। ਔਰੇਂਜਸ ਦੀ ਵੀ ਰਲਦੀ ਮਿਲਦੀ ਕਹਾਣੀ ਹੈ,
0: ਓਕੇ,
1: ਤੇ ਉਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਪਰ ਮੇਨ ਹੈ ਆਪਣਾ ਅੱਜ ਦਾ ਟੌਪਿਕ
0: ਜੀ,
1: ਤੇ ਮੈਸੇਜਸ ਆਏ ਨੇ ਕਿ ਤੁਹਾਨੂੰ ਲੱਗਦਾ ਹੈ?
0: ਹਾਂਜੀ, ਮੈਂ ਦੱਸਿਆ ਤੁਹਾਨੂੰ, ਹਾਂਜੀ ਆ ਗਏ ਨੇ ਮੈਸੇਜ।
1: ਓਕੇ,
0: ਜੋ ਦੱਸੋਗੇ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਕਿਹਦਾ ਕਿਹਦਾ ਠੀਕ ਸੀ ਕਿਹਦਾ।
1: ਹਾਂਜੀ ਹਾਂਜੀ ਹਾਂ, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੋਸਿਪ ਦੇ ਬਾਰੇ। ਗੱਲ ਹੋ ਰਹੀ ਹੈ ਚੁਗਲੀਆਂ, ਗੋਸਿਪ ਕਹਿ ਲਓ ਜਾਂ ਇੱਧਰ ਉੱਧਰ, ਮਤਲਬ ਆਪਣਾ ਦਿਲ ਹਲਕਾ ਕਰਨਾ ਵੀ ਕਹਿ ਸਕਦੇ ਹੋ ਕੁਛ ਵੀ, ਤੇ ਤੁਹਾਡੇ ਉੱਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ, ਕੀ ਪਰਿਭਾਸ਼ਾ ਦਿੰਦੇ ਹੋ ਜਾਂ ਕੀ ਤੁਸੀਂ ਇਹਨੂੰ ਨਾਂ ਦਿੰਦੇ ਹੋ। ਤੇ ਇਹ ਵੀ ਹੈ ਕਿ ਮੈਨੂੰ ਲੱਗਦਾ ਗੋਸਿਪ ਇਟਸ ਪਾਰਟ ਆਫ ਕਲਚਰ। ਮੈਨੂੰ ਇੱਦਾਂ ਲੱਗਦਾ ਕਿ ਸਾਰੇ ਸਾਰੇ ਇੱਕ ਭਾਵੇਂ ਬੰਦੇ ਹੋਣ ਭਾਵੇਂ ਜਨਾਨੀਆਂ ਹੋਣ ਸਾਰੇ ਕਰਦੇ ਗੱਲਾਂ, ਹੈਨਾ। ਮੈਨੂੰ ਇੱਦਾਂ ਲੱਗਦਾ ਆਦਾਨ ਪ੍ਰਦਾਨ ਇਹ ਐਕਸੈਪਟ ਨਹੀਂ ਕਰਦਾ ਹਰ ਕੋਈ, ਲੇਕਿਨ ਸਾਰਿਆਂ ਦੇ ਵਿੱਚ ਹੀ ਇਹ ਚੀਜ਼ ਹੈ। ਤੇ ਭਾਵੇਂ ਫੈਮਿਲੀ ਦੇ ਗਰੁੱਪ ਫੈਮਿਲੀਜ਼ ਦੇ ਵਿੱਚ ਗੱਲ ਕਰੀਏ, ਭਾਵੇਂ ਆਪਾਂ ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਭਾਵੇਂ ਕੋਈ ਵੀ ਵਟਸਐਪ ਗਰੁੱਪ ਦੀ ਗੱਲ ਉਠਾ ਲਈਏ, ਲੇਕਿਨ ਹਰ ਇੱਕ ਕੋਈ ਨਾ ਕੋਈ ਇੱਕ ਟੌਪਿਕ ਜ਼ਰੂਰ ਹੁੰਦਾ ਹੈ, ਜਿਵੇਂ ਆਪਣਾ ਟੌਪਿਕ ਹੁੰਦਾ, ਤੇ ਉਹਨੂੰ ਤੁਸੀਂ ਕਹਿ ਲਓ ਨਾਂ ਦੇ ਦਿਓ ਗੋਸਿਪ। ਤੇ ਉਹ ਆਪਣੀ ਅੱਜ ਦਾ ਟੌਪਿਕ ਹੈ ਕਿ ਗੋਸਿਪ ਕੌਣ ਜ਼ਿਆਦਾ ਕਰਦਾ ਹੈ, ਬੰਦੇ ਜ਼ਿਆਦਾ ਕਰਦੇ ਜਾਂ ਜਨਾਨੀਆਂ?
0: ਜੀ, ਸੋ ਬਿਲਕੁਲ ਜੀ,
1: ਕੁਐਸਚਨ ਇਹ ਹੈ ਲਿਸਨਰਸ ਲਈ, ਤੁਸੀਂ ਦੱਸੋ ਜਾਂ ਤੁਹਾਡੇ ਕੋਲ ਕੋਈ ਇੱਦਾਂ ਦਾ ਫਨੀ ਇੰਸੀਡੈਂਟ ਹੋਏ। ਮਤਲਬ ਆਪਣਾ ਗੋਸਿਪ ਦਾ ਮੇਨ ਇਹ ਹੈ ਕਿ ਇਹ ਨਹੀਂ ਕਿ ਕਿਸੇ ਨੂੰ ਮਤਲਬ ਤੰਗ ਕਰਨਾ ਜਾਂ ਕਿਸੇ ਦਾ, ਕਈ ਵਾਰੀ ਕਹਿੰਦੇ ਨਾ ਗਲਤ ਅਫਵਾਹ ਫੈਲਾਉਣੀ, ਕਿਸੇ ਨੂੰ ਦੁਖੀ ਦੁੱਖ ਪਹੁੰਚਾਉਣਾ, ਪਰ ਇੱਕ ਹੈਲਦੀ ਗੋਸਿਪ ਦੀ ਗੱਲ ਹੋ ਰਹੀ ਹੈ ਇੱਥੇ ਕਿ ਕੋਈ ਤੁਹਾਡੇ ਕੋਲ ਕੋਈ ਕਿੱਸਾ ਹੋਵੇ ਜਿਹਦਾ ਤੁਹਾਨੂੰ ਮਤਲਬ ਅਜੇ ਤੱਕ ਤੁਸੀਂ ਭੁੱਲੋ ਨਾ, ਉਹ ਤੁਸੀਂ ਜ਼ਰੂਰ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਅਤੇ ਇਹ ਜ਼ਰੂਰ ਦੱਸਿਓ ਕਿ ਤੁਸੀਂ ਕੀ ਬਿਲੀਵ ਕਰਦੇ ਹੋ, ਬੰਦੇ ਜ਼ਿਆਦਾ ਗੋਸਿਪ ਕਰਦੇ ਹੈ ਜਾਂ ਜਨਾਨੀਆਂ?
0: ਜੀ, ਸੋ ਇਹ ਤੁਸੀਂ ਦੱਸ ਸਕਦੇ ਹੋ ਭਾਈ ਤੁਹਾਨੂੰ ਕੀ ਲੱਗਦਾ ਆ। ਅਤੇ ਵੈਸੇ ਆਪਾਂ ਇੱਕ ਦਿਨ ਸ਼ਾਇਦ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ, ਮੈਨੂੰ ਹੁਣ ਚੇਤਾ ਨਹੀਂ ਆ ਵੀ ਨਤੀਜਾ ਕੀ ਨਿਕਲਿਆ ਸੀ ਇਹਦਾ, ਪਰ ਇਹ ਵੀ ਤੁਸੀਂ ਨਵੇਂ ਸਿਰੇ ਤੋਂ ਤੁਸੀਂ ਕੱਢ ਸਕਦੇ ਹੋ ਨਤੀਜਾ ਕੀ ਤੁਹਾਨੂੰ ਲੱਗਦਾ ਵਾ ਵੀ ਚੁਗਲੀਆਂ ਬੰਦੇ ਬੀਬੀਆਂ ਨੂੰ ਅਤੇ ਬੀਬੀਆਂ ਬੰਦਿਆਂ ਨੂੰ, ਅਤੇ ਜਾਂ ਫਿਰ ਕਹਿ ਲਈਏ ਵੀ ਇਸ ਸਭ ਕੁਛ ਤੋਂ ਕੋਈ ਵੱਖਰਾ ਕੋਈ ਤੀਸਰਾ ਸੱਚ ਆ, ਅਤੇ ਉਹ ਵੀ ਆਪਾਂ ਧਿਆਨ ਦੇ ਵਿੱਚ ਲਿਆ ਸਕਦੇ ਹਾਂ। ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਦੱਸ ਸਕਦੇ ਹੋ ਸਾਨੂੰ, ਉਹਨਾਂ ਚਿਰ ਤੁਸੀਂ ਸੋਚ ਵਿਚਾਰ ਕਰੋ ਕੌਲ ਲਾਉਣ ਦੇ ਅਤੇ ਮੈਸੇਜ ਕਰਨ ਦੇ। ਅਤੇ ਉਹਦੇ ਦਰਮਿਆਨ ਆਪਾਂ ਪਹਿਲਾਂ ਸੰਤਰੇ ਵਾਲਾ ਕੰਮ ਨਿਬੇੜ ਲਈਏ।
1: ਅੱਛਾ, ਓਕੇ, ਠੀਕ ਹੈ। ਸੰਤਰੇ ਬੇਸਿਕਲੀ ਆਪਾਂ ਜਦੋਂ ਗੱਲ ਚੱਲੀਏ ਸੰਤਰਿਆਂ ਦੀ, ਅਤੇ ਸਭ ਤੋਂ ਪਹਿਲਾਂ ਮੈਂ ਕੁਐਸਚਨ ਕੀਤਾ ਸੀਗਾ ਕਿ ਪਹਿਲਾਂ ਆਇਆ ਕਿਵੇਂ, ਹੈ ਨਾ, ਔਰੇਂਜ ਕਲਰ ਜਾਂ ਪਹਿਲੀ ਚੀਜ਼ ਕਿਹੜੀ ਸੀਗੀ, ਔਰੇਂਜ ਕਲਰ ਜਾਂ ਫਿਰ ਔਰੇਂਜ ਫਰੂਟ? ਅਤੇ ਗੱਲ ਸਿੰਪਲ ਹੀ ਹੈ, ਸਭ ਤੋਂ ਪਹਿਲਾਂ ਫਰੂਟ ਹੀ ਆਇਆ ਔਰੇਂਜ। ਅਤੇ ਇਹ ਫਰੂਟ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਆਇਆ ਸੀਗਾ ਸਦਰਨ ਈਸਟ ਸਾਈਡ ਦੇ ਵਿੱਚ, ਹੈ ਨਾ, ਅਤੇ ਉੱਧਰੋਂ ਚਲਦੇ ਚਲਦੇ, ਅਤੇ ਇਹਦਾ ਮੀਨਿੰਗ ਜਿਹੜਾ ਸੀ ਨਾ ਉਹਨੂੰ ਖੁਸ਼ਬੂ ਨਾਲ ਵੀ ਜੋੜਿਆ ਜਾਂਦਾ ਸੀਗਾ, ਕਿਉਂਕਿ ਸੰਤਰੇ ਦੀ ਖੁਸ਼ਬੂ ਆਪਾਂ ਨੂੰ ਪਤਾ ਹੀ ਹੈ, ਜਿਵੇਂ ਆਪਾਂ ਹੱਥ 'ਚ ਵੀ ਈਵਨ ਲੈਂਦੇ ਹਾਂ ਭਾਵੇਂ ਬਿਨਾਂ ਛਿੱਲਿਆ, ਉਹਦੀ ਫਰੈਗਰੈਂਸ ਆਉਂਦੀ ਹੈ, ਹੈ ਨਾ, ਮੱਠੀ ਮੱਠੀ ਜੀ ਔਰੇਂਜ ਫਰੂਟੀ ਆਪਾਂ ਨੂੰ ਖੁਸ਼ਬੂ ਆਉਂਦੀ ਹੈ, ਅਤੇ
0: ਵਧੀਆ ਲੱਗਦੀ ਹੈ
1: ਵਧੀਆ। ਹਾਂ,
0: ਉਹਦੇ 'ਚ ਵੀ ਤਖਾਉਂਦੇ ਹਾਂ ਆਪਾਂ ਸਿਟਰਸ, ਵਧੀਆ ਲੱਗਦਾ ਵਾ, ਜਾਂ ਫਿਰ ਆਪਾਂ ਕਹਿ ਲਓ ਵੀ ਤੁਸੀਂ ਜਿੱਥੇ ਬੂਟਾ ਵੀ ਲਾਇਆ ਹੋਵੇ ਉੱਥੇ ਹਵਾ ਦੇ ਵਿੱਚ ਵੀ ਮੱਠੀ
1: ਮੱਠੀ ਜੀ, ਔਰ ਪੋਜ਼ਿਟਿਵਿਟੀ ਕਈ ਚੀਜ਼ਾਂ ਦੇ ਵਿੱਚ ਆਪਾਂ ਅੱਜ ਕੱਲ੍ਹ ਤੇ ਫਰੈਗਰੈਂਸਿਸ ਦੇ ਵਿੱਚ ਵੀ ਬਹੁਤ ਯੂਜ਼ ਹੋਣ ਲੱਗਿਆ, ਅਗਰਬੱਤੀਆਂ ਜਾਂ ਜਿਹੜੀ ਵੀ ਖੁਸ਼ਬੂ ਵਾਲੀ ਚੀਜ਼ਾਂ ਦੇ ਵਿੱਚ ਵੀ ਸਿਟ੍ਰਿਕ ਉਹ ਲਿਆ ਜਾਂਦਾ, ਦਵਾਈਆਂ ਵੀ ਬਣਦੀਆਂ, ਬਹੁਤ ਸਾਰੀ ਚੋਕਲੇਟਸ ਔਰ ਕੇਕਸ ਦੇ ਵਿੱਚ ਵੀ ਯੂਜ਼ ਹੁੰਦਾ। ਅਤੇ ਇਹ ਫਰੂਟ ਪਹਿਲਾਂ ਮਤਲਬ ਜਿਵੇਂ ਇਹਦਾ ਮੀਨਿੰਗ ਲਿਆ ਜਾਂਦਾ ਸੀਗਾ ਫਰੈਗਰੈਂਸ ਤੋਂ ਹੀ ਜਦੋਂ ਨਵਾਂ ਸੀਗਾ, ਅਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਕਿਹਾ ਜਾਂਦਾ ਸੀਗਾ ਨਾਰੰਗੀ, ਜੇ ਹੁਣ ਹਿੰਦੀ ਦੇ ਵਿੱਚ ਵੀ ਕਈ ਲੋਕੀ ਨਾਰੰਗੀ ਕਹਿੰਦੇ ਆ, ਹਨਾ, ਤੇ ਉਧਰੋਂ ਫਿਰ ਪਰਸ਼ੀਅਨ ਦੇ ਵਿੱਚ ਇਹਨੂੰ ਅਲੱਗ ਅਲੱਗ ਭਾਸ਼ਾ ਦੇ ਵਿੱਚ ਅਲੱਗ ਅਲੱਗ ਨਾਂ ਸੀਗੇ, ਪਰਸ਼ੀਅਨ ਦੇ ਵਿੱਚ ਇਹਨੂੰ ਕਿਹਾ ਗਿਆ ਨਾਰੰਜਾ, ਤੇ ਜਿਹੜੀ ਅਰਬਿਕ ਹੈ ਉੱਥੇ ਕਿਹਾ ਗਿਆ ਨਾਰੰਗ, ਤੇ ਅਰਬਿਕ ਲੋਕ ਹੀ ਇਹਨੂੰ ਮਤਲਬ ਟਰੈਵਲ ਕਰਕੇ ਲੈ ਕੇ ਗਏ ਸੀਗੇ, ਤੇ ਉਧਰੋਂ ਟਰੈਵਲ ਕਰਦੇ ਕਰਦੇ ਯੂਰਪ ਪਹੁੰਚਿਆ ਸੀਗਾ, ਮਤਲਬ ਡਾਇਰੈਕਟ ਯੂਰਪ ਨਹੀਂ ਆਇਆ ਸੀਗਾ, ਪਹਿਲੇ ਐਵੇਂ ਇੱਧਰ ਉਧਰ ਟਰੈਵਲ ਕਰਕੇ ਇਹ ਐਂਡ 'ਚ ਆਇਆ ਯੂਰਪ, ਤੇ ਸਪੈਨਿਸ਼ ਲੋਕ ਇਹਨੂੰ ਨਾਰੰਕਾ ਕਹਿੰਦੇ, ਤੇ ਸਪੈਨਿਸ਼ ਦੇ ਵਿੱਚ ਔਰੇਂਜ ਕਲਰ ਨੂੰ ਵੀ ਨਾਰੰਕਾ ਹੀ ਕਹਿੰਦੇ ਆ, ਜਦੋਂ ਕਲਰਸ ਦੀ ਗੱਲ ਹੁੰਦੀ ਹੈ ਸਪੈਨਿਸ਼ ਦੇ ਵਿੱਚ, ਉਹਦੇ ਵਿੱਚ ਨਾਰੰਕਾ ਹੁੰਦਾ ਇਹਦਾ ਮੀਨਿੰਗ।
0: ਆਪਾਂ ਵੀ ਤੇ ਔਰੇਂਜ ਹੀ ਕਹਿੰਦੇ ਆ ਤੇ ਔਰੇਂਜ ਨੂੰ ਵੀ ਔਰੇਂਜ ਹੀ ਕਹਿੰਦੇ
1: ਆ, ਨਾਰੰਕਾ। ਹਾਂ ਸਹੀ ਗੱਲ ਹੈ। ਤੇ ਉਹ ਐਕਚੁਅਲੀ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਪੜ੍ਹ ਰਹੀ ਸੀ ਨਾ, ਔਰੇਂਜ ਵਰਡ ਹੀ ਨਹੀਂ ਸੀਗਾ, ਜਦੋਂ ਔਰੇਂਜ ਨਹੀਂ ਆਇਆ ਸੀਗਾ ਉਦੋਂ ਉਸ ਕਲਰ ਨੂੰ ਕਹਿੰਦੇ ਸੀਗੇ ਰੈਡ ਐਂਡ ਯੈਲੋ, ਸਟਾਰਟਿੰਗ ਲੌਂਗ ਲੌਂਗ ਅਗੋ, 4-5 ਹਜ਼ਾਰ ਸਾਲ ਪਹਿਲਾਂ, ਜਦੋਂ ਮਤਲਬ ਔਰੇਂਜ ਆਉਣ ਤੋਂ ਪਹਿਲਾਂ। ਤੇ ਇਟਾਲੀਅਨ ਲੋਕਾਂ ਨੇ ਇਹਨੂੰ ਕਿਹਾ ਸੀਗਾ ਅਰਾਂਸ਼ੀਆ,
0: ਓਕੇ।
1: ਤੇ ਇੰਗਲਿਸ਼ ਦੇ ਵਿੱਚ ਫਿਰ ਆਇਆ ਹੈ ਔਰੇਂਜ। ਕਹਿੰਦੇ ਕਿ ਔਰੇਂਜ ਸਿਰਫ ਮਤਲਬ ਸਿਰਫ ਔਰੇਂਜ ਲਈ ਨਹੀਂ ਯੂਜ਼ ਕੀਤਾ ਜਾਂਦਾ ਸੀਗਾ, ਔਰੇਂਜ ਫਰੂਟ ਲਈ ਉਸ ਟਾਈਮ, ਉਦੋਂ ਜਦੋਂ ਜਿਹੜੀ ਰੈਡਿਸ਼ ਹੈ ਤੇ ਆਪਣਾ ਸੇਬ ਹੋ ਗਏ, ਨਾਸ਼ਪਤੀ ਹੋ ਗਏ, ਜਦੋਂ ਇਹ ਪੱਕ ਜਾਂਦੇ ਸੀ ਨਾ, ਸੋਫਟ ਜਿਹੇ ਹੋ ਜਾਂਦੇ ਸੀ, ਉਦੋਂ ਵੀ ਇਹਨਾਂ ਨੂੰ ਕਹਿੰਦੇ ਸੀਗੇ ਔਰੇਂਜਿਸ਼ ਹੋ ਗਏ,
0: ਓਕੇ।
1: ਮਤਲਬ ਪਹਿਲਾਂ ਔਰੇਂਜ ਵਰਡ ਇੱਦਾਂ ਵੀ ਐਬਰੀਵੇਸ਼ਨ ਉਹਦੀ ਯੂਜ਼ ਕੀਤੀ ਜਾਂਦੀ ਸੀ, ਨਾਓ ਦਿਸ ਐਪਲ ਯੂ ਕੈਨ ਈਟ, ਇਟਸ ਔਰੇਂਜਿਸ਼ ਨਾਓ।
0: ਓਕੇ, ਸੋ ਪੱਕ ਗਿਆ,
1: ਪੱਕ ਗਿਆ ਹੈ ਨਾ, ਉਸ ਵਿੱਚ ਰਿਜ਼ੈਂਬਲੈਂਸ ਹੁੰਦੀ ਸੀਗੀ। ਤੇ ਯੂਰਪ ਕਿਵੇਂ ਆਇਆ, ਯੂਰਪ ਤੇ ਤਿੰਨ ਤਰੀਕੇ ਤੋਂ ਆਇਆ, ਅਰਬ ਦੇ ਥਰੂ ਰੋਡ ਤੋਂ ਆਇਆ, ਤੇ ਉਦੋਂ ਜਿਹੜਾ ਅਰਬੀ ਔਰੇਂਜ ਸੀ ਨਾ ਉਹ ਥੋੜਾ ਬਿੱਟਰ ਸੀਗਾ, ਸਵਾਦ ਇਹਦਾ ਮਤਲਬ ਇੰਨਾ ਸਵਾਦ ਨਹੀਂ ਸੀਗਾ, ਮਿੱਠਾ ਨਹੀਂ ਸੀਗਾ, ਥੋੜਾ ਕੌੜਾ ਕੌੜਾ ਜਾਂ ਕਸੈਲਾ ਜਿਹਾ ਹੁੰਦਾ ਸੀਗਾ। ਫਿਰ ਪੋਰਚੁਗੀਜ਼ ਜਿਹੜਾ ਲੈ ਕੇ ਆਇਆ ਉਹ ਲੈ ਕੇ ਆਇਆ ਥੋੜਾ ਮਿੱਠਾ, ਸਮੁੰਦਰ ਰਾਹੀਂ ਪੋਰਚੁਗੀਜ਼ ਪਹੁੰਚੇ ਸੀਗੇ। ਈਵਨ ਪੁਰਤਗਾਲ ਦੇ ਵਿੱਚ ਕਿਤੇ ਕਿਤੇ ਹੁਣੇ ਵੀ ਇਹਨੂੰ ਪੋਰਚੁਗਲ ਕਹਿੰਦੇ ਨੇ ਔਰੇਂਜ ਨੂੰ। ਤੇ ਡੱਚ ਵੀ ਲੈ ਕੇ ਆਏ, ਉਹ ਕਹਿੰਦੇ ਸੀਗੇ ਇਹਨੂੰ ਚਾਈਨੀਜ਼ ਐਪਲ ਔਰੇਂਜ ਨੂੰ। ਤੇ ਇਹ ਅਲੱਗ ਅਲੱਗ ਨਾਂ ਔਰੇਂਜਸ ਦੇ ਲੈ ਕੇ ਆਏ ਸੀਗੇ। ਹੁਣ ਮਤਲਬ ਗੱਲ ਇਹ ਆਉਂਦੀ ਹੈ ਕਿ ਇੱਕ ਔਰੇਂਜ ਆਇਆ ਕਿਵੇਂ, ਔਰੇਂਜ ਜਦੋਂ ਆਇਆ
0: ਤੇ ਆ ਨਹੀਂ ਸਕਦਾ।
1: ਹਾਂ ਉਹੀ ਨਾ, ਕਿਉਂਕਿ ਸਟਾਰਟਿੰਗ ਦੇ ਵਿੱਚ ਔਰੇਂਜਸ ਨਹੀਂ ਮਿਲਦੇ ਸੀਗੇ, ਉਦੋਂ ਦੋ ਤਰੀਕੇ ਦੇ ਫਰੂਟ ਸੀਗੇ, ਤੇ ਉਹਨਾਂ ਤੋਂ ਫਿਰ ਕ੍ਰੋਸ ਕਰਕੇ ਉਹਨਾਂ ਦੇ ਵਿੱਚੋਂ ਇਹ ਕੱਢਿਆ ਸੀਗਾ ਔਰੇਂਜ, ਕਿਉਂਕਿ ਓਬਵੀਅਸਲੀ ਜਿਹੜਾ ਸਟਾਰਟਿੰਗ ਵਾਲਾ ਔਰੇਂਜ ਸੀਗਾ ਉਹ ਮੈਂ ਜਿਵੇਂ ਗੱਲ ਕੀਤੀ ਹੈ ਅਰੇਬਿਕ ਲੈ ਕੇ ਆਇਆ ਸੀ, ਉਹ ਕੌੜਾ ਹੁੰਦਾ ਸੀਗਾ, ਤੇ ਉਹ ਜਿਹੜੇ ਮੈਂਡਰਿਨ ਸੀਗੇ, ਤੇ ਇੱਕ ਹੋਰ ਫਰੂਟ ਹੁੰਦਾ, ਮੈਂ ਉਹਦਾ ਨਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਯਾਦ, ਤੇ
0: ਪੋਮੈਲੋ,
1: ਪੋਮੈਲੋ ਹੈ ਨਾ, ਪੋਮੈਲੋ ਤੇ ਮੈਂਡਰਿਨ ਦਾ ਕ੍ਰੋਸ ਕਰਕੇ ਇਹ ਅਸਲ 'ਚ ਜਿਹੜਾ ਔਰੇਂਜ ਆਪਾਂ ਵਰਤ ਰਹੇ ਹਾਂ ਉਹ ਬਣਿਆ ਔਰੇਂਜ। ਤੇ 4-5 ਹਜ਼ਾਰ ਸਾਲ ਪਹਿਲਾਂ ਲੋਕ ਮਤਲਬ ਉਹਨੂੰ ਉਗਾਉਣਾ ਸ਼ੁਰੂ ਕੀਤਾ ਸੀਗਾ ਰੀਅਲ ਜਿਹੜੇ ਔਰੇਂਜਸ ਨੇ। ਤੇ ਪਹਿਲਾਂ ਮੈਂ ਗੱਲ ਕਰ ਹੀ ਚੁੱਕੀ ਹਾਂ ਸਿਲਕ ਰੂਟ ਦੇ ਰਾਹੀਂ ਇਹ ਟਰੈਵਲ ਕਰਕੇ ਮਿਡਲ ਈਸਟ ਲਾਇਆ ਗਿਆ, ਫਿਰ ਅਰਬੀ ਲੋਕ ਇਹਨੂੰ ਯੂਰਪ ਲੈ ਕੇ ਗਏ, ਤੇ ਫਿਰ ਦੁਨੀਆ ਭਰ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ, ਔਰੇਂਜਸ ਆ ਗਏ। ਹੁਣ ਔਰੇਂਜਸ ਨਾਂ ਦੀ ਵੀ ਗੱਲ ਹੋ ਗਈ ਆਪਣੀ, ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਔਰੇਂਜਸ ਸੀਗੇ ਨਾ ਉਹ ਬਹੁਤ ਲਕਸ਼ਰੀ ਮੰਨਿਆ ਜਾਂਦਾ ਸੀਗਾ, ਜਿਵੇਂ ਹੁਣ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਕਿ ਇਹ ਬੜਾ ਈਜ਼ੀਲੀ ਅਵੇਲੇਬਲ ਫਰੂਟ ਹੈ, ਪਹਿਲਾਂ ਇਹ ਲਗਜ਼ਰੀ ਫਰੂਟ ਦੇ ਵਿੱਚ ਇੱਕ ਸੀਗਾ, ਕਿਉਂਕਿ ਇੰਨਾ ਸਸਤਾ ਨਹੀਂ ਸੀਗਾ, ਈਜ਼ੀਲੀ ਅਵੇਲੇਬਲ ਨਹੀਂ ਸੀਗਾ, ਅਤੇ ਹਰ ਇੱਕ ਮਤਲਬ ਇਸ ਜਿਹੜਾ ਔਰੇਂਜ ਆਪਾਂ ਹੁਣ ਰੋਜ਼ਮਰਾ ਦੇ ਵਿੱਚ ਖਾਂਦੇ ਹਾਂ ਉੱਦਾਂ ਦਾ ਮਿਲਦਾ ਨਹੀਂ ਸੀਗਾ, ਮਤਲਬ ਵਿਰਲੇ ਹੀ ਹੁੰਦੇ ਸੀਗੇ। ਅਤੇ ਉਹ ਇੱਕ ਟ੍ਰੈਡੀਸ਼ਨ ਹੁੰਦਾ ਸੀਗਾ ਕ੍ਰਿਸਮਸ ਦੇ ਵਿੱਚ, ਜਿਹੜੀ ਮਤਲਬ ਆਪਾਂ ਹੁਣ ਕਹਿੰਦੇ ਨਾ ਕ੍ਰਿਸਮਸ ਦੇ ਵਿੱਚ ਲੋਕ ਤੋਹਫੇ ਐਕਸਚੇਂਜ ਕਰਦੇ ਹੈ ਨਾ, ਪੇਰੈਂਟਸ ਦਿੰਦੇ ਗ੍ਰੈਂਡ ਪੇਰੈਂਟਸ, ਅਤੇ ਬਾਸਕਿਟ ਬਣਾਉਂਦੇ ਸੀਗੇ ਹਮੇਸ਼ਾ ਜਿਹੜੇ ਅੱਛੇ ਘਰਾਂ ਦੇ ਲੋਕ ਹੁੰਦੇ ਸੀ ਨਾ, ਉਸ 'ਚ ਸਪੈਸ਼ਲੀ ਔਰੇਂਜਸ ਰੱਖਦੇ ਸੀਗੇ, ਅਤੇ ਉਹਨੂੰ
0: ਮੰਨਦੇ
1: ਇਹ ਵਧੀਆ ਵਧੀਆ ਤੋਹਫਾ ਗਿਫਟ ਕਰ ਰਹੇ। ਅਤੇ ਹੁਣ ਜਿਹੜਾ ਆਪਣੇ ਲਈ ਬੜੀ ਆਮ ਜਿਹੀ ਚੀਜ਼ ਹੈ, ਕੇਲੇ ਸੇਬ ਸੰਤਰੇ ਆਪਾਂ ਤਿੰਨ ਫਰੂਟ ਈਜ਼ਲੀ ਕਹਿੰਦੇ, ਪਰ ਤੁਸੀਂ ਸੋਚੋ ਪਹਿਲਾਂ ਕਿਸ ਤਰੀਕੇ ਨਾਲ ਉਹਦੀ ਵੈਲਿਊ ਸੀਗੀ। ਈਵਨ ਬਹੁਤ ਸਾਰੇ ਕਲਚਰਸ ਦੇ ਵਿੱਚ ਇਹਨੂੰ ਪਿਓਰਿਟੀ ਅਤੇ ਪਾਇਸਨੈਸ ਦਾ ਵੀ ਇੱਕ ਪ੍ਰਤੀਕ ਮੰਨਿਆ ਜਾਂਦਾ ਕਿ ਇਹ ਬੜਾ ਹੀ ਪਵਿੱਤਰ ਫਰੂਟ ਹੈ।
0: ਹਾਂ, ਜਿੱਦਾਂ ਆਪਾਂ ਕਈ ਵਾਰੀ ਵੇਖਦੇ ਹਾਂ ਚਾਈਨੀਜ਼ ਵੀਤਨਾਮੀ ਸ਼ੌਪਸ ਦੇ ਅੱਗੇ ਵੀ ਪਏ ਹੁੰਦੇ ਆ,
1: ਜਦੋਂ ਚਾਈਨੀਜ਼ ਨਿਊ ਈਅਰ ਆਉਂਦਾ ਤੁਸੀਂ ਦੇਖੋ ਉਹਨਾਂ ਦੇ ਡੈਕੋਰੇਸ਼ਨ ਦੇ ਵਿੱਚ ਵੀ ਤੁਹਾਨੂੰ ਮੈਂਡਰਿਨ ਜਾਂ ਸੰਤਰੇ ਦਿਖਦੇ ਆ, ਉਹ ਬੜਾ ਇਹਨੂੰ ਈਵਨ ਆਪਣੇ ਕਲਚਰ ਦੇ ਵਿੱਚ ਮੰਨਦੇ। ਈਵਨ ਕਈ ਜਿਹੜੇ ਚਾਈਨੀਜ਼ ਤੁਹਾਡੇ ਨਾਲ ਕੁਲੀਗਸ ਹੁੰਦੇ ਆ, ਤੁਹਾਨੂੰ ਚਾਈਨੀਜ਼ ਨਿਊ ਈਅਰ ਦੇ ਟਾਈਮ ਗਿਫਟ ਵੀ ਕਰਦੇ ਆ ਆਪਣੇ ਨੇਬਰਸ ਨੂੰ, ਆਪਣੇ ਕੋ ਵਰਕਰਸ ਨੂੰ ਜਾਂ ਰਿਲੇਟਿਵਸ ਨੂੰ, ਕਿਉਂਕਿ ਉਹਨੂੰ ਜਿਵੇਂ ਆਪਾਂ ਆਪਣੇ ਕਲਚਰ 'ਚ ਕੇਲੂ ਨੂੰ ਬਹੁਤ ਸਾਰੇ ਕਲਚਰਸ ਦੇ ਵਿੱਚ ਕਹਿ ਲਓ ਪ੍ਰਸ਼ਾਦ ਦੇ ਵਿੱਚ ਵਰਤੇ ਜਾਂਦੇ, ਇਹ ਲੋਕ ਸੰਤਰੇ ਨੂੰ ਵਰਤਦੇ ਆ। ਅਤੇ ਇਸ ਤਰੀਕੇ ਨਾਲ ਹੁਣ ਅੱਜ ਕਹਿ ਲਓ ਕਿ ਹਰ ਇੱਕ ਫਰਿੱਜ ਦੇ ਵਿੱਚ ਹਰ ਇੱਕ ਫਰੂਟ ਬਾਸਕਿਟ 'ਚ ਦਿਖਦਾ, ਤੁਸੀਂ ਸੋਚੋ ਕਿਸ ਤਰੀਕੇ ਨਾਲ ਔਰੇਂਜਸ ਆਪਣੀ ਲਾਈਫ ਦੇ ਵਿੱਚ ਆਏ। ਅਤੇ ਹਾਂ, ਡੈਫੀਨਿਟਲੀ ਪਹਿਲਾਂ ਔਰੇਂਜ ਫਰੂਟ ਆਇਆ, ਫਿਰ ਉਹਦਾ ਜਿਹੜਾ ਰਿਜ਼ੈਂਬਲੈਂਸ ਸੀਗੀ ਉਹਦੇ ਤੋਂ ਹੀ ਔਰੇਂਜ ਕਲਰ ਬਣਿਆ। ਪਹਿਲਾਂ ਔਰੇਂਜ ਕਲਰ ਨਹੀਂ ਸੀ, ਉਹਨੂੰ ਰੈਡ ਯੈਲੋ ਕਲਰ ਕਹਿੰਦੇ ਸੀਗੇ।
0: ਓਕੇ
1: ਜੀ, ਤੇ ਫਿਰ ਇੱਦਾਂ ਇਹ ਆਇਆ। ਤੇ ਆਪਾਂ ਜਿਹੜੀ ਜੂਸ ਦੀ ਗੱਲ ਕੀਤੀ ਹੈ, ਇੱਕ ਟਾਈਮ ਤੇ ਕਹਿੰਦੇ ਕਿ ਇੰਨੇ ਜ਼ਿਆਦਾ ਯੂਰਪ ਦੇ ਵਿੱਚ ਔਰੇਂਜਸ ਹੋ ਗਏ ਸੀਗੇ ਕਿ ਉਹਦਾ ਮਤਲਬ ਕੀ ਯੂਜ਼ ਕਰੀਏ। ਫਿਰ ਮਾਰਕੀਟਿੰਗ ਆਈ ਸਾਹਮਣੇ, ਮਾਰਕੀਟਿੰਗ, ਕਿਉਂਕਿ ਹੁਣ ਤੁਸੀਂ ਦੇਖੋ ਇੰਗਲਿਸ਼ ਫਿਲਮਾਂ ਕਹਿ ਲਓ ਜਾਂ ਕੁਛ ਵੀ ਕਹਿ ਲਓ, ਜਾਂ ਆਈਡੀਅਲ ਕਿੱਥੇ ਬੁਫੇ ਵੀ ਦੇਖੋ, ਔਰੇਂਜ ਜੂਸ ਹਮੇਸ਼ਾ ਇੱਕ ਜੱਗ ਦੇ ਵਿੱਚ ਹੁੰਦਾ। ਈਵਨ ਆਪਾਂ ਫਿਲਮਾਂ ਵੀ ਦੇਖੀਏ ਤੇ ਉਹਦੇ 'ਚ ਇੱਕ ਬ੍ਰੈਕਫਾਸਟ 'ਚ ਉਹਨੇ, ਹਾਲਾਂਕਿ ਆਪਾਂ ਚਾਹ ਨੂੰ ਤਵੱਜੋ ਦਿੰਦੇ ਹਾਂ, ਲੇਕਿਨ ਇੰਗਲਿਸ਼ ਕੰਟਰੀਜ਼ ਜਾਂ ਯੂਰੋਪ ਦੇ ਵਿੱਚ ਔਰੇਂਜ ਜੂਸ ਉੱਤੇ ਹੁੰਦਾ ਹੈ ਨਾ, ਤੇ ਉਹ ਮਾਰਕੀਟਿੰਗ ਲੈ ਕੇ ਆਏ ਸੀਗੇ ਕਿ ਇੱਕ ਔਰੇਂਜ ਵੇਚਣ ਦੇ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ, ਕਿਉਂਕਿ ਇੱਕ ਜੂਸ ਇੱਕ ਔਰੇਂਜ ਨਾਲ ਬਣੇਗਾ ਨਹੀਂ, ਬਹੁਤ ਸਾਰੇ ਔਰੇਂਜਸ ਲੱਗਣਗੇ। ਤੇ ਮਾਰਕੀਟਿੰਗ ਕੰਪਨੀਆਂ ਨੇ ਫਿਰ ਔਰੇਂਜ ਜੂਸ ਇੰਟਰੋਡਿਊਸ ਕਰਾਇਆ ਮਾਰਕੀਟ ਦੇ ਵਿੱਚ, ਤੇ ਉਹ ਇੰਨਾ ਫਿੱਟ ਹੋ ਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਔਰੇਂਜ ਜੂਸ ਨੂੰ ਇੰਨੀ ਤਵੱਜੋ ਮਿਲਦੀ ਹੈ ਜਿੰਨੀ ਪਹਿਲਾਂ ਮਿਲਦੀ ਸੀਗੀ।
0: ਅੱਜ ਕੱਲ੍ਹ ਜਿਹੜੇ ਬਫੇ ਨੂੰ, ਪਤਾ ਨਹੀਂ ਸ਼ਾਇਦ ਮੈਨੂੰ ਹੀ ਲੱਗਾ ਵਾ ਜਾਂ ਮੇਰਾ ਹੀ ਐਕਸਪੀਰੀਅੰਸ ਰਿਹਾ ਵਾ, ਮੈਂ ਵੇਖਦਾ ਵੀ ਜਿਹੜੇ ਅੱਗੇ ਹੋਟਲਾਂ ਦੇ ਵਿੱਚ ਸਵੇਰੇ ਬਫੇ 'ਤੇ ਔਰੇਂਜ ਜੂਸ ਹੁੰਦਾ ਸੀ, ਉੱਥੇ ਹੁਣ ਉਹਦੀ ਰਿਪਲੇਸਮੈਂਟ ਜਿਹੜੀ ਆ ਉਹ ਵਾਟਰਮੈਲਨ ਨੇ ਲੈ ਲਈ ਆ।
1: ਉਹ ਟੈਟਰਾ ਪੈਕਸ ਵੀ ਬਹੁਤ ਅਲੱਗ ਅਲੱਗ ਤਰੀਕੇ ਦੇ ਮਿਕਸ ਆ। ਵਾਟਰਮੈਲਨ ਕੀ ਪਤਾ ਹੁਣ ਇੱਦਾਂ ਹੈ ਕਿ ਵਾਟਰਮੈਲਨ ਈਜ਼ੀ,
0: ਹਾਂ ਈਜ਼ੀ ਤਾਂ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਜਿਹੜਾ ਵਾਟਰਮੈਲਨ ਆ ਉਹ ਰਿਫਰੈਸ਼ਿੰਗ ਤਾਂ ਦੋਵੇਂ ਹੀ ਨੇ, ਚਲੋ ਦੋਵੇਂ ਹੀ ਤੁਹਾਨੂੰ ਠਾ ਜਾ ਦਿੰਦੇ ਆ ਸ਼ਾਇਦ, ਪਰ ਉਹਦੇ 'ਚ ਇਹ ਆ ਕਿ ਔਰੇਂਜ ਜਿਹੜਾ ਉਹ ਸਵੇਰੇ ਸਵੇਰੇ ਤੁਹਾਨੂੰ ਇੱਕ ਜ਼ਰੂਰ ਖਟਾਸ ਜੀ, ਹੈ ਨਾ, ਤੁਹਾਡੇ ਮੂੰਹ ਦਾ ਸਵਾਦ ਬਦਲਦਾ ਵਾ। ਨਿਚੋੜ ਹੀ ਦਿੱਤਾ ਉਸ ਚੀਜ਼ ਨੂੰ, ਪਰ ਐਨੀਵੇ ਹੋ ਸਕਦਾ ਇਹ ਹੋ ਸਕਦਾ ਵਾ ਵੀ ਮੈਨੂੰ ਹੀ ਲੱਗਾ ਹੋਵੇ,
1: ਬਾਕੀ ਮੈਨੂੰ ਲੱਗਦਾ ਫਿਰ ਵੀ ਜਿਹੜਾ ਵਾਟਰਮੈਲਨ ਦਾ ਜੂਸ ਸਟਿਲ ਥੋੜਾ ਰਹਿ ਸਕਦਾ, ਮਤਲਬ ਇੱਕ ਦਿਨ ਨਹੀਂ,
0: ਵੇਖੋ ਕੋਈ ਵੀ ਚੀਜ਼ ਆ ਰਿਗਾਰਡਲੈਸ ਉਹ ਵਾਟਰਮੈਲਨ ਹੈ, ਰਿਗਾਰਡਲੈਸ ਉਹ ਤੁਸੀਂ ਭਾਵੇਂ ਬਨਾਨਾ ਸ਼ੇਕ ਬਣਾਇਆ ਵਾ, ਮੈਂਗੋ ਸ਼ੇਕ ਬਣਾਇਆ ਵਾ, ਕੋਈ ਵੀ ਚੀਜ਼ ਆ, ਕੋਈ ਵੀ ਫਰੂਟ ਆ, ਜਦੋਂ ਤੁਸੀਂ ਉਹਨੂੰ ਕਰੱਸ਼ ਕਰ ਦਿੰਦੇ ਹੋ ਜਾਂ ਨਿਚੋੜ ਦਿੰਦੇ ਹੋ ਤੇ ਉਹਦੀ ਟੈਕਨੀਕਲ ਉਹਦੀ ਜਿਹੜੀ ਲਾਈਫ ਆ ਉਹ ਮੰਨੀ ਜਾਂਦੀ ਵੀ 15-20 ਮਿੰਟਾਂ 'ਚ ਤੁਸੀਂ ਉਹਨੂੰ ਪੀਣਾ ਹੁੰਦਾ। ਬਾਕੀ ਹਾਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਰੱਖਿਆ ਹੁੰਦਾ ਵਾ ਸਾਂਭ ਕਰਕੇ, ਤੇ ਉੱਥੇ ਤੁਸੀਂ ਪੀ ਸਕਦੇ ਹੋ, ਕਰ ਸਕਦੇ ਹੋ, ਪਰ ਅਸਲ ਦੇ ਵਿੱਚ ਬਾਕੀ ਉਸ ਪੱਖੋਂ ਸਾਰੇ ਹੀ ਸੇਮ ਨੇ।
1: ਹਾਂ ਵੈਸੇ ਵਾਕਈ ਤੁਹਾਡੀ ਗੱਲ ਸਹੀ ਹੈ, ਮਤਲਬ ਮੈਂ ਇਮੇਜਿਨ ਕਰ ਰਹੀ ਨਾ ਉਹ ਸੀਨ, ਹਾਂ ਕਿ ਔਰੇਂਜ ਜੂਸ ਦੀ ਥਾਂ ਵਾਟਰਮੈਲਨ ਹੀ ਆ, ਤੇ ਈਜ਼ੀ ਹੋਣਾ ਲੱਗਦਾ ਉਹਨਾਂ ਨੂੰ ਬਣਾਉਣਾ, ਕਿਉਂਕਿ ਇਹਦੇ ਨਾ ਕੱਟੇ
0: ਇੱਕ ਟ੍ਰੈਂਡ ਹੁੰਦਾ ਵਾ ਟਾਈਮ ਟੂ ਟਾਈਮ। ਬਾਕੀ ਮੈਂ ਆਪਣਾ ਮੇਰਾ ਵਰਜ਼ਨ ਇਹ ਆ, ਮੇਰਾ ਵਿਚਾਰ ਇਹ ਆ ਵੀ ਔਰੇਂਜ ਜੂਸ ਸਵੇਰੇ ਸਵੇਰੇ ਪੀਣਾ ਮੈਨੂੰ ਤਾਂ ਔਖਾ ਲੱਗਦਾ, ਤੇ ਇਹ ਫਿਰ ਵੀ ਬੰਦਾ
1: ਐਸਿਡਿਕ ਵੀ ਕਰਦਾ, ਕਈ ਲੋਕਾਂ ਨੂੰ ਸੂਟ ਨਹੀਂ ਕਰਦਾ ਇੱਕਦਮ।
0: ਹਾਂਜੀ ਹੁੰਦਾ ਹੁੰਦੀ ਪ੍ਰੋਬਲਮ। ਬਾਕੀ ਸਵੇਰੇ ਸਵੇਰੇ ਇਹ ਹੁੰਦਾ ਵਾ ਵੀ ਜਿਹੜਾ ਵਾਟਰਮੈਲਨ, ਵੈਸੇ ਵੀ ਮੈਲਨਸ ਜਿਹੜੇ ਨੇ ਉਹ ਬ੍ਰੇਕਫਾਸਟ ਦੇ ਵਿੱਚ, ਇੰਗਲਿਸ਼ ਬ੍ਰੇਕਫਾਸਟ ਦੇ ਵਿੱਚ ਮੈਲਨਸ ਜਿਹੜੇ ਆ ਉਹ ਟੇਕ ਓਵਰ ਕਰ ਗਏ ਆ, ਉੱਥੇ ਜ਼ਿਆਦਾ ਤੁਹਾਨੂੰ ਮਿਲਣਗੇ ਉਹ। ਤੇ ਖੈਰ ਚਲੋ, ਇਹ ਤੇ ਹੋ ਗਿਆ ਆਪਣਾ ਔਰੇਂਜ
1: ਜੀ।
0: ਵੈਸੇ ਪਤਾ ਨਹੀਂ ਕੋਈ, ਮੈਨੂੰ ਇਹ ਲੱਗਦਾ ਵੀ ਬਹੁਤ ਕੋਈ ਪੁਰਾਣੀ, ਈਵਨ ਮੈਨੂੰ ਵੀ ਹਿਸਟਰੀ ਲੱਗਦੀ ਨਹੀਂ ਆ ਕਿਉਂਕਿ ਇੰਨੀ ਜ਼ਿਆਦਾ ਅਵੇਲੇਬਿਲਿਟੀ ਨਹੀਂ ਸੀ ਹੁੰਦੀ। ਜੇ ਮੈਂ ਯਾਦ ਕਰਾਂ, ਮੈਨੂੰ ਯਾਦ ਹੈ ਆਪਾਂ ਨਿੱਕੇ ਨਿੱਕੇ ਹੁੰਦੇ ਹਾਂ ਤੇ ਉਦੋਂ ਰੌਲਾ ਪਿਆ ਸੀ, ਉਹ ਸਾਡੇ ਲਾਗੇ ਕਿਨੂਆਂ ਦਾ ਬਾਗ ਲੱਗਾ ਹੈ, ਉਦੋਂ ਪੰਜਾਬ ਦੇ ਵਿੱਚ ਬਹੁਤ ਕਿਨੂਆਂ ਦੇ ਬਾਗ ਲੱਗੇ ਸੀ। ਖੈਰ ਉਹ ਕਿਨੂੰ ਇੱਦਾਂ ਦੇ ਨਹੀਂ, ਉਹ ਕਿਨੂੰ ਬੜੇ ਖੱਟੇ ਸੀ ਤੇ ਛਿੱਲੇ ਵੀ ਨਹੀਂ ਜਾਂਦੇ
1: ਥੋੜੇ, ਸਕਿਨ ਵੀ ਬੜੀ ਟਾਈਟ, ਮਤਲਬ ਇੱਕਦਮ
0: ਬੜਾ ਔਖਾ ਸੀ ਉਹਨੂੰ ਛਿੱਲਣਾ, ਤੇ ਬੀ ਬਹੁਤ ਹੁੰਦੇ ਸੀ ਤੇ ਖੱਟਾ ਬਹੁਤ ਹੁੰਦਾ ਸੀ। ਤੁਹਾਨੂੰ ਯਾਦ ਹੋਣਾ ਆਪਾਂ ਵਿਆਹਾਂ 'ਚ ਜਾਣਾ ਤੇ ਚਾਹ ਬੜਾ ਹੁੰਦਾ ਸੀ ਜੂਸ ਪੀਣ ਦਾ, ਤੇ ਪਰ ਉੱਥੇ ਉਹਦੇ ਵਿੱਚ ਮਿੱਠਾ ਪਾ ਕੇ ਫਿਰ ਦਿੰਦੇ ਹੁੰਦੇ ਸੀ,
1: ਹਮੇਸ਼ਾ ਖਾਣ
0: ਸਿੱਧਾ ਨਹੀਂ ਪੀਤਾ ਜਾਂਦਾ, ਇੰਨਾ ਜ਼ਿਆਦਾ ਖੱਟਾ ਹੁੰਦਾ ਹੈ। ਜਿਹੜੇ ਮਿੱਠੇ ਸੰਤਰੇ ਆਉਂਦੇ ਵੀ, ਇਹਨੂੰ ਆਪਾਂ ਕਿਨੂੰ ਕਹਿੰਦੇ ਹਾਂ, ਇੱਕ ਹੁੰਦਾ ਸੀ ਸੰਤਰਾ, ਸੰਤਰਾ ਵਾਲਾ ਨਹੀਂ ਜਿਹੜਾ ਆਪਾਂ ਇੱਥੇ ਹੁਣ ਖਾਂਦੇ ਹਾਂ, ਪਤਾ ਨਹੀਂ ਮੈਂ ਤੇ ਨਹੀਂ ਵੇਖਿਆ, ਤੇ ਉਹ ਹੁੰਦਾ ਸੀ, ਉਹਨੂੰ ਕਹਿੰਦੇ ਨਾਗਪੁਰੀ ਸੰਤਰਾ।
1: ਮੈਂ ਉਹੀ ਉਹਨੂੰ, ਉਹ ਵੀ ਮੇਰੇ ਉਸ ਦਿਮਾਗ 'ਚ ਸੀਗਾ ਕੁਐਸਚਨ ਕਿ ਕਿਹੜੀ ਹੈ ਜਿਹਨੂੰ ਔਰੇਂਜ ਕੈਪੀਟਲ ਕਿਹਾ ਜਾਂਦਾ ਇੰਡੀਆ ਦੇ ਵਿੱਚ, ਉਹ ਨਾਗਪੁਰ ਦਾ ਸੰਤਰਾ ਫੇਮਸ ਹੈ ਮਹਾਰਾਸ਼ਟਰ ਦੇ ਵਿੱਚ ਨਾਗਪੁਰ।
0: ਹੁਣ ਮੇਰਾ ਖਿਆਲ ਨਾਗਪੁਰ ਤੋਂ ਨਾ ਹੁਣ ਨਹੀਂ ਉਦਾਂ ਦੇ ਵੇਖੇ ਮੈਂ, ਕਿਉਂਕਿ ਉਹਦੇ 'ਚ ਉਹ ਇਹ ਹੁੰਦਾ ਸੀ ਵੀ ਉੱਤੋਂ ਫੁੱਲਿਆ ਜਿਹਾ ਹੁੰਦਾ ਸੀ ਉਹ, ਤੇ ਉੱਤੋਂ ਉਹਨੂੰ ਮਾੜਾ ਜਿਹਾ ਛਿੱਲਣਾ ਤੇ ਸਾਰੀ ਦੀ ਸਾਰੀ ਛਿੱਲੜ ਵੱਖਰੀ ਹੋ ਜਾਣੀ, ਵਿੱਚੋਂ ਸੰਤਰਾ ਵੱਖਰਾ ਹੋ ਜਾਣਾ, ਸੋ ਉਹਦੇ ਵਿੱਚ ਰੇਸ਼ੇ ਜੇ ਬੜੇ ਹੁੰਦੇ ਉਹ ਮਿੱਠਾ ਹੁੰਦਾ ਹੈ ਤੇ ਜਦਕਿ ਆਪਾਂ ਜਦੋਂ ਕਿੰਨੂ ਜਿਹੜਾ ਵਾ ਉਹ ਤੇ ਤੁਸੀਂ ਸਿੱਧਾ ਖਾ ਹੀ ਨਹੀਂ ਸਕਦੇ ਉਹ ਤੁਸੀਂ ਯੂਸ ਕੱਢਣ ਦੇ ਲਈ ਹੀ ਵਰਤਿਆ ਜਾਂਦਾ ਹੈ ਪਰ ਬਾਅਦ ਵਿੱਚ ਕਾਫੀ ਉਹਨਾਂ ਨੇ ਮਤਲਬ ਇੱਕ ਸਮੇਂ ਦੇ ਉੱਤੇ ਡਿਮਾਂਡ ਬਹੁਤ ਹੀ ਕਿੰਨੂ ਕਿੰਨੂ ਕਿੰਨੂ ਕਿੰਨੂ ਹੋ ਗਈ ਸੰਤਰਾ ਸੰਤਰਾ ਹਰ ਇੱਕ ਵਿਆਹਾਂ 'ਚ ਖਾਸ ਤੌਰ ਦੇ ਉੱਤੇ ਵਿਕਣ ਲੱਗ ਪਿਆ ਪਰ ਉਸ ਤੋਂ ਬਾਅਦ ਫਿਰ ਉਹ ਮਚਿਓਰ ਹੋਏ ਫਰੂਟ ਤੇ ਛੇਤੀ ਫਿਰ ਖਬਰਾਂ ਇਹ ਵੀ ਆਉਣ ਲੱਗ ਪਈਆਂ ਇੱਕ ਸਮੇਂ ਵੀ ਪੁੱਟ ਤੇ ਸਾਰਿਆਂ ਕਿਉਂਕਿ ਉਹਦੇ ਪੈਰਲਰ ਫਿਰ ਥੋੜੇ ਜਿਹੇ ਬੈਟਰ ਬੀ ਆਉਣ ਲੱਗ ਪਏ ਤੇ ਉਹਦੇ ਨਾਲ ਜਿਹੜੀ ਉਹਦੇ ਵਿੱਚ ਬੀ ਬਹੁਤ ਜ਼ਿਆਦਾ ਹੁੰਦੇ ਸੀ ਉਹ ਵੀ ਘਟਾਉਣੇ ਸ਼ੁਰੂ ਕਰਤੇ ਉਹਨਾਂ ਨੇ ਤੇ ਜਿਹੜੀ ਮਿਠਾਸ ਸੀ ਉਹ ਵੀ ਵਧਾਉਣੀ ਸ਼ੁਰੂ ਕਰਤੀ ਤੇ ਉਹਨਾਂ ਦੀਆਂ ਜਿਹੜੀਆਂ ਛਿੱਲੜਾਂ ਵੀ ਸੀ ਉਹ ਵੀ ਉਨੀਆਂ ਜ਼ਿਆਦਾ ਨਾਜ਼ੁਕ ਨਹੀਂ ਰਹੀਆਂ ਬਾਅਦ 'ਚ ਫਿਰ ਉਹ ਐਟਲੀਸਟ ਮਤਲਬ ਛਿੱਲੇ ਜਾਣ ਵਾਲੇ ਹੋ ਗਏ ਸੀ ਨਹੀਂ ਤੇ ਆਪਾਂ ਵੇਖਦੇ ਹੁੰਦੇ ਹਾਂ ਨਾ ਵਿਆਹਾਂ 'ਤੇ ਜੂਸ ਵਾਲੀ ਰੇਹੜੀ ਦੇ ਦੁਆਲੇ ਚਾਰ ਪੰਜ ਜਣੇ ਜਿਹੜੇ ਆ ਵੇਟਰ ਉਹ ਸਿਰਫ ਉਹ ਛਿੱਲਣ ਦੇ ਲਈ ਬੈਠੇ ਹੁੰਦੇ ਹੈ ਨਾ ਅਸੀਂ ਉਹਨਾਂ ਨੂੰ ਵੇਖਣਾ ਵੀ ਇਹ ਕਿੱਦਾਂ ਛਿੱਲਦੇ ਆ ਸਾਡੇ ਕੋਲ ਤਾਂ ਘਰ ਛਿੱਲਿਆ ਨਹੀਂ ਜਾਂਦਾ ਅਸੀਂ ਤਾਂ ਅੰਗੂਠਾ ਜਿਹਾ ਪਸਾ ਕੇ ਬੈਠੇ ਰਹੇ ਨੇ ਅਤੇ ਫਿਰ ਉਹਨਾਂ ਨੇ ਜਿੱਦਾਂ ਛਿੱਲਣਾ ਉੱਦਾਂ ਆ ਕੇ ਆਪਾਂ ਘਰ ਕੱਟ ਲਾ ਲਾ ਕੇ ਛਿੱਲਣ ਦੀ ਕੋਸ਼ਿਸ਼ ਕਰਨੀ ਤੇ ਪਰ ਮਤਲਬ ਇੱਕ ਵੱਡਾ ਸਟਰਗਲ ਹੁੰਦਾ ਹੈ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਵੇਖੀਏ ਤੇ ਇਸ ਪੱਖੋਂ ਵੀ ਆਪਾਂ ਕਿੰਨੀ ਤਰੱਕੀ ਕਰ ਲਈ ਆ ਹੁਣ ਆਪਾਂ ਸਿੱਧਾ ਹੀ ਉਹਨੂੰ ਕੱਟਦੇ ਹਾਂ ਦੋਵੇਂ ਹਿੱਸਿਆਂ 'ਚ ਮਸ਼ੀਨ 'ਚ ਪਾਈਦੇ ਤੋਂ ਕੱਟ ਕੇ ਉਹ ਜੂਸ ਕੱਢ ਦਿੰਦਾ ਉਹਦਾ
1: ਹਾਂਜੀ
0: ਤੇ ਪਹਿਲੀਆਂ 'ਚ ਵੇਖੋ ਆਪਾਂ ਨੂੰ ਪੂਰਾ ਉਹਨੂੰ ਛਿੱਲਣਾ ਪੈਂਦਾ ਹੈ ਪਹਿਲਾਂ
1: ਸਿਟਰਸ ਪ੍ਰੈਸ ਆਉਂਦੇ ਅੱਜ ਕੱਲ੍ਹ ਨਾ ਉਹਦੇ ਵਿੱਚ ਤੇ ਇੰਨਾ ਈਜ਼ੀਲੀ ਈਵਨ ਪੂਰਾ ਪ੍ਰੋਪਰ ਤੁਹਾਨੂੰ ਪੂਰੇ ਰੇਸ਼ੇ ਦੇ ਨਾਲ ਪੂਰਾ ਫਾਈਬਰ ਵਾਲਾ ਤੁਹਾਨੂੰ ਵਧੀਆ ਜੂਸ ਮਿਲ ਜਾਂਦਾ ਪਰ ਵਾਕਈ ਪਹਿਲੇ ਦੇ ਟਾਈਮ ਦੀ ਗੱਲ ਕਰੀਏ ਤੇ 3-4 ਤੇ ਲੇਬਰ ਉਹਦੇ ਵਿੱਚ ਹੀ ਚੌਕੜੀ ਮਾਰ ਕੇ ਉਹਨਾਂ ਨੇ ਬੈਠੇ ਹੋਣਾ ਜਾਂ ਫਿਰ ਸਾਈਡ 'ਚ ਖੜੇ ਹੋ ਕੇ ਉਹਨਾਂ ਨੇ ਨਾਈਫ ਨਾਲ ਉਹਦੀ ਨਾ ਛਿੱਲਣ ਲਾਣੀ ਤੇ ਉਹ ਵੀ ਸਾਡੇ ਵਰਗੇ ਬੱਚੇ ਖੜੇ ਹੋ ਗਏ ਇੱਕ ਦਿਨ ਤੁਸੀਂ ਕਿ ਇਹ ਕਿਵੇਂ ਕਰ ਰਹੇ
0: ਆਪੇ ਛੇਤੀ ਛੇਤੀ ਬਣਾਓ ਨਾ ਇਹ ਜੂਸ ਵਾਲੀ ਰੇਹੜੀ ਦੇ ਉੱਤੇ ਵੀ ਬੜਾ
1: ਇੱਕ ਜੂਸ ਤੇ ਇੱਕ ਕਾਫੀ
0: ਆਈਸਕ੍ਰੀਮ ਕਾਫੀ ਤਾਂ ਬਹੁਤ ਬਾਅਦ ਚਾਹੀਏ ਆਈਸਕ੍ਰੀਮ ਤੇ ਬਹੁਤ ਲਾਈਨ ਲੱਗਦੀ ਹੁੰਦੀ ਆਈਸਕ੍ਰੀਮ ਤੇ ਸਭ ਤੋਂ ਵੱਧ ਲਾਈਨ ਲੱਗਦੀ ਹੁੰਦੀ ਕਾਫੀ ਸਾਨੂੰ ਜਿਹੜੀ ਉਹ ਲਗਭਗ ਮਿਲੀ ਜਾਂਦੀ ਹੁੰਦੀ ਕਾਫੀ ਤੋਂ ਨੇਰ ਬੰਨ ਦਿੰਦੇ ਸੀ ਤਾਂ ਬਹੁਤ ਹਰ ਕੋਈ ਪੀਂਦਾ ਵੀ ਨਹੀਂ ਪਿੰਡਾਂ ਵਾਲੇ ਘੱਟ ਪੀਂਦੇ ਤੇ ਉਹਦੇ ਚ ਵੋਲਿਊਮ ਫਿਰ ਵੀ ਵੰਡੀ ਜਾਂਦੀ ਸੀ ਸ਼ਾਇਦ ਇੱਕ ਜਿਹੜਾ ਅੱਜ ਵੀ ਆਪਾਂ ਜੇ ਵੇਖੀਏ ਨਾ ਉੱਥੇ ਰੁਝਾਨ ਚ ਉੱਥੇ ਅੱਜ ਵੀ ਪੂਰੇ ਦਾ ਪੂਰਾ ਮਸੰਮੀ ਨੂੰ ਸੰਤਰੇ ਨੂੰ ਛਿੱਲ ਕੇ ਹੀ ਦੁਕਾਨਾਂ ਵਾਲਿਆਂ ਨੇ ਰੱਖਿਆ ਹੁੰਦਾ ਹਾਲੇ ਵੀ ਉੱਥੇ ਬਹੁਤ ਥਾਵਾਂ ਦੇ ਉੱਤੇ ਜਿੱਦਾਂ ਆਪਾਂ ਹੁਣ ਇੱਥੇ ਕੱਢ ਲੈਂਦੇ ਹਾਂ ਜੂਸ ਅੱਧਾ ਕੱਟ ਕੇ ਆਪਾਂ ਗੱਲ ਕੀਤੀ ਉੱਥੇ ਹਾਲੇ ਵੀ ਉਹ ਘੱਟ ਆ
1: ਮਿਕਸੀ ਦੇ ਵਿੱਚ ਹੀ ਹੁੰਦਾ ਮੈਨੂੰ ਲੱਗਦਾ
0: ਹਾਂ ਉੱਥੇ ਉਹਨਾਂ ਕੋਲ ਉਹ ਮਿਕਸੀਆਂ ਹੀ ਨੇ ਤੇ ਜਾਂ ਫਿਰ ਉਹ ਜਿਹੜੇ ਪੁਰਾਣੇ ਨੇ ਉਹਨਾਂ ਕੋਲ ਉਹ ਘੁਰਲੂ ਜਿਹਾ ਹੁੰਦਾ ਵਾ ਗੋਲਡਨ ਗੋਂਗਲੂ ਜਿਹਾ ਉਹਦੇ ਨਾਲ ਦੱਬ ਕੇ ਤੇ ਹੱਥ ਨਾਲ
1: ਉਹ ਵੀ ਬਲਕਿ ਵਧੀਆ ਨਿਕਾਲਦੇ ਆ ਜਿਹੜੇ ਉਹ ਨਾ ਰੇੜੀਆਂ ਹੁੰਦੀਆਂ ਸਾਈਡ ਸਟਰੀਟ ਤੇ ਹੁੰਦੀ ਉਹਨਾਂ ਦਾ ਬਲਕਿ ਵਧੀਆ ਹੁੰਦਾ ਮੈਨੂੰ ਲੱਗਦਾ ਜੂਸ
0: ਇੰਨੀ ਮਿਹਨਤ ਨਹੀਂ ਨਾ ਕਰਦਾ ਹੁਣ ਕੋਈ
1: ਪਰ ਉਹ ਮੈਨੂੰ ਯਾਦ ਹੈ ਹੁਣ ਪਤਾ ਨੀ ਕੀ ਹੋ ਗਿਆ ਹੋਣਾ ਯੂਨੀਵਰਸਿਟੀ ਜਾਂਦੇ ਹੁੰਦੇ ਸੀ ਨਾ ਤੇ ਸਪੈਸ਼ਲੀ ਉਹਨਾਂ ਦੀ ਲਾਈਨ ਲੱਗੀ ਹੁੰਦੀ ਸੀਗੀ ਤੇ ਇਹ ਵਾਲੇ ਮੁਸੰਮੀ ਤੇ ਸੰਤਰੇ ਤੇ ਜੂਸ ਵਾਲੇ ਤੇ ਉਹ ਪੀ ਕੇ ਫਿਰ ਕਾਲਜ ਵੜਨਾ ਤੇ ਉਹ ਲਾਈਨ ਹੁਣ ਮੈਨੂੰ ਲੱਗਦਾ ਹੁਣ ਤਾਂ ਹਟਾਤੇ ਹੋਣੇ ਹੁਣ ਨੀ ਹੋਣੇ ਵਿਚਾਰੇ
0: ਪਰ ਉਹਨਾਂ ਦਾ ਨਹੀਂ ਹੈਗੇ ਬਿਰਲੇ ਬਿਰਲੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੇ ਉਹੀ ਰੱਖਿਆ ਵਾ
1: ਪਰ ਗੋਲ ਗੋਲ ਹੱਥ ਨਾਲ ਹੈ ਨਾ ਜਿਵੇਂ ਆਪਾਂ ਮਸ਼ੀਨ ਚਲਾਉਂਦੇ ਉਦਾਂ ਦੀ ਹੈ ਨਾ ਮਸ਼ੀਨ ਹੁੰਦੀ ਉੱਪਰੋਂ ਇੱਕ ਸੋਟੀ ਨਾਲ ਉਹ ਪ੍ਰੈਸ ਕਰਦੇ ਤੇ ਉਹ ਨਿਕਲਦਾ ਜੂਸ
0: ਉਹਦਾ ਜਦੋਂ ਨਿੱਕੇ ਨੇ ਸਕੂਲ ਜਾਣਾ ਤੇ ਉਦੋਂ ਉਹ ਵੇਖ ਵੇਖ ਹੱਸਦੇ ਰਹਿਣਾ ਉਹ ਜਦੋਂ ਗੁੱਦਾ ਜਾਏਗਾ ਚਲੋ ਖੈਰ ਇਹ ਆਪਣੀਆਂ ਹੋ ਗਈਆਂ ਗੋਸਿਪਸ ਹੋ ਗਈਆਂ ਆਪਣੀਆਂ ਸੰਤਰੇ ਦੇ ਉੱਤੇ ਸੋ ਹੁਣ ਆਪਾਂ ਗੱਲ
1: ਗੋਸਿਪ ਇਹੀ ਚੀਜ਼ ਹੈ ਕਿ ਮਤਲਬ ਗੋਸਿਪ ਨੂੰ ਤੁਸੀਂ ਗੋਸਿਪ ਕਿਉਂ ਲੈਂਦੇ ਹੋ ਇੰਜੋਏ ਕਰੋ ਮੈਨੂੰ ਲੱਗਦਾ ਇਨਫੋ ਐਕਸਚੇਂਜ ਆਫ ਇਨਫੋਰਮੇਸ਼ਨ ਹੈ ਉਹ ਹੈ ਨਾ ਕਿ ਇਹ ਥੋੜ੍ਹੀ ਮੈਂ ਤੁਹਾਨੂੰ ਦਿੱਤੀ ਥੋੜ੍ਹੀ ਪਰ ਇੱਕ ਜਿਹੜੀ ਚੀਜ਼ ਬੜੀ ਫੇਮਸ ਪਰਿਵਾਰਾਂ ਦੇ ਵਿੱਚ ਹੁੰਦੀ ਖਾਸ ਤੌਰ 'ਤੇ ਆਪਣੀ ਬਜ਼ੁਰਗ ਪਰਿਵਾਰ 'ਚ ਲੇਡੀਜ਼ ਹੁੰਦੀਆਂ ਉਹਨਾਂ ਨੇ ਦੱਸ ਤੁਹਾਨੂੰ ਸਾਰੀ ਦੇਣੀ ਹੈ ਗੱਲ ਅਤੇ ਉਹਨਾਂ ਨੇ ਅੱਗੇ ਕਹਿਣਾ ਦੱਸੀ ਨਾ ਮੈਂ ਤੈਨੂੰ ਬਸ ਮੈਂ ਤੈਨੂੰ ਦੱਸਦੀ ਹੈ ਉਹ ਦੱਸੀ ਨਾ ਕਰਦੇ ਕਰਦੇ ਕਰਦੇ ਜਿਹਦੇ ਬਾਰੇ ਹੁੰਦੀ ਹੈ ਕਈ ਵਾਰੀ ਉਹਦੇ ਕੋਲ ਹੀ ਪਹੁੰਚ ਜਾਂਦੀ ਹੈ ਗੱਲ ਕਿ ਮੈਂ ਤਾਂ ਸੁਣਿਆ ਤੂੰ ਕਿਸੇ ਨੂੰ ਨਾ ਦੱਸੀ ਇਹ ਗੱਲ
0: ਹਾਂ ਕਿਉਂਕਿ ਉਹ ਫਿਰ ਬੰਦੇ ਨੂੰ ਆਪਣਾ ਪਾਲਾ ਹੁੰਦਾ ਪਰ ਖੈਰ ਇੱਥੇ ਤੁਸੀਂ ਆਪ ਇਹਨੂੰ ਹੁਣ ਨਾ ਜਿੱਦਾਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ
1: ਜੀ
0: ਇੱਕ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਆਪਾਂ ਸੰਤਰੇ ਦੀ ਕੀਤੀ ਉਹ ਕੋਈ ਇਹੋ ਜਿਹੀ ਗੱਲ ਨਹੀਂ ਆ ਵੀ ਕੋਈ ਆਪਾਂ ਕਹੀਏ ਵੀ ਇਹ ਦੱਸੀ ਨਾ ਕਿਸੇ ਨੂੰ ਹੁਣ ਦੂਸਰੀ ਜਿਹੜੀ ਗੱਲ ਆ ਨਾ ਜਦੋਂ ਗੋਸਿਪ ਇੱਥੇ ਪ੍ਰੋਪਰ ਇਹਦੀ ਜਦੋਂ ਆਪਾਂ ਇਹਨੂੰ ਦੁਫਾੜ ਕਰਾਂਗੇ ਇਹਨੂੰ ਆਪਾਂ ਡਿਸੈਕਟ ਕਰਾਂਗੇ ਤੇ ਉਹਦੇ ਵਿੱਚ ਤੁਸੀਂ ਹੁਣ ਗੱਲ ਕੀਤੀ ਹੈ ਜਿੱਦਾਂ ਵੀ ਦੱਸੀ ਨਾ ਕਿਸੇ ਨੂੰ ਤੇ ਉਹ ਜਿਹੜੀ ਦੱਸੀ ਨਾ ਕਿਸੇ ਵਾਲੀ ਆ ਉਹ ਤੁਸੀਂ ਪਬਲਿਕਲੀ ਇੱਦਾਂ ਨਹੀਂ ਕਰ ਪਾਓਗੇ ਇਹ ਫਰਕ ਹੈ ਬੇਸਿਕ ਨੈਗੇਟਿਵ ਤੇ ਪੋਜ਼ਿਟਿਵ ਤੁਹਾਡੀ ਗੱਪਸ਼ੱਪ ਦੇ ਵਿੱਚ ਹਨਾ ਜਦੋਂ ਆਪਾਂ ਨੂੰ ਚੁਗਲੀ ਕਹਿ ਦਿੰਦੇ ਹਾਂ ਤਾਂ ਚੁਗਲੀ ਆਈ ਥਿੰਕ ਹਮੇਸ਼ਾ ਚੁਗਲੀ ਹੁਣ ਆਪਾਂ ਸੰਤਰੇ ਦੀ ਤੇ ਕਰਾਂਗੇ ਨਹੀਂ ਚੁਗਲੀ ਹਮੇਸ਼ਾ ਵਿਅਕਤੀ ਵਿਸ਼ੇਸ਼ ਦੀ ਹੋਊਗੀ ਤੇ ਚੁਗਲੀ ਹਮੇਸ਼ਾ ਨੈਗੇਟਿਵ ਸੈਂਸ ਦੇ ਵਿੱਚ ਹੋਊਗੀ ਜਿਹੜੀ ਆਪਾਂ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕਰਾਂਗੇ
1: ਉਹਦੇ ਸਾਹਮਣੇ ਨਹੀਂ ਕਰ ਸਕਦੇ ਹਾਂ
0: ਤੇ ਪਬਲਿਕਲੀ ਨਹੀਂ ਕਰਾਂਗੇ ਉਹ ਕੱਲ੍ਹ ਦਕੱਲੇ ਜਾਂ ਫਿਰ ਤੁਹਾਡੀ ਟਾਈਪ ਦੇ ਜਿਹੜੇ ਤੁਹਾਡੀ ਤੁਹਾਡੇ ਨਾਲ ਜਿਹੜੇ ਸਹਿਮਤ ਲੋਕ ਆ ਤੁਸੀਂ ਉਹਨਾਂ ਦੇ ਵਿੱਚ ਬਹਿ ਕੇ ਕਰੋਗੇ ਉਹ ਵੱਖਰੀ ਗੱਲ ਹੈ ਵੀ ਇੱਕ ਅੱਧਾ ਜਿਹੜਾ ਵਾ ਉਹ ਤੁਹਾਨੂੰ ਵਿੱਚੋਂ ਉਦਾਂ ਦਾ ਤੁਹਾਨੂੰ ਪਤਾ ਨਹੀਂ ਹੋਊਗਾ ਪਰ ਉਹ ਦੂਸਰੇ ਪਾਸੇ ਵੀ ਸਾਹ ਭਰਦਾ ਹੋਊਗਾ ਸੋ ਇਸ ਤਰੀਕੇ ਦੇ ਨਾਲ ਫਿਰ ਉਹ ਅੱਗੇ ਟਰੈਵਲ ਹੋ ਜਾਂਦੀ ਆ ਪਰ ਤੁਹਾਡੇ ਵਿਚਾਰ ਆਪਾਂ ਲਵਾਂਗੇ ਆ ਕੇ ਕਿਉਂਕਿ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਤੇ ਆ ਕੇ ਤੇ ਤੁਸੀਂ ਵੀ ਫਿਰ ਇਸ ਵਿਸ਼ੇ ਦੇ ਉੱਤੇ ਸਾਂਝ ਪਾਇਓ ਕੀ ਲੱਗਦਾ ਤੁਹਾਨੂੰ ਬੀਬੀਆਂ ਕੇ ਬੰਦੇ ਜਾਂ ਫਿਰ ਗੱਪ ਸ਼ੱਪ ਚੁਗਲੀ ਬਾਰੇ ਕੀ ਤੁਹਾਡੇ ਵਿਚਾਰ ਨੇ ਤੇ ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਚੁਗਲੀ ਆ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਚੁਗਲੀਆਂ ਦੇ ਉੱਤੇ ਕਰ ਰਹੇ ਹਾਂ ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਮੇਰੇ ਨਾਲ ਨੇ ਚੁਗਲੀਆਂ ਕਰਨ ਦੇ ਲਈ ਯਸ਼ਪ੍ਰੀਤ
1: ਹਾਂਜੀ ਬਿਲਕੁਲ ਮੈਨੂੰ ਏਦਾਂ ਲੱਗਦਾ ਕਿ ਇਹ ਜਦੋਂ ਇਹ ਗੱਲ ਵੀ ਹੁੰਦੀ ਨਾ ਚੁਗਲੀਆਂ ਇਹ ਗਾਣਾ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਦੇ ਦਿਮਾਗ 'ਚ ਆਉਂਦਾ ਹੀ ਹੋਣਾ ਕਿਉਂਕਿ ਬਿਲਕੁਲ ਇੱਕ ਸੈੱਟ ਬੈਠਦਾ ਨਾ ਉਸ ਸਿਚੁਏਸ਼ਨ ਦੇ ਉੱਤੇ
0: ਬਿਲਕੁਲ ਨਹੀਂ ਵਧੀਆ
1: ਈਵਨ ਜਿਹੜੀ ਉਹ ਛੇੜਿਆਂ ਦੀ ਆਵਾਜ਼ ਹੈ ਉਹ ਪੂਰੀ ਟ੍ਰੇਨ ਦੇ ਵਰਗੀ ਲੱਗ ਰਹੀ ਕਿ ਹਾਂ ਟਰੈਵਲ ਵੀ ਹੁੰਦੀ ਹੈ ਚੁਗਲੀਆਂ
0: ਚੰਗੀ ਗੱਲ ਹੈ ਵੈਸੇ ਇੱਕ ਚੀਜ਼ ਮੈਂ ਹੋਰ ਵੇਖ ਰਿਹਾ ਜਿੱਦਾਂ ਮੰਨ ਲਓ ਬੰਦਿਆਂ ਦੇ ਜਨਾਨੀਆਂ ਦੇ ਦੋਵਾਂ ਦੇ ਵੱਖ ਵੱਖ ਦੋਸ਼ ਵੱਖ ਵੱਖ ਇਲਜ਼ਾਮ ਤੇ ਲੱਗ ਹੀ ਜਾਂਦੇ ਆ ਪਰ ਬੰਦਾ ਜਨਾਨੀ ਨਾਲ ਵੀ ਤੇ ਚੁਗਲੀਆਂ ਕਰਦਾ ਜਨਾਨੀ ਬੰਦੇ ਨਾਲ ਵੀ ਤੇ ਚੁਗਲੀਆਂ ਕਰਦੀ ਹੈ ਹਸਬੈਂਡ ਵਾਈਫ ਵੀ ਤੇ ਆਪਸ ਵਿੱਚ ਕਰਦੇ ਹੀ ਮੈਂ ਤੇ ਵੇਖਣਾ ਅੱਜ ਕੱਲ੍ਹ ਬੱਚੇ ਮੈਂ ਵੇਖਣਾ ਬੱਚੇ ਆਪਸ ਵਿੱਚ ਬੜੀਆਂ ਕਰਦੇ
1: ਸਹੀ ਗੱਲ
0: ਹੈ
1: ਈਵਨ ਮੈਨੂੰ ਲੱਗਦਾ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਤੁਹਾਡੇ ਮੁਗਾਲਤੇ ਹੀ ਹੁੰਦੇ ਤੁਹਾਨੂੰ ਇੱਦਾਂ ਲੱਗਦਾ ਕਿ ਮਤਲਬ ਸਪੋਜ਼ ਮੈਂ ਆਪਣੀ ਕਿਸੇ ਫਰੈਂਡ ਨੂੰ ਕੁਛ ਦੱਸਿਆ ਤੇ ਇਹ ਮੇਰੀ ਸੋਚ ਮਤਲਬ ਮੈਨੂੰ ਵੀ ਪਤਾ ਕਿ ਉਹਨੇ ਆਪਣੇ ਪਤੀ ਨੂੰ ਦੱਸਣਾ ਹੀ ਹੈ ਪਰ ਪਤਾ ਨਹੀਂ ਮੈਨੂੰ ਕਿਉਂ ਇੱਦਾਂ ਟਰੱਸਟ ਹੋਏਗਾ ਕਿ ਉਹ ਨਹੀਂ ਦੱਸੇਗੀ ਹਾਲਾਂਕਿ ਉਹਨੇ ਵੀ ਦੱਸਣਾ ਕਿ ਮੈਂ ਵੀ ਆਪਣੇ ਵੱਲ ਨੂੰ ਦੱਸਣਾ ਤੇ ਇੱਦਾਂ ਓਬਵੀਅਸਲੀ ਐਕਸਚੇਂਜ ਤੇ ਹੁੰਦੇ ਹੀ ਹੈ
0: ਬੇਸਿਕਲੀ ਜਿਹੜੇ ਥੋਟਸ ਨੇ ਨਾ ਵਿਚਾਰ ਨੇ ਕਿਸੇ ਵੀ ਤਰ੍ਹਾਂ ਦੇ ਤੇ ਖਾਸ ਤੌਰ ਦੇ ਉੱਤੇ ਨੈਗੇਟਿਵ ਵਿਚਾਰ ਜਿਹੜੇ ਉਹ ਤੁਸੀਂ ਹੋਲਡ ਕਰਕੇ ਨਹੀਂ ਰੱਖ ਸਕਦੇ ਤੁਹਾਡੇ ਮਨ ਦੇ ਵਿੱਚ ਜਿਹੜੀ ਚੀਜ਼ ਆ ਗਈ ਹੈ ਨਾ ਤੁਸੀਂ ਮਨ ਦੇ ਵਿੱਚ ਜੋ ਚੀਜ਼ ਸੋਚ ਲਈ ਆ ਉਹ ਤੁਸੀਂ ਅੰਦਰ ਨਹੀਂ ਰੱਖ ਸਕਦੇ ਉਹ ਤੁਸੀਂ ਵੇਖੋਗੇ ਤੁਸੀਂ ਕਿਸੇ ਨਾ ਕਿਸੇ ਦੇ ਨਾਲ ਕਰਨੀ ਹੀ ਕਰਨੀ ਆ ਤੁਸੀਂ ਮੰਨ ਲਓ ਕਈ ਵਾਰੀ ਤੁਸੀਂ ਕਿਸੇ ਨੂੰ ਆਉਂਦਾ ਵੇਖੋਗੇ ਤੇ ਤੁਸੀਂ ਮਨ ਦੇ ਵਿੱਚ ਸੋਚਦੇ ਵੀ ਇਹਦੇ ਨਾਲ ਨਹੀਂ ਕਰਨੀ ਗੱਲ
1: ਹਾਂ ਕੰਫਰਟ ਜ਼ੋਨ ਹੁੰਦਾ ਨਾ ਆਪਣੀ ਇੱਕ ਤੁਸੀਂ ਇੱਕ ਗੱਲ ਨਹੀਂ ਕਰਦੇ ਤੁਸੀਂ ਕਮਿਊਨਿਟੀ ਬਿਲਡ ਕਰ ਰਹੇ ਹੁੰਦੇ ਹੋ ਹੈ ਨਾ ਕਿ ਤੁਹਾਡੇ ਜਿਹੜੇ ਕੰਫਰਟ ਜ਼ੋਨ ਵਾਲੇ ਲੋਕ ਹੈ ਹੁਣ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਹੁਣ ਮੰਮੀਆਂ ਜਿਵੇਂ ਕਹਿੰਦੇ ਕਿ ਹਾਂ ਮੈਂ ਤਾਂ ਆਪਣਾ ਦਿਲ ਹੀ ਹਲਕਾ ਕਰ ਰਹੀ ਹਾਂ ਭੈਣੇ ਤੇਰੇ ਨਾਲ ਹੈ ਨਾ ਉਹ ਚੀਜ਼ ਮਤਲਬ ਆਪਾਂ ਹੈ ਹਾਲਾਂਕਿ ਨੈਗੇਟਿਵ ਪਰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਕਈ ਵਾਰੀ ਤੁਹਾਡੇ ਕਹਿ ਲਓ ਤੁਸੀਂ ਕੀ ਫੀਲ ਕਰ ਰਹੇ ਹੁੰਦੇ ਕਈ ਵਾਰੀ ਕਿਸੇ ਸਿਚੁਏਸ਼ਨ ਬਾਰੇ ਤੁਸੀਂ ਮਤਲਬ ਕਿਸੇ ਸਟ੍ਰੈਸ ਦੇ ਵਿੱਚੋਂ ਕੋਈ ਪਰੇਸ਼ਾਨੀ ਤੁਹਾਡੇ ਕੋਲ ਚੱਲ ਰਹੀ ਹੈ ਉਹ ਵੀ ਸਮ ਪਾਰਟ ਆਫ ਇਹੀ ਹੁੰਦਾ ਗੋਸਿਪ ਨਹੀਂ ਕਹਾਂਗੇ ਪਰ ਇਹ ਹੋਗਾ ਐਕਸਚੇਂਜ ਆਫ ਥੋਟਸ ਕਿ ਤੁਸੀਂ ਸਾਹਮਣੇ ਵਾਲੇ ਨਾਲ ਕਿ ਤੁਸੀਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਕੀ ਤੁਹਾਡੀ ਕੰਡੀਸ਼ਨ ਹੈ ਪਰ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ ਜਿਹਦੇ ਨਾਲ ਤੁਸੀਂ ਫੀਲ ਕਰਦੇ ਹੋ ਸੇਫ ਫੀਲ ਕਰਦੇ ਹੋ ਉੱਥੇ ਹੀ ਤੁਸੀਂ ਕਰਦੇ ਹੋ ਨਾ ਗੱਲ ਹਰ ਇੱਕ ਨੂੰ ਨਹੀਂ ਕਹਿ ਸਕਦੇ ਤੁਸੀਂ ਆਪਣੇ
0: ਮੈਂ ਇਹਦੇ ਥੋੜ੍ਹਾ ਜਿਹਾ ਕੰਟਰਾਸਟ ਕਹਿਣ ਲੱਗਾ ਇਹ ਗੱਲ ਕਿ ਜਿਹੜਾ ਵਿਚਾਰ ਆਇਆ ਨਾ ਤੁਹਾਡੇ ਮਨ ਦੇ ਵਿੱਚ ਡਜ਼ਨਟ ਮੈਟਰ ਤੁਹਾਨੂੰ ਤੁਹਾਡੀ ਕਿਸੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ ਤੁਸੀਂ ਇੱਕ ਸਟੇਜ ਤੱਕ ਉਹਨੂੰ ਵੇਖ ਕੇ ਉਹ ਰੋਕਣ ਦੀ ਕੋਸ਼ਿਸ਼ ਕਰੋਗੇ ਪਰ ਉਸ ਤੋਂ ਬਾਅਦ ਕੁਛ ਨਾ ਕੁਛ ਅੰਸ਼ ਜਿਹੜਾ ਵਾ ਉਹ ਤੁਸੀਂ ਗਲਾਛੀ ਦਿਓਗੇ ਇਨਸਾਨ ਕਦੀ ਵੀ ਆਪਣੇ ਜਿਹੜੇ ਵਿਚਾਰ ਆ ਉਹ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖ ਸਕਦਾ ਆਪਾਂ ਕਹਿ ਢਿੱਡ ਦਿੰਦੇ ਹਾਂ ਵੀ ਢਿੱਡ 'ਚ ਨਹੀਂ ਪਚਦੀ ਪਰ ਅਸਲ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਜੋ ਥੋਟ ਆ ਨੌਲੇਜ ਆ ਕੋਈ ਵੀ ਕਿਸੇ ਕਿਸਮ ਦੀ ਨੌਲੇਜ ਤੁਹਾਨੂੰ ਜਦੋਂ ਇਹ ਲੱਗੇ ਵੀ ਇਹ ਨੌਲੇਜ ਦੂਸਰੇ ਦੇ ਨਾਲੋਂ ਪਹਿਲਾਂ ਮੈਨੂੰ ਪਤਾ ਲੱਗੀ ਆ ਜਾਂ ਮੇਰੀ ਓਬਜ਼ਰਵੇਸ਼ਨ ਹੈ ਮੰਨ ਲਓ ਹੁਣ ਮੈਚ ਹੀ ਚੱਲ ਰਿਹਾ ਵਾ ਸਵੇਰੇ ਤੇ ਇਹ ਚੀਜ਼ ਕਹਿਣ ਦੇ ਵਿੱਚ ਸਾਨੂੰ ਬਹੁਤ ਮਜ਼ਾ ਆਉਂਦਾ ਵਾ ਵੀ ਮੈਂ ਇੱਦਾਂ ਕਿਹਾ ਸੀ ਕਿਉਂਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਇਹ ਲੱਗਦਾ ਵੀ ਇਹ ਮੇਰੀ ਫਸਟ ਹੈਂਡ ਨੌਲੇਜ ਆ ਹੈ ਨਾ ਕੋਈ ਵੀ ਕਿਸੇ ਕਿਸਮ ਦੀ ਕੋਈ ਕਿਸੇ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਕੋਈ ਇਹੋ ਜਿਹੀ ਚੀਜ਼ ਕੋਈ ਫੇਲ ਹੋ ਗਿਆ ਕੋਈ ਪਾਸ ਹੋ ਗਿਆ ਕਿਸੇ ਦੇ ਨਾਲ ਫੇਰ ਤੁਹਾਨੂੰ ਪਤਾ ਲੱਗ ਗਿਆ ਜਿੰਨੀ ਵੱਡੀ ਚੀਜ਼ ਤੁਹਾਨੂੰ ਜਿੰਨੀ ਛੇਤੀ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਹੈ ਤੁਹਾਨੂੰ ਇਹ ਲੱਗਦਾ ਵਾ ਵੀ ਇਹ ਮੈਂ ਹੁਣ ਹੋਵੇ ਨਾ ਅਤੇ ਛੇਤੀ ਤੋਂ ਛੇਤੀ ਇਹਦੇ ਉੱਤੇ ਮੋਹਰ ਲਾਵਾਂ ਇਹਨੂੰ ਆਪਣੀ ਕਰਾਂ ਵੀ ਮੈਂ ਕਿਹਾ ਸੀ ਆਹ ਜਿਹੜੀ ਸਭ ਤੋਂ ਪਹਿਲਾਂ ਮੈਂ ਕਹੀ ਸੀ ਫਿਰ ਇਹ ਸਰਕਲ ਵਾਈਜ਼ ਚੇਂਜ ਵੀ ਹੋ ਜਾਂਦੀ ਆ ਜਿੱਦਾਂ ਮੰਨ ਲਓ ਤੁਸੀਂ ਮੈਨੂੰ ਆ ਕੇ ਕੋਈ ਗੱਲ ਦੱਸੋਗੇ ਤੁਹਾਡਾ ਇੱਕ ਸਰਕਲ ਪਰਸਨਲ ਲੈਵਲ 'ਤੇ ਲੱਗ ਗਿਆ ਹੁਣ ਮੇਰੇ ਸਰਕਲ ਦੇ ਵਿੱਚ ਉਹ ਚੀਜ਼ ਹਲੇ ਨਹੀਂ ਪਤਾ ਹੋਊਗੀ ਇਸ ਕਰਕੇ ਮੈਂ ਆਪਣੇ ਸਰਕਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰ ਵੀ ਆਪਣੇ ਸਰਕਲ 'ਚ ਤਾਂ ਪਹਿਲਾਂ ਬਣਾ ਤੁਸੀਂ ਆਪਣੇ ਸਰਕਲ 'ਚ ਤੁਹਾਡਾ ਤਾਂ ਦੂਰ ਆ ਹੈ ਨਾ ਸੋ ਇਹ ਇਨਸਾਨ ਦੀ ਇੱਕ ਬੁਨਿਆਦੀ ਇਹ ਵੀ ਆ ਇੱਕ ਆਦਤ ਇੱਕ ਤਾਂ ਨੌਲੇਜ ਜਾਂ ਜਾਣਕਾਰੀ ਤੁਹਾਨੂੰ ਪਤਾ ਲੱਗ ਗਈ ਅਤੇ ਤੁਸੀਂ ਬਹੁਤਾ ਚਿਰ ਆਪਣੇ ਅੰਦਰ ਹੋਲਡ ਨਹੀਂ ਕਰ ਸਕਦੇ ਦੂਸਰਾ ਇਹ ਵੀ ਇਨਸਾਨ ਦੇ ਅੰਦਰ ਹਮੇਸ਼ਾ ਹੋੜ ਰਹਿੰਦੀ ਆ ਕਿ ਮੈਂ ਸਭ ਤੋਂ ਪਹਿਲਾਂ ਬਣਾ ਜਾਣਕਾਰੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਵੀ ਤੁਹਾਨੂੰ ਫੇਕ ਕਰਦੀ ਆ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਨਾਲ ਖੇਡਦੀ ਆ ਤੁਹਾਡੇ ਨਾਲ ਟ੍ਰਿਕ ਕਰਦੀ ਆ ਸੋ ਇਹੋ ਹੀ ਚੀਜ਼ਾਂ ਨੇ ਜਿਹਦਾ ਅੱਗੇ ਚੱਲ ਕੇ ਅਤੇ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਗੁਰੂ ਪੀਰ ਪੈਗੰਬਰ ਇਹ ਕਹਿੰਦੇ ਨੇ ਨਾ ਵੀ ਇੱਕ ਚੁੱਪ ਸੌ ਸੁੱਖ ਜਾਂ ਜਿਹੜਾ ਤੁਹਾਡਾ ਮੌਨ ਆ ਉਹ ਇਹੋ ਹੀ ਆ ਜਿਹੜੇ ਬੰਦੇ ਨੂੰ ਅੰਦਰ ਰੱਖਣੀ ਆ ਗਈ ਉਹਨੇ ਦੇ ਵਿੱਚ ਹੀ ਫਿਰ ਉਹ ਤੁਹਾਡੀ ਲੜਾਈ ਜਿਹੜੀ ਆ ਉਹ ਆਪਣੇ ਆਪ ਦੇ ਨਾਲ ਸ਼ੁਰੂ ਹੋ ਕੇ, ਕਿਉਂਕਿ ਜਦੋਂ ਤੁਸੀਂ ਅੱਗੇ ਕਿਸੇ ਨਾਲ ਕਰਦੇ ਹੋ ਨਾ, ਹੁਣ ਇਹਦਾ ਗੱਲਾਂ ਤਾਂ ਕਰਨ ਲਈ ਬਣੀਆਂ ਨੇ, ਠੀਕ ਹੈ ਤੁਸੀਂ ਕਰਤੀਆਂ, ਪਰ ਜਦੋਂ ਆਪਾਂ ਕਿਸੇ ਦੇ ਨਾਲ ਕਰਦੇ ਹਾਂ ਨਾ, ਤੁਸੀਂ ਬਹੁਤੀ ਵਾਰੀ ਵੇਖੋਗੇ ਆਪਾਂ ਅਗਲੇ ਦਾ ਰਿਸਪੋਂਸ ਚੈੱਕ ਕਰਦੇ ਹਾਂ,
1: ਉਹ ਕਿੱਦਾਂ ਚੈੱਕ ਕਰਦੇ ਹਾਂ,
0: ਉਹ ਕਿੱਦਾਂ ਕਿੱਦਾਂ ਉਹਨੇ ਅੱਗੋਂ ਸੁਣ ਕੇ ਕਿੱਦਾਂ ਰਿਐਕਟ ਕੀਤਾ, ਅਤੇ ਜੇਕਰ ਉਹਦਾ ਰਿਸਪੋਂਸ ਨਹੀਂ ਸਹੀ ਆਇਆ, ਤੁਹਾਨੂੰ ਲੱਗ ਰਿਹਾ ਤੁਹਾਡੀ ਤਾਂ ਗੱਲ ਹੀ ਬੜੀ ਬੰਬ ਆ, ਪਰ ਅਗਲੇ ਦਾ ਰਿਸਪੋਂਸ ਉਸ ਹਿਸਾਬ ਨਾਲ ਨਹੀਂ ਆਇਆ, ਤੁਸੀਂ ਉਹਨੂੰ ਤੜਕਾ ਤੁਸੀਂ ਉਹਦੇ 'ਚ ਮਸਾਲਾ ਵਧਾਉਣਾ ਸ਼ੁਰੂ ਕਰ ਦਿੰਦੇ ਹੋ। ਜਦੋਂ ਆਪਾਂ ਵਧਾਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਦੇ ਵਿੱਚ ਫਿਰ ਕੀ ਹੁੰਦਾ, ਝੂਠ ਮਿਕਸ ਹੋ ਜਾਂਦਾ, ਜੋ ਪਿੱਛੋਂ ਆਈ ਹੁੰਦੀ ਆ ਓਰਿਜਨੈਲਿਟੀ ਨਹੀਂ ਰਹਿੰਦੀ। ਸੋ ਇਹ ਗੱਲਾਂ ਆਪਸ ਵਿੱਚ ਕਰਨ ਦੇ ਲਈ ਹੀ ਬਣੀਆਂ ਨੇ, ਵਿਚਾਰ ਵਟਾਂਦਰੇ ਆਪਸ ਵਿੱਚ ਕਰਨ ਲਈ ਬਣੇ ਨੇ, ਪਰ ਉਹ ਇਸ ਤਰੀਕੇ ਦੇ ਨਾਲ ਫਿਰ ਅੱਗੇ ਨੈਗੇਟਿਵ ਸ਼ੇਪ ਧਾਰਨ ਕਰ ਜਾਂਦੀ ਹੈ, ਜਾਂ ਫਿਰ ਨੈਗੇਟਿਵ ਇਸ ਸੈਂਸ ਦੇ ਵਿੱਚ ਵੀ ਹੋ ਜਾਂਦੀ ਆ ਵੀ ਉਹਦਾ ਹਲੇ ਆਪਾਂ ਆਧਾਰ ਨਹੀਂ ਚੈੱਕ ਕੀਤਾ ਹੁੰਦਾ, ਉਹਦਾ ਬੇਸ ਨਹੀਂ ਚੈੱਕ ਕੀਤਾ ਹੁੰਦਾ, ਉਹਦੀ ਅਥੈਂਟਿਸਿਟੀ ਨਹੀਂ ਚੈੱਕ ਕੀਤੀ ਹੁੰਦੀ, ਕਿਸੇ ਨੇ ਤੁਹਾਡੇ ਨਾਲ ਆ ਕੇ ਗੱਲ ਕੀਤੀ, ਉਹਨੇ ਕਿਹਾ ਭੈਣਾ ਮੈਂ ਆਹ ਗੱਲ ਸੁਣੀ ਆ ਕਿਤੇ, ਤੁਸੀਂ ਨਹੀਂ ਚੈੱਕ ਕੀਤੀ ਉਹ ਸਹੀ ਆ ਜਾਂ ਗਲਤ ਆ, ਤੁਸੀਂ ਉਹਨੂੰ ਪੁਖਤਾ ਨਹੀਂ ਕੀਤਾ, ਉੱਦਾਂ ਗਾਂਹ ਤੋਰਤਾ, ਇੱਦਾਂ ਦੀ ਇੱਦਾਂ ਜਿਹੜੀ ਗਾਂਹ ਤੁਰਦੀ ਤੁਰਦੀ ਫਿਰ ਉਹ ਕਿਸੇ ਨੇ ਵੀ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਕਈ ਵਾਰੀ ਵੇਖਿਆ ਤੁਸੀਂ ਕਈ ਗੱਲਾਂ ਇੱਦਾਂ ਦੀਆਂ ਵੀ ਹੁੰਦੀਆਂ, ਕਿੱਥੋਂ ਤੂੰ ਕਿੱਥੋਂ ਸੁਣਿਆ ਸੀ, ਕਿੱਥੋਂ ਪਤਾ ਲੱਗਾ, ਮੈਂ ਫਲਾਣੇ ਕੋਲ, ਫਲਾਣੇ ਨੂੰ ਪੁੱਛਿਆ ਉਹਨਾਂ ਨੇ, ਮੈਂ ਤੇ ਮੈਨੂੰ ਤੇ ਉਹ ਦੱਸ ਕੇ ਗਿਆ ਸੀ, ਮੈਨੂੰ ਨਹੀਂ ਪਤਾ, ਉਹਨੂੰ ਪੁੱਛੋਗੇ ਉਹ ਕਹੂਗਾ ਮੈਂ ਉੱਥੋਂ ਪੜ੍ਹਿਆ। ਸੋ ਕਈ ਵਾਰੀ ਕਈ ਇੱਦਾਂ ਦੇ ਸੋਰਸ ਨੇ ਜਿੱਥੇ ਤੁਹਾਨੂੰ ਉਹਦਾ ਲੱਭਦਾ ਹੀ ਨਹੀਂ ਹੈ ਸੋਰਸ। ਹੁਣ ਕੱਲ੍ਹ ਹੀ ਮੇਰੀ ਕਿਸੇ ਦੇ ਨਾਲ ਗੱਲ ਚੱਲ ਰਹੀ ਕਿਸੇ ਵਿਸ਼ੇ ਦੇ ਉੱਤੇ, ਹਾਲੇ ਚਲੋ ਆਪਾਂ ਅੱਗੇ ਚੱਲ ਕੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਖੋਲ੍ਹ ਕੇ ਦੱਸ ਸਕਦੇ ਹਾਂ, ਪਰ ਹਾਲੇ ਸ਼ਾਇਦ ਮੈਂ ਦੱਸ ਨਹੀਂ ਸਕਦਾ ਵੀ ਕਿਹੜੀ ਗੱਲ ਸੀ, ਪਰ ਉਹਦੇ ਵਿੱਚ ਜਦੋਂ ਉਹ ਫਸਟ ਹੈਂਡ ਇਨਫੋਰਮੇਸ਼ਨ ਆਪਾਂ ਅੱਗੇ ਤੋਂ ਅੱਗੇ ਮੈਂ ਤੀਸਰੇ ਥਾਂ ਜਦੋਂ ਪਹੁੰਚਿਆ ਅਤੇ ਮੈਂ ਇਹ ਨਤੀਜਾ ਕੱਢਿਆ ਵੀ ਨਹੀਂ, ਇਹ ਨਿਊਜ਼ ਸਾਨੂੰ ਹਾਲੇ ਨਹੀਂ ਪਬਲਿਸ਼ ਕਰਨੀ ਚਾਹੀਦੀ, ਕਿਉਂਕਿ ਜਦ ਉਹ ਕਵੇ ਵੀ ਆ ਉਹਦੇ ਕੋਲ ਆਈ ਆ, ਤੀਸਰੇ ਬੰਦੇ ਤੱਕ ਜਦੋਂ ਪਹੁੰਚੇ ਅਤੇ ਗੱਲ ਇਹ ਨਿਕਲੀ ਫਿਰ ਉਹੀ ਵੀ ਉਹ ਉੱਥੋਂ ਮੈਂ ਸੁਣੀ ਸੀ। ਬਹੁਤੇ ਕਿਸੇ ਦੀਆਂ ਗੱਲਾਂ, ਹੁਣ ਉਹਦੇ 'ਚ ਕੀ ਮੇਨ ਪੁਆਇੰਟ ਕੀ ਸੀ ਵੀ ਇੱਕ ਹੀ ਥਾਂ ਤੋਂ ਗੱਲ ਲਗਭਗ ਟਰੈਵਲ ਹੋਈ ਸੀ, ਉੱਥੋਂ ਸੁਣ ਕੇ ਹਰ ਇੱਕ ਨੇ ਆਪਣੀ ਆਪਣੀ ਬਣਾ ਕੇ ਗਾਂਹ ਦੱਸੀ ਸੀ,
1: ਆਪਣਾ ਆਪਣਾ ਵਰਜ਼ਨ ਦੇ ਦਿੱਤਾ।
0: ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਹਾਂ ਜੀ ਮਤਲਬ ਮੈਂ ਰੇਡੀਓ ਤੋਂ ਅਤੇ ਆਹ ਮੈਨੂੰ ਤੁਹਾਡੇ ਕੋਲ ਇਨਫੋਰਮੇਸ਼ਨ ਚਾਹੀਦੀ ਆ, ਅਤੇ ਫਿਰ ਉਹਨਾਂ ਨੇ ਇਹ ਦੱਸਿਆ ਵੀ ਨਹੀਂ ਭਾਈ ਅਸੀਂ ਤਾਂ ਨਹੀਂ, ਅਸੀਂ ਨਹੀਂ ਵੇਖਿਆ ਕੁਛ ਵੀ, ਇਹ ਤਾਂ ਮਤਲਬ ਉੱਥੋਂ ਆਪਾਂ ਸੁਣਿਆ। ਉਹ ਜਿਹੜਾ ਵੇਖਣ ਵਾਲਾ ਸੀਗਾ, ਹੈਰਾਨੀ ਦੀ ਗੱਲ ਹੈ ਵੀ ਉਹ ਇੱਕ ਹੀ ਬੰਦਾ ਸੀ, ਜਾਂ ਇੱਕ ਬੰਦਾ ਨਹੀਂ ਜਾਂ ਇੱਕ ਕਹਿ ਲਓ ਬੰਦਾ ਤਾਂ ਲੱਭਾ ਹੀ ਨਹੀਂ ਹਲੇ, ਉਹ ਇੱਕ ਹੀ ਸਰੋਤ ਸੀ ਵੀ ਉਹਨਾਂ ਨੇ ਉੱਥੋਂ ਪੜ੍ਹ ਕੇ ਉਹਨੂੰ ਆਪਣੀ ਬਣਾ ਕੇ ਗਾਂਹ ਦੱਸਿਆ, ਦੂਸਰੇ ਨੇ ਆਪਣੀ ਅਤੇ ਤੀਸਰੇ ਨੇ ਆਪਣੀ। ਇਨਸਾਨ ਇਸ ਤਰੀਕੇ ਦੇ ਨਾਲ, ਮੈਂ ਫਿਰ ਕੱਲ੍ਹ ਦੀ ਸੋਚ ਰਿਹਾ ਹਾਂ ਵੀ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਇਹਦੇ ਉੱਤੇ ਮੈਂ ਮੋਹਰ ਲਾ ਦਾਂ ਦਾ ਵਾਦਾ ਭੱਜ ਕੇ।
1: ਹਾਂ, ਔਰ ਐਕਸੈਪਟੈਂਸ ਵੀ ਕਈ ਵਾਰੀ ਆਪਾਂ ਖੋਜ ਰਹੇ ਹੁੰਦੇ ਹਾਂ, ਜੇ ਅਗਰ ਕੋਈ ਗੱਲ ਤੁਸੀਂ ਕਨਵਿੰਸ ਹੋ ਗਏ ਉਸ ਗੱਲ ਤੋਂ, ਹੈ ਨਾ, ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਈ, ਤੁਸੀਂ ਕਨਵਿੰਸਡ ਹੋ, ਤੁਸੀਂ ਨਹੀਂ ਪਤਾ ਕੀਤਾ ਕਿਹੜੇ ਸੋਰਸ ਤੋਂ ਆਈ ਹੈ ਕੀ ਹੈ, ਪਰ ਤੁਸੀਂ ਕਨਵਿੰਸਡ ਹੋ ਕਿ ਹਾਂ ਇਹ ਸੱਚ, ਫਿਰ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੇ ਨਾ ਵੋਟ ਵਧਾਓ, ਕਿ ਮੈਂ ਅੱਗੇ ਦੱਸਾਂ ਕਿ ਤੁਸੀਂ ਉਨੀ ਐਕਸਾਈਟਮੈਂਟ ਨਾਲ ਉਨੀ ਚਾਅ ਨਾਲ ਦੱਸੋ, ਅਤੇ ਤੁਸੀਂ ਅੱਗੇ ਜਿਹੜਾ ਜਿਹਨੂੰ ਤੁਸੀਂ ਦੱਸ ਰਹੇ ਹੋ ਉਸ ਤੋਂ ਵੀ ਤੁਸੀਂ ਇਹ ਐਕਸਪੈਕਟ ਕਰੋਗੇ ਕਿ ਉਹ ਬੰਦਾ ਤੁਹਾਡੀ ਹਾਂ 'ਚ ਹਾਂ ਮਿਲਾਏ। ਜੇ ਉਹਨੇ ਨਾ ਮਿਲਾਈ ਫਿਰ ਤੁਹਾਨੂੰ ਫਿਰ ਉੱਥੇ ਤੁਸੀਂ ਫਿਰ ਐਡ ਔਨ ਕਰੋਗੇ ਉਹਦੇ 'ਚ ਦਿਸ ਦੈਟ, ਕਿ ਤਾਂ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਉਸ 'ਚ ਵੋਟ 'ਚ ਲੈ ਲਾ ਕਿ ਹਾਂ ਇਹ ਗੱਲ, ਹਾਂ ਹਾਂ ਇਹ ਵਾਕਈ, ਹੈ ਨਾ, ਮੈਨੂੰ ਵੀ ਇੱਦਾਂ ਹੀ ਲੱਗਿਆ। ਹਾਂ ਉਹੀ ਹੈ ਕਿ ਤੁਹਾਨੂੰ ਇੱਕ ਤੁਸੀਂ ਮਤਲਬ ਮੈਨੂੰ ਲੱਗਦਾ ਅੱਗੇ ਤੁਸੀਂ ਦੱਸਦੇ ਵੀ ਤਾਂ ਹੀ ਹੋ ਕਿ ਤੁਸੀਂ ਐਕਸੈਪਟੈਂਸ ਭਾਲ ਰਹੇ ਹੁੰਦੇ ਹੋ ਸਾਹਮਣੇ ਵਾਲੇ ਤੋਂ ਕਿ ਹਾਂ ਤੇਰਾ ਕੀ ਵਿਚਾਰ ਹੈ, ਆਲਦੋ ਤੁਹਾਡੇ ਆਲਰੇਡੀ ਇੱਕ ਤੁਹਾਡਾ ਮਤਲਬ ਤੁਸੀਂ ਪੱਖ ਲੈ ਕੇ ਚੱਲ ਰਹੇ ਹੋ ਸਟਰੋਂਗਲੀ ਕਿ ਸਪੋਜ਼ ਕੋਈ ਨੈਗੇਟਿਵ ਚੀਜ਼ ਤੁਸੀਂ ਫੀਲ ਕਰ ਰਹੇ ਹੋ ਕਿਸੇ ਦੇ ਬਾਰੇ, ਸੋ ਐਂਡ ਸੋ ਦੇ ਬਾਰੇ, ਫਿਰ ਤੁਸੀਂ ਉਹਦੇ ਇੱਕ ਹੋਰ ਫਰੈਂਡ ਤੋਂ ਪੁੱਛੋਗੇ, ਤੁਸੀਂ ਆਲਰੇਡੀ ਤੁਹਾਡੇ ਦਿਮਾਗ 'ਚ ਪ੍ਰੀ ਅਸੰਪਸ਼ਨ ਚੱਲ ਰਿਹਾ ਹੈ ਨਾ, ਲੇਕਿਨ ਤੁਸੀਂ ਉਹਦਾ ਪੋਜ਼ਿਟਿਵ ਨਹੀਂ ਸੁਣਨ ਲਈ ਬੈਠੇ ਹੋ, ਉਹਦੇ ਵੱਲੋਂ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਹਾਂ 'ਚ ਹਾਂ ਮਿਲਾ।
0: ਇਨਸਾਨ ਨਾ ਬੜਾ ਸਮਾਰਟ ਆ, ਇਨਸਾਨੀ ਦਿਮਾਗ, ਤੁਸੀਂ ਇੱਕ ਮਤਲਬ ਸਿੰਪਲ ਜੀ ਐਗਜ਼ਾਮਪਲ ਆਪਾਂ ਲੈਂਦੇ ਹਾਂ, ਆਪਣੇ ਆਪਣੀ ਸਾਰਿਆਂ ਦੀ ਇਹ ਐਗਜ਼ਾਮਪਲ ਹੋਰ ਨਿਬੜੂਗੀ। ਮੰਨ ਲਓ ਤੁਹਾਨੂੰ ਮੈਂ ਕੋਈ ਵੀਡੀਓ ਭੇਜੀ, ਤੁਹਾਨੂੰ ਮੈਂ ਵਟਸਐਪ 'ਤੇ ਕੋਈ ਫੋਟੋ ਭੇਜੀ ਵਟਸਐਪ ਦੇ ਉੱਤੇ, ਅਤੇ ਤੁਸੀਂ ਉਸੇ ਵੇਲੇ ਸੋਚ ਕੇ ਅਤੇ ਕਿਸੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਅੱਗੇ ਫੋਰਵਰਡ ਕਰੋਗੇ,
1: ਕਰੈਕਟ,
0: ਪਰ ਹਰ ਇੱਕ ਨੂੰ ਨਹੀਂ ਕਰੋਗੇ,
1: ਤੁਹਾਨੂੰ
0: ਮੈਂ ਅਗਲੀ ਪੋਸਟ ਕਿਸੇ ਦੀ ਆਊਗੀ, ਤੁਸੀਂ ਉਹਨਾਂ ਦੋਵਾਂ ਨੂੰ ਨਹੀਂ ਕਰੋਗੇ, ਕਿਸੇ ਹੋਰ ਨੂੰ ਕਰੋਗੇ ਤੁਸੀਂ। ਸੋ ਇੱਦਾਂ ਹੀ ਗੱਲਾਂ ਨੇ, ਕਹਿਣ ਦਾ ਮਤਲਬ ਇਹ ਕਿ ਆਪਾਂ ਨਾ ਆਈਡੈਂਟੀਫਾਈ ਕਰਕੇ ਰੱਖੇ ਆਪਣੇ ਸਰਕਲ ਦੇ ਲੋਕ, ਸਾਨੂੰ ਪਤਾ ਵਾ, ਇਨਸਾਨ ਨੂੰ ਪਤਾ ਵੀ ਕਿਹੜੀ ਗੱਲ ਕਿਹਦੇ ਮਤਲਬ ਦੀ ਆ ਤੇ ਕਿਹੜੀ ਨੂੰ ਕਿੱਥੋਂ ਤੱਕ ਹਾਸੇ ਮਜ਼ਾਕ ਵਾਲੀ ਗੱਲ ਹੋਊਗੀ ਤੁਸੀਂ ਉਹੋ ਜਿਹੇ ਬੰਦੇ ਨੂੰ ਪਹੁੰਚਾਓਗੇ, ਠੀਕ ਆ। ਕੋਈ ਕਿਸੇ ਕਿਸਮ ਦੀ ਕੋਈ ਨਿਊਜ਼ ਹੋਊਗੀ ਹਾਰਡਕੋਰ, ਉਹ ਤੁਸੀਂ ਉਸ ਤਰ੍ਹਾਂ ਦੇ ਬੰਦੇ ਨੂੰ ਭੇਜੋਗੇ, ਠੀਕ ਆ। ਕਿਸੇ ਕਿਸਮ ਦੀ ਕੋਈ ਬਾਲੀਵੁੱਡ ਦੀ ਕੋਈ ਗੱਲਬਾਤ ਹੋਊਗੀ, ਕੋਈ ਸਪੋਰਟਸ ਦੀ ਗੱਲ ਹੋਊਗੀ, ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਉਸ ਬੰਦੇ ਨੂੰ ਭੇਜੋਗੇ ਜਿਹੜਾ ਸਪੋਰਟਸ ਬਾਰੇ ਇੰਟਰਸਟ ਰੱਖਦਾ, ਕਰਦੇ ਨਾ ਆਪਾਂ ਇੱਦਾਂ। ਸੋ ਇਸ ਕਰਕੇ ਜਿਹੜੀ ਆਪਾਂ ਗੱਲਬਾਤ ਵੀ ਕਰਦੇ ਨਾ, ਆਪਾਂ ਕੋਈ ਮੰਨ ਲਓ ਕੋਈ ਚੁਗਲੀ ਕਹਿ ਲਓ ਜਾਂ ਵਾਰਤਾਲਾਪ ਕਹਿ ਲਓ ਜਾਂ ਗੱਪ ਸ਼ੱਪ ਕਹਿ ਲਓ, ਉਹ ਵੀ ਆਪਾਂ ਬੰਦਾ ਕੁ ਬੰਦਾ ਵੇਖ ਕੇ ਹੀ ਕਰਦੇ ਹਾਂ ਵੀ ਆਹ ਗੱਲ ਜਿਹੜੀ ਆ ਇਸ ਬੰਦੇ ਨੇ ਬੜੇ ਸਵਾਦ ਦੇ ਨਾਲ ਸੁਣਨੀ ਆ, ਇਹਨੂੰ ਸੁਣਾਉਂਦੇ ਹਾਂ। ਆਪਾਂ ਹਰ ਇੱਕ ਨੂੰ ਨਹੀਂ ਉਹ ਗੱਲ ਸੁਣਾਉਂਦੇ, ਕਿਉਂਕਿ ਸਾਡੇ ਕੋਲ ਬੜੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਦੇ ਵਿੱਚੋਂ ਉਹ ਵਾਲੀ ਗੱਲ ਕੱਢ ਕੇ ਆਪਾਂ ਉਸ ਬੰਦੇ ਨਾਲ ਸੁਣਾਉਣੀ ਆ ਜਿੱਥੇ ਉਹ ਲੜੀ ਤੁਹਾਡੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤੁਰੇ। ਇਸ ਤਰੀਕੇ ਦੇ ਨਾਲ ਇੱਕ ਜਿਹੜੀ ਮੈਂ ਕਹੂੰਗਾ ਵੀ ਇੱਕ ਉਹ ਨੈੱਟ ਬੁਣਦਾ ਜਾਂਦਾ,
1: ਨੈੱਟਵਰਕਿੰਗ ਹੋ ਗਈ,
0: ਹੈ ਨਾ, ਅਤੇ ਹੌਲੀ ਹੌਲੀ ਤੁਹਾਡੇ ਲੋਕ ਜਿਹੜੇ ਨੇ ਉਹ ਆਇਡੈਂਟੀਫਾਈਡ ਹੁੰਦੇ ਨੇ ਵੀ ਕਿਹੜਾ ਕਿੱਥੇ ਕਿੱਦਾਂ ਕਿੰਨੀ ਕੁ ਕਪੈਸਿਟੀ ਰੱਖਦਾ, ਕਿੰਨੀ ਕੁ ਮੇਰੀ ਉਹਨੇ ਗੱਲ ਸੁਣਨੀ ਆ, ਕਿਹੜੀ ਹੱਦ ਤੱਕ ਸੁਣਨੀ ਆ। ਸੋ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜਾਣ ਪਛਾਣ ਦੇ ਵਿੱਚ ਆਇਡੈਂਟੀਫਾਈ ਕਰਦੇ। ਅਤੇ ਤੁਸੀਂ ਜੇ ਵੇਖੋ ਤਾਂ ਹੁਣ ਇਹਨੂੰ ਤੁਸੀਂ ਸੋਚ ਕੇ ਵੇਖੋ ਕਿ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਉਹ ਇਸੇ ਹੀ ਨੈੱਟਵਰਕਿੰਗ ਦੇ ਨਾਲ ਜੁੜੇ ਨੇ। ਤੁਸੀਂ ਕਿਹੜੀਆਂ ਗੱਲਾਂ ਕਿਹਦੇ ਨਾਲ ਕੀਤੀਆਂ, ਉਹਨੇ ਗਾਂਹ ਕਿਹਦੇ ਨਾਲ ਕੀਤੀਆਂ, ਹੈ ਨਾ। ਆਪਾਂ ਜਦੋਂ ਕਦੀ ਕਿਸੇ ਨੂੰ ਮਿਲਦੇ ਹਾਂ ਤਾਂ ਉਹ ਕਹਿੰਦੇ ਨਾ ਆਏ ਫਲਾਣੇ, ਤੁਹਾਨੂੰ ਮੈਂ ਦੱਸਿਆ ਸੀ ਨਾ ਉਹ ਜਿਹੜੀ ਉੱਥੇ ਉਹ ਰੈਫਰੈਂਸ ਮੈਚ ਕਰਕੇ ਨੈੱਟ ਬਣ ਗਿਆ ਨਾ। ਅਸੀਂ ਇਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਜਿੱਦਾਂ ਆਪਣਾ ਵਾਈਫਾਈ ਮੰਨ ਲਓ ਜੁੜਿਆ ਵਾ ਇੱਦਾਂ ਆਪਾਂ, ਸੋ ਇਸੇ ਤਰੀਕੇ ਦੇ ਨਾਲ ਆਪਾਂ ਸਾਡੀ ਆਪਸ ਦੇ ਵਿੱਚ ਕਦੀ ਕੋਈ ਸਾਂਝ ਨਹੀਂ ਆ, ਸਾਡੀ ਆਪਸ ਦੇ ਵਿੱਚ ਸਾਂਝ ਸਿਰਫ ਗੱਲਾਂ ਬਾਤਾਂ ਦੀ ਹੀ ਆ। ਅਤੇ ਗੱਲਾਂ ਬਾਤਾਂ ਜਦੋਂ ਨੈਗੇਟਿਵ ਚੱਲ ਜਾਂਦੀਆਂ ਨੇ, ਜਦੋਂ ਆਪਾਂ ਆਪਣੀ ਓਥੈਂਟੀਸਿਟੀ ਗਵਾ ਦਿੰਦੇ ਹਾਂ, ਕਈ ਬੰਦੇ ਹੁੰਦੇ ਹੀ ਆ ਨਾ ਜਿਨ੍ਹਾਂ ਦੇ ਬਾਰੇ ਇਹ ਚੀਜ਼ ਤੈਅ ਹੁੰਦੀ ਆ ਵੀ ਯਾਰ ਇਹਦੀ ਉਹਦੀ ਕਦੀ ਸੁਣਦਾ ਤੂੰ, ਉਹ ਤੇ ਸਿਰੇ ਦਾ ਗੱਪੀ ਆ ਨਾ, ਉਹਦੀ ਕਦੀ ਸੁਣਦਾ, ਲੈ ਉਹ ਤੇ ਉਹਨੇ ਤੇ ਇੱਦਾਂ ਦੀਆਂ ਕਰਨੀਆਂ ਹੁੰਦੀਆਂ। ਪਰ ਕਈ ਬੰਦੇ ਹੁੰਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੋਗੇ, ਤੁਸੀਂ ਉਹਨੂੰ ਵਜਨ ਦਿਓਗੇ ਯਾਰ ਉਹਨੇ ਕਹੀ ਆ ਤੇ ਠੀਕ ਹੋ ਗਏ,
1: ਭਾਵੇਂ ਮਤਲਬ ਉਹਨਾਂ ਦਾ ਫੇਸ ਵੈਲਿਊ ਬਹੁਤ ਸਟਰੋਂਗ ਹੁੰਦੀ ਹੈ ਤੁਹਾਡੇ ਦਿਮਾਗ 'ਚ ਹੁੰਦੀ ਹੈ ਕਿ ਹਾਂ, ਉਦੋਂ ਫਿਰ ਤੁਸੀਂ ਕ੍ਰੋਸ ਕਰਨ ਦੀ ਵੀ ਨਹੀਂ ਕੋਸ਼ਿਸ਼ ਕਰਦੇ ਕਿ ਜੇ ਉਹਦੇ ਮੂੰਹੋਂ ਸੁਣ ਲਈ, ਜਿਵੇਂ ਪਹਿਲਾਂ ਹੁੰਦਾ ਸੀਗਾ ਆਪਾਂ, ਪਹਿਲਾਂ ਕਿ ਹੁਣ ਵੀ ਇਹੀ ਹੈ ਆਪਣੇ ਘਰ ਦੇ, ਮਤਲਬ ਜਿਵੇਂ ਪਿਓ ਹੈ, ਪਿਓ ਦੀ ਗੱਲ ਆਪਾਂ ਕਦੇ ਵੀ ਨਹੀਂ ਮੋੜਾਂਗੇ, ਹੈ ਨਾ, ਜਿਹੜੀ ਚੀਜ਼ ਕਹਿਤੀ
0: ਜੇ ਉਹਨੇ ਵਕਤ ਬਣਾਈ ਆ ਘਰ 'ਚ ਤੇ। ਪਰ ਹਰ ਇੱਕ ਮਾਂ ਪਿਓ ਨੇ ਵੀ ਰਿਸਪੈਕਟ ਨਹੀਂ ਕਮਾਈ
1: ਹੁੰਦੀ,
0: ਉਹਨਾਂ ਨੂੰ ਵੀ ਬੱਚੇ ਜਿਹੜੇ ਉਹ ਪਹਿਲਾਂ ਹੀ ਟੋਕ ਦਿੰਦੇ ਆ ਵੀ ਤੂੰ ਚੁੱਪ ਕਰ। ਨਾਲ ਕਾਲਰ ਆਪਾਂ ਲਈ ਜੀ, ਅੱਜ ਯਾਸੀ ਜਾਣਨਾ ਚਾਹੁੰਦੇ ਨੇ ਕਿ ਬੰਦੇ ਵੱਧ ਚੁਗਲੀਆਂ ਕਰਦੇ ਨੇ ਕਿ ਜਨਾਨੀਆਂ ਵੱਧ ਚੁਗਲੀਆਂ ਕਰਦੀਆਂ ਨੇ, ਤੇ ਸਭ ਤੋਂ ਪਹਿਲਾਂ ਚੁਗਲੀਆਂ ਚੱਲੀਆਂ ਤੇ ਫਿਰ ਆਪਾਂ ਗੁਰਨੇਕ ਜੀ ਨੂੰ ਪਹਿਲਾਂ ਲੈ ਲੈਂਦੇ ਹਾਂ।
1: ਸਤਿ
0: ਸ਼੍ਰੀ ਅਕਾਲ ਭਾਅ ਜੀ, ਆਉਂਦੇ ਰਹੋ ਤੁਸੀਂ, ਕੀ ਹਾਲ ਚਾਲ ਨੇ ਤੁਹਾਡੇ?
2: ਸਤਿ ਸ਼੍ਰੀ ਅਕਾਲ, ਤੁਸੀਂ ਸੁਣਾਓ ਜੀ?
1: ਸਤਿ ਸ਼੍ਰੀ ਅਕਾਲ ਜੀ,
0: ਬਹੁਤ ਵਧੀਆ, ਟਾਈ ਤੇ ਨੀ ਭੁੱਲ ਗਏ? ਹਾਂ ਇਹ ਵੀ ਗੱਲ ਸਹੀ ਤੁਹਾਡੀ। ਇੱਕ ਹੈਗਾ ਆਪਣਾ ਕੋਮਨ ਮਿੱਤਰ ਆ, ਉਹਨੂੰ ਵੀ ਮਿਲੀ ਜਮਚਨ, ਉਹਦੀ ਹੋਰ ਮੋਟੀ ਆ।
2: ਫਿਰ
0: ਤੇ ਮਫਰਲ ਵੀ ਮਾੜਾ
2: ਮਾੜਾ ਇੱਥੇ ਰਣਜੋਤ ਜੀ ਕੁਛ ਵੀ ਹੋ ਸਕਦਾ, ਜਿੱਥੇ ਮੱਛਰ ਮੱਝ ਹੋ ਸਕਦਾ,
0: ਹਾਂ ਇੱਥੇ ਕੁਛ ਵੀ ਹੋ ਸਕਦਾ,
1: ਤੁਸੀਂ ਪਹਿਲਾਂ ਹੀ ਹਾਰ ਮੰਨਨੇ ਬੈਠੇ ਹੋ,
0: ਡੱਡੂ ਕੱਪੜੇ ਧੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
2: ਹਾਂਜੀ ਇੱਥੇ ਇੱਥੇ ਬਸੰਤ ਲਾਲ ਗਾਣਾ ਗਾ ਕੇ ਰੋ ਸਕਦਾ, ਇੱਥੇ ਕੁਛ ਵੀ ਹੋ ਸਕਦਾ,
0: ਕੁੱਤਾ ਮੱਝਾਂ ਚੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
1: ਮਤਲਬ ਤੁਸੀਂ ਮੰਨ ਰਹੇ ਹੋ ਕਿ ਬੰਦੇ ਕਰਦੇ ਗੌਸਿਪ ਜ਼ਿਆਦਾ?
0: ਨਾ ਵੇਖ ਲਓ,
2: ਹਾਂ
1: ਨਹੀਂ ਨਹੀਂ
0: ਜਨਾਨੀ ਨੀ ਨਾ ਰਿਸਪੈਕਟ ਸਿੱਖ ਪਾਈ ਤੇ ਇਹਨਾਂ ਨੇ ਮੰਨ ਲਿਆ ਵੀ ਅਸੀਂ ਕਰਦੇ ਹਾਂ।
2: ਮੈਨੂੰ ਥੋੜੀ ਬਹੁਤੀ ਠਾਰਕ ਸੁਣਨ ਦਾ ਹੈਗਾ ਤੇ ਓਦਾਂ ਕਰ ਵੀ ਕਿਤੇ ਹੋ ਜਾਂਦੀ ਹੋਊਗੀ, ਉਹਦਾ ਦੂਜੇ ਨੂੰ ਪਤਾ ਪਏ ਚੁਗਲੀ ਕਰਦਾ ਕੀ ਕਰਦਾ, ਪਰ ਮੇਰੀ ਸਾਡੇ ਉਹਨਾਂ ਦੇ ਮੁਕਾਬਲੇ ਮੇਰੀ ਵਾਈਫ ਨੂੰ ਨੀ ਹੈਗਾ, ਭਾਬੀ ਤੁਹਾਡੀ ਨੂੰ ਨੀ ਹੈਗਾ, ਉਹਨੂੰ ਜਰਾ ਵੀ, ਤੇ ਨਾ ਉਹ ਸੁਣ ਕੇ ਰਾਜੀ ਆ ਤੇ ਨਾ ਕਰਕੇ
0: ਰਾਜੀ। ਬੈਲੈਂਸ ਹੀ ਹੁੰਦਾ ਕਿ ਵੀ ਕੁਦਰਤ ਨੇ ਬੈਲੈਂਸ ਹੀ ਕੀਤਾ ਵੀ ਚੱਲ ਸੁਣਨ ਨੂੰ ਮਿਲ ਹੀ ਜਾਣੀ ਹੈ ਇੱਕ ਜਣੇ ਕੋਲ। ਡਿਪੈਂਡ ਕਰਦਾ ਕਈ, ਤੁਸੀਂ ਫਿਲਟਰ ਕਰ ਲੋਗੇ ਵੀ ਹਾਂ ਭਾਈ ਆ ਅੱਗੇ ਕਰਨ ਵਾਲੀ ਆ ਜਾਂ ਨਹੀਂ ਕਰਨ ਵਾਲੀ ਤੁਸੀਂ, ਹੈਨਾ ਉੱਥੋਂ, ਪਰ ਨੌਲੇਜ ਤੇ ਇੱਦਾਂ ਦੀ ਚੀਜ਼ ਆ ਵੀ ਤੁਸੀਂ ਗ੍ਰਹਿਣ ਕਰਕੇ ਤੇ ਗਾਂਹ ਮੁੜ ਕੇ ਅੱਗੇ ਕਿਤੇ ਪਹੁੰਚਾਉਣੀ ਆ, ਤੁਸੀਂ ਰੱਖ ਨੀ ਸਕਦੇ, ਉਹੀ ਤੇ ਤੁਹਾਨੂੰ ਟਿਕਣ ਨੀ ਦਿੰਦੇ,
1: ਰੱਖ ਕੇ ਕੀ ਕਰੋਗੇ।
2: ਇੱਦਾਂ ਦੀ ਮੈਂ ਵੀ ਨੀ ਸੁਣ ਕੇ ਰਾਜੀ, ਜਿੱਦਾਂ ਹੁਣ ਤੁਸੀਂ ਮੈਨੂੰ ਕਹੋ ਕਿ ਲੈ ਬਈ ਹਨਾ ਬਸੰਤ ਲਾਲ ਤਾਂ ਸਹਿਮੀ ਨੇ ਇਕੱਠਿਆਂ ਨੇ ਪੀਤੀ ਪੀ ਕੇ ਲੜ ਪਏ,
0: ਹੈਂ ਕਦੋਂ ਇਹ ਕਦੋਂ ਮੈਨੂੰ ਲਾ ਮੈਨੂੰ ਲੱਗਦਾ ਹੀ ਮੈਨੂੰ ਨਾ ਵਾਵਾ ਦਿਨਾਂ ਦੇ ਥੋੜੇ ਜੇ ਮਤਲਬ ਚੁੱਪ ਚੁੱਪ ਜੇ ਆ ਵੀ ਕਈ ਗੱਲਾਂ ਤੋਂ ਨਾ ਮੈਨੂੰ ਲੱਗਿਆ ਹੀ ਵੈਸੇ, ਪਰ ਆ ਚਲੋ ਤੁਹਾਡੇ ਕੋਲ
2: ਮੇਰੀ ਗੱਲ ਇੱਦਾਂ ਆ ਮੈਂ ਤੁਹਾਡੇ ਕੋਲ ਕੀਤੀ ਗਾਹ ਨਾ ਕਰਿਓ
0: ਨਹੀਂ, ਚਲੋ ਆਪਾਂ ਕਰਨੀ ਤੇ ਆਪਾਂ ਕਿਹਦੇ ਨਾਲ ਆ, ਪਰ ਓਦਾਂ ਆ ਵੀ ਚਲੋ ਸੋਹਣੀ ਬਣੀ ਸੀ ਤੇ ਵਧੀਆ ਉਹ ਨਜ਼ਰ ਹੀ ਲੱਗਣ ਵਾਲੀ ਗੱਲ ਹੋ ਜਾਂਦੀ ਆ ਕਿ
1: ਵਧੀਆ ਚੁਟਕਲੇ ਆ ਰਹੇ ਸੀ,
0: ਸ਼ਰਾਬ ਉਹਦਾ ਸ਼ਰਾਬ ਉਹਦਾ ਸਹਿਮੀ ਦੀ ਗੰਦੀ ਆ ਰਹੇ ਤੇ ਪਤਾ ਹੀ ਆ, ਪਰ ਚਲੋ ਇੱਦਾਂ ਨਹੀਂ ਕਰਨਾ ਚਾਹੀਦਾ,
2: ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਬਸੰਤ ਲਾਲ ਦੀ ਤਾਂ ਥੋੜੀ ਖਰੀ ਆ ਹੈਗੀ ਤਾਂ ਉਹਦੀ ਵੀ ਗੰਦੀ ਆ,
0: ਅੱਗੇ ਅੱਗੇ ਵੀ ਨਾ ਇੱਕ ਦੋ ਵਾਰੀ ਇੱਕ ਦੋ ਪਾਰਟੀਆਂ ਤੇ ਮੈਂ ਵੇਖਿਆ ਵੀ ਉਹ ਵਧੀਕੀਆਂ ਜਿਹੀਆਂ ਬੜੀਆਂ ਕਰਦਾ, ਪਰ ਉਹ ਚੁੱਪ ਕੀਤਾ ਰਹਿੰਦਾ ਉਹ ਬੰਦਾ ਭਲਾ, ਪਰ ਹੁਣ ਚਲੋ ਕਿੰਨਾ ਕੁ ਚਿਰ ਬੰਦਾ ਬਰਦਾਸ਼ਤ ਕਰੇ। ਆਹੋ ਨਹੀਂ ਪਰ ਚਲੋ ਕਿਤੇ ਨਾ ਕਿਤੇ ਉਹ ਤੇ ਨਿਕਲੀ ਆ ਨਾ ਗੱਲ, ਉਹ ਆਉਂਦੇ ਹੁੰਦੇ ਆ ਵੀ ਕਿਤੇ ਧੂੰਆਂ ਅੱਗ ਲੱਗੀ ਹੋਵੇ ਤੇ ਫੇਰ ਹੀ ਧੂੰਆਂ ਨਿਕਲਦਾ, ਕਿਤੇ ਨਾ ਕਿਤੇ ਤਾਂ ਆਈ ਹੋਊਗੀ,
2: ਹੋਰ ਕਿਤੇ ਐਵੇਂ ਥੋੜੇ ਦੁਨੀਆਂ ਗੱਲਾਂ ਕਰਦੀ ਆ, ਬੰਦੇ ਬੰਦੇ ਦੇ ਬੱਚੇ ਬੱਚੇ ਦੇ ਮੂੰਹ ਤੇ ਆ ਤੇ ਗੱਲ ਹੋਈ ਆ ਤਾਂ ਹੀ ਆ।
0: ਨਹੀਂ ਚਲੋ ਗਲਤ ਗੱਲ ਹੈ ਯਾਰ, ਏਦਾਂ ਨੀ ਏਦਾਂ ਨੀ ਚਾਹੀਦਾ, ਉਹਨਾਂ ਦੀਆਂ ਤੇ ਜਨਾਨੀਆਂ ਦੀ ਵੀ ਚੰਗੀ ਬਣੀ, ਆਪਸ ਵਿੱਚ ਨਿਆਣੇ ਵੀ ਇਕੱਠੇ ਖੇਡਦੇ ਆ
1: ਬਰਾਬਰ ਬਰਾਬਰ।
2: ਮੈਂ ਤੁਹਾਡੇ ਨਾਲ ਹੀ ਕੀਤੀ, ਤੁਸੀਂ ਗਾਹ ਨਾ ਕਰਿਓ।
0: ਨਹੀਂ ਨਹੀਂ ਮੈਂ ਤੇ ਕਹਿੰਦਾ ਕਰਨੀ ਆ, ਮੈਂ ਤੇ ਜਸ਼ਨ ਵੱਧ ਤੋਂ ਵੱਧ ਕਰੂੰ। ਚਲੋ ਇੰਨਾ ਵੀ ਨੀ ਕਰਦੇ ਇਹਦੇ ਨਾਲ ਵੀ ਕਿਉਂ ਕਰਨੀ ਆ, ਚਲੋ ਗਾਂ ਏਦਾਂ ਹੀ ਮਤਲਬ ਏਦਾਂ ਉਹਦਾ ਗੱਲ ਨਿਕਲੀ ਸੀ ਪਤਾ ਨੀ ਹੋਣਾ,
2: ਨਾਲੇ ਇੱਕ ਹੋਰ ਹੁੰਦਾ ਬੱਚੇ ਬੱਚੇ ਦਾ ਮੂੰਹ ਤੇ ਆ, ਮਜ਼ਾ ਜ਼ਰੂਰ ਦਿੰਦੀਆਂ ਪਰ ਮੈਂ ਕਹਿੰਦਾ ਇਹਨਾਂ ਦੇ ਨਾਲ ਲੋਕਾਂ ਦੇ ਘਰ ਵੀ ਟੁੱਟ ਜਾਂਦੇ ਆ। ਮੈਂ ਇੱਕ ਨਿੱਜੀ ਤੌਰ ਤੇ ਪਰਿਵਾਰ ਨੂੰ ਜਾਣਦਾ ਆ, ਉਹ ਦੋਵਾਂ ਭਰਾਵਾਂ ਦਾ ਇੰਨਾ ਕੁ ਪ੍ਰੇਮ ਹੁੰਦਾ ਸੀਗਾ, ਜਿਹੜਾ ਛੋਟਾ ਸੀਗਾ ਬ੍ਰਦਰ ਉਹਨਾਂ ਦਾ ਉਹ ਅਨਮੈਰਿਡ ਸੀ, ਜਿਹੜਾ ਵੱਡਾ ਸੀ ਉਹ ਮੈਰਿਡ ਸੀ, ਕਿਸੇ ਨੇ ਉਹ ਜਾਣੀ ਆਪਣੀ ਭਰਜਾਈ ਨੂੰ ਵੱਡੀ ਨੂੰ ਮਾਵਾਂ ਵਾਂਗ ਹੀ ਸਮਝਦਾ ਸੀ, ਔਰ ਕਦੇ ਹੋ ਹੀ ਨੀ ਸਕਦਾ ਵੀ ਉਹ ਕਿਸੇ ਤਰ੍ਹਾਂ ਕੋਈ ਉਹਨਾਂ ਦਾ ਗਲਤ ਰਿਸ਼ਤਾ ਹੋਵੇ, ਕਿਸੇ ਨੇ ਇਹੋ ਜਿਹੀ ਚੁਗਲੀ ਮਾਰੀ ਔਰ ਉਹ ਭਰਾ ਆਪਸ ਚ ਸਿਰ ਪਾਣ ਤੱਕ ਜਲ ਗਏ ਤੇ ਉਹ ਪਰਿਵਾਰ ਖੇਰੂ ਚ
0: ਗਿਆ।
2: ਇਸ ਕਰਕੇ ਹਾਂ ਇਹ ਨੀ ਸੱਚੀ ਗੱਲ ਆ, ਤੇ ਉਹ ਪਰਿਵਾਰ ਨੂੰ ਬਥੇਰਾ ਬਹਿ ਕੇ ਬਾਅਦ ਚੋ ਗੱਲਾਂ ਪਤਾ ਵੀ ਲੱਗੀਆਂ, ਪਰ ਇਹ ਜਿਹੜੀ ਸ਼ੱਕ ਆ ਨਾ, ਇਹ ਜਿਹੜੀ ਏਦਾਂ ਦੀ ਚੁਗਲੀ ਆ ਉਹਦੇ ਵਿੱਚ ਹੁਣ ਕੋਈ ਪ੍ਰੂਫ ਨੀ ਹੋ ਸਕਦੇ ਹਨਾ, ਤੇ ਉਹ ਜਿੰਨਾ ਮਰਜ਼ੀ ਨੇੜੇ ਹੋ ਗਏ ਪਰ ਮੁੜ ਕੇ ਉਹ ਚੀਜ਼ਾਂ ਰਹੀਆਂ ਹੀ। ਤੇ ਉਸ ਇਨਸਾਨ ਨੂੰ ਜਿਹੜਾ ਬੰਦਾ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀਗਾ, ਤੇ ਜਾਣੀ ਕਈ ਵਾਰੀ ਨਾ ਆਪਾਂ ਏਦਾਂ ਦੀ ਹਾਸੇ ਮਜ਼ਾਕ ਜਾਂ ਉੱਦਾਂ ਕਰ ਦਿੰਦੇ ਆ ਗੱਲ, ਪਰ ਉਹਦੇ ਇਫੈਕਟ ਏਡੇ ਕੁ ਵੱਡੇ ਤੇ ਮਾਰੂ ਪੈਂਦੇ ਆ ਵੀ ਲੋਕਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਆ।
0: ਨਹੀਂ ਇੱਦਾਂ ਹੀ ਇਹ ਵੇਖੋ ਇਹ ਜਿਹੜਾ ਕਈਆਂ ਨੂੰ ਏਡਾ ਭੈੜਾ ਚਸਕਾ ਪੈਂਦਾ ਵਾ ਨਾ ਇਸ ਚੀਜ਼ ਦਾ, ਵੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਉਹਦੇ ਨਾਲ ਨੁਕਸਾਨ ਕੀ ਹੈ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡਾ ਕਾਲ।
2: ਦੂਜੀ ਗੱਲ ਇਹ ਆ ਵੀ ਇੱਕ ਗੱਲ ਵੀ ਜਿਹੜੀ ਆ ਡੋਨਲਡ ਟਰੰਪ ਜੀ ਕਰਦੇ ਉਹਨੂੰ ਕੀ ਕਹਿੰਦੇ ਆ,
0: ਉਹ ਤੇ ਮਤਲਬ ਜੱਗੋਂ ਤੇਰੇ ਹੁਣ ਅੱਜ ਮੈਚ ਦੇ ਵਿੱਚ ਵੀ ਤੁਸੀਂ ਸੁਣ ਲਈਆਂ ਹੋਣੀਆਂ ਵਾ ਅੱਜ ਸਵੇਰੇ ਸਵੇਰੇ ਕੀ ਕਰਨ ਡੇ ਉਦੋਂ ਉਹਨਾਂ ਨੇ ਉਧਰੋਂ ਆਪਣਾ ਜਿਹੜਾ ਉਹ ਟਰੋਫੀ ਟਰੂਫੀ ਫੜਨੀ ਫੋਟੋਆਂ ਖਿਚਾਉਣੀਆਂ ਤਾਂ ਉਹ ਪਰੇ ਨਹੀਂ ਹੋਣ ਡਿਆ। ਸੋ ਆਪਣਾ ਇੱਕ ਇੱਕ ਸਟੇਜ ਹੀ ਜਦੋਂ ਇਹ ਮਜ਼ਾਕ ਕਰਦੇ ਹੁੰਦੇ ਸੀ ਉਹਨੂੰ ਆਪਣੇ ਜੋ ਬਾਈਡਨ ਨੂੰ ਵੀ ਉਹ ਬਜ਼ੁਰਗ ਹੋ ਗਿਆ ਜੀ ਉਹਨੂੰ ਪਤਾ ਨਹੀਂ ਲੱਗਦਾ ਹਨਾ ਉਹਨੂੰ ਫੜ ਕੇ ਮੈਂ ਪਰੇ ਕੀਤਾ ਜਾਂ ਕਿੱਦਾਂ ਹੁੰਦਾ ਵੀ ਸੀ, ਤੇ ਅੱਜ ਉਹਨੇ ਇੱਦਾਂ ਦੀਆਂ ਹਰਕਤਾਂ ਕੀਤੀਆਂ ਉੱਥੇ। ਸੋ ਹੋਰ ਹੋਰ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਹੋਣੇ ਮੈਂ ਵੇਖ ਰਿਹਾ, ਨਾਲ ਨਾਲ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ, ਕਿਉਂਕਿ ਪਿਛਲੇ ਦਿਨ ਇਹਨੇ ਸਪੇਨ ਦੇ ਖਿਲਾਫ਼ ਵੀ ਕੀਤੀ ਸੀ ਬਿਆਨਬਾਜ਼ੀ ਤੇ ਹੁਣ ਅੱਜ ਸਪੇਨ ਜਿੱਤ ਗਿਆ ਵਾ, ਹੁਣ ਉਹਨਾਂ ਦੇ ਨਾਲ ਹੀ ਉੱਥੇ ਬਹਿਣਾ ਪੈਣਾ ਤੁਹਾਨੂੰ ਹਾਂ। ਸੋ
1: ਕਈ ਵਾਰੀ ਹੁੰਦਾ ਕਿ ਨਾ ਆਪਾਂ ਗੱਲਾਂ ਕਰ ਦਿੰਦੇ ਹਾਂ ਮੁੜ ਕੇ ਉੱਥੇ ਹੀ ਆਪਾਂ ਨੂੰ ਆਪਾਂ ਫਸ ਜਾਂਦੇ ਹਾਂ।
0: ਹਾਂ ਨਹੀਂ ਮਤਲਬ ਅੱਜ ਕੱਲ੍ਹ ਤੇ ਹਰ ਇੱਕ ਚੀਜ਼ ਜਿਹੜੀ ਮਿੰਟੋ ਮਿੰਟੀ
1: ਹੁਣ ਮਿਲਣਾ ਹੀ ਹੈ ਇਹਨਾਂ ਨੇ ਵੀਕਐਂਡ ਤੇ ਗਰਨੇਕ ਭਾਜੀ ਨੇ।
0: ਅੱਛਾ ਕਿਉਂ ਭਾਜੀ?
1: ਸੈਮੀ ਭਾਜੀ ਨੂੰ ਤੇ ਵਾਜਨ ਭਾਜੀ
0: ਨੂੰ ਉਹਨੇ ਉਹ ਲੈਣ ਆਉਣਾ ਹੋਣਾ ਤੁਹਾਡੇ ਕੋਲੋਂ, ਕੋਰਟ ਤੋਂ ਮੈਂ ਲੈਣ ਆਉਣਾ ਕੋਈ ਜਿੱਦਾਂ ਦਾ ਮੂੰਹ ਬਣਾਈ ਫਿਰਦਾ ਮੈਂ ਕਬਜ਼ ਤੇ ਉਹਨੂੰ ਪੱਕਾ ਹੋਈ ਆ
1: ਨਹੀਂ ਅਸੀਂ ਕਿਹੜਾ ਦੱਸ ਰਹੇ ਉਹਨਾਂ ਨੂੰ,
2: ਚਲੋ ਛੁਡਾਉਣਾ ਵੀ ਤੁਸੀਂ
1: ਨਹੀਂ, ਅਸੀਂ ਤੇ ਸਾਈਡ ਖੜੇ ਹੋ ਕੇ ਸਵਾਦ ਲੜੇ
2: ਗੱਲ ਇੱਦਾਂ ਆ ਦੇਖੋ ਨਾਲਾ ਜਿਹਾ ਹੈ ਪੰਜਾਬੀ ਦਾ ਤੇ ਵਿੱਚ ਫੈਸਲਾ ਕਰਾਉਣ ਵਾਲੇ ਠੋਕੇ ਜਾਣਗੇ
0: ਕਾਫੀ ਹੱਦ ਤੱਕ ਆਪਾਂ ਨੂੰ ਇੱਕ ਨਮੂਨਾ ਪਤਾ ਲੱਗ ਗਿਆ ਹੋਊਗਾ ਵੀ ਕਿਹੜੇ ਤਰੀਕੇ ਦੇ ਨਾਲ ਗੱਲਾਂ ਕਿੱਦਾਂ ਟਰੈਵਲ ਕਰਦੀਆਂ, ਸੋ ਪਤਾ ਸਾਨੂੰ ਸਾਰੇ ਨੇ ਆਪਾਂ ਸਾਰੇ ਇੱਦਾਂ ਹੀ ਕਰਦੇ ਹਾਂ। ਸੋ ਇਹੋ ਹੀ ਉਹ ਗੱਲਾਂ ਬਾਤਾਂ ਹੁੰਦੀਆਂ ਜਿੱਦਾਂ ਦੇ ਨਾਲ ਗੱਲ ਦੀ ਕਦੋਂ ਲੱਲ ਬਣ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਿੱਦਾਂ ਨਿਕਲ ਕੇ, ਤੇ ਆਪਾਂ ਜਿਹੜੇ ਵੇਖਣ ਸੁਣਨ ਵਾਲੇ ਨੇ। ਪਰ ਇਹਦੇ 'ਚ ਇੱਕ ਚੀਜ਼ ਜ਼ਰੂਰ ਹੁੰਦੀ ਹੈ, ਜੇ ਮਾੜੀ ਮੋਟੀ ਕਿਸੇ ਨੇ ਗੁੰਜਾਇਸ਼ ਛੱਡੀ ਹੋਵੇ ਤੇ ਉਹ ਚੀਜ਼ ਹੋਰ ਜ਼ਿਆਦਾ ਅਤੇ ਛੇਤੀ ਟਰੈਵਲ ਹੁੰਦੀ ਹੈ, ਜਾਂ ਫਿਰ ਬਿਲਕੁਲ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਅਤੇ ਉਹਦੇ ਬਾਰੇ ਤੁਸੀਂ ਮੰਨ ਲੈਂਦੇ ਹੋ, ਕਿਉਂਕਿ ਆਪਾਂ ਗੱਲਾਂ ਸੁਣ ਕੇ ਤੇ ਧਾਰਨਾ ਬਣਾਉਂਦੇ ਹਾਂ ਹੈ ਨਾ। ਮੈਂ ਕਿਸੇ ਨਾਲ ਗੱਲ ਕਰੂੰਗਾ ਵੀ ਯਸ਼ ਦਾ ਇੱਦਾਂ ਦਾ ਸੁਭਾਅ ਆ, ਹਾਸੇ ਮਜ਼ਾਕ ਵਾਲਾ ਜਿਹੜਾ ਕਦੀ ਨਹੀਂ ਮਿਲਿਆ, ਤੇ ਉਹਨੂੰ ਉਹ ਰਜਿਸਟਰ ਕਰ ਲੂਗਾ। ਮੈਂ ਕਹੂੰਗਾ ਵੀ ਇਹ ਲੜਾਕੀ ਬੜੀ ਆ, ਉਹ ਉਦਾਂ ਹੀ ਰਜਿਸਟਰ ਕਰ ਲੂਗਾ।
1: ਇਹ ਸੈਲੀਬ੍ਰਿਟੀਜ਼ ਦੇ ਵਿੱਚ ਜ਼ਿਆਦਾ ਚੀਜ਼ ਇਹ ਐਗਜ਼ਾਮਪਲ ਫੱਬਦਾ ਹੈ ਕਿ ਕਿਉਂਕਿ ਕਈ ਸੈਲੀਬ੍ਰਿਟੀਜ਼ ਜਿਵੇਂ ਰਿਪੋਰਟਰਸ ਉਹਨਾਂ ਦੀ ਕੋਈ ਵੀ ਗੱਲ ਬਣਾ ਦਿੰਦੇ ਜਾਂ ਕੁਛ ਵੀ, ਤੇ ਉਹ ਤੁਹਾਡੇ ਦਿਮਾਗ 'ਚ ਇੱਕ ਅਜ਼ੰਪਸ਼ਨ 'ਚ ਆ ਜਾਂਦੇ ਜਾਂ ਉਹਨਾਂ ਦੀ ਕਲਿਪਸ ਦੇਖ ਕੇ, ਕਿਉਂਕਿ ਜਿਹਨੂੰ ਆਪਾਂ ਇੱਕ ਮਤਲਬ ਡਾਇਰੈਕਟ ਲੈਵਲ 'ਤੇ ਮਿਲ ਸਕਦੇ ਹਾਂ ਜਾਂ ਗੱਲਬਾਤ ਹੁੰਦੀ ਹੈ, ਉਹ ਫਿਰ ਵੀ ਤੁਸੀਂ ਇੱਕ ਵਾਰੀ ਕ੍ਰੋਸ ਕਰ ਸਕਦੇ ਹੋ ਚੀਜ਼ਾਂ। ਪਰ ਜਿਹੜੀ ਕਿਸੇ ਦੇ ਬਾਰੇ ਅਫਵਾਹ ਉੱਡ ਗਈ ਜਾਂ ਤੁਸੀਂ ਉਹ ਕਨਵਿੰਸ, ਕਈ ਵਾਰੀ ਉਹਦੀ ਰਜਿਸਟਰ ਹੋ ਜਾਂਦੀ ਹੈ ਕਿ ਹਾਂ ਇਹ ਤੇ ਨਾ ਬੜੇ ਰੁੱਖੇ ਸੁਭਾਵ ਦਾ ਲੱਗਦਾ ਹੈ ਜਾਂ ਇਹ ਬੜੀ ਹੱਸਮੁੱਖ ਜੀ ਲੱਗਦੀ ਹੈ ਐਕਟਰੈਸ, ਤੇ ਉਹ ਚੀਜ਼ ਹੈ।
0: ਇੱਕ ਤੇ ਤੁਹਾਡੀ ਆਪਣੀ ਪਰਸਨਲ ਉਹ ਹੁੰਦੀ ਨਾ,
1: ਜਿਵੇਂ ਮਾਧੁਰੀ ਦੀਕਸ਼ਿਤ ਦਾ ਮੈਨੂੰ ਯਾਦ ਹੈ ਇੰਦੌਰ ਜਦੋਂ ਮੈਂ ਜਰਨਲਿਜ਼ਮ ਕਰ ਰਹੀ ਸੀ ਤੇ ਉਦੋਂ ਮਾਧੁਰੀ ਆਈ ਸੀਗੀ ਪਤਾ ਨੀ ਕਿਹੜੀ ਮੂਵੀ ਦੇ ਉਸ ਦੇ ਵਿੱਚ ਤੇ ਇੱਕ ਮੇਰੀ ਫਰੈਂਡ ਗਈ ਸੀਗੀ ਰਿਪੋਰਟਿੰਗ ਕਰਨ ਤੇ ਉਹ ਵੈਸੇ ਮਾਧੁਰੀ ਦਾ ਕਿੰਨਾ ਹੁੰਦਾ ਕਿ ਸਭ ਨੂੰ ਕਿ ਬੜੀ ਡਾਊਨ ਟੂ ਅਰਥ ਜੀ ਲੱਗਦੀ ਹੈ ਹਨਾ ਕਿ ਬੜੀ ਹਸਮੁਖ ਜੀ ਲੱਗਦੀ ਹੈ ਤੇ ਉਹ ਕਹਿੰਦੀ ਕਿ ਮੈਂ ਉਹੀ ਅਜ਼ਮਸ਼ਨ ਲੈ ਕੇ ਗਈ ਸੀ ਕਿ ਬੜੀ ਵਧੀਆ ਹੋਏਗੀ ਫੋਟੋ ਖਿਚਾ ਲਈ ਜਾਂ ਵਧੀਆ ਜਵਾਬ ਦੇ ਲਈ ਕਹਿੰਦੀ ਇੰਨੀ ਫੇਕ ਜਿਵੇਂ ਕੈਮਰਾ ਔਨ ਤੇ ਉਹਨੇ ਸਮਾਈਲ ਕਰਨਾ ਹੱਸ ਕੇ ਤੇ ਜਿਵੇਂ ਕੈਮਰਾ ਔਫ ਪ੍ਰੈਸ ਕਾਨਫਰੰਸ ਤੂੰ ਕੌਣ ਮੈਂ ਕੌਣ ਤੇ ਉਹ ਲਿਟਰਲੀ ਮਤਲਬ ਹਲਕਾ ਜਿਹਾ ਕੋਈ ਵੀ ਐਨਰਜੀ ਲਗਾ ਰਹੀ ਸੀ ਆਪਣੀ ਮਤਲਬ ਪੂਰਾ ਉਹ ਸਿਰਫ ਔਰ ਸਿਰਫ ਕੈਮਰੇ ਵਾਲਾ ਉਹਦਾ ਐਟੀਟਿਊਡ
0: ਆਲ ਟਾਈਮ ਐਕਟਿੰਗ
1: ਤੇ ਉਹ ਚੀਜ਼ ਉਹ ਇੱਕ ਅਸੰਪਸ਼ਨ ਚੇਂਜ ਹੋ ਗਿਆ ਨਾਲ ਦੇ ਨਾਲ ਮਾਧੁਰੀ ਦਾ ਮਾਧੁਰੀ ਲਈ ਕਿਉਂਕਿ ਜਿਹੜਾ ਦੱਸ ਰਿਹਾ ਉਹਨੇ ਇੰਨੀ ਕਨਵਿੰਸਿੰਗ ਵੇ ਚ ਉਹ ਚੀਜ਼ ਡਿਲੀਵਰ ਕੀਤੀ ਕਿ ਤੁਸੀਂ ਕਨਵਿੰਸ ਹੋ ਗਏ ਵਾਕਈ ਹੋ ਸਕਦਾ ਕਿ
0: ਹਰ ਕੋਈ ਤਾਂ ਮਿਲੂਗਾ ਨਹੀਂ ਨਾ ਸੁਣੀਆਂ ਸੁਣਾਈਆਂ ਤੇ ਆਪਾਂ ਗੱਲ ਨਾਲੇ ਇਹ ਵੀ ਹੋ ਸਕਦਾ ਇਹ ਦੂਸਰਾ ਪੱਖ ਇਹਦਾ ਇਹ ਵੀ ਆ ਵੀ ਹਰ ਰੋਜ਼ ਤੇ ਆਪਾਂ ਵੀ ਸੇਮ ਨਹੀਂ ਹੁੰਦੇ ਮੰਨ ਲਓ ਮੈਂ ਹਰ ਰੋਜ਼ ਤੇ ਹੱਸਦੇ ਹੱਸਦੇ ਮੂਡ ਚ ਮੈਂ ਹੋਊ ਨਹੀਂ ਕਿਸੇ ਦਿਨ ਤੁਸੀਂ ਗੁੱਸੇ ਚ ਹੋਣਾ ਕਿਸੇ ਦਿਨ ਤੁਸੀਂ ਚਿੜਚਿੜੇ ਹੋਣਾ
1: ਕਿਸੇ ਵਾਰੀ ਬੈਕ ਟੂ ਬੈਕ ਵਿਚਾਰਿਆਂ ਨੂੰ ਮਿਲਦਾ ਹੈ ਕੰਮ
0: ਡਿਪੈਂਡ ਕਰਦਾ ਕਿਹੜੇ ਦਿਨ ਤੁਸੀਂ ਮਿਲ ਲਿਆ ਕਿਹੜੀ ਘੜੀ ਮਿਲ ਲਿਆ ਉਦਾਂ ਦੀ ਉਹ ਤੁਹਾਡੀ ਬਣ ਗਈ ਵੈਸੇ ਖੈਰ ਇਹ ਦੋ ਤਿੰਨ ਹੁਣ ਤੱਕ ਦੀਆਂ ਜਿਹੜੀਆਂ ਸੈਗਮੈਂਟੇਸ਼ਨਸ ਨੇ ਦੋ ਤਿੰਨ ਦੇ ਵਿੱਚ ਆਪਾਂ ਨੂੰ ਵੰਡ ਕੇ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਥੋੜ੍ਹਾ ਜਿਹਾ ਆਪਾਂ ਵੇਖ ਰਹੇ ਹਾਂ ਕਿ ਰਲ ਗੋਬਲਾ ਵੀ ਹੁੰਦਾ ਵਾ ਵਿੱਚ ਵਿੱਚ ਤੁਸੀਂ ਕਨਵਰਸੇਸ਼ਨ ਦੇ ਜਿਹੜਾ ਇਹਨੂੰ ਨਖੇੜ ਕੇ ਵੇਖ ਸਕਦੇ ਹੋ ਜਿੱਥੋਂ ਆਪਾਂ ਚੁਗਲੀਆਂ ਤੋਂ ਗੱਲ ਸ਼ੁਰੂ ਕੀਤੀ ਹੈ ਚੁਗਲੀਆਂ ਇਜ਼ ਆਲ ਅਬਾਊਟ ਨੈਗਟਿਵਿਟੀ ਮਤਲਬ ਤੁਸੀਂ ਚੁਗਲੀਆਂ ਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਾਂਗੇ ਵੀ ਉਹਦੀਆਂ ਬੜੀਆਂ ਚੰਗੀਆਂ ਚੁਗਲੀਆਂ ਕਰ ਰਹੇ ਉੱਦਾਂ ਭਾਵੇਂ ਆਪਾਂ ਮਤਲਬ ਹਾਸੇ ਮਜ਼ਾਕ ਨਾਲ ਵਰਤ ਲਈਏ ਪਰ ਜਿਹੜੀ ਉੱਦਾਂ ਆਪਾਂ ਕਨਵਰਸੇਸ਼ਨ ਇੱਕ ਦੂਸਰੇ ਨਾਲ ਕਰਦੇ ਹਾਂ ਕਈ ਉਹਨੂੰ ਵੀ ਚੁਗਲੀਆਂ ਕਹਿ ਦਿੰਦੇ ਪਰ ਉਹ ਬੇਸਿਕਲੀ ਉਹ ਗੱਪਸ਼ਪ ਆ ਉਹ ਤੁਹਾਡਾ ਆਦਾਨ ਪ੍ਰਦਾਨ ਹੈ ਨਾ ਵੀ ਤੁਸੀਂ ਕਿਹੜੇ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਜਿਹੜੇ ਕਰ ਰਹੇ ਹੋ ਤੀਸਰਾ ਫਿਰ ਆ ਜਾਂਦਾ ਵਾ ਕਿਸੇ ਦੀ ਨਿੰਦਿਆ ਚੁਗਲੀ ਆਪਾਂ ਨਿੰਦਿਆ ਚੁਗਲੀ ਇਕੱਠਾ ਵਰਤ ਦਿੰਦੇ ਪਰ ਉਹ ਆ ਵੀ ਅਫਵਾਹ ਫੈਲਾਉਣਾ ਜਾਂ ਫਿਰ ਕਿਸੇ ਦੀ ਨਿੰਦਿਆ ਕਰਨੀ ਸੋ ਉਹ ਗੱਲਾਂ ਉਹਨੇ ਜਿਹੜੀਆਂ ਆਪਾਂ ਹੁਣ ਕਰ ਰਹੇ ਹਾਂ ਵੀ ਜਿਹਨਾਂ ਦੀ ਸੱਚਾਈ ਦਾ ਕੋਈ ਪੱਕਾ ਸਬੂਤ ਨਹੀਂ ਹੈ ਤੁਸੀਂ ਐਵੇਂ ਫੈਲਾਈ ਜਾਓ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੁਗਲੀ ਜ਼ਿਆਦਾਤਰ ਉੱਥੇ ਸ਼ਬਦ ਆਪਾਂ ਵਰਤਾਂਗੇ ਜਿੱਥੇ ਕਿਸੇ ਦੀ ਪਿੱਠ ਪਿੱਛੇ ਕਿਸੇ ਦੇ ਬਾਰੇ
1: ਤੁਹਾਡੇ ਸਰਕਲ ਦੇ ਵਿੱਚ ਹੀ
0: ਗਲਤ ਗੱਲ ਕਰਨੀ ਹੈ ਨਾ ਹਾਂ ਮਤਲਬ ਚੰਗੀ ਨਹੀਂ ਤੁਹਾਨੂੰ ਉਹਦੇ ਬਾਰੇ ਕੁਝ ਨੈਗੇਟਿਵ ਗੱਲਾਂ ਹੀ ਕਰਨੀਆਂ ਉਹਦੀ ਅਣਹੋਂਦ ਦੇ ਵਿੱਚ ਬੁਰੀਆਂ ਗੱਲਾਂ ਹੀ ਕਰਨੀਆਂ ਉਹਦੀ ਨਿੱਜੀ ਜ਼ਿੰਦਗੀ ਦੇ ਬਾਰੇ ਹੈ ਨਾ ਸੋ ਆਪਾਂ ਇਸੇ ਦੇ ਉੱਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਹੁਣ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਚੁਗਲੀਆਂ 'ਤੇ ਆ ਕੇ ਗੱਲ ਕਰਦੇ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: White Hill Studios pesh karte han period action thriller Dastaan.
4: Ek alla kapda nahi hai, ek kahaniyan kai sadiyan di.
3: Starring Tarseem Jassad, Geet Guraya te Yograj Singh.

0: ਚੁਗਲੀਆਂ ਤੇ ਮਾਨ ਸਾਹਿਬ ਦਾ ਗਾਣਾ ਤੁਸੀਂ ਸੁਣ ਰਹੇ ਹੋ, ਚੁਗਲੀਆਂ ਤੇ ਗੱਲਾਂ ਬਾਤਾਂ ਵੀ ਆਪਾਂ ਕਰ ਰਹੇ ਹਾਂ। ਚੁਗਲੀਆਂ ਦੇ ਉੱਤੇ ਹਲੇ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਗਾਰਡਨਿੰਗ ਦੇ ਬਾਰੇ ਵੀ ਹੋਣੀਆਂ, ਬਾਕੀ ਨੇ ਕੁਛ ਇੱਕ ਤੁਹਾਡੇ ਮੈਸੇਜ ਨੇ ਉਹ ਵੀ ਬਾਕੀ ਨੇ, ਤੇ ਅੱਗੇ ਆਪਾਂ ਥੋੜ੍ਹੀ ਜਿਹੀ ਮਨੀ ਪਲਾਂਟ ਦੇ ਬਾਰੇ ਗੱਲਬਾਤ ਜਾਂ ਫਿਰ ਇਨਡੋਰ ਜਿਹੜੇ ਪਲਾਂਟ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਇੱਕਦਾ ਮੈਸੇਜ ਵੀ ਉਸੇ ਦੇ ਬਾਰੇ ਹੀ ਆ। ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਸੈਣੀ ਸਾਹਿਬ ਦਾ, ਫਿਲਮ ਦਸਤਾਰ ਦੇ ਬਾਰੇ ਲਿਖਦੇ ਨੇ, ਕਹਿੰਦੇ ਨੇ ਕਿ ਅਸਲ ਅਹਿਮੀਅਤ ਸਿੱਖ ਪਛਾਣ ਅਤੇ ਮਾਣ ਸਨਮਾਨ ਨੂੰ ਬਹੁਤ ਹੀ ਵਧੀਆ ਖੂਬਸੂਰਤ ਤਰੀਕੇ ਨਾਲ ਦਿਖਾਇਆ, ਅਤੇ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਇਹਨਾਂ ਨੂੰ, ਨਸਲਵਾਦ ਅਤੇ ਬੇਇਨਸਾਫੀ ਦੇ ਖਿਲਾਫ ਖੜ੍ਹੇ ਹੋਣ ਅਤੇ ਆਪਣੇ ਵਿਰਸੇ ਨੂੰ ਸੰਭਾਲਣ ਦੀ ਪ੍ਰੇਰਣਾ ਦਿੰਦੀ ਹੈ ਫਿਲਮ। ਅਤੇ ਜੱਸੜ ਦੀ ਕਹਿੰਦੇ ਨੇ ਕਿ ਜ਼ਿੰਦਗੀ ਦੀ ਮੈਨੂੰ ਲੱਗਾ ਵੀ ਸਭ ਤੋਂ ਬਿਹਤਰ ਐਕਟਿੰਗ ਕੀਤੀ ਉਹਨੇ, ਕਿਰਦਾਰ ਬੜਾ ਵਧੀਆ ਨਿਭਾਇਆ ਵਾ। ਅਤੇ ਯੋਗਰਾਜ ਦਾ, ਅਤੇ ਯੋਗਰਾਜ ਦਾ ਤਾਂ ਟ੍ਰੇਲਰ 'ਚ ਚਮਕਦਾ ਝਲਕਦਾ ਵੀ ਵਧੀਆ, ਅਤੇ ਬਾਕੀ ਕਹਿੰਦੇ ਡਾਇਰੈਕਸ਼ਨ ਵੀ ਵਧੀਆ ਲੱਗੀ ਇਹਨਾਂ ਨੂੰ, ਅਤੇ ਬੈਸਟ ਡਾਇਲੋਗ ਵੀ ਇਹਨਾਂ ਨੇ ਦੱਸਿਆ ਵਾ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਿਹੜੀ ਕੋਈ ਤੁਸੀਂ ਚੀਜ਼ ਵੇਂਦੇ ਹੁੰਦੇ ਹੋ ਉਹਦੇ ਬਾਰੇ ਦੱਸਦਾ ਕਰੋ ਬਾਕੀਆਂ ਤੱਕ ਵੀ ਪਹੁੰਚਦੀ ਹੋ ਜੇ, ਅਤੇ ਮਿਹਰਬਾਨੀ ਜੀ। ਅਤੇ ਵਾਪਸ ਆਪਾਂ ਆਉਂਦੇ ਹਾਂ ਇਹ ਸੀ ਜਾਣਕਾਰੀ, ਹੁਣ ਆਪਾਂ ਫੇਰ ਆਉਂਦੇ ਹਾਂ ਚੁਗਲੀਆਂ ਦੇ ਉੱਤੇ। ਹਾਂਜੀ
1: ਬਿਲਕੁਲ। ਅੱਛਾ ਆਪਾਂ ਗੱਲ ਕਰ
0: ਬ੍ਰੇਕ 'ਚ ਵੀ ਕਰ ਲੈਂਦੇ ਨਾ ਕਈ ਵਾਰੀ।
1: ਸਹੀ ਗੱਲ ਨਹੀਂ, ਵਾਕਈ ਇੱਕ ਇਹ ਵੀ ਹੁੰਦਾ ਨਾ ਕਿ ਆਪਾਂ ਨੂੰ ਇਹ ਕੋਈ ਗੱਲ ਹੈ ਅਤੇ ਕੋਈ ਇਹ ਪਰਿਵਾਰ 'ਚ ਅੱਛੇ ਸਾਲਾਂ ਤੋਂ ਚੱਲ ਰਹੀ ਰਾਜਾ ਰਾਣੀ ਦੇ ਟਾਈਮ ਤੋਂ ਇੱਕ ਬੰਦਾ
0: ਰਾਜਾ ਰਾਣੀ ਨਹੀਂ ਜਦੋਂ ਤੋਂ ਬੰਦਾ ਇਨਸਾਨ ਜੰਮਿਆ ਜਦੋਂ ਕਿਤੇ ਉਹਨੇ, ਮੈਨੂੰ ਤਾਂ ਲੱਗਦਾ ਵੀ ਜਦੋਂ ਭਾਸ਼ਾ ਨਹੀਂ ਵੀ ਹੋਊਗੀ ਇਸ਼ਾਰਿਆਂ ਚ ਵੀ ਚੁਗਲੀਆਂ ਕਰਦਾ ਹੋਊਗਾ।
1: ਹਾਂ ਸਹੀ ਗੱਲ ਹੈ,

0: ਕੀ ਪਤਾ ਜਾਨਵਰ ਵੀ ਕਰਦੇ ਹੁਣ ਚੁਗਲੀਆਂ
1: ਕਰੇਲੇ ਦਾ ਸਿਰ ਪਾੜਿਆ ਹੋਵੇ ਅਮਰੂਦ ਨੇ ਭਲਾ।
0: ਹਾਂ ਵਿੱਚ ਇੱਕ ਹੋਰ ਲੈ ਕੇ ਆ ਰਹੇ ਨਵਾਂ ਮੈਂਬਰ ਕਰੇਲਾ। ਤੇ ਖੈਰ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਕੋਈ ਇੱਕ ਆਪਾਂ ਉਸ ਬੰਦੇ ਦਾ ਵੇਟ ਕਰ ਰਹੇ ਹੁੰਦੇ ਕਿ ਹਾਂ ਜੀ ਇਹਦੇ ਤੋਂ ਉਹ ਗੱਲ ਮਿਲੀ ਹੈ ਤੇ ਉਹ ਵਾਕਈ ਕਨਵਿੰਸਿੰਗ ਜੀ ਹੋ ਜਾਂਦੀ ਹੈ, ਜਿਵੇਂ ਮੰਮੀ ਨੂੰ ਲੱਗਦਾ ਮਾਸੀ ਦੀ, ਹੈਨਾ ਮਾਸੀ ਬੜੀ ਕਨਵਿੰਸਿੰਗ ਲੱਗਦਾ ਕਿ ਹਾਂ ਜੀ ਮੇਰੀ ਭੈਣ ਨੇ ਕੋਈ ਗੱਲ ਦੱਸੀ ਹੈ।
1: ਹਾਂ ਇੱਕ ਰਾਸ ਰਲੀ ਹੁੰਦੀ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਵੀ ਤੁਹਾਨੂੰ ਪਤਾ ਹੁੰਦਾ ਵਾ ਵੀ ਕਿੱਥੇ ਕਿਹੜੀ ਗੱਲ ਜਿਹੜੀ ਆ ਉਹ ਕਿਹੜੇ ਬੰਦੇ ਦੀ ਵਜਨਦਾਰ ਹੈ ਜਾਂ ਕਿਹੜੀ ਕਿੱਥੇ ਕਰਨੀ ਆ।
0: ਜਿਵੇਂ ਦਰਾਨੀ ਜਠਾਨੀਆਂ ਗੱਲ ਕਰ ਰਹੀਆਂ, ਤੁਹਾਡਾ ਮਤਲਬ ਸੈਕਟਰ ਉਹ ਹੀ ਹੈ ਕਿ ਤੁਹਾਡਾ ਨੈਟਵਰਕ ਜਾਂ ਤੇ ਇੱਕ ਬੰਦਾ ਕਾਮਨ ਹੋਣਾ ਚਾਹੀਦਾ ਜਿਹਦੇ ਬਾਰੇ ਗੱਲ ਚੱਲ ਰਹੀ ਹੈ, ਤਾਂ ਹੀ ਇੰਟਰਸਟ ਡਿਵੈਲਪ ਹੁੰਦਾ।
1: ਹਾਂ ਤੁਹਾਨੂੰ ਅਗਲਾ ਜਾਣਦਾ ਹੋਵੇ ਤੇ ਫਿਰ ਹੋਰ ਸਵਾਦ ਹੈ, ਉਦਾਂ ਤਾਂ ਮਜ਼ਾ ਹੀ ਨਹੀਂ ਨਾ ਕੋਈ। ਉਦਾਂ ਫਿਰ ਪਹਿਲਾਂ ਉਦਾਂ ਫਿਰ ਡਿਪੈਂਡ ਕਰਦਾ ਵੀ ਤੁਸੀਂ ਕਿੱਡੇ ਵਧੀਆ ਤੁਸੀਂ ਕਹਾਣੀ ਕਰ ਰਹੇ ਹੋ, ਸੋਰੀ ਕਹਾਣੀ ਸੁਣਾਉਣ ਦਾ ਤੁਹਾਡਾ ਤਰੀਕਾ ਕਿੱਡਾ ਵਧੀਆ ਵਾ। ਉਹ ਫਿਰ ਤੁਸੀਂ ਪਹਿਲਾਂ ਤੁਹਾਨੂੰ ਸਾਰਾ ਕਰਨਾ ਪਊਗਾ, ਐਸਟੈਬਲਿਸ਼ ਕਰਨਾ ਪਊਗਾ ਹਨਾ, ਵੀ ਮੰਨ ਲਓ ਸੋ ਐਂਡ ਸੋ ਬਾਹਰ ਰਹਿੰਦੇ ਆ ਹਨਾ,
0: ਕਿਉਂਕਿ ਉਹ ਇਮੇਜ ਬਣਾਉਣੀ ਹੈ ਤੁਸੀਂ ਇੱਕ ਸਾਹਮਣੇ ਵਾਲਾ, ਜਿਵੇਂ ਆਪਾਂ ਬੁੱਕ ਪੜ੍ਹਦੇ ਹਾਂ ਇਕੱਲੇ ਇਕੱਲੇ ਕੈਰੇਕਟਰ ਨੂੰ ਆਪਾਂ ਇਮੈਜਿਨ ਕਰ ਲੈਂਦੇ ਨਾ, ਉੱਦਾਂ ਚੁਗਲੀਆਂ ਦਾ ਵੀ ਹੁੰਦਾ ਹੈ ਕਿ ਯਾਰ ਤੁਸੀਂ ਜਿਸ ਨੂੰ ਦੱਸ ਰਹੇ ਹੋ ਉਹ ਕਦੇ ਮਿਲੇ ਨਹੀਂ ਕਦੇ, ਪਰ ਉਹਨੂੰ ਇੰਨਾ ਇੰਟਰਸਟ ਆਉਣਾ ਚਾਹੀਦਾ ਉਸ ਬੰਦੇ ਬਾਰੇ। ਮਤਲਬ ਇਹਦੇ 'ਚ ਕਈ ਵਾਰੀ ਇੱਕ ਐਗਜ਼ਾਮਪਲ ਹੈ, ਜਿਵੇਂ ਹੁਣ ਦੋ ਫਰੈਂਡਸ ਹੈ, ਇੱਕ ਇੱਥੇ ਰਹਿੰਦੀ ਹੈ ਇੱਕ ਮੰਨ ਲਓ ਅਮੈਰੀਕਾ ਰਹਿੰਦੀ ਹੈ, ਮੈਂ ਤਾਂ ਆਪਣੇ ਐਗਜ਼ਾਮਪਲ ਦੇ ਰਹੀ ਹਾਂ। ਹੁਣ ਮੈਨੂੰ ਮਤਲਬ ਮੈਂ ਕਦੇ ਮਿਲੀ ਨਹੀਂ ਉਹਦੀ ਸੱਸ ਤੋਂ, ਹੈ ਨਾ, ਲੇਕਿਨ ਉਹਦਾ ਕਹਿਣ ਦਾ ਡਿਲੀਵਰ ਕਰਨ ਦਾ ਇੱਦਾਂ ਤਰੀਕਾ ਹੁੰਦਾ ਹੈ ਕਿ ਤੁਸੀਂ ਹਾਂ ਇੰਗੇਜ ਕਰ ਲੈਂਦੇ ਹੋ ਆਪਣੇ ਆਪ ਨੂੰ ਕਿ ਹਾਂ ਵਾਕਈ ਸਹੀ ਗੱਲ ਇੱਦਾਂ ਹੋਇਆ ਹੋਣਾ,
1: ਕਿਉਂਕਿ ਇੱਦਾਂ ਦੀਆਂ ਗੱਲਾਂ 'ਚੋਂ ਨਾ ਤੁਸੀਂ ਆਪਣਾ ਆਪ ਵੀ ਲੱਭ ਰਹੇ ਹੁੰਦੇ ਹੋ।
0: ਗੱਲ ਉਹੀ ਹੁੰਦੀ ਨਾ, ਤੁਸੀਂ ਆਪਣੇ ਆਪ ਨੂੰ ਹੀ, ਤੁਸੀਂ ਆਪਣੇ ਉਹ ਜਦ ਤੱਕ ਤੁਸੀਂ ਆਪਣੇ ਉਹ ਫੈਕਟਰਸ ਉਹਦੇ ਵਿੱਚ ਨਹੀਂ ਰਲਾਉਂਦੇ ਨਾ, ਤੁਹਾਨੂੰ ਕਨਵਿੰਸਿੰਗ ਵੀ ਨਹੀਂ ਲੱਗਦੀ ਗੱਲ, ਅਤੇ ਤੁਹਾਡਾ ਏਰੀਆ ਆਫ ਇੰਟਰਸਟ ਨਹੀਂ ਡਿਵੈਲਪ ਹੁੰਦਾ। ਤੁਸੀਂ ਕਈ ਵਾਰੀ ਫਿਰ ਤੁਹਾਨੂੰ ਤਾਂ ਲੱਗਦਾ ਹੁਣ ਮੇਰੇ ਅੱਗੇ ਕੋਈ ਬੰਦਾ ਕਾਰ ਦੇ ਮਸ਼ੀਨ ਦੀ ਜਾਂ ਕੋਈ ਇਸਦੀ ਗੱਲ ਕਰੇਗਾ, ਮੈਂ ਇਹਨੂੰ ਕਿੱਥੇ ਮਜ਼ਾ ਆਏਗਾ ਆਟੋ ਪਾਰਟਸ ਦੀ, ਹੈ ਨਾ। ਅਤੇ ਉਹੀ ਮੈਂ ਤੁਹਾਨੂੰ ਕੋਈ ਕੋਈ ਮੂਵੀ ਦੱਸ ਰਹੀ ਹਾਂ ਜਿਹੜੀ ਚਿੱਕ ਫਲਿੱਕ ਹੈ, ਪੂਰੀ ਕੁੜੀਆਂ ਨੂੰ ਜਿਹੜੀ ਪਸੰਦ ਹੈ ਉਹ ਮੂਵੀ ਹੈ, ਤੁਹਾਨੂੰ ਕਿੱਥੇ ਮਜ਼ਾ ਆਏਗਾ, ਤੁਸੀਂ ਸਸਪੈਂਸ ਜਾਂ ਥ੍ਰਿਲਰ ਦੇਖਣ ਵਾਲੇ ਹੋ,
1: ਪਰੇ ਮਾਰੂਗਾ ਤੇ ਗਾਂ ਤੋਂ ਤੁਹਾਡੀ ਜਿਹੜੀ ਉਹ ਲੜੀ ਰੁਕ ਵੀ ਜਾਊਗੀ। ਨਹੀਂ ਤੇ ਤੁਹਾਨੂੰ ਇੰਨਾ ਕੁ ਸਵਾਦ ਆਉਂਦਾ ਨਾ, ਤੁਸੀਂ ਹਰ ਇੱਕ ਬੰਦਾ ਵੇਖੋ, ਤੁਸੀਂ ਹਰ ਇੱਕ ਬੰਦਾ ਹਰ ਇੱਕ ਜਨਾਨੀ, ਕੋਈ ਮੰਨੂਗਾ ਨਹੀਂ ਵੀ ਉਹ ਚੁਗਲੀਆਂ ਕਰਦੇ ਨੇ। ਸੋ ਆਪਾਂ ਫਿਲਹਾਲ ਮਤਲਬ ਸਿਰਫ ਚੁਗਲੀਆਂ ਤੇ ਪਰਵਾਂਗੇ। ਚੁਗਲੀਆਂ ਉਹ ਜਿਹੜੀ ਕਿ ਇੱਕ ਨੈਗੇਟਿਵਿਟੀ ਆ, ਜਿਹੜੀ ਕਿ ਕਿਸੇ ਦੀ ਪਿੱਠ ਪਿੱਛੇ ਤੁਸੀਂ ਕਰਦੇ ਹੋ, ਜਿਹੜੀ ਕਿ ਕਦੀ ਵੀ ਕਿਸੇ ਦੇ ਬਾਰੇ ਤੁਸੀਂ ਸਾਬਤ ਨਹੀਂ ਕੁਛ ਕਰ ਸਕਦੇ, ਪਰ ਹਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਵਧਾ ਚੜਾ ਕੇ ਮਸਾਲੇ ਲਾ ਲਾ ਕੇ ਕਿਸੇ ਦੀ ਇੱਕ ਤਰ੍ਹਾਂ ਦੀ ਤੁਸੀਂ ਕਰੈਕਟਰ ਅਸੈਸੀਨੇਸ਼ਨ ਹੀ ਕਰ ਰਹੇ ਹੁੰਦੇ, ਉਹ ਭਾਵੇਂ ਸੱਚ ਵੀ ਹੋਵੇ ਕਿਸੇ ਵੇਲੇ ਝੂਠ ਵੀ ਹੋਵੇ, ਪਰ ਇਹ ਆ ਵੀ ਉਹਦੀ ਨੈਗੇਟਿਵ ਪਾਰਟ ਤੁਸੀਂ ਦੱਸ ਰਹੇ ਹੁੰਦੇ ਹੋ ਅਤੇ ਉਹਦੀ ਉੱਥੇ ਗਹਿਰਾ ਜਿਰੀ ਦੇ ਵਿੱਚ ਦੱਸ ਰਹੇ ਹੁੰਦੇ ਹੋ। ਸੋ ਇਹ ਆ ਚੁਗਲੀਆਂ, ਅਤੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਤੁਸੀਂ ਆਉਂਦੇ ਰਹੋ।
2: ਮੈਂ
1: ਨੀ ਮੰਨਦਾ ਵੀ ਤੁਸੀਂ ਉਹਦੇ ਸਾਹਮਣੇ ਕੋਡ ਵਰਡ ਚ ਗੱਲਾਂ ਕਰ ਸਕਦੇ ਹੋ,
0: ਕਿਉਂਕਿ ਉਹ ਤੇ ਇੰਨੀ ਸਮਾਰਟ ਹੈ,
2: ਜਿਹਦਾ ਵੀ ਨਾਮ ਜਿਹਦਾ ਵੀ ਅਸੀਂ ਨਾਮ ਜਿਹਦੀਆਂ ਕਰਨੀਆਂ ਉਹਦਾ ਨਾਮ ਦੇ ਸਪੈਲਿੰਗ ਬੋਲਦੇ ਆ।
0: ਇਹ ਅਸੀਂ ਹਮੇਸ਼ਾ ਇਹ ਮੈਨੂੰ ਲੱਗਦਾ ਹਰ ਪੇਰੈਂਟਸ ਕਰਦਾ, ਜਿਵੇਂ ਡਾਰਵਿਨ ਅਸੀਂ ਗਰਮੀ ਜ਼ਿਆਦਾ ਪੈਂਦੀ ਸੀ ਤੇ ਅਸੀਂ ਕਹਿਣਾ ਕੋਕ ਪੀਂਦੇ, ਅਸੀਂ COK ਚਾਹੀਦੀ ਹੈ COK।
1: ਹਾਂ ਪਰ ਇਹ ਇੱਕ ਸਟੇਜ ਆਉਣੀ ਹੈ ਜਦੋਂ ਉਹਨੇ ਕਹਿਣਾ ਮੈਨੂੰ ਪਤਾ ਲੱਗਦਾ ਹੈ।
2: ਹਾਂਜੀ ਫਿਰ ਅਜੇ ਕਰ ਸਕਦੇ ਨੇ, ਅਜੇ ਉਹਨੂੰ ਪਤਾ ਨੀ, ਫਿਰ ਉਧਰ ਉਧਰ ਜਾ ਕੇ ਕਰਨੀਆਂ ਪੈਣੀਆਂ, ਜਿਵੇਂ ਹੁਣ ਬੇਟਾ ਵੱਡਾ ਉਹਦੇ ਨੂੰ ਤਾਂ ਸਾਰਾ ਕੁਛ ਪਤਾ, ਬਟ ਉਹਨੂੰ ਇਹ ਵੀ ਸਮਝ ਆ ਜਾਂਦੇ ਨਾ ਵੀ ਇਹ ਗੱਲ ਕਰਨੀ ਹੈ ਕਿ ਨਹੀਂ ਅੱਗੇ,
1: ਇਹਨੂੰ ਦੱਸਣੀ ਹੈ,
2: ਸਟੇਜ ਉਹ ਵੀ ਆ ਜਾਂਦੇ, ਹਾਂਜੀ ਕਿਹਨੂੰ ਦੱਸਣੀ ਹੈ ਕਿਹਨੂੰ। ਬਟ ਅੱਜ ਕੱਲ ਆਈ ਥਿੰਕ ਇੱਥੋਂ ਦੇ ਬੱਚੇ ਭੋਲੇ ਨੇ ਐਜ਼ ਕੰਪੇਅਰ ਟੂ ਉੱਥੋਂ, ਉਹਨੂੰ ਹਜੇ ਵੀ ਨਹੀਂ ਪਤਾ ਉਹਨਾਂ ਵੀ ਇਹ ਗੱਲ ਕਰਨੀ ਹੈ ਕਿ ਨਹੀਂ। ਇੱਥੋਂ ਵਾਲੇ ਥੋੜੇ ਇਹਨਾਂ ਨੂੰ ਲੁਕਾਉਣਾ ਛੁਪਾਉਣਾ ਨੀ ਆਉਂਦਾ, ਬਾਅਦ ਚ ਫਿਰ ਬੇਟੇ ਨੂੰ ਵੀ ਦੱਸੀਦਾ ਵੀ ਨਹੀਂ ਆਹ ਗੱਲ ਨਹੀਂ ਕਰਨੀ ਸੀ, ਏਦਾਂ ਕਹਿਣੀ ਸੀਗੀ ਤੇ। ਬਟ ਅਸੀਂ ਆਈ ਥਿੰਕ ਉਹਦੇ ਤੋਂ ਵੀ ਜ਼ਿਆਦਾ ਇੱਕ ਸਟੈਪ ਅੱਗੇ ਹੀ ਹੋਊਗੀ, ਤੇ ਉਹ ਬਾਅਦ ਫਿਰ ਪੁੱਛਦੀ ਤਾਂ ਹੈ ਮੰਮਾ ਕੀ ਕਹਿ ਰਹੇ ਹੋ, ਦੁਬਾਰਾ ਬੋਲੋ ਸਪੈਲਿੰਗ, ਮੈਂ ਕਹਿੰਦੀ ਦੁਬਾਰਾ ਨੀ।
1: ਬਸ ਖਲੋ ਜਾਓ ਤੁਸੀਂ ਥੋੜਾ ਚਿਰ ਹੀ ਹੈ ਸਪੈਲਿੰਗ ਜੋੜ ਜੋੜ ਕੇ ਉਹ ਆ ਗਏ ਆ ਉਹ ਉਹੋ ਹੀ ਕਲਾਸਾਂ ਚੱਲ ਰਹੀਆਂ ਇਹਨਾਂ ਦੀਆਂ
2: ਪਰ ਲੇਡੀਜ਼ ਆਏ ਕਿ ਤੁਸੀਂ ਕਹਿ ਲੋ ਵੀ ਹੁਣ ਮੈਂ ਤਾਂ ਲੇਡੀਜ਼ ਦੇ ਪੱਖ ਤੋਂ ਵੀ ਦੱਸੂਗੀ ਕਰਦੀਆਂ ਨੇ ਤੇ ਜੈਂਟਸ ਆਏ ਹੁਣ ਜਿਵੇਂ ਪਾਰਕ ਚ ਜਾਂਦੇ ਹੈ ਜੇ ਆਪਾਂ ਦੋਨੋਂ ਅਸੀਂ ਜਾਣਦੇ ਹਾਂ ਮਤਲਬ ਫੀਮੇਲ ਸੀ ਵੀ ਗੱਲ ਹੁੰਦੀ ਹੈ ਮੇਲ ਸੀ ਵੀ ਗੱਲ ਹੁੰਦੀ ਹੈ ਬਟ ਉਹ ਆਈ ਥਿੰਕ ਓਨੇ ਲੈਵਲ ਤੇ ਨਹੀਂ ਕਰਦੇ ਹੋਣੇ ਗੱਲ ਕਰਕੇ ਛੱਡ ਦਿੰਦੇ ਹੋਣੇ ਤੇ ਜਿਆਦਾ ਇਨਵੋਲਵਮੈਂਟ ਨਹੀਂ ਕਰਦੇ ਹੋਣੇ ਵਿੱਚ ਤੇ ਓਦਾਂ ਹੀ ਤੁਸੀਂ ਵਰਕ ਪਲੇਸ ਤੇ ਲੈ ਲਓ ਵਰਕ ਪਲੇਸ ਤੇ ਹੁਣ ਅਸੀਂ ਜਿਵੇਂ ਤੁਹਾਡੀ ਹੈਡ ਨਾਲ ਨਹੀਂ ਬਣਦੀ ਜਾਂ ਹੈਡ ਨੇ ਕੋਈ ਕੁਛ ਕਿੱਦਾਂ ਕੀਤਾ ਹਨਾ ਤਾਂ ਮਤਲਬ ਅਸੀਂ ਫਿਰ ਇੱਕ ਬੰਦਾ ਜਿਹੜਾ ਹੁੰਦਾ ਉਹਨੂੰ ਸਾਰੀ ਕੋਈ ਖਬਰ ਖੁਬਰ ਹੁੰਦੀ ਆ ਫਿਰ ਅਸੀਂ ਇਹਨਾਂ ਦਾ ਨਾਮ ਰੱਖਿਆ ਹੋਇਆ ਵੀ 9 ਨਿਊਜ਼ ਕੋਈ ਨਿਊਜ਼ ਹੈ ਅੱਜ ਬੈਡ ਗੁੱਡ ਕੀ ਚੱਲ ਰਿਹਾ ਜੀ ਕਿੱਦਾਂ ਦਾ ਮਾਹੌਲ ਹੈ ਫਿਰ ਉਹ ਖਬਰ ਖੁਬਰ ਦੇਣੀ ਪੂਰੀ ਉਹਦਾ ਇਹ ਹੈ ਕਿ ਉਹ ਐਜ਼ ਅ ਪੋਜ਼ਿਟਿਵ ਵੇ ਬਟ ਕਿਉਂਕਿ ਉਹਦੇ ਨਾਲ ਤੁਹਾਨੂੰ ਚਲੋ ਇੱਕ ਤਾਂ ਤੁਸੀਂ ਇੰਜੋਏ ਕਰ ਲੈਣੋ ਕੰਮ ਕਰਦੇ ਹੋਏ ਕਰ ਲਈਆਂ ਤੁਸੀਂ ਠੀਕ ਆ ਤੇ ਬਟ ਬਾਕੀ ਮੇਰੇ ਖਿਆਲ ਚ ਨੀ ਨੈਗੇਟਿਵ ਮੈਂ ਕਦੇ ਲਿਆ ਹੋਊਗਾ ਵੀ ਉਸ ਬੰਦੇ ਦੀ ਅੱਗੇ ਜਾ ਕੇ ਤੁਸੀਂ ਕਰੋ ਹਨਾ ਕਿਉਂਕਿ ਉਹਨੇ ਤੁਹਾਨੂੰ ਕੋਨਫੀਡੈਂਸ ਚ ਲਿਆ ਕੇ ਦੱਸਿਆ ਤੇ ਤੁਸੀਂ ਉਹਨੂੰ ਉਹਦੀ ਜਾ ਕੇ ਅੱਗੇ ਕਰੋ ਤਾਂ ਫਿਰ ਡੋਂਟ ਥਿੰਕ ਸੋ ਗੁੱਡ ਥਿੰਗ ਆ ਤੇ ਬਾਕੀ ਇਹੀ ਹੈ ਤੇ ਮਜ਼ਾ ਆਉਂਦਾ ਤੁਹਾਡਾ ਟੌਪਿਕ ਤੁਸੀਂ ਬਹੁਤ ਕੁਛ ਕਵਰ ਕਰ ਹੀ ਲਿਆ ਮਜ਼ਾ ਆ ਰਿਹਾ ਸੁਣ ਕੇ
0: ਮੈਨੂੰ ਇਦਾਂ ਲੱਗਦਾ ਕਿ ਵਾਕਈ ਜਿਹੜੀ ਇਹ ਵਾਲੀ ਗੱਲ ਹੈ ਨਾ ਜਿਸ ਨਾਲ ਤੁਸੀਂ ਕੰਫਰਟੇਬਲ ਹੁੰਦੇ ਹੋ ਨਾ ਥੈਂਕ ਯੂ ਬਲਜੀਤ ਜੀ ਉਹਦੇ ਨਾਲ ਹੀ ਤੁਸੀਂ ਗੱਲ ਸ਼ੇਅਰ ਕਰਦੇ ਹੋ ਹਰ ਇੱਕ ਰੈਂਡਮ ਇਨਸਾਨ ਨਾਲ ਜਾਂ ਦੋਸਤ ਯਾਰ ਫਰੈਂਡ ਸਰਕਲ ਸਾਰਿਆਂ ਦਾ ਹੁੰਦਾ ਵੱਡਾ ਹੁੰਦਾ ਹਰ ਇੱਕ ਇਨਸਾਨ ਦਾ ਆਪਾਂ ਸਮਾਜ ਸੋਸ਼ਲ ਬੰਦਿਆਂ ਦੇ ਸਾਰਿਆਂ ਨਾਲ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਕਰਦੇ ਹਾਂ ਲੇਕਿਨ ਹਰ ਇੱਕ ਨਾਲ ਤੁਸੀਂ ਆਪਣੇ ਘਰ ਦੀ ਆਪਣੀ ਪਰੇਸ਼ਾਨੀਆਂ ਹਰ ਚੀਜ਼ ਨਹੀਂ ਕਰੋਗੇ ਕਿਸੇ ਨਾਲ
1: ਡਿਪੈਂਡ ਕਰਦਾ ਕੈਟੇਗਰੀ ਤੁਸੀਂ ਜੇ ਥੋੜਾ ਜਿਹਾ ਬਰੀਕੀ ਚ ਸੋਚੋਗੇ ਨਾ ਤੇ ਇੱਦਾਂ ਦੇ ਕਰੈਕਟਰ ਤੁਹਾਡੇ ਆਸ ਪਾਸ ਬਹੁਤ ਤੁਹਾਨੂੰ ਲੱਭ ਜਾਣੇ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਕੋਈ ਵਾਹ ਵਾਸਤਾ ਨਹੀਂ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ ਪਰ ਉਹ ਤੁਹਾਡੇ ਨਾਲ ਕਰ ਜਾਂਦੇ ਇੰਨੀ ਕੁ ਕਾਲੀ ਆਈ ਹੁੰਦੀ ਉਹਨਾਂ ਨੂੰ
0: ਕਈ ਵਾਰੀ ਤੇ ਆਪਾਂ ਬੱਚਿਆਂ ਨੂੰ ਪਿਕਅਪ ਕਰਨ ਲੈਣ ਜਾਓ ਜਾਣਦੇ ਉਨੀ ਦੇਰ ਚ ਦੋ ਸੈਕਿੰਡ ਦੇ ਵਿੱਚ ਹੀ ਇਹੀ ਚੀਜ਼ ਮਤਲਬ ਇਹ ਪਾਰਲਰ ਦੇ ਵਿੱਚ ਹੁਣ ਇੱਥੇ ਤੇ ਮਿਲਦਾ ਨਹੀਂ ਹੈ ਕਿਉਂਕਿ ਇੱਥੇ ਤਾਂ ਤੁਸੀਂ ਅਗਰ ਜਾਂਦੇ ਹੋ ਤੇ ਵਿਦ ਅਪੋਇੰਟਮੈਂਟ ਜਾਂਦੇ ਹੋ ਪਰ ਇੰਡੀਆ ਦੇ ਵਿੱਚ ਇਹ ਬੜਾ ਹੁੰਦਾ ਸੀਗਾ ਇੰਡੀਆ ਦੇ ਵਿੱਚ ਅਗਰ ਕਿਸੇ ਪਾਰਲਰ ਗਏ ਹੋ ਤੁਹਾਡਾ ਨੰਬਰ ਆਉਣ ਵਾਲਾ ਹੈ ਵੇਟ ਉਨੀ ਦੇਰ ਚ ਕਰਨਾ ਕੀ ਚੁਗਲੀ ਹੀ ਕਰਨੀ ਹੈ ਨਹੀਂ ਉਹਨਾਂ ਕੋਲ ਵੀ
1: ਉੱਥੇ ਆਈ ਥਿੰਕ ਡਿਫਰੈਂਟ ਤਰ੍ਹਾਂ ਦੀ ਗੱਪਸ਼ਪ ਹੋਊਗੀ ਚੁਗਲੀਆਂ ਤਾਂ ਉੱਥੇ ਨਹੀਂ ਹੋਣਗੀਆਂ
0: ਕਿਉਂਕਿ ਉਹ ਜੇ ਸਾਰੇ ਇੱਕ ਹੀ ਮਤਲਬ ਸਬਅਰਬ ਦੇ ਲੋਕ ਆ ਰਹੇ ਪਾਨ ਕੀ ਦੁਕਾਨ ਉੱਥੇ ਬੰਦਿਆਂ ਲਈ ਹੈ ਉੱਥੇ ਮਤਲਬ ਚਾਹ ਜਾਂ ਪਾਨ ਦੀ ਦੁਕਾਨ ਐਵੇਂ ਜਨਾਨੀਆਂ ਲਈ ਪਾਰਲਰ ਹੈ
1: ਪਾਰਲਰ ਹੋ ਗਏ ਫਿਰ ਆਪਣੇ ਤੁਹਾਡੇ
0: ਇੱਥੇ ਕਹਿ ਲੋ ਨੇਲ ਵਾਲੇ
1: ਨਹੀਂ ਨਹੀਂ ਜਿੰਨੇ ਵੀ ਆਪਣੇ ਇਕੱਠੇ ਹੋਣ ਵਾਲੀਆਂ ਜਿੰਨੀਆਂ ਵੀ ਥਾਵਾਂ ਨੇ ਅੱਜ ਕੱਲ੍ਹ ਕਿੱਟੀ ਪਾਰਟੀਆਂ ਹੋ ਗਈਆਂ ਬੰਦਿਆਂ ਦੇ ਲਈ ਇਹ ਡਰੈਸਰ ਹੋ ਗਏ ਹੈ ਨਾ ਸੋ ਇਹ ਸਾਰੀਆਂ ਕੋਮਨ ਥਾਵਾਂ ਜਿੰਨੀਆਂ ਵੀ ਨੇ ਤੋ ਉੱਥੇ ਫਿਰ ਹੁਣ ਬੰਦਾ ਜਾਊਗਾ ਤੇ ਹੁਣ ਕੁਛ ਨਾ ਕੁਛ
0: ਤਾਂ ਕਰੂਗਾ
1: ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੂੰ
1: ਜੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ
3: ਕੀ ਹਾਲ ਚਾਲ ਮੈਂ ਤਾਂ ਤੁਹਾਡੇ ਨਾਲ ਚੁਗਲੀ ਹਾਂਜੀ ਵਧੀਆ ਚੁਗਲੀਆਂ ਕਰਨ ਲਈ ਬਗਰਾਜ ਚਾਹੀਏ ਪਤਾ ਦਰਵਾਜ਼ਾ ਕੀਤਾ ਬੰਦ
1: ਅੱਛਾ ਕਿਹਦੇ ਕੋਲ ਲਗਾ ਰਹੇ ਹੋ
3: ਆਪਣੀ ਲਗਾ ਨਹੀਂ ਉਹ ਕੰਮ ਜਿਹੜਾ ਥੋੜਾ ਬਹੁਤ ਪੈਂਡਿੰਗ ਰਹਿੰਦਾ ਸੀ ਨਾ ਉਹ ਟਕ ਟਕ ਦੀ ਆਵਾਜ਼ ਆਉਂਦੀ ਸੀ ਮੈਂ ਕਿਹਾ ਹੁਣ ਚੁਗਲੀਆਂ ਵੀ ਕਰਨੀਆਂ ਨੇ ਕਿੱਥੇ ਜਾਈਏ ਫਿਰ ਮੈਨੂੰ ਗਰਾਜ ਬੈਸਟ ਆਪਸ਼ਨ ਲੱਗੀ
1: ਅੱਛਾ ਅੱਛਾ ਅੱਛਾ ਕੀ ਰਹਿ ਗਿਆ ਹੁਣ
3: ਸਮਾਨ ਲੈਣਾ ਨਹੀਂ ਬਸ ਹਜੇ ਮਤਲਬ ਹੋ ਗਿਆ 80% ਤਾਂ ਹੋ ਗਿਆ ਮਤਲਬ ਛੋਟੀ ਛੋਟੀ ਚੀਜ਼ਾਂ ਰਹਿੰਦੀਆਂ ਪੇਂਟ ਰਹਿੰਦਾ ਹੈ ਜਿੱਦਾਂ ਇੱਕ ਲਗਾਣਾ LED ਮਿਰਰ ਲਗਣਾ LED
1: ਟੱਚ ਸਕਰੀਨ
3: ਟੱਚ ਵਾਲਾ ਆਈ ਥਿੰਕ ਟੱਚ ਵਾਲਾ ਹੀ ਹੈ ਸ਼ਾਇਦ ਤੇ ਉਹ ਲਾਈਟਸ ਚੇਂਜ ਹੁੰਦੀਆਂ ਹਾਂਜੀ ਰੋਇਲ ਫੀਲਿੰਗ ਔਰ ਮੈਨੂੰ ਐਵੇਂ ਆ ਜਿੱਥੇ ਬੈਠੀ ਮੈਂ ਗੱਲਾਂ ਕਰ ਰਹੀ ਹਾਂ ਨਾ ਵੱਡੇ ਵੱਡੇ ਮਸਕਟ ਪਏ ਐ ਨੀ ਪਤਾ ਕਿੱਦਾਂ ਮੇਰੇ ਉੱਤੇ ਆ ਕੇ ਗਿਰ
1: ਜੇ ਕੋਈ ਨੀ ਗੱਲਾਂ ਤੇ ਹੋ ਜਾਣਗੀਆਂ
3: ਗੱਲਾਂ ਤਾਂ ਹੋ ਜਾਣਗੀਆਂ ਹਾਂਜੀ ਵੀਰ ਜੀ ਤੁਸੀਂ ਨਾ ਗੱਲਾਂ ਕਰ ਰਹੇ ਬੜਾ ਇੰਟਰਸਟਿੰਗ ਟੌਪਿਕ ਐਕਚੁਲੀ ਨਾ ਚੁਗਲੀਆਂ ਵਾਲਾ ਜਦੋਂ ਗਾਣਾ ਲਗਾਇਆ ਮੈਂ ਕਿਹਾ ਤੁਹਾਡਾ 100% ਮੈਨੂੰ ਪਤਾ ਲੱਗਣਾ ਹੀ ਹੈ ਨਾ ਤੇ ਜਦੋਂ ਹੀ ਗਾਣਾ ਆਇਆ ਨਾ ਉਦੋਂ ਇੰਨੀ ਸਮਝ ਨਹੀਂ ਸੀ ਮੈਂ ਕਿਹਾ ਕੀ ਕਹਿੰਦੇ ਆ ਗੁਰਦਾਸ ਮਾਨ ਜੀ ਚੁਗਲੀਆਂ ਵੀ ਕੁਛ ਚੁਗ ਲਿਆ ਹਨਾ ਫਿਰ ਉਹ ਟਾਈਮ ਬਾਅਦ ਜਾ ਕੇ ਸਮਝ ਆਇਆ ਕਿ ਅੱਛਾ ਇਹਨੂੰ ਚੁਗਲੀਆਂ ਹਾਂਜੀ ਇਹ ਮੇਰਾ ਪਰਸਨਲ ਹਾਂਜੀ ਮੈਂ ਇੱਦਾਂ ਹੀ ਸਮਝ ਨਹੀਂ ਸੀ ਕਿ ਕੁਛ ਚੁਗਣ ਨੂੰ ਕਹਿੰਦੇ ਆ ਕਿ ਚੁਗਲੀਆਂ ਤੇ ਫਿਰ ਕਾਫੀ ਟਾਈਮ ਆਇਆ ਫਿਰ ਇੱਦਾਂ ਆਇਆ ਤੇ ਹਾਂਜੀ ਮੈਂ ਚੁਗਲੀਆਂ ਤੇ ਵੀ ਆਉਂਦੀ ਹਾਂ ਤੇ ਪਰ ਯਸ਼ ਜੀ ਮੈਂ ਤੁਹਾਨੂੰ ਇੱਕ ਦੱਸਦਾ ਔਰੇਂਜ ਦੀ ਤੁਸੀਂ ਸਾਰੀ ਗੱਲ ਕਰ ਲਈ ਨਾ ਇੱਕ ਨਾ ਜਦੋਂ ਮੈਂ ਡਾਇਟ ਪਲਾਨ ਕਰਦੀ ਸੀ ਨਾ ਤੇ ਉਸ ਨਾ ਫਰੂਟ ਦਿੰਦੇ ਸੀ ਨੇਵਲ ਔਰੇਂਜ ਤੁਸੀਂ ਖਾ ਸਕਦੇ ਹੋ ਨਾ ਤੇ ਉਹ ਬੜਾ ਵਧੀਆ ਲੱਗਦਾ ਨੇਵਲ ਔਰੇਂਜ ਨਾ ਫਿਰ ਉਹਨਾਂ ਨੇ ਇੱਕ ਵਾਰ ਮੈਨੂੰ ਦੇ ਤਾ ਗਰੇਪ ਔਰੇਂਜ ਇੰਡੀਆ ਦੇ ਵਿੱਚ ਜਦੋਂ ਆਪਣੇ ਆ ਮਸੰਮੀ ਆ ਸੰਤੇ ਆ ਸ਼ੁਰੂ ਹੋਏ ਨਾ ਤਾਂ ਉੱਥੇ ਨਾ ਇੱਕ ਨਾ ਨਲਕੇ ਜੇ ਵਾਲੀ ਗੇੜਨ ਵਾਲੀ ਨਾ ਮਸ਼ੀਨ ਆਈ ਸਾਰਿਆਂ ਨੇ ਬੜੀ ਦਿੱਤੀ ਸ਼ਾਇਦ ਤੁਸੀਂ ਵੀ ਦੇਖੀ ਹੋਊਗੀ ਪੰਜਾਬ ਚ ਤਾਂ ਬਹੁਤ ਚੱਲਦੀ ਆ ਉਹ ਬਿਲਕੁਲ ਏਦਾਂ ਹੀ ਲੱਗਦਾ ਸੀਗਾ ਵੀ ਉੱਪਰੋਂ ਮਤਲਬ ਗੇੜਨਾ ਜਾਂ ਆਵਾਜ਼ ਲੋਹੇ ਦੀ ਸੀ ਨਾ ਉਹ ਹਜੇ ਵੀ ਸਾਡੇ ਘਰ ਸਾਂਭੀ ਹੋਈ ਹੈ ਹੁਣ ਕੱਢਦੇ ਤਾਂ ਹੈ ਨੀ ਕੋਈ ਮੰਮੀ ਕਹਿੰਦੇ ਮੇਰਾ ਦਿਲ ਨੀ ਗੇੜ ਕਰਦਾ ਇਹਨੂੰ ਗੇੜਨ ਦਾ ਨਾ ਉਹ ਸਾਡੀ ਇੱਕ ਪੁਰਾਣੀ ਰਸੋਈ ਆ ਉਹਦੇ ਵਿੱਚ ਰੱਖੀ ਹੋਈ ਹੈ ਹਾਂ ਉਹ ਮੈਨੂੰ ਬੜੀ ਮਤਲਬ ਮੈਮਰੀ ਚ ਆ ਰਹੀ ਆ ਜੇ ਤੁਸੀਂ ਗੱਲਾਂ ਕਰ ਰਹੇ ਹੋ ਨਾ ਤੇ ਅਸੀਂ ਤੁਸੀਂ ਤਾਂ ਕੁਕਿੰਗ ਹਨਾ ਕਰਦੇ ਤੁਹਾਡੇ ਚੈਨਲ ਦੀ ਮੈਨੂੰ ਪਤਾ ਨੀ ਤੁਸੀਂ ਬਣਾਇਆ ਕਿ ਨਹੀਂ ਹੈ ਮੈਂ ਨਾ ਹੋ ਗਈ 15-20 ਦਿਨ ਹੋ ਗਏ ਆ ਮਹੀਨਾ ਕੀ ਹੋ ਗਿਆ ਹੋਊਗਾ ਮਹੀਨੇ ਤੋਂ ਪਹਿਲਾਂ ਮੈਂ ਨਾ ਔਰੇਂਜ ਪਏ ਸੀ ਬੜੇ ਸਾਰੇ ਮੈਨੂੰ ਨਾ ਇੱਦਾਂ ਹੁੰਦਾ ਕਿ ਕੋਈ ਚੀਜ਼ ਪਈ ਆ ਉਹਨੂੰ ਕੋਸ਼ਿਸ਼ ਕਰਦੀ ਹਾਂ ਕਿ ਇਹਨੂੰ ਮੈਂ ਖਰਾਬ ਨਾ ਹੋਵੇ ਕਿੱਦਾਂ ਹਨਾ ਯੂਟੀਲਾਈਜ਼ ਕਰ ਲਾਂ ਕਿ ਨਹੀਂ ਖਾਦੇ ਜਾ ਰਹੇ ਹਨਾ ਬੈਗ ਦਾ ਮਿਲ ਜਾਂਦਾ ਨਾ ਕਿੰਨਾ ਉਹ ਤੇ ਮੈਂ ਨਾ ਐਕਚੁਅਲੀ ਸੁਣਿਆ ਸੀਗਾ ਕਿ ਔਰੇਂਜ ਕੇਕ ਬਾਰੇ ਨਾ ਤੇ ਫਿਰ ਤੁਹਾਨੂੰ ਪਤਾ ਇੰਨੀ ਐਕਸਪਰਟ ਤਾਂ ਨਹੀਂ ਆ ਯੂਟਿਊਬ ਵੀ ਜਿੰਦਾਬਾਦ ਨਾ ਤੇ ਫਿਰ ਮੈਂ ਯੂਟਿਊਬ ਤੇ ਸਰਚ ਕੀਤਾ ਤੇ ਮੈਂ ਨਾ ਔਰੇਂਜ ਕੇਕ ਬਣਾਇਆ ਮੈਂ ਤੁਹਾਨੂੰ ਦੱਸ ਨੀ ਸਕਦੀ ਉਹ ਔਰੇਂਜ ਕੇਕ ਇੰਨਾ ਕੁ ਸਵਾਦ ਔਰੇਂਜ ਕੇਕ ਬਣਿਆ ਨਾ ਤੇ ਮੇਰਾ ਦਿਲ ਕੀਤਾ ਮੈਂ ਆਪਣੇ ਹੱਥ ਚੁੰਮਾਂਗਾ ਇੰਨਾ ਜ਼ਿਆਦਾ ਸਵਾਦ
1: ਪਰ ਇਹ ਚੁਗਲੀਆਂ ਕਿੱਥੇ ਆ
3: ਹਾਂ ਚੁਗਲੀਆਂ ਤੇ ਵੀ ਆਉਂਦੀਆਂ ਨਾ ਇਹ ਤਾਂ ਔਰੇਂਜ ਦੀ ਹੁਣ ਤੁਸੀਂ ਗੱਲ ਕੀਤੀ ਆ ਨਾ ਹੁਣ ਔਰੇਂਜ ਦੀ ਵੀ ਤੇ ਹਾਂਜੀ ਹੁਣ ਆਪਾਂ ਚੁਗਲੀਆਂ ਤੇ ਆਉਂਦੇ ਆ ਚੁਗਲੀਆਂ ਵੀਰ ਜੀ ਮੈਨੂੰ ਏਦਾਂ ਲੱਗਦਾ ਮੈਂ ਪਹਿਲਾਂ ਬਹੁਤ ਪਹਿਲਾਂ ਕਰਦੀ ਹੋਵਾਂ ਮੈਨੂੰ ਪਤਾ ਨੀ ਮੈਨੂੰ ਚੁਗਲੀਆਂ ਨੀ ਮੈਨੂੰ ਕਿਸੇ ਦੀ ਐਕਟਿੰਗ ਕਰਨੀ ਅੱਛੀ ਲੱਗਦੀ ਆ ਉਹਨੂੰ ਤੁਸੀਂ ਕਿਸੇ ਵੀ ਫੋਰਮ ਚ ਲੈ ਲਓ ਕਿ ਉਹ ਚੁਗਲੀ ਆ ਕੀ ਆ ਨਾ ਹਾਂ ਮੈਨੂੰ ਬਹੁਤ ਵਧੀਆ ਲੱਗਦਾ ਹੁਣ ਜਿੱਦਾਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਨਾ ਤੇ ਜਦੋਂ ਮੈਂ ਤੁਹਾਨੂੰ ਮਿਲੂੰਗੀ ਨਾ ਮੈਂ ਤੁਹਾਨੂੰ ਕਿਸੇ ਦੀ ਵੀ ਐਕਟਿੰਗ ਕਰਕੇ ਦਿਖਾ ਸਕਦੀ ਈਵਨ ਤੁਹਾਡੀ ਵੀ ਕਰ ਸਕਦੀ ਹਾਂ ਰੰਜੋ ਤੇ ਉਹਦੇ ਵਿੱਚ ਹਾਂ ਉਹ ਮਤਲਬ ਇਹ ਆ ਪਰ ਮੈਨੂੰ ਬੇਸਿਕਲੀ ਨਾ ਨਹੀਂ ਅੱਛਾ ਲੱਗਦਾ ਚਾਹੇ ਹੁਣ ਤੁਸੀਂ ਕਹੋਗੇ ਤੁਸੀਂ ਆਪਣੀ ਵਡਿਆਈ ਕਰ ਰਹੇ ਹੋ ਕੁਛ ਹੋ ਨਾ ਅੱਗੋਂ ਮੇਰਾ ਬੰਦਾ ਵੀ ਇੱਦਾਂ ਦਾ ਉਹਨਾਂ ਨੂੰ ਵੀ ਨੀ ਵਧੀਆ ਲੱਗਦਾ ਨਾ ਸਾਨੂੰ ਲੱਗਦਾ ਕਿ ਅਸੀਂ ਕਿਸੇ ਦੀ ਕਰ ਤਾਂ ਲੈਂਦੇ ਹੈਗੇ ਹਾਂ ਗੱਲ ਨਾ ਉਹਦੇ ਨਾਲ ਅਗਲੇ ਨੂੰ ਕੋਈ ਫਰਕ ਨੀ ਪੈਂਦਾ ਸਾਡੇ ਅੰਦਰ ਨੈਗੇਟਿਵਿਟੀ ਆਉਂਦੀ ਹੈ ਨਾ ਉਹਨੂੰ ਤਾਂ ਪਤਾ ਹੀ ਨੀ ਤੁਸੀਂ ਕੀ ਕਰ ਲਿਆ
0: ਇਹ ਨਹੀਂ ਐਕਸਪੈਕਟ ਕੀਤਾ ਸੀ ਮੈਂ ਤੁਹਾਡੇ ਤੋਂ ਆਨਸਰ
3: ਅੱਛਾ ਇੱਕ ਨਾ ਵੀਰ ਜੀ ਮੈਂ ਨਾ ਵੀਰੀ ਕਿ ਨਾ ਮੈਂ ਛੋਟੇ ਹੁੰਦੇ ਨਾ ਕਿਸੇ ਬੁੱਕ ਚ ਪੜਿਆ ਸੀਗਾ ਕਹਿੰਦੇ ਤੁਸੀਂ ਕਿਸੇ ਦੀ ਬੁਰਾਈ ਨੂੰ ਚੁਗਲੀ ਕਹਿ ਦਿੰਦੇ ਨਾ ਕਿ ਤੁਸੀਂ ਕਿਸੇ ਦੀ ਬੁਰਾਈ ਕਿਉਂ ਕਰਦੇ ਹੋ ਤੇ ਉੱਥੇ ਅਸਰ ਸਿੰਪਲ ਜਿਹਾ ਆਨਸਰ ਸੀ ਕਹਿੰਦੇ ਤੁਸੀਂ ਉਸ ਤੋਂ ਜੈਲਸ ਕਰਦੇ ਹੋ ਤਾਂ ਕਰਦੇ ਹੋ ਬੁਰਾਈ ਔਰ ਗੱਲ ਵੀ ਦੇਖੋ ਉਦੋਂ ਮੈਨੂੰ ਸਮਝ ਨਹੀਂ ਆਇਆ ਹੁਣ ਆਪਾਂ ਬੁਰਾਈ ਵੀ ਕਿਸੇ ਦੇ ਤਾਂ ਹੀ ਕਰਦੇ ਹਾਂ ਨਾ ਜਦੋਂ ਆਪਾਂ ਨੂੰ ਕੋਈ ਆਪਾਂ ਕਿਸੇ ਤੋਂ ਜੈਲਸ ਹੁੰਦੇ ਹਾਂ ਅਦਰਵਾਈਜ਼ ਤਾਂ ਨਹੀਂ ਹੈ ਬਾਕੀ ਦੇ ਗੋਸਿਫ ਹੈ ਥੋੜਾ ਬਹੁਤ ਆਪਾਂ ਨੂੰ ਹੈਲਦੀ ਕਰ ਵੀ ਲੈਣਾ ਚਾਹੀਦਾ ਕਈ ਵਾਰੀ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਨਾ ਕਈ ਵਾਰੀ ਇਸ ਤਰ੍ਹਾਂ ਦਾ ਕੁਛ ਹੋ ਰਿਹਾ ਹੁੰਦਾ ਆਪਾਂ ਨੂੰ ਲੱਗਦਾ ਕਿ ਇਹ ਏਦਾਂ ਚੀਜ਼ ਹੋਣੀ ਨਹੀਂ ਚਾਹੀਦੀ ਕਿਸੇ ਨੇ ਮੇਰੇ ਨਾਲ ਕੀਤੀ ਹੋ ਸਕਦਾ ਉਸ ਤੋਂ ਵੀ ਬਾਈ ਮਿਸਟੇਕ ਹੋ ਗਈ ਹੋਵੇ ਆਪਾਂ ਨਾ ਅੰਦਰ ਹੀ ਅੰਦਰ ਖੁਰੀ ਜਾਂਦੇ ਹੁੰਦੇ ਆ ਤੇ ਆਪਾਂ ਪਰ ਕਿਸੇ ਦੇ ਨਾਲ ਹੈਲਦੀ ਡਿਸਕਸ਼ਨ ਚ ਗੱਲ ਕਰਾਂਗੇ ਨਾ ਤਾਂ ਓਬਵੀਅਸ ਆਪਾਂ ਨੂੰ ਰਿਲੀਫ ਮਿਲਦਾ ਆਪਾਂ ਨੂੰ ਏਦਾਂ ਹੁੰਦਾ ਜੇ ਆਪਾਂ ਸੋਚ ਵੀ ਰਹੇ ਹਾਂ ਤਾਂ ਦੈਟ ਮੀਨਸ ਅਸੀਂ ਇਹਨੂੰ ਸਹੀ ਸੋਚ ਰਹੇ ਹਾਂ ਬਟ ਅਸੀਂ ਪੋਜ਼ਿਟਿਵ ਕਿੱਦਾਂ ਹੋਣਾ ਇਹ ਸਾਡੇ ਤੇ ਡਿਪੈਂਡ ਕਰਦਾ ਤਾਂ ਉਹ ਵੀ ਕਦੇ ਕਦੇ ਕਰ ਲੈਂਦੇ ਹਾਂ ਇਹ ਨਹੀਂ ਹੈਗਾ ਕਿ ਅਸੀਂ ਬਿਲਕੁਲ ਨਹੀਂ ਕਰਦੇ ਪਰ ਮੈਂ ਕੋਸ਼ਿਸ਼ ਕਰਦੀ ਹੈਗੀ ਹਾਂ ਕਿ ਨਾ ਲੈ ਕੇ ਆਵਾਂ ਇਹ ਚੀਜ਼ ਨਾ ਪਰ ਸਿਚੁਏਸ਼ਨ ਬਣ ਜਾਂਦੀ ਆ ਅੱਛਾ ਕਿਸੇ ਦੀ ਤਾਂ ਕਰਦੀ ਨਹੀਂ ਪਰ ਮੈਨੂੰ ਇੰਨਾ ਪਤਾ ਰੇਡੀਓ ਹਾਂਜੀ ਜਿਹੜੇ ਸੁਣਦੇ ਆ ਮੈਨੂੰ ਸੁਣਨ ਲੱਗੇ ਆ ਉਹ ਮੇਰੀ ਜ਼ਰੂਰ ਕਰਦੇ ਹੋਣਗੇ ਉਹਦਾ ਨਾ ਮੈਂ ਕਈ ਵਾਰੀ ਮੈਂ ਐਡ ਤੋਂ ਵੀ ਕੰਪੈਰੀਜ਼ਨ ਕਰ ਲੈਂਦੀ ਹਾਂ ਜਿਹੜੀ ਐਡ ਨਹੀਂ ਆਉਂਦੀ ਸਨ ਕਰੰਟ ਵਾਲਿਆਂ ਦੀ ਰੋਜ਼ ਰੋਜ਼ ਕਾਲਿੰਗਾਂ ਕਰਦੀ ਹੈ ਪਤਾ ਨਹੀਂ ਕਿੰਨੀ ਵਿਹਲੀ ਹੈ ਪਤਾ ਨੀ ਘਰ ਦਾ ਕੰਮ ਨੀ ਕਰਦੀ ਹਨਾ ਔਰ ਤੈਨੂੰ ਪਤਾ ਮੈਂ ਨਾਲ ਨਾਲ ਉਹ ਕੰਮ ਵੀ ਕਰ ਰਹੀ ਹਾਂ ਅੱਜ ਮੈਂ ਬ੍ਰੈਡ ਪਕੌੜੇ ਫਰਾਈ ਕਰਕੇ ਹਟਿਆ ਕਿਉਂਕਿ ਕਿਸੇ ਨੇ ਆਉਣਾ ਥੋੜੀ ਦੇਰ 'ਚ ਬੱਚਿਆਂ ਦੀ ਲਾਲ ਛੁੱਟੀ ਵੀ ਹੈ ਨਾ ਤੇ ਮੈਂ ਕਿਹਾ ਨਹੀਂ ਐਂ ਕਹਿੰਦੇ ਹੋਣਗੇ ਫਿਰ ਦੂਜੀ ਕਹਿੰਦੀ ਆ ਨੀ ਕਾਲਿੰਗ ਨੀ ਉਹਦੇ ਵਿੱਚ ਟੈਲੈਂਟ ਹੀ ਬੜਾ ਜ਼ਿਆਦਾ ਹੈ ਜੇ ਤੂੰ ਵੀ ਚਾਹੁੰਦੀ ਹੈ ਨਾ ਤੂੰ ਵੀ ਆਪਣਾ ਮਨ ਹਲਕਾ ਕਰਨਾ ਚਾਹੁੰਦੀ ਹੈ ਤੂੰ ਅੱਜ ਹੀ ਰੇਡੀਓ ਹਾਂਜੀ ਦੇ ਹਵਾਲੇ ਪਾ ਕੇ ਨੀਤੂ ਸਿਡਨੀ ਵਾਲੀ ਦਾ ਨੰਬਰ ਲੈ
0: ਇੱਕ ਪਾਸੇ ਕਹਿੰਦੇ ਹੋ ਕਿ ਮੈਂ ਗੌਸਿਪ ਨਹੀਂ ਕਰਦੀ ਇੱਕ ਪਾਸੇ ਕਹਿੰਦੇ ਮੈਨੂੰ ਕਾਲ ਲਾ ਲਓ ਉਹ ਵੀ ਵੀਡੀਓ ਕਾਲ
3: ਨਹੀਂ ਜਿਹੜੀ ਜਿਹੜੀ ਤੁਸੀਂ ਕਾਲ ਲਗਾਓਗੇ ਨਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਉਹਦਾ ਫਿਰ ਅਪਲਾਈ ਕਰਨੀ ਹੈ ਮੈਨੂੰ ਜਿਹੜੀ ਕਾਲ ਲਗਾਓਗੇ ਨਾ ਤੁਸੀਂ ਤੁਹਾਨੂੰ ਨਾ ਇੱਕ ਉਹ ਮਿਲੂਗਾ ਰਿਲੈਕਸੇਸ਼ਨ ਮਿਲੂਗਾ ਮੈਨੂੰ ਮੈਂ ਹੁਣ ਤੁਸੀਂ ਉਹੀ ਗੱਲ ਆ ਜਾਂਦੀ ਫਿਰ ਮੈਂ ਆਪਣੀ ਤਰੀਕ ਤੇ ਕਰੂੰਗੀ ਮੈਨੂੰ ਇੰਨੇ ਜਾਣੇ ਕਾਲ ਕਰਦੇ ਜਿਹੜੇ ਮੇਰੇ ਤੋਂ ਵੀ ਐਕਸਪੀਰੀਅੰਸ ਨੇ ਮੇਰੇ ਤੋਂ 15-20 ਸਾਲ ਵੱਡੇ ਹੈ ਤੇ ਉਹ ਕਹਿੰਦੇ ਆ ਹੁਣ ਅੱਜ ਵੀ ਜਿਹਨਾਂ ਨੇ ਆਉਣਾ ਹੈ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਮਤਲਬ ਮੈਂ ਸੋਚਦੀ ਹਾਂ ਵੀ ਹਾਏ ਮੈਂ ਤਾਂ ਖੁਦ ਉਹਨਾਂ ਤੋਂ ਇੰਨਾ ਕੁਛ ਸਿੱਖਦੀ ਹਾਂ ਉਹ ਮੈਨੂੰ ਮਿਲਣ ਲਈ ਇੰਨਾ ਮਤਲਬ ਉਹ ਹੋ ਰਹੇ ਨੇ ਔਰ ਮੈਂ ਉਹਨਾਂ ਨੂੰ ਕਿਹਾ ਕਿ ਹਜੇ ਥੋੜਾ ਬਹੁਤ ਕੰਮ ਚੱਲ ਰਿਹਾ ਪਰ ਥੋੜਾ ਰੁਕੇ ਕਹਿੰਦੇ ਨਹੀਂ ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ ਦੀਦੀ ਆ ਮੇਰੇ ਇੱਕ ਤੇ ਮਤਲਬ ਮੈਂ ਸੋਚਦੀ ਹਾਂ ਕਿ ਨਹੀਂ ਮਤਲਬ ਮੈਂ ਕਿਸੇ ਨੂੰ ਵੀ ਕੋਈ ਕਿਸੇ ਬਾਰੇ ਸੋਚ ਰਿਹਾ ਹੋਵੇ ਉਹ ਮੈਨੂੰ ਕਹਿ ਦਿੰਦੀ ਹੈ ਕਿ ਤੇਰੇ ਅੰਦਰ ਕੀ ਚੱਲ ਰਿਹਾ ਸੀ ਮਤਲਬ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਆ, ਮੈਂ ਨੈਗੇਟਿਵਿਟੀ ਨਹੀਂ ਦਿੰਦੀ ਹੈਗੀ, ਮੈਨੂੰ ਇੱਦਾਂ ਹੁੰਦਾ ਤਾਂ ਹੀ ਤਾਂ ਫਿਰ ਇੰਨਾ ਪਿਆਰ ਕਰਦੇ ਮੈਂ. ਇੱਕ ਤਾਂ ਹੀ ਤਾਂ ਕਹਿ ਰਹੀ ਅਸੀਂ, ਤੁਸੀਂ ਕਹਿ ਰਹੇ ਸੀ ਨਾ ਮਾਧੁਰੀ ਜੀ ਨੂੰ ਮਿਲੇ ਸੀਗੇ ਤੁਸੀਂ, ਤੁਹਾਨੂੰ ਲੱਗਾ ਤੁਸੀਂ ਮੈਨੂੰ ਨਹੀਂ ਨਾ ਮਿਲੇ ਜਦੋਂ ਤੁਸੀਂ ਮਿਲੇ.
1: ਚਲੋ ਕੋਈ ਨਹੀਂ, ਮਿਹਰਬਾਨੀ ਤੁਹਾਡੀ ਤੇ ਗੱਲਾਂ ਸਾਡੀਆਂ ਵਾਪਸ ਦੱਸ ਦਈਏ ਵੀ ਸਾਡੀਆਂ ਚੁਗਲੀਆਂ ਤੇ ਚੱਲ ਰਹੀਆਂ.
0: ਮੈਨੂੰ ਇਹਨਾਂ ਦੇ ਗੱਲ ਕਰਦੇ ਕਰਦੇ ਮੈਨੂੰ ਇੱਕ ਗੱਲ ਯਾਦ ਆ ਗਈ, ਜਦੋਂ ਨਾ ਸਾਡਾ ਰਿਸ਼ਤਾ ਹੋਇਆ ਸੀ ਨਾ ਮੇਰਾ ਹਿੰਦ ਦਾ, ਤੇ ਕੋਟਾ ਛੋਟੀ ਜਿਹੀ ਜਗ੍ਹਾ ਨਾ, ਤੁਸੀਂ ਗਏ ਨੀ ਪਰ ਜਦੋਂ ਜਾਓਗੇ ਤੁਸੀਂ ਕਹੋਗੇ ਛੋਟਾ ਜਿਹਾ ਇੱਕ ਇੱਕ ਸ਼ਹਿਰ. ਤੇ ਨਾ ਨਾਲ ਸਾਡੇ ਮੇਰੇ ਪਾਪਾ ਦਾ ਜਿੱਥੇ ਕੰਮ ਹੈ ਉੱਥੇ ਨਾ ਆਫਿਸ ਦੇ ਨਾਲ ਇੱਕ ਘਰ ਹੈ ਨਾ, ਉਹ ਆਂਟੀ ਸਾਰਿਆਂ ਦੀ ਗੱਲਾਂ ਕਰਦੀ ਹੈ. ਤੇ ਜਿਵੇਂ ਰਿਸ਼ਤਾ ਹੋਇਆ ਨਾ ਉਹਨਾਂ ਨੇ ਕਿਹਾ ਕਿ ਐਵੇਂ ਮਤਲਬ ਪ੍ਰੀਤਮ ਦੀ ਕੁੜੀ ਦਾ ਰਿਸ਼ਤਾ ਹੋ ਗਿਆ, ਤੇ ਇੱਕ ਆਂਟੀ ਨੂੰ ਦੱਸਿਆ ਤੇ ਆਂਟੀ ਕਹਿੰਦੀ ਹਾਂ ਬੜਾ ਵਧੀਆ ਮੁੰਡਾ ਹੈ ਨਾ, ਬੋਂਬੇ ਜੋਬ ਕਰਦਾ ਹੈ ਇਹਦੇ ਵਿੱਚ ਟਰੈਵਲ ਕੰਪਨੀ, ਟਰੈਵਲ ਟਰੂਵਲ ਚ ਨੀ ਕਰਦਾ ਉਹ ਟੈਕਸੀ ਚਲਾਉਂਦਾ ਹੈ ਬੋਂਬੇ. ਉਹ ਗੱਲ ਇੰਨੀ ਉਹਨਾਂ ਨੇ ਕਨਵਿੰਸਿੰਗ ਵੇਚ ਗਈ ਤੇ ਮਤਲਬ ਨੀ ਕਿ ਸਰਸਵਤੀ ਬੈਠ ਗਏ ਅਸੀਂ ਐਵੇਂ ਬੋਂਬੇ ਛੱਡ ਕੇ ਇੱਥੇ ਆ ਗਿਆ ਇੰਦਰ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਤੇ ਮੈਂ ਇੰਦਰ ਨੂੰ ਕਿਹਾ, ਮੈਂ ਕਿਹਾ ਆਂਟੀ ਦੀ ਗੱਲ ਸੱਚ ਹੋ ਗਈ
1: ਗੱਲ ਤੁਸੀਂ ਕੰਫੀਡੈਂਸ ਨਾਲ ਕਹਿ ਦਿਓ ਬਸ.
0: ਉਹ ਤੁਹਾਨੂੰ ਨੀ ਪਤਾ ਕਿਹੜੀ ਗੱਲ ਕਈ ਵਾਰੀ ਗੋਸਿਪ ਸੱਚ ਵੀ ਹੋ ਜਾਂਦੀ ਹੈ.
1: ਥੈਂਕ ਯੂ. ਚਲੋ ਸਭ ਗੁੱਡ ਮੋਰਨਿੰਗ. ਅਤੇ ਵੇਖੋ ਚਾਹ ਦਾ ਅਤੇ ਗੱਪ ਸ਼ੱਪ ਦਾ ਜਿਹੜਾ ਉਹ ਨਾਤਾ, ਕਈ ਵਾਰੀ ਕਿਸੇ ਦੀਆਂ ਗੱਲਾਂ ਸਵਾਦ ਲੱਗਣ ਅਤੇ ਆਪਾਂ ਕਹਿੰਦੇ ਵੀ ਬਹਿਜਾ ਫਿਰ ਹੁਣ ਚਾਹ ਬਣਾ ਹੀ ਲੈਂਦੇ, ਇਹ ਵੀ ਹੁੰਦਾ. ਅਤੇ ਕਈ ਵਾਰੀ ਕਿਸੇ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਣ ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਬਣੀ ਚਾਹ ਵੀ ਨਾ ਸੁੱਟਣ ਸੁੱਟ ਭਾਵੇਂ ਦਈਏ ਇਹਨੂੰ ਰਹਿਣ ਦਈਏ ਹਲੇ ਕਹੀਏ ਨਾ ਇਹਨੂੰ, ਹੈ ਨਾ. ਸਤਿ ਸ਼੍ਰੀ ਅਕਾਲ ਦਸ਼ਪਿੰਦ ਭਾਰਦਵਾਜ ਜੀ ਕਹਿੰਦੇ ਨੇ ਕਿ ਜਾਸ਼ੀ ਬਹੁਤ ਖੂਬਸੂਰਤ ਕਹਿੰਦੇ ਕਾਜ ਦੇ ਗਾਣੇ ਸੀ. ਥੈਂਕ ਯੂ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ. ਅਤੇ ਭਾਅ ਜੀ ਆਈ ਹੈਵ ਵਨ ਰਿਕੁਐਸਟ, ਆਈ ਹੈਵ ਅਪਲਾਈਡ ਓਕੇ ਅਤੇ OCI ਦਾ ਅਪਲਾਈ ਕੀਤਾ ਇਹਨਾਂ ਨੇ, ਕਹਿੰਦੇ ਕਿ 2 ਮਹੀਨੇ ਹੋ ਗਿਆ ਬਟ VFS ਕਲੋਜ਼ ਹੋ ਗਿਆ. ਹਾਂਜੀ, ਅਤੇ ਕੋਈ ਹੋਰ ਨੌਲੇਜ ਮਿਲ ਸਕਦੀ? ਹਾਲੇ ਤੱਕ ਕੋਈ ਨੌਲੇਜ ਨਹੀਂ. ਜੇ ਬਾਕੀ ਕੋਈ ਲਿਸਨਰ ਜੇ ਸੁਣ ਰਹੇ ਕਿਸੇ ਕੋਲ ਨੌਲੇਜ ਹੈਗੀ ਆ ਅਤੇ ਉਹ ਤੁਸੀਂ ਦੱਸ ਦਿਓ ਭਾਈ, ਇਹਨਾਂ ਤੱਕ ਆਪਾਂ ਪਹੁੰਚਾ ਦਿੰਦੇ ਹਾਂ. ਪਰ ਜੇ ਕੋਈ ਕਾਲੀ ਨਹੀਂ ਆ ਤਾਂ ਫਿਰ ਵੇਟ ਹੀ ਕਰ ਲਓ ਫਿਰ ਤਾਂ, ਮਤਲਬ OCI ਦੇ ਕੋਈ ਐਡਾ ਉਹ ਮਸਲਾ ਨਹੀਂ ਆ. ਪਰ ਜੇ ਕਾਲੀ ਆ ਤਾਂ ਫਿਰ ਤੁਸੀਂ ਆਪਣਾ ਇੰਡੀਅਨ ਕੌਂਸਲੇਟ 'ਤੇ ਜਾ ਸਕਦੇ ਹੋ, ਤੁਸੀਂ ਗੇੜਾ ਮਾਰ ਸਕਦੇ ਹੋ. HS ਚੰਦੀ ਜੀ ਕਹਿੰਦੇ ਕਿ ਚੁਗਲੋਰ ਬੰਦਾ ਆਪਣੀ ਵਕਤ ਗਵਾਉਂਦਾ ਅਤੇ ਜਿਨ੍ਹਾਂ ਦੇ ਨਾਲ ਚੁਗਲੀ ਕਰਦਾ ਉਹਨਾਂ ਦਾ ਵੀ ਉਹ ਜਲੂਸ ਕੱਢ ਦਿੰਦਾ. ਚੁਗਲਖੋਰਾਂ ਤੋਂ ਬਚੋ, ਅਣਖ ਦੇ ਨਾਲ ਜੀਣਾ ਸਿੱਖੋ. ਸੁਖਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ. ਕਹਿੰਦੇ ਜਾਚੀ ਆਹ ਬੰਦਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਹੀ ਲੱਗਦਾ ਕਿ ਚੁਗਲੀਆਂ ਬੰਦੇ ਹੀ ਕਰਦੇ ਜ਼ਿਆਦਾ, ਲੇਡੀਜ਼ ਦਾ ਤਾਂ ਬਸ ਨਾ ਹੀ ਲੱਗਦਾ ਅਤੇ ਨਾ ਹੀ ਕਹਿੰਦੇ ਕਿ ਲੇਡੀਜ਼ ਦਾ ਅਤੇ ਨਾ ਹੀ ਬਦਨਾਮ ਹੈ. ਤੁਸੀਂ ਤਾਂ ਨਾ ਕਰੋ ਇਹ ਗੱਲ, ਹੋਰ ਕੋਈ ਕਹਿੰਦਾ ਤਾਂ ਬੇਟੀ ਜੀ
0: ਕਿਉਂ ਐਡੀ ਵਿਚਾਰੀ ਇੰਨੀ ਵਧੀਆ ਭੈਣ ਹੈ ਸਾਡੀ.
1: ਤੁਹਾਨੂੰ ਪਤਾ ਇਹ ਪੈਰਲਰ ਰੇਡੀਓ ਚੱਲ ਰਿਹਾ ਹੁੰਦਾ ਮੇਰਾ, ਇਹਨਾਂ ਨੇ ਸੁੱਖੀ ਰੇਡੀਓ ਆਪਣਾ ਵੱਖਰਾ ਸ਼ੁਰੂ ਕੀਤਾ ਨਾਲ ਪੈਰਲ. ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਵੀ ਆਲਸੋ ਵੈਂਟ ਐਂਡ ਸੋ ਦਾ ਮੂਵੀ ਦਸਤਾਰ ਫਰਾਈਡੇ ਨਾਈਟ, ਅਤੇ ਵਧੀਆ ਮੂਵੀ ਕਹਿੰਦੇ ਅਤੇ ਸਾਰਿਆਂ ਨੂੰ ਵੇਖਣੀ ਚਾਹੀਦੀ. ਧੰਨਵਾਦ ਸੁਪ੍ਰੀਤ ਜੀ, ਮਿਹਰਬਾਨੀ ਤੁਹਾਡੀ. ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪਲੀਜ਼ ਇਫ ਪੋਸੀਬਲ ਜਸ ਜੀ ਨੂੰ ਕਹੋ ਕਿ ਸੁਣਾ ਦਿਓ ਵੰਸ ਅਗੇਨ ਮੈਂ ਉਹ ਮੇਰੀ ਚਾਏ. ਕੁਛ ਸੁਣਾਈ ਹੋਣੀ ਤੁਸੀਂ, ਕੋਈ ਕਵਿਤਾ ਕੋਈ ਸੁਣਾਈ ਹੋਣੀ?
0: ਅੱਛਾ ਅੱਛਾ
1: ਜੀ, ਧੰਨਵਾਦ ਤੁਹਾਡਾ, ਮਿਹਰਬਾਨੀ. ਅੱਛਾ, ਇੱਕ ਇਸ ਤੋਂ ਪਹਿਲਾਂ ਮੈਂ ਬਾਕੀ ਮੈਸੇਜ ਪੜ੍ਹਾਂ ਇਹਨਾਂ ਦਾ, ਤਾਂ ਇੱਕ ਮਨੀ ਪਲਾਂਟ ਦਾ. ਹਾਂਜੀ, ਧੰਨਵਾਦ ਜੀ ਤੁਹਾਡਾ, ਮੈਂ ਫੋਟੋਆਂ ਵੇਖ ਲਈਆਂ. ਅਤੇ ਇਹਦੇ ਵਿੱਚ ਇਹ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬੜੀ ਕੋਮਨ ਜੀ ਇੱਕ ਪ੍ਰੋਬਲਮ ਹੈ. ਬਾਕੀ ਵੀ ਜਿਹੜੇ ਇਨਡੋਰ ਇਸ ਪ੍ਰਜਾਤੀ ਦੇ ਵਿੱਚ ਆਉਂਦੇ ਨੇ ਉਹ ਸਾਰਿਆਂ ਦਾ ਲਗਭਗ ਇਲਾਜ ਜਿਹੜਾ ਉਹ ਸੇਮ ਹੀ ਹੋਣਾ ਵਾ, ਸੋ ਇਸ ਕਰਕੇ ਤੁਸੀਂ ਧਿਆਨ ਦੇ ਨਾਲ ਸੁਣਿਓ. ਅਤੇ ਪੱਤੇ ਜਿਹੜੇ ਨੇ ਮੈਂ ਜਿੰਨਾ ਕੁ ਸਮਝ ਸਕਦੇ ਤੁਸੀਂ ਮਤਲਬ ਵੇਖੇ ਬਿਨਾਂ ਉਹਨਾਂ ਕੁ ਮੈਂ ਕੋਸ਼ਿਸ਼ ਕਰ ਲੈਣਾ. ਇਹਨਾਂ ਦੇ ਪੱਤੇ ਜਿਹੜੇ ਨੇ ਉਹ ਸੜ ਰਹੇ, ਲਗਭਗ ਮੰਨ ਲਓ ਕਿ 30% ਪੱਤੇ ਜਿਹੜੇ ਨੇ ਉਹ ਜਿੱਦਾਂ ਕਾਲੇ ਹੋ ਗਏ, ਸੜ ਗਏ, ਹੈ ਨਾ, ਅਤੇ ਲਹਾਰੇ ਨਹੀਂ ਰਹੇ. ਸੋ ਸਭ ਇਹਦਾ ਸਭ ਤੋਂ ਪਹਿਲਾਂ ਤਾਂ ਇੱਦਾਂ ਕਰੋ ਵੀ ਇਹ ਜਿਹੜੇ ਪੱਤੇ ਆ ਨਾ ਹੁਣ ਵਾਪਸ ਤਾਂ ਫਿਰ ਹਰੇ ਹੋਣ ਨਹੀਂ ਲੱਗੇ, ਇਹ ਸਾਰੇ ਪੱਤੇ ਜਿਹੜੇ ਆ ਇਹ ਤੁਸੀਂ ਝਾੜ ਦਿਓ. ਕੋਈ ਵੀ ਚੀਜ਼ ਜਿਹੜੀ ਆ ਬੂਟੇ ਦੇ ਨਾਲ ਜਦੋਂ ਉਹ ਇੱਦਾਂ ਸੜੀ ਗਲੀ ਰਹਿ ਜਾਂਦੀ ਹੈ ਨਾ ਅਤੇ ਉਹ ਬੂਟੇ ਦਾ ਫਾਇਦਾ ਨਹੀਂ ਕੋਈ ਕਰਦੀ, ਉਲਟਾ ਨੁਕਸਾਨ ਹੀ ਕਰਦੀ ਹੈ. ਸੋ ਬਿਹਤਰ ਬਿਹਤਰ ਹੁੰਦਾ ਵਾ ਵੀ ਉਹਨੂੰ ਤੁਸੀਂ ਜਿੰਨਾ ਵੀ ਅਫੈਕਟ ਅੰਟੇ ਲਾਉਂਦਾ ਤੁਹਾਨੂੰ ਯਕੀਨ ਹੋਵੇ ਵੀ ਇਹ ਫਿਰ ਰਿਵਾਈਵ ਹੋ ਜਾਣਾ ਅਤੇ ਫਿਰ ਉਹਨੂੰ ਰੱਖ ਲਓ, ਨਹੀਂ ਤਾਂ ਇਹਨੂੰ ਤੁਸੀਂ ਕੱਟ ਦਿਓ. ਕੱਟਣ ਦੇ ਲਈ ਜਿਹੜਾ ਵਾ ਉਹ ਸ਼ਾਪ ਕੋਈ ਵਰਤੋਂ, ਫਿੱਸੇ ਨਾ ਮਤਲਬ ਪਾਣੀ ਨਹੀਂ ਨਿਕਲਣਾ ਚਾਹੀਦਾ ਬੂਟੇ ਮਤਲਬ ਕਈ ਵਾਰੀਆਂ ਪਾਇਆ ਮੈਂ ਬਲੰਟ ਜਾਂ ਕੁਛ ਨਾ ਕੁਛ ਲੈ ਕੇ ਅਤੇ ਕੱਟਣ ਦੀ ਕੋਸ਼ਿਸ਼ ਕਰਦੇ ਅਤੇ ਇਹਨੂੰ ਮਤਲਬ ਸ਼ਾਪ ਦੇ ਨਾਲ ਕੋਈ ਸ਼ਾਪ ਤੁਹਾਡਾ ਬਲੇਡ ਲੈ ਕੇ ਅਤੇ ਜਾਂ ਫਿਰ ਜਿਹੜੇ ਕੱਟਰ ਰੱਖੋ ਤੁਸੀਂ ਘਰ ਦੇ ਵਿੱਚ ਜੇ ਤੁਸੀਂ ਮਨੀ ਪਲਾਂਟ ਲਾਇਆ ਅਤੇ ਦੋ ਚੀਜ਼ਾਂ ਜ਼ਰੂਰ ਰੱਖੋ ਇੱਕ ਕੱਟਰ ਅਤੇ ਇੱਕ ਤੁਸੀਂ ਸਪਰੇਅ ਬੋਤਲ ਜੇ ਉਹ ਖਰਾਬ ਹੋ ਜਾਂਦੀ ਤਾਂ ਫਿਰ ਦੁਬਾਰਾ ਲਿਆਓ ਸਪਰੇਅ ਬੋਤਲ ਵੀ ਇੱਦਾਂ ਦੀ ਨਹੀਂ ਵੀ ਇੱਕ ਤਿੱਖੀ ਧਤੀਰੀ ਨਿਕਲੇ ਉਹ ਐਂ ਪੱਤਾ ਚੀਰਦੀ ਜਾਂਦੀ ਉਹ ਨਹੀਂ ਸੋਹਣੀ ਵਧੀਆ ਕੁਆਲਿਟੀ ਬੋਤਲ ਜਿਹੜੀ ਮਤਲਬ ਅੱਗੇ ਖਿਲਰ ਕੇ ਜਿਹਦੇ ਨਾਲ ਮਿਸਟ ਜਿਹੜੀ ਮਿਸਟ ਨਹੀਂ ਮਿਸਟ ਉਹ ਚਲੋ ਮਿਸਟ ਐਡਜਸਟ ਹੋ ਜਾਂਦੀ ਆ ਸਪ੍ਰਿੰਕਲ ਵਾਲੀ ਚਾਹੀਦੀ ਤੁਹਾਨੂੰ ਸੋ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਕਿ ਇਹ ਜਿਹੜਾ ਇਹ ਹੈਗਾ ਵਾ ਬਰਸਾਤੀ ਕਹਿ ਲਓ ਜੰਗਲਾਂ ਦਾ ਇਹ ਪਦਾਰਥ ਇਹ ਜਿਹੜਾ ਬੂਟਾ ਵਾ ਅਤੇ ਉੱਥੇ ਤੁਸੀਂ ਇਹ ਵੇਖੋ ਵੀ ਉੱਥੇ ਸਿੱਲ ਜੀ ਰਹਿੰਦੀ ਆ ਅਤੇ ਮੀਂਹ ਮਾਂ ਜੇ ਪੈਂਦੇ ਰਹਿੰਦੇ ਆ ਅਤੇ ਇਸ ਕਰਕੇ ਤੁਸੀਂ ਇਹਨੂੰ ਉਹ ਵਾਲੀ ਫੀਲਿੰਗ ਦਵਾਉਣੀ ਆ ਸੋ ਜਦੋਂ ਵੀ ਤੁਸੀਂ ਇਹਨੂੰ ਪਾਣੀ ਪਾਉਣਾ ਪਹਿਲੀ ਗੱਲ ਤਾਂ ਇਹਨੂੰ ਤੁਸੀਂ ਬੋਤਲ ਦੇ ਨਾਲ ਸਪਰੇਅ ਦੇ ਨਾਲ ਹੀ ਪਾਉਣਾ ਇਹ ਚੀਜ਼ ਭੁੱਲ ਗਏ ਕਿ ਹਾਏ ਥੱਲੇ ਫਰਸ਼ ਦੇ ਉੱਤੇ ਗਿੱਲਾ ਹੋਜੂਗਾ ਜਾਂ ਕਿੱਦਾਂ ਤੁਸੀਂ ਐਨ ਜਦੋਂ ਮੰਨ ਲਓ ਜਾਂ ਤਾਂ ਤੁਸੀਂ ਸਾਫ਼ ਕਰ ਦਿਉ ਜਾਂ ਫਿਰ ਜਦੋਂ ਤੁਸੀਂ ਪੋਚਾ ਲਾਉਣਾ ਵਾ ਤਾਂ ਉਸ ਤੋਂ ਪਹਿਲਾਂ ਸਾਰੇ ਸਪਰੇਅ ਸਪਰੂ ਬੂਟਿਆਂ ਦੇ ਉੱਤੇ ਪੱਤਿਆਂ ਤੱਕ ਸਾਰੇ ਕਰ ਦਿਉ ਇਹ ਨਹੀਂ ਵੀ ਜੇ ਮਤਲਬ ਤਾਂ ਬਹੁਤਾ ਉੱਚਾ ਗਿਆ ਤਾਂ ਉੱਤੇ ਤੱਕ ਵੀ ਜਾਣਾ ਵਾ ਉਹ ਤੁਸੀਂ ਵਿੱਚ ਵਾਰ ਕਿਤੇ ਗੰਦਾ ਤਾਂ ਕਰ ਸਕਦੇ ਹੋ ਉਹਨੂੰ ਸਾਫ਼ ਪਰ ਜਿੱਥੋਂ ਤੱਕ ਵੀ ਤੁਸੀਂ ਕਰ ਸਕਦੇ ਹੋ ਉੱਤੋਂ ਥੱਲੇ ਨੂੰ ਤੁਸੀਂ ਉਹਨੂੰ ਸਪਰੇਅ ਕਰ ਦਿਉ ਜਿਹੜਾ ਪਾਣੀ ਥੱਲੇ ਸਾਈਡ 'ਤੇ ਬਚਦਾ ਉਹ ਵੜ ਕੇ ਪੋਚੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਹੁਣ ਇਹਦਾ ਜਿਹੜਾ ਪੱਕਾ ਹੱਲ ਆ ਉਹ ਇਹ ਆ ਜੀ ਦੋ ਜੋ ਇਹ ਹੁੰਦੀ ਕਿਉਂ ਆ ਸਮੱਸਿਆ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਇਹ ਸਮੱਸਿਆ ਹੁੰਦੀ ਆ ਵੀ ਤੁਸੀਂ ਹੁਣ ਖੁਦ ਆਈਡੈਂਟੀਫਾਈ ਕਰ ਲਿਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ ਆਉਂਦੇ ਹੋ ਜਾਂ ਤਾਂ ਟੂ ਮੱਚ ਤੁਸੀਂ ਪਾਣੀ ਦਿੱਤਾ ਵਾ ਪਾਣੀ ਇਹਦੇ ਵਿੱਚ ਖਲੋਤਾ ਵਾ ਅਤੇ ਇੱਕ ਫੰਗਸ ਦੀ ਪ੍ਰੋਬਲਮ ਆ ਉਹਦੇ ਨਾਲ ਵੀ ਇੱਦਾਂ ਦੇ ਪੱਤੇ ਹੋ ਜਾਂਦੇ ਆ ਅਤੇ ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਲੰਮੇ ਸਮੇਂ ਲਈ ਇਗਨੋਰ ਕੀਤਾ ਵਾ ਵੀ ਚਲੋ ਸਿਆਲ ਹੀ ਆ ਅਤੇ ਪਾਣੀ ਕੀ ਪਾਉਣਾ ਅਤੇ ਜਦੋਂ ਇਹ ਬੂਟੇ ਮਤਲਬ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਬੰਦਾ ਡੀਹਾਈਡਰੇਟ ਹੋ ਜਾਂਦਾ ਬੂਟੇ ਵੀ ਹੋ ਜਾਂਦੇ ਅਤੇ ਉਹ ਤੁਹਾਡਾ ਇਹ ਵਾਲਾ ਮਸਲਾ ਹੋਇਆ ਵਾ ਹੁਣ ਉਹਨੂੰ ਤੁਸੀਂ ਚੈੱਕ ਕਿੱਦਾਂ ਕਰਨਾ ਵਾ ਵੀ ਉਹਨੂੰ ਤੁਸੀਂ ਆਪਣਾ ਫੋਲ ਕੇ ਥੋੜ੍ਹਾ ਜਿਹਾ ਜੜ੍ਹਾਂ ਲਾਗੋਂ ਵੇਖ ਲਓ ਤੁਹਾਨੂੰ ਆਈਡੀਆ ਹੋ ਜੂਗਾ ਜਾਂ ਫਿਰ ਜੇ ਤੁਸੀਂ ਪਾਉਂਦੇ ਹੋ ਪਾਣੀ ਹੋਰ ਕਿਸੇ ਨੇ ਕਦੀ ਨਹੀਂ ਪਾਇਆ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਤੁਸੀਂ ਕਦੋਂ ਕਦਾ ਪਾਣੀ ਪਾਇਆ ਵਾ ਨਾ ਉਹ ਤੁਹਾਨੂੰ ਈਜ਼ੀਲੀ ਤੁਹਾਨੂੰ ਪਤਾ ਲੱਗ ਜਾਣਾ ਸੋ ਇਹਦਾ ਸਿੱਧਾ ਸਿੱਧਾ ਜਿਹਾ ਫੰਡਾ ਹੁੰਦਾ ਵਾ ਜੇ ਇਹਨੂੰ ਤੁਸੀਂ ਹੁਣ ਸੈੱਟ ਕਰਨਾ ਅਤੇ ਜੇ ਤਾਂ ਬਿਲਕੁਲ ਹੀ ਡੀਹਾਈਡਰੇਟ ਆ ਬਿਲਕੁਲ ਹੀ ਸੁੱਕਾ ਪਿਆ ਵਾ ਅਤੇ ਕੋਈ ਵੀ ਇਨਡੋਰ ਤੁਹਾਡਾ ਪਲਾਂਟ ਆ ਤਾਂ ਉਹਨੂੰ ਤੁਸੀਂ ਆਪਣੇ ਸਿੰਕ ਦੇ ਕੋਲ ਲੈ ਜਾਓ ਜਾਂ ਉਹਨੂੰ ਬਾਹਰ ਲੈ ਜਾਓ ਜੇ ਬਾਹਰ ਨਹੀਂ ਲਿਜਾਣ ਵਾਲਾ ਤੁਹਾਡਾ ਉੱਥੇ ਬੂਟਾ ਵਾ ਮਤਲਬ ਲੰਮੇ ਤਾਂ ਉੱਤੇ ਵੱਧਾ ਵੱਧਾ ਵਾ ਤੁਸੀਂ ਅਤੇ ਜਿੱਦਾਂ ਵੀ ਕਰਕੇ ਉਹਨੂੰ ਤੁਸੀਂ ਥਰੂ ਆਊਟ ਇੱਕ ਵਾਰੀ ਪਾਣੀ ਦੇ ਵਿੱਚੋਂ ਦੀ ਲੰਘਾਉਣਾ ਵਾ ਮੰਨ ਲਓ ਜੇ ਤੁਸੀਂ ਉਹਨੂੰ ਬਾਹਰ ਲੈ ਕੇ ਜਾ ਸਕਦੇ ਹੋ ਅਤੇ ਉਹਨੂੰ ਤੁਸੀਂ ਪਾਣੀ ਖੁੱਲ੍ਹਾ ਪਾ ਕੇ ਅਤੇ ਇੱਕ ਟੱਬ ਥੱਲੇ ਰੱਖ ਦਿਉ ਜਿਹਦੇ ਨਾਲ ਥੱਲਿਓਂ ਵੀ ਪਾਣੀ ਜਿੱਦਾਂ ਉੱਤੋਂ ਪਾਈ ਜਾਓਗੇ ਥੱਲਿਓਂ ਨਿਕਲਦਾ ਜਾਊਗਾ ਸੋ ਉਹਦੇ 'ਚ ਤੁਸੀਂ ਥੱਲੇ ਟੱਬ ਰੱਖੋਗੇ ਅਤੇ ਉਹਨੂੰ ਪਿਆ ਰਹਿਣ ਦਿਉ ਉਹਦੇ ਨਾਲ ਥੱਲਿਓਂ ਪਾਣੀ ਰਿਸ ਕੇ ਅਤੇ ਸਾਰਾ ਇੱਤੋਂ ਤੱਕ ਇੱਕ ਵਾਰੀ ਗਿੱਲਾ ਹੋ ਜਾਵੇ ਜਾਂ ਉੱਤੋਂ ਪਾ ਦਿਉ ਅਤੇ ਥੱਲਿਓਂ ਤੁਹਾਡੇ ਉਹਨੇ ਹੋਲਡ ਕਰਕੇ ਫਿਰ ਤਾਂ ਵਾਪਸ ਚੜਾ ਦੇਣਾ ਸੋ ਇੱਕ ਵਾਰੀ ਉਹਨੂੰ ਸਾਰੇ ਨੂੰ ਗਿੱਲਾ ਕਰ ਦਿਉ ਪਰ ਉਸ ਤੋਂ ਬਾਅਦ ਉਹਨੂੰ ਤੁਸੀਂ ਕੱਢ ਕੇ ਅਤੇ ਡਰੇਨ ਕਰ ਲਓ ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ ਸੋ ਇਹਦਾ ਸਿੱਧਾ ਹੀ ਫੰਡਾ ਵਾ ਵੀ ਇਹਨੂੰ ਸਿੱਲ ਜੀ ਚਾਹੀਦੀ ਹੁੰਦੀ ਆ ਇਹਨੂੰ ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ ਅਤੇ ਨਾ ਹੀ ਇਹਨੂੰ ਸੋਕਾ ਲੱਗਣਾ ਚਾਹੀਦਾ ਸੋ ਇਹ ਸਿੱਧਾ ਸਿੱਧਾ ਜ਼ਿਆਦਾ ਫੰਡਾ ਵਾ ਇਸ ਕਰਕੇ ਸਪਰੇਅ ਦੇ ਨਾਲ ਜੇ ਤੁਸੀਂ ਹਰ ਸਿਆਲ ਆ ਅਤੇ ਤੁਸੀਂ ਪਰ ਹੀਟ ਅੰਦਰ ਲੱਗੀ ਹੁੰਦੀ ਆ ਹਾਂ ਸਾਨੂੰ ਲੱਗਦਾ ਸਿਆਲ ਆ ਪਰ ਅੰਦਰ ਹੀਟ ਬਹੁਤ ਮੋਇਸਚਰ ਖਿੱਚਦੀ ਆ ਸੋ ਉਹਦੇ ਵਿੱਚ ਤੁਸੀਂ ਮਤਲਬ ਇੱਕ ਅੱਧਾ ਦਿਨ ਛੱਡ ਕੇ ਹਫ਼ਤੇ 'ਚ ਇੱਕ ਵਾਰੀ ਤੁਸੀਂ ਜਿਹੜਾ ਥੋੜ੍ਹਾ ਜਿਹਾ ਵੱਧ ਪਾਣੀ ਪਾ ਦਿਉ ਅਤੇ ਬਾਕੀ ਤੁਸੀਂ ਹਫ਼ਤੇ 'ਚ ਦੋ ਤਿੰਨ ਵਾਰੀ ਸਪਰੇਅ ਜੀ ਮਾਰ ਛੱਡੋ ਅਤੇ ਠੀਕ ਹੋ ਜਾਂਦਾ
0: ਓਕੇ
1: ਸੋ ਉਹਦੇ ਵਿੱਚ ਤੁਸੀਂ ਹੁਣ ਇੱਕ ਵਾਰੀ ਪਾਣੀ ਚੰਗੀ ਤਰ੍ਹਾਂ ਮਿੱਟੀ ਸਾਰੀ ਗਿੱਲੀ ਕਰਕੇ ਅਤੇ ਪਾਣੀ ਨੂੰ ਜਿਹੜਾ ਡਰੇਨ ਕਰਕੇ ਮਤਲਬ ਜਾਂ ਉਸੋ ਜਿਹੀ ਥਾਂ 'ਚ ਰੱਖੋ ਭਾਂਡੇ 'ਚ ਰੱਖੋ ਵੀ ਉਹ ਨਿਕਲ ਜਾਵੇ ਜਿਹੜਾ ਐਕਸਟਰਾ ਵਾ ਥੱਲੇ ਨਿਕਲ ਜਾਵੇ ਅਤੇ ਉਸ ਤੋਂ ਬਾਅਦ ਤੁਸੀਂ ਪਾਣੀ ਉਦੋਂ ਤੱਕ ਨਹੀਂ ਪਾਉਣਾ ਜਦੋਂ ਤੱਕ ਤੁਸੀਂ ਮਤਲਬ ਉਂਗਲਾਂ ਨਾਲ ਫੋਲ ਫਾਲ ਕੇ ਵੇਖ ਲਓ ਜਦੋਂ ਉੱਤੋਂ ਸੁੱਕਾ ਸੁੱਕਾ ਜਿਹਾ ਹੋਣ ਲੱਗੇ ਮੰਨ ਲਓ ਵੀ ਤੁਹਾਡਾ ਪੋਟਾ ਕੁੱਤੋਂ ਜਿਹੜਾ ਉਹ ਜਿੱਦਾਂ ਵੱਤਰ ਕਹਿ ਦਿੰਦੇ ਹਾਂ ਆਪਾਂ ਨਾ ਥੋੜ੍ਹਾ ਥੋੜ੍ਹੀ ਜਿਹੀ ਸਿੱਲ ਜਿਹੀ ਰਹਿ ਜੇ ਅਤੇ ਫਿਰ ਤੁਸੀਂ ਸਪਰੇਅ ਵਾਲਾ ਕੰਟੀਨਿਊ ਕਰ ਲਓ ਉੱਥੋਂ ਫਿਰ ਠੀਕ ਰਹਿ ਜੂਗਾ ਅਤੇ ਜੇ ਤੁਹਾਡਾ ਬੂਟਾ ਜਿਹੜਾ ਵਾ ਬਹੁਤ ਜ਼ਿਆਦਾ ਪਾਣੀ ਕਰਕੇ ਇਹ ਕੰਮ ਹੋਇਆ ਵਾ ਤਾਂ ਫਿਰ ਇਮੀਡੀਏਟਲੀ ਤੁਸੀਂ ਉਹਦੇ 'ਚੋਂ ਪਾਣੀ ਕੱਢੋ ਪਹਿਲਾਂ ਅਤੇ ਉਹਨੂੰ ਤੁਸੀਂ ਇੱਕ ਆਪਣਾ ਫੰਗੀਸਾਈਡ ਸਪਰੇਅ ਵੀ ਆਉਂਦੀ ਆ ਉਹ ਤੁਸੀਂ ਮਾਰ ਸਕਦੇ ਹੋ ਉਹਦੇ ਨਾਲ ਠੀਕ ਹੋ ਜੂਗਾ ਪਰ ਇੱਕ ਵਾਰੀ ਉਹਦਾ ਜਿਹੜਾ ਪਾਣੀ ਆ ਉਹ ਤੁਸੀਂ ਡਰਾਈ ਓਵਰ ਲੈਂਦੋ ਫਿਰ ਅਗੇਨ ਉਹੀ ਆ ਵੀ ਇੰਨਾ ਕੁ ਡਰਾਈ ਓਵਰ ਲੈਂਦੋ ਵੀ ਉਤਲਾ ਜਿਹੜਾ ਹਿੱਸਾ ਵਾ ਉਹ ਥੋੜ੍ਹਾ ਜਿਹਾ ਸੁੱਕ ਜੇ ਪਰ ਥਰੂ ਆਊਟ ਥੱਲੇ ਤੱਕ ਸੋਕਾ ਨਾ ਜਾਣ ਦਿਓ ਅਤੇ ਫਿਰ ਤੁਸੀਂ ਅੱਗੇ ਜਿਹੜਾ ਵਾ ਉਹਨੂੰ ਪਾਣੀ ਨੂੰ ਮੇਨਟੇਨ ਕਰਨਾ ਸ਼ੁਰੂ ਕਰ ਦਿਓ ਬਾਕੀ ਇਨਡੋਰ ਜਿਹੜੇ ਬੂਟੇ ਨੇ ਉਹਨਾਂ ਦੇ ਲਈ ਆਪਣਾ ਖੁਰਾਕ ਵੀ ਜ਼ਰੂਰੀ ਹੁੰਦੀ ਆ ਜ਼ਿਆਦਾਤਰ ਤੁਸੀਂ ਜਿਹੜੇ ਬਾਹਰ ਪਾਉਂਦੇ ਹੋ ਤੁਸੀਂ ਖੁਰਾਕ ਉਹ ਤੁਸੀਂ ਇਨਡੋਰ ਟਰਾਈ ਕਰ ਸਕਦੇ ਹੋ ਪਰ ਇਨਡੋਰ ਬੂਟਿਆਂ ਦੇ ਲਈ ਵੱਖਰੀ ਉਹ ਆ ਜਾਂਦੀ ਆ ਸਪਰੇਅ ਬਨਿੰਗ ਤੋਂ ਤੁਸੀਂ ਲੈ ਆਓ ਅਤੇ ਉਹ ਵਿੱਚ ਵਾਰ ਘੋਲ ਕੇ ਅਤੇ ਥੋੜ੍ਹੀ ਜਿਹੀ ਪਾ ਦਿਆ ਕਰੋ ਜਦੋਂ ਵੀ ਸੀਜ਼ਨ ਬਦਲਦਾ ਉਦੋਂ ਪਾ ਦਿੱਤੀ ਅਤੇ ਬਹੁਤ ਜ਼ਿਆਦਾ ਇਹਨੂੰ ਲੋੜ ਨਹੀਂ ਹੁੰਦੀ ਸੋ ਇੰਨੇ ਦੇ ਨਾਲ ਹੀ ਹੈ ਇਹ ਤਾਂ ਇੱਕ ਵਾਰੀ ਹੋ ਜਾਵੇ ਤਾਂ ਫਿਰ ਇਹ ਚੱਲਦਾ ਹੀ ਰਹਿੰਦਾ ਵਾ ਸੋ ਇਹਦਾ ਇੰਨਾ ਕਿ ਫੰਡਾ ਵਾ ਬਾਕੀ ਜਿੱਦਾਂ ਜੇ ਤਾਂ ਛੋਟਾ ਵਾ ਬੂਟਾ ਤਾਂ ਫਿਰ ਮੈਂ ਕਹੂੰਗਾ ਵੀ ਜਦੋਂ ਧੁੱਪ ਲੱਗਦੀ ਆ ਇਹਨੂੰ ਤੁਸੀਂ ਚੁੱਕੇ ਤਾਂ ਕਰੀ ਬਾਹਰ ਲੈ ਜਾਓ ਅਤੇ ਉਹਨੂੰ ਮਤਲਬ ਜਰਦੀ ਜਰਦੀ ਜੀ ਧੁੱਪ ਲਵਾ ਲਓ ਬਹੁਤ ਕੜਕ ਧੁੱਪ ਨਾ ਲਵਾਓ ਉਹਦੇ ਨਾਲ ਵੀ ਇਹ ਖਰਾਬ ਹੋ ਜਾਣਾ ਇਹਦਾ ਕੰਮ ਸੋ ਮਤਲਬ ਆਸ ਕਰਦਾ ਵੀ ਇਹ ਚੀਜ਼ਾਂ ਤੁਹਾਡੇ ਲਈ ਹੈਲਪ ਕਰਨਗੀਆਂ ਧੰਨਵਾਦ ਮਿਹਰਬਾਨੀ ਕਹਿੰਦੇ ਜੇ ਕਿਸੇ ਬਿਮਾਰੀ ਦੇ ਬਹੁਤ ਸਾਰੇ ਇਲਾਜ ਦੱਸੇ ਜਾਣ ਤਾਂ ਸਪਸ਼ਟ ਹੈ ਕਿ ਬਿਮਾਰੀ ਲਾ ਇਲਾਜ ਹੈ ਅਜਨਬੀ ਕਦੇ ਨਿੰਦਿਆ ਨਹੀਂ ਕਰਦੇ ਨਿੰਦਿਆ ਜਾਣੂ ਹੀ ਕਰਦੇ ਨੇ ਭੁੱਖ ਲੱਗੀ ਹੋਵੇ ਬਹਿਸ ਸੰਭਵ ਨਹੀਂ ਹੁੰਦੀ ਰੱਜ ਕੇ ਖਾਧਾ ਹੋਵੇ ਤਾਂ ਬਹਿਸ ਸੰਭਵ ਨਹੀਂ ਹੁੰਦੀ ਕਈ ਜਿਸ ਦਿਨ ਪਿਤਾ ਮਰਦਾ ਹੈ ਉਸੇ ਦਿਨ ਤੋਂ ਪਿਤਾ ਦਾ ਸਤਿਕਾਰ ਕਰਨਾ ਆਰੰਭ ਕਰਦੇ ਨੇ ਮਨ ਸਾਹਿਬ ਮੈਸੇਜ ਭੇਜਦੇ ਨੇ ਬਹੁਤ ਮਿਹਰਬਾਨੀ ਨਰਿੰਦਰ ਜੀ ਕਹਿੰਦੇ ਕਿ ਜਸ਼ ਜੀ ਨੂੰ 2-4 ਮਿੰਟ ਦੇ ਕੇ ਕੇਲੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕਿਰਪਾ ਕਰੋ 1 ਘੰਟਾ ਹੋ ਗਿਆ ਵਾ ਮੈਂ ਕੇਲਾ ਖਾਣਾ ਹੁਣੋਂ ਬੈਠਾ ਵਾਂ ਅੱਛਾ
0: ਕੇਲੇ ਦੀ ਤਾਂ ਆਪਾਂ ਦੱਸ ਦਿੱਤੀ
1: ਤੇ ਜੇ ਜਸ਼ ਜੀ ਕਹਿ ਦੇਣਗੇ ਵੀ ਪਹਿਲਾਂ ਛਿੱਲੜ ਖਾ ਲਓ ਕੇਲਾ ਬਾਅਦ 'ਚ ਖਾ ਲਿਓ ਤੇ ਫਿਰ ਉਹਦਾ ਮੰਨ ਜਾਓਗੇ ਤੁਸੀਂ ਭਲਾ ਬਾਕੀ ਅੱਜ ਤੁਸੀਂ ਚੀਜ਼ ਹੀ ਗਲਤ ਲਿਆਂਦੀ ਅੱਜ ਤੁਹਾਨੂੰ ਔਰੇਂਜ ਲਿਆਉਣਾ ਚਾਹੀਦਾ ਹੈ ਅੱਜ ਤਾਂ ਕੇਲੇ ਦੀ ਗੱਲ ਹੀ ਨਹੀਂ ਹੋ ਰਹੀ ਕੋਈ
0: ਮੈਂ ਦੇਖਿਆ ਸੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕੇਲੇ ਦੀ ਗੱਲ ਸੁਣੀ ਨੀ ਤੁਸੀਂ
1: ਕਮਾਲ ਕਰਦੇ ਹੋ ਤੁਸੀਂ ਨਾ ਤੁਸੀਂ ਪੁਰਾਣੀ ਕਹਾਵਤ ਹੈ ਕਹਿੰਦੇ ਕਿ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਣਾ ਬਿਲਕੁਲ ਇੱਦਾਂ ਹੀ ਆ ਜੀ ਪਰਮਿੰਦਰ ਸੇਖੋ ਜੀ ਕਹਿੰਦੇ ਕਿ ਵੀਰੇ ਸਤਿ ਸ਼੍ਰੀ ਅਕਾਲ ਮੇਰੇ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਚੁਗਲੀ ਜਾਂ ਨਿੰਦਾ ਆਪਣੇ ਜਵਾਕਾਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਜੀ ਅਤੇ ਉਹ ਬਹੁਤ ਹੀ ਕਹਿੰਦੇ ਕਿ ਡੀਪਲੀ ਸੋਚਦੇ ਆ ਅਤੇ ਗਲਤ ਰਿਐਕਟ ਕਰਦੇ ਆ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਜੋ ਆਪਾਂ ਇਸ ਸੈਂਸ ਦੇ ਵਿੱਚ ਬੱਚੇ ਨੂੰ ਸਿਖਾ ਰਹੇ ਹੁੰਦੇ ਹਾਂ ਉਹ ਬਿਲਕੁਲ ਸਹੀ ਨਹੀਂ ਹੈ ਕਹਿੰਦੇ ਕਿਸੇ ਚੌਥੇ ਸ਼ਖਸ ਕੋਲੋਂ ਪਤਾ ਲੱਗਾ ਕਿ ਗੁਰਨੇਕ ਭਾਅ ਜੀ ਅੱਜ ਸਾਡੇ ਬਾਰੇ ਚੁਗਲੀ ਕਰ ਗਏ ਨੇ ਕੀਤੀ ਤਾਂ ਹੈਗੀ ਉਹਨਾਂ ਨੇ ਪਰ ਇਹ ਆ ਵੀ ਹਾਂ ਪਰ ਇੱਦਾਂ ਨਹੀਂ ਉਹਨਾਂ ਨੇ ਕਿਹਾ ਜਿੱਦਾਂ ਤੁਹਾਡੇ ਤੱਕ ਪਹੁੰਚੀ ਹੈ ਨਾ ਇੱਦਾਂ ਨਹੀਂ ਕਿਹਾ ਅਸਲ 'ਚ ਗੱਲ ਗਾਂਹ ਪਹੁੰਚਣਾ ਥੋੜ੍ਹੀ ਜਿਹੀ ਬਦਲ ਗਈ ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਉਹ ਇਹ ਹੀ ਵੀ ਮਤਲਬ ਮੈਂ ਬੁਰਾ ਲੱਗਦਾ ਸਿੱਧਾ ਪੁੱਛਦਾ ਅਤੇ ਤੁਸੀਂ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੋੜ੍ਹਾ ਪਤਾ ਕਰਕੇ ਦੱਸੋ ਵੀ ਉਹ ਤਾਂ ਅਸਲ 'ਚ ਤਾਂ ਚਿੰਤਾ ਹੀ ਕਰਨ ਡੇ ਤੁਹਾਡੀ ਨਾ ਅਤੇ ਇਹ ਹੁੰਦੀ ਆ ਚੁਗਲੀ ਜਿਹੜੀ ਗਾਂਹ ਤੋਂ ਗਾਂਹ ਅੱਗੇ ਤੋਂ ਅੱਗੇ ਕਹਿ ਲਓ ਵੀ
0: ਟਰੈਵਲ
1: ਪਹੁੰਚ ਜਾਂਦੀ ਆ ਟਰੈਵਲ ਕਰਦੀ ਆ ਅਤੇ ਫਿਰ ਉਹ ਸਾਡੇ ਰਿਸ਼ਤੇ ਵੀ ਖਰਾਬ ਕਰਦੀ ਆ ਸਾਡੀ ਸ਼ਖਸੀਅਤ ਉਸੇ ਤਰ੍ਹਾਂ ਦੀ ਅਸਟੈਬਲਿਸ਼ ਕਰ ਦਿੰਦੀ ਮਤਲਬ ਆਪਾਂ ਕਹਿ ਦਿੰਦੇ ਹਾਂ ਫਲਾਉਣਾ ਕਈਆਂ ਦੇ ਤਾਂ ਨਾ ਹੀ ਪੈ ਜਾਂਦੇ ਆ ਛੋਟੇ ਮੋਟੇ ਲੈਵਲ ਦੇ ਉੱਤੇ ਜੀ ਹਰ ਇੱਕ ਨੂੰ ਆਦਤ ਹੈ ਭਾਵੇਂ ਬੰਦਾ ਭਾਵੇਂ ਜਨਾਨੀ ਭਾਵੇਂ ਕੋਈ ਘੱਟ ਭਾਵੇਂ ਕੋਈ ਵੱਧ ਹਰ ਕੋਈ ਇਹਦਾ ਸ਼ਿਕਾਰ ਹੁੰਦਾ ਹੀ ਆ
0: ਕਰੈਕਟ
1: ਕਿਉਂਕਿ ਕਿਤੇ ਨਾ ਕਿਤੇ ਕਈ ਵਾਰੀ ਜਿਹੜੀ ਇਹ ਚੁਗਲੀ ਹੈ ਨਾ ਉਹ ਤੁਹਾਡੇ ਗੁੱਸੇ 'ਚੋਂ ਵੀ ਨਿਕਲਦੀ ਹੈ ਤੁਹਾਨੂੰ ਤੁਹਾਡਾ ਜੀ ਕਰਦਾ ਵਾ ਵੀ ਮਤਲਬ ਉਹਦੇ ਖਿਲਾਫ
0: ਤੁਹਾਨੂੰ
1: ਕਿਹੜ ਹੁੰਦੀ ਆ ਕਿਸੇ ਤਰ੍ਹਾਂ ਦੀ ਅਤੇ ਤੁਹਾਨੂੰ ਇਹ ਹੁੰਦਾ ਵਾ ਵੀ ਹੁਣ ਮੈਂ ਗਾਂਹ ਦੱਸਾਂ ਪਰ ਜ਼ਿਆਦਾਤਰ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਲੱਗਦੀ ਆ ਉਹ ਇਹੋ ਹੀ ਆ ਵੀ ਆਪਾਂ ਨੂੰ ਨਾ ਰਸ ਆਉਂਦਾ ਵਾ ਜਦੋਂ ਆਪਾਂ ਸੁਣਦੇ ਹਾਂ ਅਤੇ ਜਦੋਂ ਆਪਾਂ ਕਰਦੇ ਹਾਂ ਸਵਾਦ ਜਿਹੜਾ ਨਾ ਜ਼ਬਾਨ ਦਾ ਸਵਾਦ ਕੰਨਾਂ ਦਾ ਰਸ ਇਹ ਬੰਦੇ ਨੂੰ ਬਹੁਤ ਖੱਜਲ ਕਰਦਾ ਇਸੇ ਕਰਕੇ ਕਹਿੰਦੇ ਆ ਵੀ ਤੁਸੀਂ ਚੰਗਾ ਹੀ ਸੁਣੋ ਚੰਗਾ ਸੁਣੋਗੇ ਬੇਸਿਕਲੀ ਇਹ ਦੋਵੇਂ ਰਿਲੇਟਿਡ ਹੋ ਗਈਆਂ ਨਾ ਚੀਜ਼ਾਂ ਤੁਸੀਂ ਚੰਗਾ ਸੁਣੋਗੇ ਅਤੇ ਚੰਗਾ ਬੋਲੋਗੇ ਕਿਉਂਕਿ ਜਿੱਦਾਂ ਦੀ ਤੁਹਾਨੂੰ ਇਨਟੇਕ ਹੋ ਰਹੀ ਹੈ ਇਨਫੋਰਮੇਸ਼ਨ ਦੀ ਉੱਦਾਂ ਦੀ ਆਊਟ ਗੋਇੰਗ ਹੋਣੀ ਹੈ ਸੋ ਇਹ ਬਹੁਤ ਜ਼ਰੂਰੀ ਹੈ ਕਿ
0: ਬਾਉਂਡਰੀਜ਼ ਬਣਾ ਕੇ ਰੱਖੋ ਜੇ ਤੁਹਾਨੂੰ ਲੱਗਦਾ ਕਿ ਇੱਥੇ ਟੂ ਮੱਚ ਗੋਸਿਪ ਹੈ ਅਤੇ ਜੇ ਤੁਸੀਂ ਬਚਣਾ ਚਾਹੁੰਦੇ ਜਿਵੇਂ ਤੁਸੀਂ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਤੁਸੀਂ ਐਵੇਂ ਬਚ ਸਕਦੇ ਹੋ ਕਿ ਯਾਰ ਇਹ ਤਾਂ ਮੇਰੇ ਜਿਵੇਂ ਮੈਂ ਕਿਹਾ ਮੈਨੂੰ ਗੱਡੀਆਂ ਦੀ ਮਸ਼ੀਨਾਂ ਦੀ ਗੱਲ ਕਰੋਗੇ ਮੈਨੂੰ ਸਮਝ ਹੀ ਨਹੀਂ ਆਉਣੀ ਉੱਦਾਂ ਕਰਕੇ ਤੁਸੀਂ ਬਚ ਕੇ ਨਿਕਲ ਵੀ ਸਕਦੇ ਹੋ ਕਿਉਂਕਿ ਜੇ ਤੁਸੀਂ ਉੱਥੇ ਬਾਉਂਡਰੀ ਨਹੀਂ ਬਿਠਾਈ ਤੇ ਫਿਰ ਅੱਗੇ ਵਧਣੀ ਹੈ ਗੱਲਾਂ
1: ਬਿਹਤਰ ਆ ਵੀ ਤੁਸੀਂ ਜਿਹੜੇ ਬੰਦੇ ਤੋਂ ਤੁਹਾਨੂੰ ਲੱਗਦਾ ਨਾ ਇੱਦਾਂ ਦੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਜਾਂ ਜਿਹੜਾ ਇੱਦਾਂ ਦੀਆਂ ਕਰਤਾ ਤੁਹਾਡੇ ਨਾਲ ਜੇ ਤਾਂ ਉਹਦੇ ਨਾਲ ਤੁਸੀਂ ਡਿਸਟੈਂਸ ਬਣਾ ਲਓਗੇ ਤੇ ਸੌਖੇ ਰਹੋਗੇ
0: ਕਰੈਕਟ
1: ਕਿਉਂਕਿ ਕਈ ਬੰਦੇ ਹੁਣ ਵੇਖੋ ਤੁਸੀਂ ਆਪਾਂ ਜੇ ਵੈਸੇ ਜਦੋਂ ਆਪਾਂ ਸੁਣ ਰਹੇ ਹੁੰਦੇ ਹਾਂ ਨਾ ਤੇ ਕੋਈ ਨਹੀਂ ਭੱਜ ਸਕਦਾ ਇਸ ਗੱਲੋਂ ਸਾਨੂੰ ਸਵਾਦ ਆਉਂਦਾ ਵਾ ਸਾਡੇ ਮਤਲਬ ਦੀ ਗੱਲ ਹੋਵੇ ਤੇ ਖਾਸ ਤੌਰ ਦੇ ਉੱਤੇ ਉਸ ਬੰਦੇ ਬਾਰੇ ਹੋਵੇ ਜਿਹਦੇ ਨਾਲ ਤੁਹਾਨੂੰ ਥੋੜ੍ਹੀ ਜਿਹੀ ਜੈਲਸੀ ਆ ਜਾਂ ਜਿਹਦੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਵਾ ਜਾਂ ਜਿਹਦੇ ਨਾਲ ਤੁਹਾਡੀ ਕੋਲਡ ਵਾਰ ਚੱਲਦੀ ਹੈ ਥੋੜ੍ਹੀ ਮਤਲਬ ਰਿਲੇਸ਼ਨ ਉਨੇ ਸਮੂਦ ਨਹੀਂ ਆ ਜਿਹਦੇ ਨਾਲ ਤੁਹਾਡੇ ਬਹੁਤ ਵਧੀਆ ਰਿਲੇਸ਼ਨ ਹੋਣਗੇ ਅਗਲਾ ਝੱਕਦਾ ਤੁਹਾਡੇ ਨਾਲ ਪਹਿਲੀ ਗੱਲ ਤਾਂ ਕਰਦਾ ਹੀ ਨਹੀਂ ਆ ਦੂਸਰੀ ਗੱਲ ਆ ਜੇ ਕਰਦਾ ਤਾਂ ਤੁਸੀਂ ਸੁਣਦੇ ਨਹੀਂ ਆ ਤੀਸਰੀ ਗੱਲ ਜੇ ਸਾਰਾ ਕੁਝ ਹੋ ਜਾਂਦਾ ਤੇ ਤੁਸੀਂ ਯਕੀਨ ਨਹੀਂ ਕਰਦੇ ਤੁਸੀਂ ਉਸੇ ਵੇਲੇ ਕਹਿੰਦੇ ਵੀ ਓਕੇ ਖੜ ਮੈਂ ਪੁੱਛ ਲੈਂਦੇ ਹਾਂ ਹੁਣੇ ਇਹ ਇਹ ਉਦੋਂ ਹੀ ਸਪੇਸ ਬਣਦੀ ਆ ਜਦੋਂ ਜੇ ਤੇ ਉਹ ਜਾਣ ਪਛਾਣ ਚੋਂ ਆ ਤੇ ਫਿਰ ਕੁਛ ਨਾ ਕੁਛ ਤੇ ਸਾਡੀ ਟਿਊਨਿੰਗ ਹਿੱਲੀ ਹੋਊਗੀ
0: ਮਤਲਬ ਉਹ ਸਪੇਸ ਦੀ ਤੁਸੀਂ ਗੱਲ ਕੀਤੀ ਹੈ ਅਗਰੀ ਟੋਟਲੀ ਕਈ ਵਾਰੀ ਕੀ ਹੁੰਦਾ ਜਿਵੇਂ ਉਹ ਜੇ ਤੁਹਾਡੇ ਕੋਲ ਮਤਲਬ ਸਪੋਜ਼ ਪਰਿਵਾਰ ਦੀ ਆਪਾਂ ਗੱਲ ਕਰੀਏ ਕਿ ਪਰਿਵਾਰਾਂ ਦੇ ਵਿੱਚ ਜਿਹੜੀ ਲੜਾਈਆਂ ਹੁੰਦੀਆਂ ਹੁਣ ਸਪੇਸ ਸਾਹਮਣੇ ਵਾਲੇ ਨੂੰ ਮਿਲੀ ਹੈ
1: ਤਾਂ ਹੀ
0: ਹਾਂ ਐਗਜੈਕਟਲੀ ਜੇ ਤੁਸੀਂ ਇੱਦਾਂ ਬਾਉਂਡਰੀ ਬਣਾ ਕੇ ਰੱਖੋ ਕਿ ਨਹੀਂ ਮੇਰੇ ਪਰਿਵਾਰ ਦੀ ਲਾਈਕ ਮੇਰੀ ਫੈਮਿਲੀ ਸਭ ਮੇਰੀ ਪ੍ਰਾਇਓਰਟੀ ਹੈ ਉਹਨਾਂ ਦੇ ਬਾਰੇ ਤੇ ਮੈਂ ਕੁਛ ਮਤਲਬ ਤੁਸੀਂ ਪਹਿਲਾਂ ਹੀ ਇੱਕ ਇੰਟਰੋਡਕਟਰੀ ਇੱਦਾਂ ਦੇ ਦਿਓ ਤੇ ਮਜ਼ਾ ਲੈ ਕਿਸੇ ਦੀ ਡਾਰਨ ਅਸੀਂ ਰਹਿੰਦੇ ਸੀ ਨਾ ਤੇ ਉੱਥੇ ਆਂਟੀਆਂ ਬੜੇ ਪਾਰਕ 'ਚ ਸਾਰੀਆਂ ਆਂਟੀਆਂ ਇਕੱਠੇ ਹੋਣਾ ਤੇ ਸਾਡੇ ਘਰ ਦੇ ਉੱਪਰ ਅਸੀਂ ਯੂਨਿਟਾਂ 'ਚ ਰਹਿੰਦੇ ਸੀ ਤੇ ਉੱਪਰ ਵਾਲੀ ਆਂਟੀ ਕਦੇ ਜ਼ਿੰਦਗੀ 'ਚ ਮਤਲਬ ਉਹਨਾਂ ਆਂਟੀ ਦੇ ਮੂੰਹ ਤੋਂ ਕਿਸ ਕਦੇ ਨਹੀਂ ਸੁਣੀ ਮਤਲਬ ਇੱਕ ਪਰਸਨ ਵੀ ਆਪਣੀ ਨੂੰਹ ਦੇ ਬਾਰੇ ਮਤਲਬ ਉਹਨਾਂ ਆਂਟੀ ਦਾ ਉਹਨਾਂ ਨੇ ਆਉਣਾ ਕਿ ਮਤਲਬ ਅਤੇ ਆਂਟੀਆਂ ਨੇ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਦੱਸ ਬਹਿੰਦੇ ਹਾਂ ਅਤੇ ਇਹ ਬੜੀ ਪੱਕੀ ਹੈ ਅਤੇ ਆਂਟੀ ਨੇ ਉਹਨਾਂ ਨੇ ਹੱਸ ਕੇ ਮਤਲਬ ਸਮਾਈਲ ਜੀ ਕਰਨੀ ਤੇ ਨਾ ਉਹਨਾਂ ਦੀ ਹਾਂ ਕਹਿਣੀ ਨਾ ਕਹਿਣੀ ਪਰ ਉਹਨਾਂ ਨੇ ਇੱਕ ਆਪਣੀ ਬਾਉਂਡਰੀ ਬਣਾ ਕੇ ਰੱਖੀ ਤੇ ਉਹ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਮਤਲਬ ਫੈਮਿਲੀ ਫਸਟ ਵਾਲਾ ਹੈ ਨਾ ਜੇ ਤੁਸੀਂ ਸਪੇਸ ਉਹ ਹਲਕੀ ਜਿਹੀ ਵੀ ਤੁਸੀਂ ਇੱਕ ਸਪੇਸ ਦਿੱਤੀ ਨਾ ਫਿਰ ਉਹ ਕਦ ਵੱਜ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ
1: ਤੁਸੀਂ ਮਾੜਾ ਜਿਹਾ ਉਹ ਕਹਿੰਦੇ ਹੁੰਦੇ ਵੀ ਇਹ ਤੇ ਜਿੱਦਾਂ ਉਹ 'ਚ ਰੋਡਵੇਜ ਦੀ ਬੱਸ 'ਚ ਸੀਟ ਲੈਣ ਵਾਲਾ ਕੰਮ ਆ ਮਾੜਾ ਜਿਹਾ ਤੁਸੀਂ ਉਹਨੇ ਹੌਲੀ ਹੌਲੀ ਤੁਹਾਨੂੰ ਸੀਟ ਤੋਂ ਥੱਲੇ ਸੁੱਟ ਦੇਣਾ ਹਾਲੇ ਕਈ ਕਹਿੰਦੀਆਂ ਹੁੰਦੀਆਂ ਨਾ ਵੀਰਾ ਮਾਰ ਮਾੜਾ ਜਿਹਾ ਪਾਸਾ ਆਵੇ ਫਿਰ ਉਹਨੇ ਹੌਲੀ ਹੌਲੀ ਮੁੰਡਾ ਵੀ ਲਾਗੇ ਕਰ ਲੈਣਾ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਜਾਂ ਤਾਂ ਪੀਚੇ ਇੰਨੇ ਜਾਣਾ ਵੀ ਤੁਸੀਂ ਆਪੇ ਖਿੱਚ ਕੇ ਕਹਿ ਦੇਣਾ ਆਂਟੀ ਮੈਨੂੰ ਨਿਕਲ ਲੈਂਦਾ ਜਾਂ ਫਿਰ ਹੌਲੀ ਹੌਲੀ ਉਹਨਾਂ ਨੇ ਰੇਲ ਸੀ ਦੇ ਕੇ ਤੁਹਾਨੂੰ ਵੀ ਥੱਲੇ ਸੁੱਟ ਦੇਣਾ ਸੋ ਇਹ ਉੱਦਾਂ ਦੀ ਚੀਜ਼ ਆ ਆਪਾਂ ਥੋੜ੍ਹੀ ਜਿਹੀ ਗੁੰਜਾਇਸ਼ ਕਦੀ ਵੀ ਕਿਤੇ ਜਦੋਂ ਦਿੰਦੇ ਹਾਂ ਸੋ ਆਪਾਂ ਇਨ ਸ਼ੋਰਟ ਜਿੱਦਾਂ ਘਰ ਦੀ ਆਪਾਂ ਸਫਾਈ ਕਰਦੇ ਹਾਂ ਘਰ ਦੇ ਵਿੱਚੋਂ ਆਪਾਂ ਗੰਦਗੀ ਕੱਢ ਕੇ ਬਾਹਰ ਸੁੱਟਦੇ ਹਾਂ ਬਿੰਚ ਸੁੱਟਦੇ ਹਾਂ ਸੋ ਬੇਸਿਕਲੀ ਇਹ ਇੱਕ ਤਰ੍ਹਾਂ ਦੀ ਇਹ ਕੂੜਾ ਕਰਕਟ ਹੀ ਆ ਗੰਦਗੀ ਆ ਆਪਾਂ ਜਿੰਨਾ ਮਰਜ਼ੀ ਆਪਣੇ ਦਿਮਾਗ ਦੇ ਵਿੱਚ ਪਾਈ ਜਾਈਏ ਓਨਾ ਉਹ ਬੋ ਮਾਰੂਗਾ ਕੂੜਾ ਕਦੀ ਕਿਸੇ ਦੇ ਕੰਮ ਨਹੀਂ ਆਇਆ ਉਹ ਬਾਹਰ ਰੂੜੀਆਂ 'ਤੇ ਹੀ ਚੰਗਾ ਲੱਗਦਾ ਸੋ ਜੇ ਤੁਹਾਡੇ 'ਤੇ ਕੁਛ ਸੁੱਟ ਰਿਹਾ ਵਾ ਇਹਦਾ ਮਤਲਬ ਜਾਂ ਤਾਂ ਤੁਸੀਂ ਰੂੜੀ ਬਣ ਰਹੇ ਹੋ ਅਤੇ ਜਾਂ ਫਿਰ ਅਗਲਾ ਜਿਹੜਾ ਸੁੱਟਣ ਵਾਲਾ ਇਹਦਾ ਮਤਲਬ ਵੀ ਉਹ ਕੂੜੇ ਦਾ ਕੰਮ ਕਰਦਾ ਅਤੇ ਆਪਾਂ ਦੋਵਾਂ 'ਚ ਹੀ ਸ਼ਾਮਿਲ ਹੋਣਾ ਤਾਂ ਕਦੀ ਵੀ ਪਸੰਦ ਨਹੀਂ ਕਰਾਂਗੇ ਪਰ ਜਦੋਂ ਆਪਾਂ ਜਾਣੇ ਅਣਜਾਣੇ ਇਸ ਚੀਜ਼ ਦਾ ਆਪਾਂ ਸਭ ਬਣ ਜਾਂਦੇ ਹਾਂ ਅਤੇ ਫਿਰ ਬੜਾ ਔਖਾ ਕਿਉਂਕਿ ਕੋਈ ਵੀ ਬੰਦਾ ਨਾ ਤੁਸੀਂ ਜਦੋਂ ਦੁਨੀਆਂ ਦੇ ਵਿੱਚ ਹਰ ਇੱਕ ਬਾਰੇ ਗੱਲਾਂ ਹੁੰਦੀਆਂ ਹੋਣਗੀਆਂ ਬਹੁਤ ਨਿਕੰਮੇ ਤੋਂ ਨਿਕੰਮੇ ਬਦਨਾਮ ਤੋਂ ਬਦਨਾਮ ਬੰਦੇ ਵੀ ਦੁਨੀਆਂ 'ਤੇ ਜਿਨ੍ਹਾਂ ਬਾਰੇ ਗੱਲ ਉੱਡ ਜਾਂਦੀ ਹੈ ਇੱਕ ਗੱਲ ਤਾਂ ਸੱਚ ਹੈ ਕਿ ਚੋਰ ਉਹੀ ਜਿਹੜਾ ਫੜਿਆ ਗਿਆ ਹਰ ਇੱਕ ਨਹੀਂ ਚਲੋ ਪਰ ਵੱਡੀ ਵੋਲੀਊਮ ਜ਼ਿਆਦਾਤਰ ਵੋਲੀਊਮ ਉਹ ਆ ਜਿਨ੍ਹਾਂ ਨੇ ਉਸੇ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਆਪਾਂ ਵੇਖਿਆ ਹੋਵੇ ਅਤੇ ਗਲਤੀਆਂ ਕੀਤੀਆਂ ਹੁੰਦੀਆਂ ਮੰਨ ਲਓ ਜਿਹੜੀ ਚੀਜ਼ ਕਿਸੇ ਬਾਰੇ ਆਪਾਂ ਸੁਣ ਕੇ ਕਹਿ ਰਹੇ ਹੁੰਦੇ ਹਾਂ ਤੌਬਾ ਤੌਬਾ ਤੌਬਾ ਅਤੇ ਪਰ ਰਲਦੀ ਮਿਲਦੀ ਭਾਵੇਂ ਉਹ 1% ਹੀ ਹੋਵੇ ਆਪਾਂ ਆਪਣੀ ਲਾਈਫ 'ਚ ਵੀ ਕਿਤੇ ਨਾ ਕਿਤੇ ਉਹ ਚੀਜ਼ ਜ਼ਰੂਰ ਕੀਤੀ ਹੁੰਦੀ ਆ ਵੱਖਰੀ ਗੱਲ ਹੈ ਵੀ ਸਾਡੀ ਫੜੀ ਨਹੀਂ ਗਈ ਸਾਡੀ ਹਾਈਲਾਈਟ ਨਹੀਂ ਹੋਈ ਸਾਡੀ ਕਿਸੇ ਨੂੰ ਪਤਾ ਨਹੀਂ ਲੱਗਾ ਸਾਡੇ ਆਲੇ ਦੁਆਲੇ ਲੋਕ ਇਹੋ ਜਿਹੇ ਜਿਨ੍ਹਾਂ ਨੇ ਉਹ ਚੀਜ਼ ਸਾਂਭ ਲਈ ਸੋ ਜੇ ਆਪਾਂ ਉਸ ਤਰੀਕੇ ਦੇ ਨਾਲ ਵੇਖੀਏ ਉਹ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਦੀ ਪੱਤ ਬਚਾਓ ਕੋਈ ਤੁਹਾਡੀ ਬਚਾਉਣ ਦੇ ਲਈ ਫਿਰ ਖੜਾ ਰਹਿੰਦਾ ਹੈ ਨਾ ਅਤੇ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਰਿਲੇਸ਼ਨ ਬਣਦਾ ਵਾ ਕਿੰਨਾ ਕੁ ਗਾੜਾ ਬਣਦਾ ਵਾ ਕਿੰਨਾ ਕੁ ਤੁਹਾਡਾ ਹਲਕਾ ਰਹਿੰਦਾ ਇਹ ਸਾਰੀਆਂ ਚੀਜ਼ਾਂ ਤੁਹਾਡੀ ਕਮਿਊਨੀਕੇਸ਼ਨ 'ਤੇ ਹੀ ਨਿਰਭਰ ਕਰਦੀਆਂ ਨੇ ਸੋ ਆਪਣੀ ਗੱਲਬਾਤ ਜਦੋਂ ਵੀ ਆਪਾਂ ਕਿਸੇ ਨਾਲ ਕਰਨੀ ਆ ਅਤੇ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਕਿ ਚੰਗਾ ਪੜ੍ਹੀਏ ਚੰਗਾ ਸੁਣੀਏ ਅਤੇ ਸਾਡੇ ਕੋਲ ਫਿਰ ਉਹ ਚੀਜ਼ਾਂ ਹੋਣਗੀਆਂ ਅੱਗੇ ਸ਼ੇਅਰ ਕਰਨ ਲਈ ਕਿਉਂਕਿ ਸਾਡਾ ਜਿਹੜਾ ਗੱਲਾਂ ਕਰਨ ਦਾ ਸਵਾਦ 'ਤੇ ਨਹੀਂ ਜਾਣਾ ਉਹਨੂੰ ਆਪਾਂ ਚੁਗਲੀ ਤੱਕ ਨਾ ਜਾਣ ਦੀ ਉਹਨੂੰ ਆਪਾਂ ਗੱਪ ਸ਼ੱਪ ਤੱਕ ਸੀਮਿਤ ਰੱਖ ਲਈਏ ਉਹਨੂੰ ਆਪਾਂ ਵਿਚਾਰ ਵਟਾਂਦਰੇ ਤੱਕ ਸੀਮਿਤ ਕਰ ਲਈਏ ਆਪਾਂ ਅਤੇ ਫਿਰ ਆਈ ਥਿੰਕ ਵੀ ਅਗਲਾ ਵੀ ਸੌਖਾ ਅਤੇ ਆਲਾ ਦੁਆਲਾ ਵੀ ਥੋੜ੍ਹਾ ਵਧੀਆ ਨਹੀਂ ਤਾਂ ਫਿਰ ਨਾ ਇੱਕ ਉਹ ਚੁਗਲੀ ਵਾਲੇ ਬੰਦੇ ਨੂੰ ਇਹ ਵੀ ਲੱਗੀ ਰਹਿੰਦੀ ਹਮੇਸ਼ਾ ਵੀ ਕਿਤੇ ਗੱਲ ਨਾ ਦਿੱਤੀ ਹੋਵੇ
0: ਮੇਰੀ ਗੱਲ ਕਿਤੇ ਹੋਰ ਨਾ ਚੱਲ ਜਾਏ ਹਨਾ ਇਟਸ ਬੈਟਰ ਕਿ ਤੁਸੀਂ ਮਤਲਬ ਸੋਚ ਕੇ ਹੈਨਾ ਆਪਾਂ ਸੋਚਦੇ ਹਾਂ ਕਿ ਹਾਂ ਕੰਫਰਟ ਜ਼ੋਨ ਚ ਆ ਕੇ ਪਰ ਇੰਨੇ ਵੀ ਕੰਫਰਟੇਬਲ ਨਹੀਂ ਹੋਣਾ ਚਾਹੀਦਾ ਹਨਾ
1: ਤੇ ਬਿਲਕੁਲ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖੋ ਜੇਕਰ ਕੋਈ ਇੱਦਾਂ ਦਾ ਤੁਹਾਡੇ ਨਾਲ ਕਰਨ ਵੀ ਲੱਗਦਾ ਵਾ ਕੋਈ ਨੈਗਟਿਵ ਕਿਸੇ ਦੀ ਕੋਈ ਗੱਲਬਾਤ ਕੋਈ ਕਿੱਦਾਂ ਅਤੇ ਉਹਨੂੰ ਇਹ ਸਮਝ ਕੇ ਜਾਣਕਾਰੀ ਸਮਝ ਕੇ ਉਹਨੂੰ ਨਾ ਸੁਣੋ ਉਹਨੂੰ ਅਤੇ ਉਹ ਤੁਹਾਨੂੰ ਬਾਅਦ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਮਹਿੰਗੀ ਵੀ ਪੈ ਸਕਦੀ ਹੈ। ਸੋ ਇੰਨਾ ਕਹਿੰਦੇ ਹੋਏ ਆਪਾਂ ਫਿਰ ਅੱਗੇ ਵੱਧਦੇ ਹਾਂ ਹੁਣ ਅਤੇ ਸਾਡੇ ਨਾਲ ਅੱਛਾ ਬਨਿੰਗ ਦੇ ਕਹਿੰਦੇ ਕਿ ਪਲਾਂਟ ਪ੍ਰੋਮਿਸ ਪੋਲਿਸੀ ਬਾਰੇ ਵੀ ਦੱਸੋ। ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਜੀ ਪਤਾ, ਪਰ ਮੈਂ ਅਗਲੇ ਹਫ਼ਤੇ ਜ਼ਰੂਰ ਗੁਰਜਿੰਦਰ ਜੀ ਇਹਦੇ ਬਾਰੇ ਗੱਲ ਕਰੂੰਗਾ। ਮੈਂ ਜਿੱਥੋਂ ਤੱਕ ਮੈਨੂੰ ਝਲਕ ਜੀ ਪੈ ਰਹੀ ਹੈ, ਇਹ ਇੱਕ ਉਹਨਾਂ ਦਾ ਹੁਣ ਪ੍ਰੋਗਰਾਮ ਹੈਗਾ ਵਾ ਵੀ ਉਹ ਇੱਕ ਤਰ੍ਹਾਂ ਦੀ ਪਲਾਂਟ ਜਿਹੜਾ ਵਾ ਉਹ ਤੁਹਾਡਾ ਜੇ ਇੰਨੇ ਚਿਰ 'ਚ ਮਰ ਜੂਗਾ ਅਤੇ ਸਾਡੀ ਗਰੰਟੀ ਆ ਜਾਂ ਇੱਦਾਂ ਦਾ ਕੁਛ ਹੁੰਦਾ ਵਾ ਸ਼ਾਇਦ, ਮੈਂ ਬਹੁਤਾ ਨਹੀਂ ਇਹਦੇ ਬਾਰੇ ਜਾਣਦਾ ਅਗੇਨ, ਪਰ ਮੈਂ ਤੁਹਾਡੇ ਲਈ ਜ਼ਰੂਰ ਇਹ ਚੀਜ਼ ਹਾਂ ਜੇ ਕਿਸੇ ਨੂੰ ਪਤਾ ਤਾਂ ਕੋਈ ਦੱਸਦੇ, ਨਹੀਂ ਤਾਂ ਫਿਰ ਮੈਂ ਜ਼ਰੂਰ ਇਹ ਅਗਲੇ ਹਫ਼ਤੇ ਤੁਸੀਂ ਚੇਤਾ ਕਰਾਇਓ, ਮੈਂ ਅਗਲੇ ਹਫ਼ਤੇ ਤੱਕ ਇਹਦੇ ਬਾਰੇ ਜਾਣਕਾਰੀ ਇਕੱਠੀ ਕਰ ਲਿਆਊਂਗਾ। ਚਲੀਏ ਫਿਰ ਜਸ਼ੀ
0: ਜੀ ਜੀ ਬਿਲਕੁਲ, ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਣਾ। ਆਪਾਂ ਸਿਰਫ ਇੱਕ ਟੋਪਿਕ ਹੀ ਲਿਆਂਦਾ ਸੀਗਾ, ਤੁਸੀਂ ਆਪਾਂ ਕਿਸੇ ਨੂੰ ਵੀ ਇੱਕ ਮਤਲਬ ਉਹ ਨਹੀਂ ਕਰਨਾ ਇਸ ਦੇ ਵਿੱਚ ਕਿ ਹਾਂ ਮਤਲਬ ਇੱਕ ਕਹਿ ਲਓ ਟਾਈਟਲ ਦੇ ਦਿਓ ਕਿਸੇ, ਬਸ ਇੱਕ ਟੋਪਿਕ ਸੀਗਾ ਅਤੇ ਤੁਹਾਡੇ ਵਿਚਾਰ ਆਪਾਂ ਲਏ ਨੇ, ਆਪਣੇ ਵੀ ਦੱਸੇ ਨੇ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗ ਗਿਆ ਹੋਣਾ। ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਵਧੀਆ ਟੋਪਿਕਸ ਤੁਹਾਡੇ ਲਈ ਲੈ ਕੇ ਆਈਏ, ਅਤੇ ਤੁਸੀਂ ਆਪਣੀ ਫੀਡਬੈਕ ਰਾਹੀਂ ਸਾਨੂੰ ਦੱਸਦੇ ਰਿਹਾ ਕਰੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ, ਅਤੇ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਣਾ
1: ਜੀ। ਬਿਲਕੁਲ, ਇਸੇ ਆਸ ਦੇ ਨਾਲ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋ ਗਏ, ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਕਿਆ ਸੁਣਿਆ ਮਾਫ਼, ਅਤੇ ਫਿਰ ਦੁਬਾਰਾ ਤੁਹਾਡੇ ਨਾਲ ਲੱਗੂਗੀ ਹਾਜ਼ਰੀ। ਸੋ ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਮੇਰੇ ਨਾਲ ਸਨ ਯਸ਼ਪ੍ਰੀਤ ਕੌਰ ਜੀ, ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅੱਜ ਦੀਆਂ ਚੁਗਲੀਆਂ ਦੇ ਵਿੱਚੋਂ, ਚੁਗਲੀਆਂ ਦੇ ਪ੍ਰੋਗਰਾਮ ਦੇ ਵਿੱਚੋਂ। ਰੱਬ ਰੱਖਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 20 ਜੁਲਾਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਪੋਰਟੇਸ਼ਨ ਨੀਤੀ ਦੇ ਵਿੱਚ ਇੱਕ ਵੱਡੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ 18,000 ਭਾਰਤੀ ਨਿਸ਼ਾਨੇ ਦੇ ਉੱਤੇ ਨੇ। ਇਸ ਵਾਰ ਵੀ ਟਰੰਪ ਦੇ ਪ੍ਰਸ਼ਾਸਨ ਦੀ ਤਰਫ ਤੋਂ ਡਿਪੋਰਟੇਸ਼ਨ ਦੇ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਕਿ ਸਖ਼ਤ ਇਮੀਗ੍ਰੇਸ਼ਨ ਨੀਤੀ ਵਜੋਂ ਸਭ ਤੋਂ ਇੱਕ ਮਸ਼ਹੂਰ ਤਸਵੀਰ ਵੀ ਬਣ ਚੁੱਕੀ ਹੈ ਅਮਰੀਕਾ ਦੀ। ਬਿਨਾਂ ਡਾਕੂਮੈਂਟਸ ਵਾਲੇ ਜਾਂ ਬਗੈਰ ਦਸਤਾਵੇਜ਼ਾਂ ਵਾਲੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਨਾ ਤਾਂ ਅਪੀਲ, ਨਾ ਦਲੀਲ ਅਤੇ ਨਾ ਹੀ ਵਕੀਲ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ICC ਯਾਨੀ ਇਮੀਗ੍ਰੇਸ਼ਨ ਕਸਟਮ ਐਂਡ ਐਨਫੋਰਸਮੈਂਟ ਦੀ ਜਿਹੜੀ ਟੀਮਾਂ ਨੇ, ਜਿਹਨੂੰ ICE ਵੀ ਕਹਿ ਲਿਆ ਜਾਂਦਾ, ਉਹ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਨੇ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਐਲ ਪਾਸੋ ਦੇ ਵਿੱਚ ਇੱਕ ਅਤੇ ਕੈਲੀਫੋਰਨੀਆ ਦੇ ਵਿੱਚ 2 ਵੇਅਰ ਹਾਊਸ ਖਰੀਦ ਕੇ ਰੱਖਿਆ ਗਿਆ ਹੈ। ਇਹਨਾਂ ਦੇ ਉੱਤੇ ਕਰੀਬ 16,500 ਕਰੋੜ ਰੁਪਏ ਖਰਚ ਵੀ ਕੀਤੇ ਗਏ ਨੇ। ਇਹਨਾਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲ ਕੇ ICE ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਕਰੀਬ 12,000 ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ। ਸਾਲ 2025 ਦੇ ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੀ ਜੂਨ 2026 ਦੇ ਵਿੱਚ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜੂਨ 2026 ਵਰ੍ਹੇ ਦੇ ਵਿੱਚ ਜੂਨ ਮਹੀਨੇ ਤੱਕ 1076 ਭਾਰਤੀਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਿਆ ਹੈ। ਉੱਥੇ ਯੂਰਪੀ ਮੁਲਕ ਹੰਗਰੀ ਦੇ ਰਾਸ਼ਟਰਪਤੀ ਤਾਮਸ ਸੁਜ਼ਲਿਓਕ ਨੇ ਦੇਸ਼ ਦੇ ਸੰਵਿਧਾਨ ਦੇ ਵਿੱਚ 17ਵੇਂ ਸੋਧ ਦੇ ਉੱਤੇ ਦਸਤਖਤ ਕਰ ਦਿੱਤੇ ਨੇ। ਇਹ ਕਾਫੀ ਅਹਿਮ ਹੈ। ਕਿਉਂ? ਕਿਉਂਕਿ ਇਸ ਸੋਧ ਦੇ ਲਾਗੂ ਹੋਣ ਦੇ ਨਾਲ ਹੀ ਉਹਨਾਂ ਦਾ ਰਾਸ਼ਟਰਪਤੀ ਕਾਰਜਕਾਲ ਆਪਣੇ ਆਪ ਖਤਮ ਹੋ ਜਾਏਗਾ। ਇੱਕ ਫੇਸਬੁੱਕ ਪੋਸਟ ਦੇ ਵਿੱਚ ਜਾਰੀ ਸੁਨੇਹੇ ਦੇ ਵਿੱਚ ਸੁਜ਼ਲਿਓਕ ਨੇ ਕਿਹਾ ਕਿ ਸੰਵਿਧਾਨ ਸੋਧ ਦੇ ਰਾਹੀਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਖਤਮ ਕਰਨਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਉਲਟ ਹੈ। ਉਹਨਾਂ ਨੇ ਇਸ ਨੂੰ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਦੀ ਇੱਕ ਗੰਭੀਰ ਉਦਾਹਰਣ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਹ ਸੋਧ ਸਿੱਧੇ ਤੌਰ ਦੇ ਉੱਤੇ ਕਾਨੂੰਨ ਦੀਆਂ ਸੰਸਥਾਵਾਂ ਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਨਵੀਂ ਵਿਵਸਥਾ ਦੇ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਸੋਧ ਦੇ ਲਾਗੂ ਹੋਣ ਤੋਂ ਅਗਲੇ ਹੀ ਦਿਨ ਖਤਮ ਹੋ ਜਾਏਗਾ। ਸੰਸਦ ਸਪੀਕਰ ਐਗਨੈਸ ਫੋਰਸਥੋਫਰ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦਾ ਫਰਜ਼ ਸੰਭਾਲਣ ਦੀ ਗੱਲ ਵੀ ਕੀਤੀ ਹੈ। ਦੱਸ ਦਈਏ ਕਿ ਫਿਰ ਸੰਸਦ ਵੱਧ ਤੋਂ ਵੱਧ 5 ਸਾਲਾਂ ਦੇ ਲਈ ਜਾਂ ਨਵਾਂ ਸੰਵਿਧਾਨ ਲਾਗੂ ਹੋਣ ਤੱਕ ਇੱਕ ਨਵਾਂ ਰਾਸ਼ਟਰਪਤੀ ਚੁਣੇਗੀ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਟੀਜ਼ਾ ਪਾਰਟੀ ਵੱਲੋਂ ਸੰਸਦ 'ਚ 2/3 ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪੀਟਰ ਮਜ਼ਾਰ ਨੇ ਰਾਸ਼ਟਰਪਤੀ ਤੇ ਹੋਰਨਾਂ ਸੰਵਿਧਾਨਕ ਸੰਸਥਾਵਾਂ ਦੇ ਮੁਖੀਆਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਹਨਾਂ ਦੋਸ਼ ਲਗਾਇਆ ਸੀ ਕਿ ਇਹ ਸੰਸਥਾਵਾਂ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਓਬਨ ਦੀ ਸਰਕਾਰ ਦੇ ਪ੍ਰਭਾਵ ਹੇਠ ਹਾਲੇ ਵੀ ਕੰਮ ਕਰ ਰਹੀਆਂ ਨੇ। ਉੱਥੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੋਧ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ। ਯੂਰੇਨੀਅਮ ਦੀ ਸੋਧ ਯਾਨੀ ਕਿ ਯੂਰੇਨੀਅਮ ਐਨਰਿਚਮੈਂਟ, ਉਹੀ ਪ੍ਰਕਿਰਿਆ ਜਿਸ ਦੇ ਤਹਿਤ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਵੀ ਕੀਤੇ ਨੇ। ਪਰ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। ਯਾਨੀ ਕਿ ਸਾਊਦੀ ਅਰਬ ਚਾਹੇ ਤਾਂ ਪਰਮਾਣੂ ਹਥਿਆਰ ਵਿਕਸਿਤ ਵੀ ਕਰ ਸਕਦਾ। CNN ਦੇ ਦਸਤਾਵੇਜ਼ਾਂ ਤੋਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਦੇ ਨਾਲ ਸੰਬੰਧਿਤ ਡਰਾਫਟ ਹਾਲੇ ਵੀ ਡੋਨਲਡ ਟਰੰਪ ਦੇ ਹਸਤਾਖਰ ਦੀ ਉਡੀਕ ਕਰ ਰਿਹਾ। ਹਾਲਾਂਕਿ ਇਹ ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਹੈ। ਪਰ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਪ੍ਰਸਤਾਵਿਤ 1-2-3 ਅਗਰੀਮੈਂਟ ਇੱਕ ਢਾਂਚਾਬੱਧ ਸਮਝੌਤਾ ਹੈ, ਯਾਨੀ ਕਿ ਇੱਕ ਇਸ ਕਿਸਮ ਦੇ ਨਾਲ ਇੱਕ ਚੈਨਲਾਈਜ਼ ਸਮਝੌਤਾ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪ੍ਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰਨਗੇ। ਇਸ ਨੂੰ ਹਾਲੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੇ ਲਈ ਵੀ ਪੇਸ਼ ਨਹੀਂ ਕੀਤਾ ਗਿਆ। ਖਬਰਾਂ ਇਹ ਵੀ ਨੇ ਕਿ ਵੈਸਟਰਨ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਦੇ ਚੱਲਦਿਆਂ, ਮੱਧ ਪੂਰਬ 'ਚ ਇਸ ਚੱਲ ਰਹੇ ਟਕਰਾਅ ਦੇ ਚੱਲਦਿਆਂ ਇਸ ਸਮਝੌਤੇ ਨੂੰ ਪ੍ਰਵਾਨਗੀ ਦੇ ਲਈ ਥੋੜ੍ਹਾ ਜਿਹਾ ਹੋਰ ਡਿਲੇ ਕੀਤਾ ਜਾ ਰਿਹਾ, ਦੇਰੀ ਕੀਤੀ ਜਾ ਰਹੀ ਹੈ। ਪਰ ਅਮਰੀਕੀ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਦੇਰੀ ਇੱਕ ਕਾਰਨ ਹੋ ਸਕਦੀ ਹੈ, ਕਿਉਂਕਿ ਅਮਰੀਕੀ ਪਾਰਲੀਮੈਂਟ ਹਾਲੇ ਸਾਊਦੀ ਅਰਬ ਨੂੰ ਇੰਨੀ ਵੱਡੀ ਤਾਕਤ ਨਹੀਂ ਦੇਣਾ ਚਾਹੇਗੀ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ ਤੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਨਸੂਨ ਸੈਸ਼ਨ ਅੱਜ ਦੇ ਦਿਨ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਿਆ। ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਰਣਨੀਤੀਆਂ ਨੂੰ ਦੇਖਦਿਆਂ ਹੋਇਆਂ ਇਹ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਐਤਵਾਰ ਦੇ ਦਿਨ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵੀ ਬੁਲਾਈ ਗਈ ਸੀ, ਜਿਸ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਵਿਚਕਾਰ ਤਿੱਖੀ ਨੋਕ ਝੋਕ ਵੀ ਦੇਖਣ ਨੂੰ ਮਿਲੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਈ ਇਸ ਅਹਿਮ ਬੈਠਕ ਦੇ ਵਿੱਚ ਵਿਰੋਧੀ ਧਿਰਾਂ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਆਮ ਜਨਤਾ ਦੇ ਨਾਲ ਜੁੜੇ ਹੋਏ ਕਈ ਪੱਖ ਦੇ ਮੁੱਦਿਆਂ ਨੂੰ ਸਦਨ ਦੇ ਵਿੱਚ ਚਰਚਾ ਦੇ ਲਈ ਰੱਖਣਾ ਚਾਹੁੰਦੇ ਨੇ। ਇਸ ਬੈਠਕ ਤੋਂ ਬਾਅਦ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਮੁੱਦਿਆਂ ਦੀ ਸੂਚੀ ਵੀ ਰੱਖੀ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਨੇ। ਬੈਠਕ ਦੇ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਹੀ ਗਲਤ ਨੇ। ਸਰਕਾਰ ਸਿਰਫ ਆਪਣੇ ਬਿੱਲ ਪਾਸ ਕਰਵਾਉਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ, ਜਦਕਿ ਦੇਸ਼ ਦੇ ਸਾਹਮਣੇ ਕਈ ਅਹਿਮ ਨਾਜ਼ੁਕ ਮੁੱਦੇ ਇਸ ਵਕਤ ਲਟਕੇ ਪਏ ਨੇ। ਅਯੋਧਿਆ ਦੇ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਇੱਕ ਬਹੁਤ ਗੰਭੀਰ ਮਸਲਾ ਹੈ। ਨੀਟ ਪੇਪਰ ਦੇ ਵਿੱਚ ਲੀਕ ਦਾ ਮਸਲਾ ਗੰਭੀਰ ਹੈ। ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ ਬੋਝ ਗੰਭੀਰ ਹੈ। ਨੀਟ ਪੇਪਰ ਦਾ ਨਾਂ ਲਏ ਬਗੈਰ ਉਹਨਾਂ ਨੇ ਵਿਦਿਆਰਥੀਆਂ ਦੇ ਦੇਸ਼ ਪੱਧਰੀ ਰੋਸ ਵਿਖਾਵਿਆਂ ਦਾ ਜ਼ਿਕਰ ਵੀ ਕੀਤਾ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਉਸਦਾ ਅਧਿਕਾਰਕ ਤੌਰ ਦੇ ਉੱਤੇ ਕੋਈ ਸਮਰਥਨ ਨਹੀਂ ਕੀਤਾ ਗਿਆ ਹੈ। ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਵਿੱਚ ਵੱਡੀ ਤਾਦਾਦ 'ਚ ਲੋਕ ਜੁਟਣਾ ਸ਼ੁਰੂ ਹੋ ਗਏ ਨੇ। ਖ਼ਬਰਾਂ ਜਿਸ ਵਕਤ ਲਾਈਵ ਪੜ੍ਹੀਆਂ ਜਾ ਰਹੀਆਂ ਨੇ, ਹਾਲਾਂਕਿ ਦਿੱਲੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਪਾਰਲੀਮੈਂਟ ਤੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਾਰਚ ਕਰਨਗੇ। ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਕਿ ਜ਼ੋਰਦਾਰ ਮੀਂਹ ਤੇ ਭਾਰੀ ਸੁਰੱਖਿਆ ਦੇ ਦਰਮਿਆਨ ਅੱਜ ਕਾਕਰੋਚਿਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ। ਜੰਤਰ ਮੰਤਰ ਤੋਂ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਇਸ ਦਰਮਿਆਨ ਜੰਤਰ ਮੰਤਰ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਇਸਾ ਦੇ ਤਿੰਨ ਮੈਂਬਰਾਂ ਨੇਹਾ, ਅਮੀਨ ਤੇ ਮਨੀਸ਼ ਤਿੰਨਾਂ ਨੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਦੇ ਦਿਨ ਖਤਮ ਕਰ ਦਿੱਤਾ। ਵਿਦਿਆਰਥੀਆਂ ਦੇ ਸੰਗਠਨ ਦੀ ਤਰਫ ਤੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਆਇਸਾ ਦੇ ਮੁਤਾਬਕ ਭੁੱਖ ਹੜਤਾਲ ਖਤਮ ਕਰਨ ਦੇ ਲਈ ਸੰਸਦ ਮੈਂਬਰ ਮਨੋਜ ਝਾ, ਰਾਜਾ ਰਾਮ ਸਿੰਘ ਤੇ ਅਮਰਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਹੁੰਚਿਆ ਸੀ। ਇਸ ਤੋਂ ਇਲਾਵਾ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ, ਅਦਾਕਾਰ ਪ੍ਰਕਾਸ਼ ਰਾਜ, ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ। MP ਮਨੋਜ ਝਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਜਵਾਬ ਦੇਣ ਦੇ ਲਈ ਮਜਬੂਰ ਕੀਤਾ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਬੇਸ਼ੱਕ ਨਵੀਂ ਪੀੜ੍ਹੀ ਦੇ ਲਈ ਬਿਹਤਰ ਰਸਤਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਰਹੀ, ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅੱਗੇ ਦੀ ਰਾਹ ਦਿਖਾ ਦਿੱਤੀ ਹੈ। ਆਇਸਾ ਨਾਮ ਦੀ ਇਸ ਸੰਸਥਾ ਯਾਨੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੁਤਾਬਕ 23 ਦਿਨਾਂ ਦੀ ਭੁੱਖ ਹੜਤਾਲ ਦੇ ਦਰਮਿਆਨ ਵਿਦਿਆਰਥੀਆਂ ਦੇ ਸਰੀਰ ਦੇ ਵਜ਼ਨ 'ਚ

ਰੱਖੀਆਂ ਨੇ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੀ ਸ਼ਰਤ ਨੂੰ ਜਨਤਕ ਕਰਦਿਆਂ ਕਿਹਾ ਕਿ ਕੁਝ ਖਾਸ ਸਥਿਤੀਆਂ ਦੇ ਵਿੱਚ, ਕੁਝ ਖਾਸ ਹਾਲਾਤਾਂ ਦੇ ਵਿੱਚ ਉਹ ਇਸ ਹੜਤਾਲ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸੁਨੇਹਾ ਜਾਰੀ ਕਰਕੇ ਲਿਖਿਆ ਕਿ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਨੇ ਉਹ। ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਦੇ ਲਈ ਬੈਠੇ ਸੀ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ 18 ਜੁਲਾਈ ਨੂੰ ਜ਼ਬਰਦਸਤੀ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਹਨਾਂ ਦਾ ਇਲਾਜ ਹਾਲੇ ਵੀ ਕੀਤਾ ਜਾ ਰਿਹਾ। ਸੋਨਮ ਵਾਂਗਚੁਕ ਨੇ ਕਿਹਾ ਕਿ ਉਦੋਂ ਤੱਕ ਆਪਣੇ ਭੁੱਖ ਹੜਤਾਲ ਨਹੀਂ ਤੋੜਨਗੇ ਜਦੋਂ 3 ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਹੋ ਜਾਂਦੀ। ਵਾਂਗਚੁਕ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਵਿਵਸਥਾ ਦੀਆਂ ਜਿਹੜੀਆਂ ਅਸਫਲਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਚੁੱਕੇ, ਨਹੀਂ ਤਾਂ ਫਿਰ ਪਾਰਲੀਮੈਂਟੇਰੀਅਨਸ ਉਹਨਾਂ ਨੂੰ ਇਸ ਗੱਲ ਦੇ ਲਈ ਯਕੀਨ ਦਿਲਵਾਉਣ ਕਿ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਏਗਾ, ਨਹੀਂ ਤਾਂ ਉਹ ਆਪਣੀ ਭੁੱਖ ਹੜਤਾਲ 20 ਜੁਲਾਈ ਨੂੰ ਹੀ ਖਤਮ ਕਰ ਦੇਣਗੇ। ਪਰ ਜੇਕਰ ਉਹਨਾਂ ਦੀ ਭੁੱਖ ਹੜਤਾਲ ਖਤਮ ਨਾ ਹੋਈ ਤਾਂ ਡਾਕਟਰਾਂ ਦੀ ਤਰਫ ਤੋਂ ਪਹਿਲਾਂ ਹੀ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਹਨਾਂ ਦੇ ਲਈ, ਉਹਨਾਂ ਦੀ ਸਿਹਤ ਦੇ ਲਈ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਸੋਨਮ ਵਾਂਗਚੁਕ ਦੀ ਪਤਨੀ ਵੀ ਇਹ ਕਹਿ ਚੁੱਕੇ ਨੇ ਕਿ ਉਹ ਭੁੱਖ ਹੜਤਾਲ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਂਗਚੁਕ ਨੇ ਐਕਸ ਹੈਂਡਲ ਤੋਂ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਕਿ ਨਹੀਂ, ਪਹਿਲਾਂ ਇਹ ਸ਼ਰਤਾਂ ਜਿਹੜੀਆਂ ਨੇ ਇਹ MPs ਤੱਕ ਪਹੁੰਚਾ ਦਿੱਤੀਆਂ ਜਾਣ। ਚਲੋ ਸੰਸਦ ਮਾਰਚ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਦੇ ਦਿਨ ਉੱਥੇ ਜੁਟੇ ਹੋਏ ਨੇ। ਇਸ ਬਾਬਤ ਹਲੇ ਤਾਜ਼ਾ ਖਬਰਾਂ ਸਾਹਮਣੇ ਨਹੀਂ ਆਈਆਂ ਨੇ, ਪਰ ਜੋ ਵੀ ਖਬਰਾਂ ਹੋਣਗੀਆਂ ਜਾਂ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦੇਵਾਂਗੇ, ਕਿਉਂਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਸਮੇਂ ਦਾ ਫਰਕ ਹੋਣ ਦੇ ਚੱਲਦਿਆਂ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਸੀ ਆ ਸਕੀਆਂ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪੌਲਿਨ ਹੈਨਸਨ ਦਾ ਵਿਦੇਸ਼ ਦੌਰਾ। ਵੈਸੇ ਤਾਂ ਪੌਲਿਨ ਹੈਨਸਨ ਕੋਈ ਐਸਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਨਹੀਂ ਰੱਖਦੇ ਨੇ, ਨਾ ਤਾਂ ਉਹ ਕੈਬਨਿਟ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਨਾਲ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੋਵੇ। ਪਰ ਬਾਵਜੂਦ ਇਸ ਦੇ ਪੌਲਿਨ ਹੈਨਸਨ ਦੇ ਯੂਰਪ ਦੌਰੇ ਦੇ ਉੱਤੇ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਲੈ ਕੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਜਿਹੜੀ ਖੁੱਲ੍ਹ ਕੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੋਡਕਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦੇ ਉੱਤੇ ਇਤਰਾਜ਼ ਹੋ ਰਹੇ ਨੇ। ਹਾਲਾਂਕਿ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਯਾਨੀ ਕਿ ਸਰਦ ਰੁੱਤ ਸੈਸ਼ਨ ਦਾ ਹਾਲ ਫਿਲਹਾਲ ਬ੍ਰੇਕ ਚੱਲ ਰਹੀ ਹੈ, ਇਸ ਕਰਕੇ ਜ਼ਿਆਦਾਤਰ MPs ਵਿਹਲੇ ਹੀ ਨੇ ਜਿਹੜੇ ਫੈਡਰਲ MP ਨੇ। ਪਰ ਡੋਲਚੀ ਗਵਾਨਾ ਦੇ ਸ਼ੋਅ ਦੇ ਉੱਤੇ ਜੀਨਾ ਰਾਈਨਹਾਰਡ ਦੇ ਨਾਲ ਅਲੱਗ ਅਲੱਗ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਦੇ ਪੀਂਦਿਆਂ ਹੋਇਆਂ, ਵੈਸੇ ਤਾਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਨੇ, ਨਾ ਹੀ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਉਹਨਾਂ ਨੂੰ ਨਸ਼ਰ ਕੀਤਾ ਜਾ ਰਿਹਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਨੇ ਅਤੇ ਟੌਮੀ ਰੋਬਿਨਸਨ ਵਰਗੇ ਕਥਿਤ ਅਪਰਾਧੀ ਦੇ ਨਾਲ ਹੋਏ ਪੋਡਕਾਸਟ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੱਕ ਨੇ ਉਹਨਾਂ ਦੇ ਜੋ ਕਿਹਾ ਹੈ ਵਿਦੇਸ਼ਾਂ ਦੇ ਵਿੱਚ ਉਸ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਐਂਥਨੀ ਅਲਬਨੀਜ਼ ਨੇ ਕਿਹਾ ਕਿ ਮੈਂ ਵਿਦੇਸ਼ਾਂ 'ਚ ਜਦੋਂ ਵੀ ਜਾਂਦਾ ਤਾਂ ਆਸਟ੍ਰੇਲੀਆ ਦੀ ਸਾਖ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰਦਾ, ਪਰ ਪੌਲਿਨ ਹੈਨਸਨ ਨੇ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਲੋਕਾਂ ਨੂੰ ਸ਼ਰਮਸਾਰ ਕੀਤਾ, ਉਹ ਕੋਈ ਬਹੁਤਾ ਵਧੀਆ ਉਹਨੂੰ ਨਹੀਂ ਮੰਨਿਆ ਜਾ ਸਕਦਾ, ਉਸ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਸਾਡੀਆਂ ਸਾਰਿਆਂ ਦੀਆਂ ਤਰਜੀਹਾਂ ਇਹੀ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਹਮੇਸ਼ਾ ਬਰਕਰਾਰ ਰੱਖੀਏ। ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਉੱਤੇ ਕੁਝ ਟਿੱਪਣੀਆਂ ਕਸੀਆਂ। ਉਹਨਾਂ ਨੇ ਕਿਹਾ ਕਿ ਪੌਲਿਨ ਹੈਨਸਨ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਵਿਅਕਤੀ ਦਾ ਸ਼ੋਅ ਬਣਾ ਕੇ ਰੱਖ ਦਿੱਤਾ, ਸਰਕਾਰ ਉਹ ਕਿਵੇਂ ਚਲਾਉਣਗੇ, ਸਰਕਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਫਿੱਟ ਬੈਠਣਗੇ ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਪੌਲਿਨ ਹੈਨਸਨ ਜਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਮਸਲੇ ਦੇ ਉੱਤੇ ਕਿ ਉਹ ਵਾਪਸ ਇਸ ਨੂੰ ਉਭਾਰ ਰਹੇ ਨੇ। ਸਵੇਰ ਵੇਲੇ ਤੁਹਾਡੇ ਨਾਲ ਖਬਰਾਂ 'ਚ ਸਾਂਝ ਪਾਈ ਸੀ ਕਿ MP ਬਾਨਵੀ ਜੋਇਸ ਨੇ ਵੀ ਕਿਹਾ ਕਿ ਪੌਲਿਨ ਹੈਨਸਨ ਦਾ ਇਸ ਕਿਸਮ ਦਾ ਕੋਈ ਮਕਸਦ ਨਹੀਂ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਮੁੜ ਤੋਂ ਲਿਆਂਦੀ ਜਾਵੇ। ਹੁਣ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਵੀ ਇਸ ਬਹਿਸ ਦੇ ਵਿੱਚ ਕੁੱਦ ਪਈ ਨੇ। ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਅਕਸਰ ਸ਼ਬਦਾਂ ਦੀ ਘਾਟ ਦੇ ਚੱਲਦਿਆਂ ਹੋਇਆਂ ਗਲਤ ਸਮਝ ਲਿਆ ਜਾਂਦਾ ਹੈ, ਉਹ ਇਸ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕਹੀ ਜਿਹਨੂੰ ਜਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਪਸਾਰਿਆ ਜਾ ਰਿਹਾ। ਮੈਂ ਜਾਣਦੀ ਹਾਂ ਕਿ ਪੌਲਿਨ ਕੌਣ ਹੈ, ਮੇਰੀ ਮਾਂ ਹੈ ਅਤੇ ਉਹਨਾਂ ਦੀ ਇਸ ਕਿਸਮ ਦੀ ਇੰਟੈਂਸ਼ਨ ਕਦੇ ਵੀ ਨਹੀਂ ਹੋਏਗੀ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ

0: ਸੰਭਾਵਨਾ ਦੇ ਤਹਿਤ ਉਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਫਿਰ ਤੋਂ ਲਿਆਉਣ ਦੇ ਲਈ ਹੱਕਦਾਰ ਨਹੀਂ ਹੋਣਗੇ। ਉਹਨਾਂ ਨੇ ਕਦੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ। ਸੋ ਅਜਿਹੇ ਦੇ ਵਿੱਚ ਉਹ ਇਸ ਗੱਲ ਦੇ ਲਈ ਵੀ ਕਿਉਂ ਮਾਫ਼ੀ ਮੰਗਣ ਕਿ ਉਹ ਵਾਈਟ ਨੇ, ਵਾਈਟ ਹੋਣਾ ਕੋਈ ਗੁਨਾਹ ਨਹੀਂ ਹੈ। ਉੱਥੇ ਹੀ ਵੈਸਟਰਨ ਸਿਡਨੀ ਦਾ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਜਾਂ ਬਣ ਚੁੱਕਿਆ, ਇਸ ਦੇ ਨਾਲ ਜੁੜੀ ਇੱਕ ਖਬਰ ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ NSW ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ 1.4 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦੇ ਵਿੱਚ ਜਿਹੜੀ ਇੱਕ ਸੜਕ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ। ਲਿਵਰਪੂਲ ਸਿਟੀ ਕੌਂਸਲ ਦੀ ਤਰਫ ਤੋਂ ਵੀ ਹੁਣ NSW ਸਰਕਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਸੋਚਣ ਦੇ ਲਈ ਕਿਹਾ ਗਿਆ ਹੈ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਚੱਲਦਿਆਂ ਬਹੁਤ ਸਾਰੀਆਂ ਖਾਮੀਆਂ ਆ ਸਕਦੀਆਂ ਨੇ ਔਰ ਇਸ ਦਾ ਬਦਲਵਾਂ ਵਿਕਲਪ ਵੀ ਸਰਕਾਰ ਦੇ ਕੋਲ ਮੌਜੂਦ ਹੈ। ਸਰਕਾਰ ਨੂੰ ਬਦਲਵੇਂ ਵਿਕਲਪਾਂ ਦੇ ਉੱਤੇ ਸੋਚਣਾ ਚਾਹੀਦਾ। ਲਿਵਰਪੂਲ ਸਿਟੀ ਕੌਂਸਲ ਨੇ 15th Avenue ਦੇ ਜਿਹੜਾ ਇਸ ਨਵੇਂ ਏਅਰਪੋਰਟ ਤੋਂ ਸ਼ੁਰੂ ਕਰਕੇ ਬਣਾਉਣ ਦਾ ਇੱਕ ਪ੍ਰੋਜੈਕਟ ਹੈ, ਇਸ ਨੂੰ ਇੱਕ ਭਾਰੀ ਭਰਕਮ ਇੱਕ ਵਿਅਸਤ ਸੜਕ ਬਣ ਜਾਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਸੜਕ ਇਹ ਕਾਫ਼ੀ ਵਿਅਸਤ ਹੈ, ਇੱਥੋਂ ਜੇਕਰ ਨਿਕਲਦੀ ਹੈ ਅਤੇ ਇਸ ਦਾ ਬੋਝ ਜਿਹੜਾ ਲਿਵਰਪੂਲ ਕੌਂਸਲ ਦੇ ਉੱਤੇ ਪਏਗਾ। ਸਰਕਾਰ ਨੂੰ ਅਸੀਂ ਇੱਕ ਬਦਲਵਾਂ ਵਿਕਲਪ ਸੋਚਣ ਦੀ ਸਲਾਹ ਦਿੰਦੇ ਹਾਂ। ਉੱਥੇ NSW ਦਾ ਇੱਕ ਹੋਰ ਖੇਤਰੀ ਇਲਾਕਾ ਲਿਥਗੋ, ਜਿਸ ਦੇ ਲਈ 1.25 ਮਿਲੀਅਨ ਡਾਲਰ ਖਰਚ ਕੇ NSW ਸਰਕਾਰ ਜਿਹੜਾ ਪਬਲਿਕ ਸੇਫਟੀ ਦੇ ਲਈ ਕੰਮ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ NSW ਦੇ ਵਿੱਚ ਪਬਲਿਕ ਸੇਫਟੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਸੇਫਟੀ ਦਾ ਸਵਾਲ ਉੱਠਣ ਲੱਗ ਪੈਂਦਾ। ਲਿਥਗੋ ਸਿਟੀ ਕੌਂਸਲ ਨੇ ਫਿਲਹਾਲ 2 ਪ੍ਰੋਗਰਾਮ ਜਿਹੜੇ ਨੇ ਸਰਕਾਰ ਦੀ ਮਦਦ ਦੇ ਨਾਲ ਸ਼ੁਰੂ ਕਰਨੇ ਨੇ। ਇਸ ਦੇ ਵਿੱਚ ਇੱਕ ਪੈਕੇਜ ਸੇਫਰ ਸਿਟੀ ਪੈਕੇਜ ਹੋਏਗਾ, ਜਿਸ ਦੇ ਉੱਤੇ 1 ਮਿਲੀਅਨ ਡਾਲਰ ਖਰਚੇ ਜਾਣਗੇ NSW ਸਰਕਾਰ ਦੀ ਤਰਫ ਤੋਂ। ਪਰਮਿਟ ਪਲੱਗ ਪਲੇ ਪ੍ਰੋਗਰਾਮ ਦੇ ਤਹਿਤ ਵਧੇਰੇ ਕੈਮਰਾਜ ਲਗਾਉਣੇ, ਵਧੇਰੇ ਸੜਕਾਂ ਨੂੰ ਸੁਰੱਖਿਅਤ ਬਣਾਉਣਾ, ਇਸ ਕਿਸਮ ਦੇ ਪ੍ਰੋਗਰਾਮ ਲਿਥਗੋ ਸਿਟੀ ਸੈਂਟਰ ਦੇ ਲਈ ਦਿੱਤੇ ਜਾ ਰਹੇ ਨੇ। ਉੱਥੇ ਆਖਰਕਾਰ 1098 ਦਿਨਾਂ ਦੇ ਬਾਅਦ ਵਿਕਟੋਰੀਆ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ ਜਿਸ ਮਾਮਲੇ ਨੂੰ ਲੈ ਕੇ ਪਿਛਲੇ ਪ੍ਰੀਮੀਅਰ ਵਿਕਟੋਰੀਆ ਦੇ ਡੈਨੀਅਲ ਐਂਡਰਿਊਜ਼ ਨੂੰ ਭੰਡਿਆ ਜਾ ਰਿਹਾ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜੀਆਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਉਹਦਾ ਫੈਸਲਾ ਉਸ ਵਕਤ ਇਨਕਾਰ ਕਰਕੇ ਜਾਂ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਲੈ ਕੇ ਸਰਕਾਰ ਨੇ ਉਸ ਵਕਤ ਚੰਗਾ ਕੀਤਾ, ਪਰ ਇਸ ਦੇ ਕੁਝ ਦੁਰਗਾਮੀ ਪ੍ਰਭਾਵ ਜ਼ਰੂਰ ਹੋਏ ਨੇ। ਉਹਨਾਂ ਕਿਹਾ ਕਿ 200 ਮਿਲੀਅਨ ਡਾਲਰ ਖਰਚ ਕਰਕੇ ਵਿਕਟੋਰੀਆ ਨੇ ਇਹਨਾਂ ਖੇਡਾਂ ਨੂੰ ਹੋਸਟ ਕਰਨਾ ਸੀ, ਪਰ ਇਹ ਸਿਰਫ ਇੰਨੇ ਖਰਚ ਦੀ ਗੱਲ ਨਹੀਂ ਸੀ। ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਨਫਰਾਸਟ੍ਰਕਚਰ ਬਿਹਤਰ ਹੋਣਾ ਸੀ, ਟੂਰਿਜ਼ਮ ਬਿਹਤਰ ਹੋਣਾ ਸੀ, ਪਰ ਵਿਕਟੋਰੀਆ ਸੂਬੇ ਦੇ ਸਿਰ ਦੇ ਉੱਤੇ ਇੱਕ ਨਵਾਂ ਵਿੱਤੀ ਬੋਝ ਵੀ ਪੈਣਾ ਸੀ। ਇਸ ਦੇ ਲਈ ਫਿਲਹਾਲ ਜਿੰਨੇ ਲੋਕ ਨਿਰਾਸ਼ ਹੋਏ ਨੇ ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਫੀਫਾ ਵਰਲਡ ਕੱਪ ਦੇ ਵਿੱਚ ਸਪੇਨ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਦਾ ਰੋਣਾ ਜਿਹੜਾ ਉਹ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ। ਦੱਸ ਦਈਏ ਕਿ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਦੂਸਰੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਇਸ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਨੇ ਕਾਫ਼ੀ ਭਾਵੁਕ ਵੀ ਦਿਖਾਈ ਦਿੱਤੇ। ਕਈ ਵਾਰ ਉਹ ਇਸ ਪ੍ਰੈਸ ਕਾਨਫਰੰਸ 'ਚ ਰੋਏ ਅਤੇ ਮਾਫ਼ੀ ਮੰਗਦੇ ਹੋਏ ਫਿਰ ਇੱਥੋਂ ਉੱਠ ਕੇ ਚਲੇ ਗਏ। ਦਰਅਸਲ ਫੀਫਾ ਵਰਲਡ ਕੱਪ 2026 'ਚ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਔਰ ਯੂਰਪੀ ਚੈਂਪੀਅਨ ਹੋਣ ਦੇ ਨਾਲ ਨਾਲ ਮੌਜੂਦਾ ਵਰਲਡ ਚੈਂਪੀਅਨ ਅਰਜਨਟੀਨਾ ਦੀ ਤੁਲਨਾ ਦੇ ਵਿੱਚ ਬਿਹਤਰ ਮੌਕੇ ਵੀ ਲਏ ਔਰ ਬਿਹਤਰ ਖੇਡ ਦਾ ਮੁਜ਼ਾਹਰਾ ਵੀ ਕੀਤਾ। ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਦਾ ਕੰਟਰੈਕਟ ਦਸੰਬਰ ਮਹੀਨੇ 'ਚ ਖਤਮ ਹੋ ਰਿਹਾ। ਉਹਨਾਂ ਕਿਹਾ ਕਿ ਇਸ ਬਾਰੇ ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਦੇ ਨਾਲ ਉਹ ਗੱਲਬਾਤ ਕਰਨਗੇ ਕਿ ਮੈਂ ਆਪਣਾ ਕੰਟਰੈਕਟ ਪੂਰਾ ਕਰਾਂਗਾ ਜਾਂ ਮੈਨੂੰ ਇਸ ਦੀ ਲੋੜ ਨਹੀਂ ਹੈ। ਅਜਿਹਾ ਕਹਿੰਦੇ ਹੀ ਉਹ ਇੱਥੋਂ ਉੱਠ ਕੇ ਚਲੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਲਿੰਟ ਨਹੀਂ ਚਾਹਤਾ ਹੈ ਕਿ ਆਪਕਾ ਬਕਾਇਆ ਟੋਲ ਆਪਕੀ ਰਫਤਾਰ ਕੋ ਧੀਮਾ ਕਰੇ, ਇਸੀ ਲਈ ਹਮਨੇ NSW ਗਵਰਨਮੈਂਟ ਕੇ ਸਾਥ ਮਿਲਕਰ ਬਕਾਇਆ ਟੋਲ ਪ੍ਰਕਿਰਿਆ ਮੇਂ ਬੜੇ ਬਦਲਾਵ ਕੀਏ ਹੈਂ। ਅਬ ਹਮ ਡਾਕ ਕੀ ਜਗਹ ਸਮੇ ਰਹਤੇ ਡਿਜੀਟਲ ਰਿਮਾਇੰਡਰ ਭੇਜ ਰਹੇ ਹੈਂ। ਸਾਥ ਹੀ ਟੋਲ ਨੋਟਿਸ ਪਰ ਲਗਨੇ ਵਾਲੀ ਐਡਮਿਨ ਫੀਸ ਵੀ ਹਟਾ ਦੀ ਗਈ ਹੈ ਤਾਂ ਕਿ ਭੁਗਤਾਨ ਕਰਨਾ ਆਪਕੇ ਲੀਏ ਆਸਾਨ ਹੋ ਸਕੇ, ਜੁਰਮਾਨੇ ਕਾ ਜੋਖਿਮ ਨਾ ਉਠਾਏ। आज ही लिंक्ड टैग अकाउंट खोलें और अपने बकाया टोल का जल्दी समाधान करें। अधिक जानकारी के लिए देखें linkedin.com/nswtolls।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਨਾ ਕਰਦਾ ਤਾਂ ਸ਼ਾਇਦ ਖੋਦਾ ਹੁੰਦਾ। ਪਿਆਰ ਚ ਹਰ ਕੋਈ ਲੜਦਾ, ਜੇ ਨਾ ਲੜਦਾ ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ, ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ।

ਹੁਣ ਸਾਡੇ ਆ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: रेडियो हाँ जी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तां डॉक्टर संदीप कौर होरां दा स्वागत करदे आं ते फिर अज दे प्रोग्राम दे विच गल्लां बातां भी करांगे। दसदे आं तुहानूं किस विषय दे उत्ते अज दा प्रोग्राम लैके आया। संदीप जी वेलकम, सत श्री अकाल जी। जी आयां नूं
1: सत श्री अकाल जी।
0: जी आपां पिछली बार गल तोड़ ली फिलोसफर्स दे उत्ते और दिमाग कहिंदे किवें बदलदा कई लोकां ने कहता कहिंदे तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। ते ओ फिर गल ओदे चो निकलदी ओ कहने के बात निकली है तो बड़ी दूर तलक जाएगी, कितें भुल ना जाइए फिर अपना। ते इस करके हुण ओ गल नूं थोड़ी अगे लै ही जाने हैगे। और भुलन तो गल याद आई कि मैमरी जिहड़ियां यादा ने दिमाग दा एक सब तो वड्डा काम, जिवें आपां जिक्र भी किया मेरे ख्याल दे नाल संदीप जी, पता नहीं मैं उह सही डिफाइन किया कि नहीं, जिवें सानूं बचपन च पढ़ाते हुंदे सीगे कि एक कंप्यूटर की रैम है, एक रोम है, है ना, कि एक पक्की मैमरी है, एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्की, कुछ भी जड़ियाँ ने तुहाडे ज़हन च रह जांदियां ने ते कुछ आंदियां ने चलिया जांदियां ने। जिवें हुण उदाहरण के तौर दे उत्ते मैं स्रोतियां तों पुछा बई अपनी चौथी जमात की अंग्रेजी दे तीजे चैप्टर की कोई पोईम सुना सकदे हो तां याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहनियां, उहदे ते गल करनी है, मैमरी के उत्ते गल करनी है, मैमरी फॉर्म गद्दियां ते नहीं गल करनी हैगी, बट यह जिहड़ा दिमाग मैमरी फॉर्म किवें करता है, यादा नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे हां है ना, तो फिर कहने हो गए बल्ले यार अज तां पुरानी गल याद कराती ते, है ना, तो वह किवें आ जांदियां हैगियां ने। फिर एक चीज़ जिहड़ी है कि बचपन दे बहुत सारे किस्से याद नहीं रहिंदे हैगे, वह की वजह हुंदी है कि बचपन दे विच इन्नी शार्प मैमरी हुंदी है बच्चों की कि उन्हां तों तुसीं नर्सरी दी गल दूजी या तीजी क्लास च पुछ लो वह पता रह जांदी है, पर मैमरीज़ नहीं याद रहिंदियां हैगियां। सो उहदे उत्ते ते किस तरीके दे नाल जिवें कहा जांदा है कि कई लोग बड़े शार्प हैगे ने, बड़े शार्प माइंडेड ने, या अंग्रेजी च एक अक्खर वरत्या जांदा है कि वट एन एलीफेंट मैमरी, कहिंदे हुंदे ने कि हाथियां दी याददाश्त कई कई सालां तक उहनां दे ज़हन च रहिंदी हैगी है, ते उह एलीफेंट मैमरी जिहड़ी है उह बनाउणी है तां किवें बनाउणी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो चंगियां यादा, माड़ियां चाहे भुल जाओ। कहिंदा मतलब यादा या मैमरी तो नहीं हैगा, कहिंदा मतलब यह है कि दिमाग की जिहड़ी पूरी दी पूरी बनावट है जिहदे ते गल शुरू कीती हो सीगी हुण। ते संदीप जी आपां फिर उहनूं थोड़ी अगे तोरी लैंदे हां हुण अज, है ना, मेरे ख्याल नाल मोटे मोटे जे अज अलग अलग हिस्सों के गल करते हैं। सब तो पहलां तां जे अज दी इस मैमरी फिलोसफी और न्यूरोसाइंस सारियां चीज़ां नूं असीं कवर करदे आ रहे हैं पिछले दो एपीसोड तो, जे मोटे तौर पर पहला ही सवाल मैं करा कि मैमरी दे बारे केड़ी चीज़ हैगी है, जिवें आपां हाथी दी कह दिंदे आ, डॉल्फिन दी कह दिंदे आ, बट इन ह्यूमनस केड़ी चीज़ है जिहड़ी डिफाइन करती है मैमरी नूं, मैमरी है की एक जनरल जे इनफॉर्मेशन जे उहदे ते देनी होवे।
1: हाँ जी, मैमरी नूं जिद्दां असीं आपां गल कीती है, तुसीं इन्नी गल कीती है बचपन दी आपां नूं याद रह जांदी है जां जो भी कल दी गल याद रह जांदी है, है ना, चलो कई नूं हो जांदा है मैमरी लॉस शॉर्ट टर्म लॉन्ग टर्म वो अलग है, असीं उहदी भी गल करांगे।
0: जिन्हां ने मैमरी दा मतलब एक ओह भुल जांदे ने ओह अड्ड गल है
1: हाँ जी ओह ही डिपेंड है ना, जिहड़ी चीज़ तुसीं भुलनी चाहते हो तुहानूं भुल जांदी है, जिहड़ी याद रखनी चाहते हो रह जांदी है। मैमरी का मतलब एक बेसिक मतलब यही है कि साड़ी जो नॉलेज साड़े कोल हैगी है और जो साड़े एक्सपीरियंस हैगे है वह एक प्रोसैस आ, उतना सारी साड़ी जो भी साड़े अज तक जो भी असी पढ़िया है जां अपनी लाइफ च देखिया है डेली लाइफ च एक्सपीरियंस किया है ना, वह सारिया चीज़ा कट्ठिया होके सानू एक शेप जदों कह सकते एक बना देंगे तो मैमरी की शेप, एक मैमरी सानू एक वीडियो रिकॉर्डिंग वांगू देखने लग जाती है, हालांकि दिमाग एवं काम नहीं करता जिवें साडे कंप्यूटर्स काम करते हैं। ते ਮਤਲਬ ਇਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਔਰ ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ, ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨੀ ਰਹਿੰਦਾ ਹਨਾ, ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਕੌਣ ਆ, ਕੁਛ ਯਾਦ ਨੀ ਆਉਂਦਾ ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀ ਕਿਹੜੀਆਂ ਹੈਗੀਆਂ ਉਹ ਮੈਮਰੀ ਚਾਹੁੰਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ।
1: ਹਾਂਜੀ
0: ਹਾਂ, ਅਸੀਂ ਕਹਿੰਦੇ ਹਾਂ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ, ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ, ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ, ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ੋਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਆਹੀ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਹੈ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀਜ਼ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡਿਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਈਆਂ। ਬਟ ਉਹਦੀ ਹਰ ਇੱਕ ਡਿਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਅਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ, ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਦੋ। ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ। ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ, ਫੋਰ ਐਗਜ਼ਾਮਪਲ ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ ਨਾ, ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ 1 step ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ 2nd step ਮੈਨੂੰ ਕੀ ਕਰਨਾ ਹਨਾ, ਤਾਂ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ

0: ਮੈਂ ਜਿਹੜੀ ਤੁਹਾਡੇ ਕੌਨਸ਼ੀਅਸ ਮਾਈਂਡ ਚ ਹੁੰਦੀ ਆ, ਮਤਲਬ ਜਿਹੜੀ ਕਿ ਤੁਹਾਡੀ ਲਾਈਫ ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਆ ਨਾ, ਤਾਂ ਉਹ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ। ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਈਂਡ, ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ, ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ ਚ ਹੁੰਦਾ ਕਿ ਉਹ ਵਾਲੀਆਂ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ, ਪੂਰੇ ਯੂਨੀਵਰਸ ਜਿਹੜੀ ਸਾਡੀ ਗਲੈਕਸੀ ਹੈਗੀ ਆ, ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੇ ਕੌਨਸ਼ੀਅਸ ਮਾਈਂਡ ਨੂੰ ਪਤਾ ਹੈਗਾ ਆ ਕਿ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਊਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ ਚ ਆਉਂਦੀ, ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਆ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਹਨਾ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ, ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ, ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਨਾ, ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ, ਬਟ ਆਫ ਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਈਂਡ ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੌਨਸ਼ੀਅਸ ਮਾਈਂਡ ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਤਾਂ ਪ੍ਰੋਸੀਜਰਲ, ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਉਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੌਨਸ਼ੀਅਸ ਮਾਈਂਡ ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਆ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੌਨਸ਼ੀਅਸ ਮਾਈਂਡ ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ, ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
1: ਪਛਾਣ ਸਕਦੇ ਆ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
0: ਹਾਂਜੀ ਹਾਂਜੀ, ਉਹ ਹੋ ਗਿਆ। ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਆ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ, ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ, ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਈਂਡ ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬਾਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
1: ਕਰੈਕਟ, ਹਾਂਜੀ। ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ

0: ਜੀ ਜੀ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ ਦੁਪਹਿਰ ਨੂੰ ਲੰਚ ਕੀਤਾ ਸ਼ਾਮ ਨੂੰ ਜਾਣਾ ਜਾਣ ਲੱਗੇ ਗੱਡੀ 'ਚ ਬਹਿ ਗਿਆ ਫਿਰ ਓਹੋ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ ਸੋ ਥਿੰਗਸ ਲਾਈਕ ਦੈਟ ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀ ਸਿਟ ਦੇ ਵਿੱਚ ਆ ਗਈਆਂ ਪਰ ਸੰਦੀਪ ਜੀ ਇੱਕ ਗੱਲ ਹੈ ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ ਐਰਿਸਟੋਟਲ ਦੀ ਗੱਲ ਕੀਤੀ ਸੀ ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ ਅਤੇ ਐਰਿਸਟੋਟ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ ਇੰਪਲੀਸਿਟ ਹੈ ਜਾਂ ਅਲੱਗ ਅਲੱਗ ਇਹ ਬਣਦੀਆਂ ਕਿਵੇਂ ਨੇ ਹਾਓ ਮੈਮਰੀਜ਼ ਆਰ ਫੋਰਮਡ ਇਹ ਬਣਦੀਆਂ ਕਿਵੇਂ ਜੇ ਦੋ ਅੱਡ ਅੱਡ ਸਵਾਲ ਨੇ ਅੱਡ ਅੱਡ ਲੈਣੇ ਅੱਡ ਅੱਡ ਲੈ ਚੱਲੋ ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ
1: ਹਾਂਜੀ ਬਿਲਕੁਲ ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਏ ਸੀ ਹਰ ਗੱਲ ਦੀ ਗੱਲ ਕਰਦਾ ਸੀ ਹਨਾ ਉਹ ਸਾਇੰਸ ਦੀ ਗੱਲ ਕਰਦਾ ਸੀ ਮੈਥ ਦੀ ਬਾਇਓਲੋਜੀ ਜ਼ੂਲੋਜੀ ਹਰ ਚੀਜ਼ ਦੀ ਗੱਲ ਕਰਦਾ ਸੀ ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ ਛੋਟੀ ਜਿਹੀ ਬੁੱਕ ਸੀਗੀ ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊਜ਼ ਸੀਗੇ ਮੈਮਰੀ ਬਾਰੇ ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ ਤੋ ਅੱਜ ਉਹ ਚੀਜ਼ਾਂ ਸੀ ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ ਔਰ ਸੇਮ ਕੁਐਸਚਨ ਜਿਹੜੇ ਉਸ 1000 ਸਾਲ ਪਹਿਲਾਂ ਲੋਕਾਂ ਦੇ ਦਿਮਾਗ 'ਚ ਸੀ ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹਿਸਾਬ ਹੈਗੇ ਨਾ ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨਹੀਂ ਯਾਦ ਰਹਿੰਦੀਆਂ ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼ ਇਹ ਸਾਡੀਆਂ ਜਨਰਲ ਲਾਈਫ ਦੀਆਂ ਰੋਜ਼ ਦੀ ਲਾਈਫ ਦੀਆਂ ਗੱਲਾਂ ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ ਸੋ ਉਹਨੇ ਇਹ ਬੁੱਕ ਲਿਖੀ ਜਿਹਦੇ 'ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਹਾਂ ਸਨਸੈਟ ਦੇਖ ਰਹੇ ਹਾਂ ਹਨਾ ਜਾਂ ਤੁਸੀਂ ਚਾਹ ਪੀ ਰਹੇ ਹਾਂ ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਹੈ ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਹੈ ਉਸ ਟਾਈਮ ਦੀ ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ ਹਨਾ ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ ਆ ਜਦੋਂ ਤੁਸੀਂ ਬਾਅਦ 'ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ 'ਚ ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ ਹਨਾ ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ 'ਚ ਅਸੀਂ ਐਕਸਪੀਰੀਅੰਸ ਕਰਦੇ ਉਹ ਸਾਡਾ ਇੱਕ ਤਰ੍ਹਾਂ ਮੈਮਰੀ ਬਾਅਦ 'ਚ ਅਸੀਂ ਯਾਦ ਕਰਦੇ ਹਾਂ ਮੈਮਰੀ ਹੋ ਜਾਂਦੀ ਆ ਤੇ ਅੱਜ ਜਦੋਂ ਸਾਇੰਸ 'ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ ਤਾਂ ਉੱਦਾਂ ਹੀ ਦਿਮਾਗ 'ਚ ਸੇਵ ਹੈਗੀਆਂ ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ ਯਾਦ ਕਰਦੇ ਹਾਂ ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ 'ਚ ਨੰਬਰ 'ਚ ਹੈਗੇ ਹਨਾ ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ ਜਿਹੜਾ ਅਲੱਗ ਅਲੱਗ ਏਰੀਆ 'ਚ ਪਿਆ ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ ਹਨਾ ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ ਉੱਥੇ ਗਾਣਾ ਚੱਲ ਰਿਹਾ ਸੀ ਨਾ ਜਾਂ ਪਿਕਨਿਕ ਤੇ ਗਏ ਸੀਗੇ ਉੱਥੇ ਗਾਣਾ ਚੱਲ ਰਿਹਾ ਸੀ ਜਿੱਦਾਂ ਕਦੇ ਬਚਪਨ 'ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ ਸੋ ਉਹਦੇ ਵੀ ਦਿਮਾਗ 'ਚ ਇਹ ਸੀ ਕਿ ਕਿਵੇਂ ਹੋ ਜਾਂਦਾ ਤਾਂ ਉਹਨੇ ਤਿੰਨ ਜਿਹੜੀ ਆ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ ਹਨਾ ਕਿਸੇ ਚੀਜ਼ 'ਚ ਤੁਹਾਨੂੰ ਯਾਦ ਆ ਜਾਂਦਾ ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਕੋਈ ਨਵੇਂ ਬੰਦੇ ਨਾਲ ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰੈਲੇਟਿਵ ਵਰਗਾ ਲੱਗਦਾ ਹਨਾ ਤੇ ਇਹ ਤਾਂ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ ਸੇਮ ਸ਼ਕਲ ਜਾਂ ਉੱਥੋਂ ਲੱਗਦੀ ਹੈ ਨਾ। ਤੇ ਦੂਜੀ ਚੀਜ਼ ਹੈ ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ, ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ, ਕਿਸੇ ਇੱਕ ਦੁਕਾਨ ਦੀ, ਦੂਜੀ ਦੀ ਨਹੀਂ ਸਵਾਦ ਲੱਗੀ, ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ। ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ। ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ, ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ, ਹਨਾ, ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ। ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ, ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਕੁਛ ਯਾਦ ਆ ਗਿਆ ਉੱਥੇ ਦਾ, ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਹੀ ਯਾਦ ਆਊਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ, ਹਨਾ। ਤੇ ਸੇਮ ਹੀ ਹੁਣ ਜਦੋਂ ਨਿਊਰੋ ਸਾਇੰਸ ਅਸੀਂ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ, ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਚਲੋ ਨਿਊਰੋ ਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀਆਂ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ, ਜਾਂ ਫਿਰ ਪਲੇਸ ਦੇ ਨਾਲ, ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ। ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ, ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ। ਇਸ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਡ ਟੋਪਿਕ ਦੇਖ ਰਹੇ ਹਾਂ, ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ, ਸਾਨੂੰ ਇੰਨੀ ਯਾਦ ਨਹੀਂ ਰਹਿੰਦੀ। ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ, ਬੇਸ ਦੇ ਉੱਤੇ, ਉਹ ਸਾਨੂੰ ਜ਼ਿਆਦਾ ਯਾਦ ਰਹਿੰਦੀ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਹੈ ਸਟੋਰੀਜ਼ ਨੂੰ। ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ, ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ। ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ ਚ ਦੇਖਿਆ ਹੋਣਾ, ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ, 5000 ਡਿਜਿਟ ਯਾਦ ਕਰ ਲੈਂਦੇ ਆ, ਹਨਾ, ਉਹ ਤੁਹਾਨੂੰ ਦੱਸ ਦਿੰਦੇ ਆ। ਤੋ ਆਪਣਾ ਆਪਣਾ ਇੱਕ ਮੈਥਡ ਦਾ, ਕਿਉਂਕਿ ਮੋਸਟਲੀ ਲੋਕ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ, ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ, ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ, ਜਿਹੜੀ ਕਿ ਅੱਗੇ ਫਿਰ ਇੱਕ ਪੁਰਾਣੀ ਜਿਹੜੀ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਹਾਂ ਉਹਨੂੰ। ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ, ਜੋ ਕੋਈ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ, ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ, ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ। ਤੋ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ, ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ, ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ। ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ, ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ, ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ।
0: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ 60 ਵੱਜੀ ਹੈ ਤੇ ਭੁੱਲ ਗਏ ਤੇ ਇਹਨੂੰ ਉਸ ਥਾਂ ਤੇ ਲੈ ਕੇ ਜਾਓ, ਇਹਨੂੰ ਫੇਰ ਯਾਦ ਆ ਜਾਊਗੀ ਉਹ ਸਾਰੀ ਚੀਜ਼, ਏਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ।
1: ਇਦਾਂ ਮਤਲਬ ਹੋ ਸਕਦੀ ਹੈ, ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ, ਫਿਰ ਤਾਂ ਨਹੀਂ ਹੁੰਦੀ ਹੈਗੀ, ਨਹੀਂ ਉਹ ਰਿਕਾਲ ਹੁੰਦੀ ਹੈਗੀ। ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ, ਬਟ ਹਾਂਜੀ, ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋ ਸਾਇੰਸ ਦੀ ਰਿਸਰਚ ਕਰਦੇ ਹਾਂ, ਇਹ ਇੱਕ ਇੱਕ ਪੇਸ਼ੈਂਟ ਸੀਗਾ, ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋ ਸਾਇੰਟਿਸਟ, ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ। ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ, ਜਿਹੜਾ ਸਾਡੀਆਂ ਐਕਸਪਲੀਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ, ਮਤਲਬ ਜਿਹੜੀ ਸਾਡੀ ਲਾਈਫ ਚ ਇਵੈਂਟਸ ਹੋਏ ਹੁੰਦੇ ਆ। ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ, ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ, ਉਦੋਂ ਉਹਦੀ ਏਜ 27 ਦੀ ਸੀਗੀ ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ। ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ ਹਨਾ, ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜਿਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਹੈ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ। ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ, ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ। ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ। ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਉਗੇ।
0: ਓਕੇ, ਆਲਰਾਈਟ, ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
1: ਹਾਂਜੀ ਬਿਲਕੁਲ।
0: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ, ਰੇਡੀਓ ਹਾਂਜੀ 1674 ਐਮ 'ਤੇ ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ ਜੀ।
2: ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: This station is now the ultimate power in the universe.
4: Radio Haji 1674.
0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ, ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ, ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਇਹੀ ਤਾਂ ਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੁਖੇ ਸੀ। ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ। ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ। ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਮੇਰੇ ਦਿਮਾਗ ਦਾ ਫਤੂਰ ਹੈ?
1: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ। ਮੈਮਰੀਜ਼ ਮੀਨ ਲਰਨਿੰਗ ਹੈ ਨਾ, ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਹੈ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ। ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ, ਤਾਂ ਅਫਕੋਰਸ ਮੈਂ ਇੱਕ ਚੀਜ਼ ਉੱਤੇ, ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ। ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ। ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਹੋ, ਟੀਵੀ ਵੀ ਦੇਖ ਰਹੇ ਹੋ, ਫੋਨ ਵੀ ਦੇਖ ਰਹੇ ਹੋ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ। ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ ਤੁਸੀਂ ਐਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ, ਹਨਾ, ਜਿੰਨਾ ਤੁਸੀਂ ਯਾਦ, ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ, ਜਿੱਦਾਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ, ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ, ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ, ਹਨਾ, ਜਿਹੜੀ ਆ ਉਹਦੀ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ, ਨਿਊਰੋ ਪਲਾਸਟੀਸਿਟੀ ਜਾਂ ਸੈਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ, ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ, ਸੀ ਉਹ ਭੁੱਲ ਗਿਆ, ਹਨਾ, ਉਹਨੂੰ ਨਹੀਂ ਯਾਦ ਕੀਤਾ, ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਗੱਲ ਯਾਦ ਆ ਜਾਵੇ, ਹਨਾ। ਤਾਂ ਲਾਈਫ ਮਤਲਬ ਬ੍ਰੇਨ ਚ ਤੁਹਾਡੇ ਨਿਊਰੋਨਸ ਚ ਕਿਸੇ ਬਹੁਤ ਬੈਕ ਚ ਇੱਕ ਤਰ੍ਹਾਂ ਚਲੇ ਜਾਂਦੇ ਆ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ, ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ ਚ ਇੱਕ ਗੱਲ ਵੀ ਕਹਿੰਦੇ ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿੱਦਾਂ ਆਪਾਂ ਕੈਲਕੂਲੇਟਰ ਅੱਗੇ ਯੂਜ਼ ਕਰਦੇ ਹੁੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25 + 78 ਕਿੰਨੇ ਆ, ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤਾਂ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ, ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ, ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਆਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ, ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਜਿਹੜੀ ਆ ਜਦੋਂ ਤੁਸੀਂ ਓਲਡ, ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ, ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ, ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ, ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਹੈ ਨਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਹੈ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ, ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ, ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ, ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਆ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਨੀਂਦ ਚ ਕਿਹੜੀ ਇਹ ਮੈਂ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀ ਆ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀ ਆ, ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਹਿਪੋਕੈਂਪਸ ਤੇ ਨਿਊਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ, ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ, ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ, ਹਨਾ, ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ, ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ, ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ, ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਉਹ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟਕਸ ਜਿਹੜਾ 2 ਰੀਜਨ ਹੁੰਦੇ ਆ ਮੇਨ, ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤਾਂ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ, ਉਹ ਚੀਜ਼ਾਂ ਤੁਹਾਡੇ ਨਿਓਕਾਰਟਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ, ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ, ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ, ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਹੈ, ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਜਿਹੜੀਆਂ ਐਮੀਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ ਜਿਹੜਾ ਸਟਰੋਂਗ ਬਣਾਉਂਦਾ ਹੈਗਾ ਬਟ ਅਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ ਬਟ ਇਹ ਦੇਖਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਹੈ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਹੈ ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ ਹਨਾ ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ ਬਟ ਹੌਲੀ ਹੌਲੀ ਜਦੋਂ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ ਹਨਾ ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ
0: ਰਾਈਟ ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਕੋਈ ਇੱਕ ਸੁਪਨਾ ਯਾਦ ਰਹਿੰਦਾ ਬਹੁਤੀ ਵਾਰ ਯਾਦ ਨਹੀਂ ਰਹਿੰਦੇ ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ ਪਰ ਉਹ ਬੜੀ ਵੇਗ ਜਿਹੀ ਮੈਮਰੀ ਹੁੰਦੀ ਹੈ ਹਨਾ ਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ ਕਿਵੇਂ ਭੁੱਲ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼
1: ਹਾਂਜੀ ਬਿਲਕੁਲ ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋ ਪਲਾਸਟੀਸਿਟੀ ਦੀ ਜਾਂ ਨਿਊਰੋ ਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ ਹਨਾ ਉਹ ਸਾਰਾ ਕੁਛ ਹੁੰਦਾ ਰਹਿੰਦਾ ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਕਿ ਐਨਕੋਡਿੰਗ ਹੁੰਦੀ ਆ ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ ਹਨਾ ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ ਕਿਤੇ ਅਸੀਂ ਜਾ ਰਹੇ ਹੈਗੇ ਆ ਕੋਈ ਸੀਨਰੀ ਦੇਖ ਰਹੇ ਹਾਂ ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ ਹਨਾ ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ ਜਿੱਦਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ ਉਹ ਚੀਜ਼ਾਂ ਯਾਦ ਰਹਿੰਦੀਆਂ ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ ਹਨਾ ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ ਤਾਂ ਸਾਨੂੰ ਜਦੋਂ ਪਤਾ ਹੈ ਕਿ ਅਸੀਂ ਉੱਥੇ ਖਾਣਾ ਉਹ ਸਾਡੀ ਪ੍ਰੀ ਨੌਲੇਜ ਹੈਗੀ ਆ ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਐਨਕੋਡ ਹੈਗੀ ਆ ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ ਹਨਾ ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ ਜਿਹਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ ਹਨਾ ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ ਜਿੱਦਾਂ ਉਹੀ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ ਹਨਾ ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਉਹ ਬੋਲੂਗੇ ਹਨਾ ਸੋ ਇਹਦੇ ਚ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀ 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ ਫੋਰ ਐਗਜ਼ਾਮਪਲ ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ ਕੀ ਪੀਤਾ ਸੀ ਉਹਦੇ ਚੋਂ ਕੀ ਪਾਇਆ ਸੀ ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ, 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ, ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ। ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ, 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ, ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ। ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ। ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ, ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ। ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਗਈ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ, ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ। ਜਾਂ ਉਹਨਾਂ ਨੂੰ ਕਹੀ ਗਈ, ਜਿੱਦਾਂ ਕਹਿੰਦੇ ਹੁੰਦੇ ਕਿ ਝੂਠ ਵਾਰ ਵਾਰ ਬੋਲੀ ਜਾਓ ਸੱਚ ਗੱਲਾਂ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਆ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਹਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ DNA ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਕਿ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤਾਂ ਇਹ ਜਿਹੜੀ ਇੱਕ ਡਰਾਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਉਹਨੇ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਕਰਦੇ ਹੋ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ। ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ, ਉਦੋਂ ਤੱਕ ਉਹ ਸੇਵ ਪਈ ਆ, ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ, ਤਾਂ ਓਬਵੀਅਸਲੀ ਹੁਣ ਉਹ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ, ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ, ਇੱਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
0: ਓਕੇ ਰਾਈਟ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ, ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ। ਭਾਸ਼ਾ ਜਿਹੜੀ ਹੈਗੀ ਹੈ, ਜ਼ੁਬਾਨ ਹੈਗੀ ਹੈ, ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਹੈ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
1: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਇੰਡ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਤੋਂ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਏਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨੀ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ ਹੈ ਨਾ, ਤੇ ਸਾਨੂੰ ਸਾਡੇ ਨੋਟਿਸ ਚ ਵੀ ਨੀ ਆਉਂਦਾ ਕਿ ਅਸੀਂ ਕਿਹੜਾ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼ ਹੈ ਨਾ। ਤੇ ਜਿਹੜੀ ਆ ਸਾਨੂੰ ਪਤਾ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਹੈ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਹੈ, ਸਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਹੈ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਹੋ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ ਪੜ ਕੇ ਦਿਮਾਗ ਘਸ ਜਾਂਦਾ ਜਾਂ ਜਿੰਨਾ ਜ਼ਿਆਦਾ ਯੂਜ ਕਰਦੇ ਉਨਾ ਘਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
0: ਰਾਈਟ।
1: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ। ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ, ਹੈ ਨਾ, ਜਿਵੇਂ ਅਸੀਂ ਕਰਦੇ ਹਾਂ ਇੱਥੇ ਹੁਣ, ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ। ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ, ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ। ਔਰ ਇਹ ਦੇਖਿਆ ਗਿਆ ਕਿ ਜਿਵੇਂ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ, ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ, ਉਹਦੇ ਚਾਂਸਿਸ ਘਟਾਉਂਦਾ ਹੈ।
0: ਓਕੇ, ਠੀਕ ਹੋ ਗਿਆ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ। ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ, ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਕੁ ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
1: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਆ ਡੇਲੀ ਲਾਈਫ ਕੇ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ, ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ ਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ। ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ ਹੈ ਨਾ ਕਿ ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ, ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ ਹਨਾ। ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ ਆ, ਸਾਡੀ ਮੂਵਮੈਂਟ ਆ, ਕੋਈ ਵੀ ਚੀਜ਼ ਆ ਹਨਾ, ਉਹਨਾਂ ਚੀਜ਼ ਬੇਸਿਸ ਕੰਮ ਕਰਦੀ। ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ ਜਾ ਰਹੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਹੋ ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਹੈ, ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ ਹਨਾ, ਰਿਪਲੇਸਮੈਂਟ ਘੱਟ ਹੁੰਦੀ ਆ, ਮੇਰਾ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ। ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ, ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ ਚ ਹੈਗਾ ਕੋਈ ਉਹ ਐਕਟੀਵੇਟ ਹੈਗਾ ਆ, ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ। ਪਰ ਬੱਚਿਆਂ ਦੇ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ, ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ। ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ ਹਨਾ, ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ, ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ। ਤਾਂ ਹਰ ਸਟੇਜ ਦੇ ਉੱਤੇ ਡਿਫਰੈਂਟ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਆ ਅੱਗੇ ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ ਹਨਾ ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਆ ਜਾਂ ਫਿਰ ਅਡੋਲੋਸੈਂਸ ਚ ਹੁੰਦੇ ਆ ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ ਇਸ ਲਈ ਟੀਨੇਜਰ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਰਦੇ ਟੀਨੇਜਰਸ ਨੂੰ ਐਟਲੀਸਟ 10 ਘੰਟੇ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਹੈ ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਹਨ ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ ਇਸੇ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ ਕਿਉਂਕਿ ਇੱਕ ਕਾਫੀ ਰਿਸਰਚ ਹੋਈ ਹੈ ਬਟ ਉਹ ਚ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ ਮਤਲਬ ਸੁੱਤਾ ਨੀ ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ ਹਨਾ ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ ਜਾਂ ਤੁਹਾਡੀ ਮੈਮਰੀਜ਼ ਨੂੰ ਜਾਂ ਤੁਹਾਡੀ ਨੌਲੇਜ ਨੂੰ ਬਿਲਡਅਪ ਹੋਣ ਲਈ ਬਟ ਹੁਣ ਇਹਨਾਂ ਸਾਰੀ ਚੀਜ਼ਾਂ ਦਾ ਜਿਹੜਾ ਮੇਰੇ ਖਿਆਲ ਚ ਕਹਿੰਡ ਜਿਹੜਾ ਕੁਐਸਚਨ ਇਹ ਹੋ ਸਕਦਾ ਕਿ ਜੇ ਮੈਮਰੀ ਸਾਡੀ ਇੰਨੀਆਂ ਫੇਡ ਹੁੰਦੀਆਂ ਨੇ ਔਰ ਅਸੀਂ ਕਹਿੰਦੇ ਕਿ ਮੈਮਰੀ ਸਾਨੂੰ ਬਣਾਉਂਦੀਆਂ ਤਾਂ ਫਿਰ ਮੈਮਰੀਜ਼ ਦਾ ਪਰਪਸ ਕੀ ਅਗਰ ਅਸੀਂ ਹਿਊਮਨ ਆਪਣੀ ਗੱਲ ਕਰੀਏ ਐਜ ਏ ਸਪੀਸੀਜ਼ ਗੱਲ ਕਰੀਏ ਹਨਾ
0: ਜੀ ਜੀ
1: ਤੇ ਸਪੀਸੀਜ਼ ਇਹ ਇੱਦਾਂ ਤੁਸੀਂ ਮਤਲਬ ਮੰਨ ਸਕਦੇ ਹਾਂ ਅਸੀਂ ਕਿ ਸਾਨੂੰ ਇਹ ਦੱਸਦੇ ਆ ਕਿ ਕਿਉਂਕਿ ਸਾਡੀ ਨੌਲੇਜ ਦੇ ਬੇਸ ਦੇ ਉੱਤੇ ਸਾਨੂੰ ਇਹ ਪਤਾ ਹੁੰਦਾ ਕਿ ਕੋਈ ਪਰਟੀਕੁਲਰ ਇੰਸੀਡੈਂਟ ਹੋਇਆ ਫੋਰ ਐਗਜ਼ਾਮਪਲ ਕਿ ਉਹਨੂੰ ਮੈਂ ਕਿੱਦਾਂ ਡੀਲ ਕਰਨਾ ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਹੈ ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਹੈ ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ ਹਨਾ ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ ਹਨਾ ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਹੈ ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਆ ਜੋ ਪਲਾਨ ਕਰ ਰਿਹਾ ਹੈਗਾ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ ਹਨਾ ਸੇਮ ਕੁਆਲੀਫਿਕੇਸ਼ਨ ਸੀ ਇੱਕ ਪਰਸਨ ਉਹ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ ਮੈਨੂੰ ਨਹੀਂ ਮਿਲਣੀ ਹੈਗੀ ਮੇਰਾ ਕੁਛ ਨਹੀਂ ਹੋ ਸਕਦਾ ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ ਹਨਾ ਜੋ ਵੀ ਕਰਨ ਤੋਂ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ ਕਿਉਂਕਿ ਮੈਮਰੀ ਇਜ਼ ਇਟਸੈਲਫ ਨੌਲੇਜ ਔਰ ਐਕਸਪੀਰੀਅੰਸ
0: ਰਾਈਟ ਡੈਫੀਨੇਟਲੀ ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੌਪਿਕ ਨਿਕਲਿਆ ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ ਸੰਦੀਪ ਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM ਫਿਲਹਾਲ ਇੰਨਾ ਹੀ ਧੰਨਵਾਦ
2: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
5: ਇਹ ਕੱਲਾ ਕੱਪੜਾ ਨਹੀਂ ਆ ਇਹ ਕਹਾਣੀਆਂ ਕਈ ਸਦੀਆਂ ਦੀ
2: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ
6: They have slavery in their blood we have kingship in ours
7: create terror
2: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हाँ जी।
1: सुनो जी, गड्डी अक्षरा ज्वेलर्स वाल ले लो।
2: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
3: अक्षरा ज्वेलर अपनी दूजी लोकेशन 56 गारफील्ड रोड ईस्ट रिवर्स तंच विच वी तुहाडी सेवा विच। हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउन दा वादा करदा है वेरी बी टोयोटा,
4: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेरी बी टोयोटा दे नाल।
3: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
5: यार तू इतने इनी छेती आके पक्का भी हो गया, की जुगाड़ लाया है?
6: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
7: रेडियो हाँ जी 1674 एम ते तुहाडा सारयां दा स्वागत है जी। अज 20 जुलाई 2026 सोमवार दे दिन भारत आस्ट्रेलिया दुनिया जहान दियां खबरां लेके आए। सब तो पहला इंटरनेशनल न्यूज दे नाल शुरुआत करते हैं, जिथे अमरीकी राष्ट्रपति डोनाल्ड ट्रंप ने डिपोर्टेशन नीति दे विच एक वड्डी तैयारी कर ली है। अमरीका दे विच बिना दस्तावेजा वाले 18,000 भारतीय निशाने दे उत्ते ने। इस वार भी ट्रंप दे प्रशासन दी तरफ तों डिपोर्टेशन दे लई फौजी जहाजा दी वरतों कीती जा सकती है, जो कि सख्त इमीग्रेशन नीति वजों सब तो एक मशहूर तस्वीर भी बन चुकी है अमरीका दी। बिना डॉक्यूमेंट्स वाले या बगैर दस्तावेजा वाले जिहड़े भारतीय ने, उन्हां नूं ना तो अपील, ना दलील ते ना ही वकील करन दा मौका मिलेगा। ट्रंप दी आईसीसी यानी इमीग्रेशन कस्टम एंड एनफोर्समेंट दी जिहड़ी टीमां ने, जिन्हों आईसी कह लिया जांदा, वह लगातार छापेमारियां कर रही ने। डोनाल्ड ट्रंप के प्रशासन वालों डिपोर्ट किए जाने वाले प्रवासियों एल पासो दे विच एक ते कैलिफोर्निया दे विच दो वेयरहाउस खरीद के रखा गया है। इन्हां दे उत्ते करीब 16,500 करोड़ रुपए खर्च भी किए गए ने। इन्हां नूं डिटेंशन सेंटर्स दे विच बदल के आइस के हवाले कर दिता गया। इत्थे करीब 12,000 प्रवासियों नूं रखा जा सकता है। साल 2025 दे विच अमरीका ने 3,567 भारतीय नागरिकां नूं डिपोर्ट किया सी। यह जानकारी भारत के विदेश मंत्रालय ने ही जून 2026 दे विच जारी की सी। विदेश मंत्रालय ने दसाया कि जून 2026 वरे दे विच जून महीने तक 1076 भारतीयों नूं पहले ही डिपोर्ट किया जा चुका है। उथे यूरोपी मुल्क हंगरी दे राष्ट्रपति तामस सुजलियोक ने देश दे संविधान दे विच 17वें सोध दे उत्ते दस्तखत कर दिते ने। ये काफी अहम है, क्यों? क्योंकि इस सोध दे लागू होने दे नाल ही उन्हां दा राष्ट्रपति कार्यकाल अपने आप खत्म हो जाएगा। एक फेसबुक पोस्ट दे विच जारी सुनेहे दे विच सुजलियोक ने कहा कि संविधान सोध दे राही मौजूदा राष्ट्रपति दे कार्यकाल नूं खत्म करना लोकतंत्री कदरां कीमतां दे उल्ट है। उन्होंने इस नूं राजनीतिक शक्ति की दुरवरतों की एक गंभीर उदाहरण दस्या है। उन्होंने कहा है कि यह सोध सीधे तौर दे उत्ते कानून दीयां संस्थावां ते लोकतंत्री प्रणाली नूं कमजोर करदी है। नवी व्यवस्था के मुताबिक राष्ट्रपति का कार्यकाल सोध दे लागू होने तो अगले ही दिन खत्म हो जाएगा। संसद स्पीकर एग्नेस फोर्स थोफर ने नवे राष्ट्रपति की चोन तक कार्यकारी राष्ट्रपति का फर्ज संभालने की गल भी की है। दस दिए कि फिर संसद वध तो वध 5 साल के लिए या नवा संविधान लागू होने तक एक नवा राष्ट्रपति चुनेगी। जिक्र योग है कि 12 अप्रैल नूं होईयां चोणां दे विच टीजा पार्टी वालों संसद च 2/3 बहुमत प्राप्त करने तो बाद प्रधानमंत्री पीटर मजार ने राष्ट्रपति ते होरना संविधानक संस्थावां दे मुखियां दे अस्तीफे की मांग की सी। उन्हां दोष लगाया सी कि यह संस्थावां साबका प्रधानमंत्री विक्टर ओबन की सरकार के प्रभाव हेठ हाले भी काम कर रही ने। उथे अमरीका ने साउदी अरब नूं यूरेनियम सोध दे लई मुढ़ली प्रवानगी दे दित्ती है। यूरेनियम दी सोध यानी के यूरेनियम एनरिचमेंट, ओही प्रक्रिया जिस दे तहत अमरीका ने ਈਰਾਨ ਦੇ ਉੱਤੇ ਹਮਲੇ ਵੀ ਕੀਤੇ ਨੇ ਪਰ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ ਯਾਨੀ ਕਿ ਸਾਊਦੀ ਅਰਬ ਚਾਹੇ ਤਾਂ ਪਰਮਾਣੂ ਹਥਿਆਰ ਵਿਕਸਿਤ ਵੀ ਕਰ ਸਕਦਾ CNN ਦੇ ਦਸਤਾਵੇਜ਼ਾਂ ਤੋਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਦੇ ਨਾਲ ਸੰਬੰਧਿਤ ਡਰਾਫਟ ਹਾਲੇ ਵੀ ਡੋਨਾਲਡ ਟਰੰਪ ਦੇ ਹਸਤਾਖਰ ਦੀ ਉਡੀਕ ਕਰ ਰਿਹਾ ਹਾਲਾਂਕਿ ਇਹ ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਹੈ ਪਰ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਪ੍ਰਸਤਾਵਿਤ 1-2-3 ਅਗਰੀਮੈਂਟ ਇੱਕ ਢਾਂਚਾਬੱਧ ਸਮਝੌਤਾ ਹੈ ਯਾਨੀ ਕਿ ਇੱਕ ਇਸ ਕਿਸਮ ਦੇ ਨਾਲ ਇੱਕ ਚੈਨਲਾਈਜ਼ ਸਮਝੌਤਾ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪ੍ਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰਨਗੇ ਇਸ ਨੂੰ ਹਾਲੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੇ ਲਈ ਵੀ ਪੇਸ਼ ਨਹੀਂ ਕੀਤਾ ਗਿਆ ਖਬਰਾਂ ਇਹ ਵੀ ਨੇ ਕਿ ਵੈਸਟਰਨ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਦੇ ਚੱਲਦਿਆਂ ਮੱਧ ਪੂਰਬ 'ਚ ਇਸ ਚੱਲ ਰਹੇ ਟਕਰਾਅ ਦੇ ਚੱਲਦਿਆਂ ਇਸ ਸਮਝੌਤੇ ਨੂੰ ਪ੍ਰਵਾਨਗੀ ਦੇ ਲਈ ਥੋੜ੍ਹਾ ਜਿਹਾ ਹੋਰ ਡਿਲੇ ਕੀਤਾ ਜਾ ਰਿਹਾ ਦੇਰੀ ਕੀਤੀ ਜਾ ਰਹੀ ਹੈ ਪਰ ਅਮਰੀਕੀ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਦੇਰੀ ਇੱਕ ਕਾਰਨ ਹੋ ਸਕਦੀ ਹੈ ਕਿਉਂਕਿ ਅਮਰੀਕੀ ਪਾਰਲੀਮੈਂਟ ਹਾਲੇ ਸਾਊਦੀ ਅਰਬ ਨੂੰ ਇੰਨੀ ਵੱਡੀ ਤਾਕਤ ਨਹੀਂ ਦੇਣਾ ਚਾਹੇਗੀ ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ ਅਤੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਨਸੂਨ ਸੈਸ਼ਨ ਅੱਜ ਦੇ ਦਿਨ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਿਆ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਦੇ ਦਰਮਿਆਨ ਰਣਨੀਤੀਆਂ ਨੂੰ ਦੇਖਦਿਆਂ ਹੋਇਆਂ ਇਹ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਐਤਵਾਰ ਦੇ ਦਿਨ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵੀ ਬੁਲਾਈ ਗਈ ਸੀ ਜਿਸ ਦੇ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਵਿਚਕਾਰ ਤਿੱਖੀ ਨੋਕ ਝੋਕ ਵੀ ਦੇਖਣ ਨੂੰ ਮਿਲੀ ਸੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਈ ਇਸ ਅਹਿਮ ਬੈਠਕ ਦੇ ਵਿੱਚ ਵਿਰੋਧੀ ਧਿਰਾਂ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਆਮ ਜਨਤਾ ਦੇ ਨਾਲ ਜੁੜੇ ਹੋਏ ਕਈ ਪੱਖ ਦੇ ਮੁੱਦਿਆਂ ਨੂੰ ਸਦਨ ਦੇ ਵਿੱਚ ਚਰਚਾ ਦੇ ਲਈ ਰੱਖਣਾ ਚਾਹੁੰਦੇ ਨੇ ਇਸ ਬੈਠਕ ਤੋਂ ਬਾਅਦ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਮੁੱਦਿਆਂ ਦੀ ਸੂਚੀ ਵੀ ਰੱਖੀ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਨੇ ਬੈਠਕ ਦੇ ਵਿੱਚ ਸ਼ਾਮਲ ਹੋਈ ਕਾਂਗਰਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਹੀ ਗਲਤ ਨੇ ਸਰਕਾਰ ਸਿਰਫ ਆਪਣੇ ਬਿੱਲ ਪਾਸ ਕਰਵਾਉਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ ਜਦਕਿ ਦੇਸ਼ ਦੇ ਸਾਹਮਣੇ ਕਈ ਅਹਿਮ ਨਾਜ਼ੁਕ ਮੁੱਦੇ ਇਸ ਵਕਤ ਲਟਕੇ ਪਏ ਨੇ ਅਯੋਧਿਆ ਦੇ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਇੱਕ ਬਹੁਤ ਗੰਭੀਰ ਮਸਲਾ ਹੈ ਨੀਟ ਪੇਪਰ ਦੇ ਵਿੱਚ ਲੀਕ ਦਾ ਮਸਲਾ ਗੰਭੀਰ ਹੈ ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ ਬੋਝ ਗੰਭੀਰ ਹੈ ਨੀਟ ਪੇਪਰ ਦਾ ਨਾਂ ਲਏ ਬਗੈਰ ਉਹਨਾਂ ਨੇ ਵਿਦਿਆਰਥੀਆਂ ਦੇ ਦੇਸ਼ ਪੱਧਰੀ ਰੋਸ ਵਿਖਾਵਿਆਂ ਦਾ ਜ਼ਿਕਰ ਵੀ ਕੀਤਾ ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਉਸਦਾ ਅਧਿਕਾਰਕ ਤੌਰ ਦੇ ਉੱਤੇ ਕੋਈ ਸਮਰਥਨ ਨਹੀਂ ਕੀਤਾ ਗਿਆ ਹੈ ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਵਿੱਚ ਵੱਡੀ ਤਾਦਾਦ 'ਚ ਲੋਕ ਜੁਟਣਾ ਸ਼ੁਰੂ ਹੋ ਗਏ ਨੇ ਖਬਰਾਂ ਜਿਸ ਵਕਤ ਲਾਈਵ ਪੜ੍ਹੀਆਂ ਜਾ ਰਹੀਆਂ ਨੇ ਹਾਲਾਂਕਿ ਦਿੱਲੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਪਾਰਲੀਮੈਂਟ ਤੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਾਰਚ ਕਰਨਗੇ CJP ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਕਿ ਜ਼ੋਰਦਾਰ ਮੀਂਹ ਅਤੇ ਭਾਰੀ ਸੁਰੱਖਿਆ ਦੇ ਦਰਮਿਆਨ ਅੱਜ ਕਾਕਰੋਚਿਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ ਜੰਤਰ ਮੰਤਰ ਤੋਂ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਇਸ ਦਰਮਿਆਨ ਜੰਤਰ ਮੰਤਰ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਇਸਾ ਦੇ ਤਿੰਨ ਮੈਂਬਰਾਂ ਨੇਹਾ ਅਮੀਨ ਅਤੇ ਮਨੀਸ਼ ਤਿੰਨਾਂ ਨੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਦੇ ਦਿਨ ਖਤਮ ਕਰ ਦਿੱਤਾ ਵਿਦਿਆਰਥੀਆਂ ਦੇ ਸੰਗਠਨ ਦੀ ਤਰਫ ਤੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਆਇਸਾ ਦੇ ਮੁਤਾਬਕ ਭੁੱਖ ਹੜਤਾਲ ਖਤਮ ਕਰਨ ਦੇ ਲਈ ਸੰਸਦ ਮੈਂਬਰ ਮਨੋਜ ਝਾ ਰਾਜਾ ਰਾਮ ਸਿੰਘ ਅਤੇ ਅਮਰਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਹੁੰਚਿਆ ਸੀ ਇਸ ਤੋਂ ਇਲਾਵਾ ਯੋਗਿੰਦਰ ਯਾਦਵ ਪ੍ਰਸ਼ਾਂਤ ਭੂਸ਼ਣ ਪ੍ਰੋਫੈਸਰ ਅਤੁਲ ਸੂਦ ਅਦਾਕਾਰ ਪ੍ਰਕਾਸ਼ ਰਾਜ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ MP ਮਨੋਜ ਝਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਜਵਾਬ ਦੇਣ ਦੇ ਲਈ ਮਜਬੂਰ ਕੀਤਾ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਬੇਸ਼ੱਕ ਨਵੀਂ ਪੀੜ੍ਹੀ ਦੇ ਲਈ ਬਿਹਤਰ ਰਸਤਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਰਹੀ ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅੱਗੇ ਦੀ ਰਾਹ ਦਿਖਾ ਦਿੱਤੀ ਹੈ ਆਇਸਾ ਨਾਮ ਦੀ ਇਸ ਸੰਸਥਾ ਯਾਨੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੁਤਾਬਕ 23 ਦਿਨਾਂ ਦੀ ਭੁੱਖ ਹੜਤਾਲ ਦੇ ਦਰਮਿਆਨ ਵਿਦਿਆਰਥੀਆਂ ਦੇ ਸਰੀਰ ਦੇ ਵਜ਼ਨ 'ਚ 12% ਤੱਕ ਦੀ ਕਮੀ ਹੋਈ ਸੀ ਉਹਨਾਂ ਦੇ ਬਲੱਡ ਸ਼ੂਗਰ ਲੈਵਲ ਵੀ ਕਾਫੀ ਜ਼ਿਆਦਾ ਡਿੱਗ ਪਏ ਸੀ ਔਰ ਉਹਨਾਂ ਦੀ ਸਿਹਤ ਦੇ ਉੱਤੇ ਇਸ ਦੇ ਗੰਭੀਰ ਪ੍ਰਭਾਵ ਪਏ ਨੇ ਉੱਥੇ ਹੀ ਇਸੇ ਦਰਮਿਆਨ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਤਰ ਮੰਤਰ ਦੇ ਹੋਏ ਇਹ ਪ੍ਰਦਰਸ਼ਨ ਦੇ ਦਰਮਿਆਨ ਸੋਨਮ ਵਾਂਗਚੁਕ ਨੇ ਆਪਣੇ ਭੁੱਖੜਤਾ ਨੂੰ ਖਤਮ ਕਰਨ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਆਪਣੇ ਭੁੱਖੜਤਾ ਨੂੰ ਖਤਮ ਕਰਨ ਦੀ ਸ਼ਰਤ ਨੂੰ ਜਨਤਕ ਕਰਦਿਆਂ ਕਿਹਾ ਕਿ ਕੁਝ ਖਾਸ ਸਥਿਤੀਆਂ ਦੇ ਵਿੱਚ ਕੁਝ ਖਾਸ ਹਾਲਾਤਾਂ ਦੇ ਵਿੱਚ ਉਹ ਇਸ ਹੜਤਾਲ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸੁਨੇਹਾ ਜਾਰੀ ਕਰਕੇ ਲਿਖਿਆ ਕਿ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਨੇ ਉਹ। ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਦੇ ਲਈ ਬੈਠੇ ਸੀ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ 18 ਜੁਲਾਈ ਨੂੰ ਜ਼ਬਰਦਸਤੀ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਹਨਾਂ ਦਾ ਇਲਾਜ ਹਾਲੇ ਵੀ ਕੀਤਾ ਜਾ ਰਿਹਾ। ਸੋਨਮ ਵਾਂਗਚੁਕ ਨੇ ਕਿਹਾ ਕਿ ਉਦੋਂ ਤੱਕ ਆਪਣੇ ਭੁੱਖ ਹੜਤਾਲ ਨਹੀਂ ਤੋੜਨਗੇ ਜਦੋਂ 3 ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਹੋ ਜਾਂਦੀ। ਵਾਂਗਚੁਕ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਵਿਵਸਥਾ ਦੀਆਂ ਜਿਹੜੀਆਂ ਅਸਫਲਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਚੁੱਕੇ, ਨਹੀਂ ਤਾਂ ਫਿਰ ਪਾਰਲੀਮੈਂਟੇਰੀਅਨਸ ਉਹਨਾਂ ਨੂੰ ਇਸ ਗੱਲ ਦੇ ਲਈ ਯਕੀਨ ਦਿਲਵਾਉਣ ਕਿ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਏਗਾ, ਨਹੀਂ ਤਾਂ ਉਹ ਆਪਣੀ ਭੁੱਖ ਹੜਤਾਲ 20 ਜੁਲਾਈ ਨੂੰ ਹੀ ਖਤਮ ਕਰ ਦੇਣਗੇ। ਪਰ ਜੇਕਰ ਉਹਨਾਂ ਦੀ ਭੁੱਖ ਹੜਤਾਲ ਖਤਮ ਨਾ ਹੋਈ ਤਾਂ ਡਾਕਟਰਾਂ ਦੀ ਤਰਫ ਤੋਂ ਪਹਿਲਾਂ ਹੀ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਹਨਾਂ ਦੇ ਲਈ, ਉਹਨਾਂ ਦੀ ਸਿਹਤ ਦੇ ਲਈ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਸੋਨਮ ਵਾਂਗਚੁਕ ਦੀ ਪਤਨੀ ਵੀ ਇਹ ਕਹਿ ਚੁੱਕੇ ਨੇ ਕਿ ਉਹ ਭੁੱਖ ਹੜਤਾਲ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਂਗਚੁਕ ਨੇ ਐਕਸ ਹੈਂਡਲ ਤੋਂ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਕਿ ਨਹੀਂ, ਪਹਿਲਾਂ ਇਹ ਸ਼ਰਤਾਂ ਜਿਹੜੀਆਂ ਨੇ ਇਹ MPs ਤੱਕ ਪਹੁੰਚਾ ਦਿੱਤੀਆਂ ਜਾਣ। ਚਲੋ ਸੰਸਦ ਮਾਰਚ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਦੇ ਦਿਨ ਉੱਥੇ ਜੁਟੇ ਹੋਏ ਨੇ। ਇਸ ਬਾਬਤ ਹਲੇ ਤਾਜ਼ਾ ਖਬਰਾਂ ਸਾਹਮਣੇ ਨਹੀਂ ਆਈਆਂ ਨੇ, ਪਰ ਜੋ ਵੀ ਖਬਰਾਂ ਹੋਣਗੀਆਂ ਜਾਂ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦੇਵਾਂਗੇ, ਕਿਉਂਕਿ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਸਮੇਂ ਦਾ ਫਰਕ ਹੋਣ ਦੇ ਚੱਲਦਿਆਂ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਸੀ ਆ ਸਕੀਆਂ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪੌਲਿਨ ਹੈਨਸਨ ਦਾ ਵਿਦੇਸ਼ ਦੌਰਾ। ਵੈਸੇ ਤਾਂ ਪੌਲਿਨ ਹੈਨਸਨ ਕੋਈ ਐਸਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਨਹੀਂ ਰੱਖਦੇ ਨੇ, ਨਾ ਤਾਂ ਉਹ ਕੈਬਨਿਟ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਨਾਲ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੋਵੇ। ਪਰ ਬਾਵਜੂਦ ਇਸ ਦੇ ਪੌਲਿਨ ਹੈਨਸਨ ਦੇ ਯੂਰਪ ਦੌਰੇ ਦੇ ਉੱਤੇ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਲੈ ਕੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਜਿਹੜੀ ਖੁੱਲ੍ਹ ਕੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੋਡਕਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦੇ ਉੱਤੇ ਇਤਰਾਜ਼ ਹੋ ਰਹੇ ਨੇ। ਹਾਲਾਂਕਿ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਯਾਨੀ ਕਿ ਸਰਦ ਰੁੱਤ ਸੈਸ਼ਨ ਦਾ ਹਾਲ ਫਿਲਹਾਲ ਬ੍ਰੇਕ ਚੱਲ ਰਹੀ ਹੈ, ਇਸ ਕਰਕੇ ਜ਼ਿਆਦਾਤਰ MPs ਵਿਹਲੇ ਹੀ ਨੇ ਜਿਹੜੇ ਫੈਡਰਲ MP ਨੇ। ਪਰ ਡੋਲਚੀ ਗਬਾਨਾ ਦੇ ਸ਼ੋਅ ਦੇ ਉੱਤੇ ਜੀਨਾ ਰਾਈਨਹਾਰਡ ਦੇ ਨਾਲ ਅਲੱਗ ਅਲੱਗ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਦੇ ਪੀਂਦਿਆਂ ਹੋਇਆਂ, ਵੈਸੇ ਤਾਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਨੇ, ਨਾ ਹੀ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਉਹਨਾਂ ਨੂੰ ਨਸ਼ਰ ਕੀਤਾ ਜਾ ਰਿਹਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਨੇ ਅਤੇ ਟੌਮੀ ਰੋਬਿਨਸਨ ਵਰਗੇ ਕਥਿਤ ਅਪਰਾਧੀ ਦੇ ਨਾਲ ਹੋਏ ਪੋਡਕਾਸਟ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੱਕ ਨੇ ਉਹਨਾਂ ਦੇ ਜੋ ਕਿਹਾ ਹੈ ਵਿਦੇਸ਼ਾਂ ਦੇ ਵਿੱਚ ਉਸ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਐਂਥਨੀ ਅਲਬਨੀਜ਼ ਨੇ ਕਿਹਾ ਕਿ ਮੈਂ ਵਿਦੇਸ਼ਾਂ 'ਚ ਜਦੋਂ ਵੀ ਜਾਂਦਾ ਤਾਂ ਆਸਟ੍ਰੇਲੀਆ ਦੀ ਸਾਖ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰਦਾ, ਪਰ ਪੌਲਿਨ ਹੈਨਸਨ ਨੇ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਲੋਕਾਂ ਨੂੰ ਸ਼ਰਮਸਾਰ ਕੀਤਾ, ਉਹ ਕੋਈ ਬਹੁਤਾ ਵਧੀਆ ਉਹਨੂੰ ਨਹੀਂ ਮੰਨਿਆ ਜਾ ਸਕਦਾ, ਉਸ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਸਾਡੀਆਂ ਸਾਰਿਆਂ ਦੀਆਂ ਤਰਜੀਹਾਂ ਇਹੀ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਹਮੇਸ਼ਾ ਬਰਕਰਾਰ ਰੱਖੀ ਹੈ। ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਉੱਤੇ ਕੁਝ ਟਿੱਪਣੀਆਂ ਕਸੀਆਂ। ਉਹਨਾਂ ਨੇ ਕਿਹਾ ਕਿ ਪੌਲਿਨ ਹੈਨਸਨ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਵਿਅਕਤੀ ਦਾ ਸ਼ੋਅ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਉਹ ਕਿਵੇਂ ਚਲਾਉਣਗੇ, ਸਰਕਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਫਿੱਟ ਬੈਠਣਗੇ, ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਪੌਲਿਨ ਹੈਨਸਨ ਜਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਮਸਲੇ ਦੇ ਉੱਤੇ ਕਿ ਉਹ ਵਾਪਸ ਇਸ ਨੂੰ ਉਭਾਰ ਰਹੇ ਨੇ। ਸਵੇਰ ਵੇਲੇ ਤੁਹਾਡੇ ਨਾਲ ਖਬਰਾਂ 'ਚ ਸਾਂਝ ਪਾਈ ਸੀ ਕਿ MP ਬਾਨਵੀ ਜੋਇਸ ਨੇ ਵੀ ਕਿਹਾ ਕਿ ਪੌਲਿਨ ਹੈਨਸਨ ਦਾ ਇਸ ਕਿਸਮ ਦਾ ਕੋਈ ਮਕਸਦ ਨਹੀਂ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਮੁੜ ਤੋਂ ਲਿਆਂਦੀ ਜਾਵੇ। ਹੁਣ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਵੀ ਇਸ ਬਹਿਸ ਦੇ ਵਿੱਚ ਕੁੱਦ ਪਈ ਨੇ। ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਅਕਸਰ ਸ਼ਬਦਾਂ ਦੀ ਘਾਟ ਦੇ ਚੱਲਦਿਆਂ ਹੋਇਆਂ ਗਲਤ ਸਮਝ ਲਿਆ ਜਾਂਦਾ ਹੈ, ਉਹ ਇਸ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕਹੀ, ਜਿਹਨੂੰ ਜਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਪਸਾਰਿਆ ਜਾ ਰਿਹਾ। ਮੈਂ ਜਾਣਦੀ ਹਾਂ ਕਿ ਪੌਲੀਨ ਕੌਣ ਹੈ, ਮੇਰੀ ਮਾਂ ਹੈ, ਅਤੇ ਉਹਨਾਂ ਦੀ ਇਸ ਕਿਸਮ ਦੀ ਇੰਟੈਂਸ਼ਨ ਕਦੇ ਵੀ ਨਹੀਂ ਹੋਏਗੀ ਕਿਸੇ ਵੀ ਹਾਲਾਤ ਦੇ ਵਿੱਚ, ਕਿਸੇ ਵੀ ਸੰਭਾਵਨਾ ਦੇ ਤਹਿਤ ਉਹ ਵਾਈਟ ਆਸਟ੍ਰੇਲੀਆ ਪੋਲਿਸੀ ਨੂੰ ਫਿਰ ਤੋਂ ਲਿਆਉਣ ਦੇ ਲਈ ਹੱਕਦਾਰ ਨਹੀਂ ਹੋਣਗੇ। ਉਹਨਾਂ ਨੇ ਕਦੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ। ਸੋ ਅਜਿਹੇ ਦੇ ਵਿੱਚ ਉਹ ਇਸ ਗੱਲ ਦੇ ਲਈ ਵੀ ਕਿਉਂ ਮਾਫ਼ੀ ਮੰਗਣ ਕਿ ਉਹ ਵਾਈਟ ਨੇ, ਵਾਈਟ ਹੋਣਾ ਕੋਈ ਗੁਨਾਹ ਨਹੀਂ ਹੈ। ਉੱਥੇ ਹੀ ਵੈਸਟਰਨ ਸਿਡਨੀ ਦਾ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਜਾਂ ਬਣ ਚੁੱਕਿਆ, ਇਸ ਦੇ ਨਾਲ ਜੁੜੀ ਇੱਕ ਖਬਰ ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ NSW ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ 1.4 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦੇ ਵਿੱਚ ਜਿਹੜੀ ਇੱਕ ਸੜਕ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ। ਲਿਵਰਪੂਲ ਸਿਟੀ ਕੌਂਸਲ ਦੀ ਤਰਫ ਤੋਂ ਵੀ ਹੁਣ NSW ਸਰਕਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਸੋਚਣ ਦੇ ਲਈ ਕਿਹਾ ਗਿਆ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਚੱਲਦਿਆਂ ਬਹੁਤ ਸਾਰੀਆਂ ਖਾਮੀਆਂ ਆ ਸਕਦੀਆਂ ਨੇ ਔਰ ਇਸ ਦਾ ਬਦਲਵਾਂ ਵਿਕਲਪ ਵੀ ਸਰਕਾਰ ਦੇ ਕੋਲ ਮੌਜੂਦ ਹੈ। ਸਰਕਾਰ ਨੂੰ ਬਦਲਵੇਂ ਵਿਕਲਪਾਂ ਦੇ ਉੱਤੇ ਸੋਚਣਾ ਚਾਹੀਦਾ। ਲਿਵਰਪੂਲ ਸਿਟੀ ਕੌਂਸਲ ਨੇ 15th Avenue ਦੇ ਜਿਹੜਾ ਇਸ ਨਵੇਂ ਏਅਰਪੋਰਟ ਤੋਂ ਸ਼ੁਰੂ ਕਰਕੇ ਬਣਾਉਣ ਦਾ ਇੱਕ ਪ੍ਰੋਜੈਕਟ ਹੈ, ਇਸ ਨੂੰ ਇੱਕ ਭਾਰੀ ਭਰਕਮ ਇੱਕ ਵਿਅਸਤ ਸੜਕ ਬਣ ਜਾਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਸੜਕ ਇਹ ਕਾਫ਼ੀ ਵਿਅਸਤ ਹੈ, ਇੱਥੋਂ ਜੇਕਰ ਨਿਕਲਦੀ ਹੈ

0: ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਸੇਫਟੀ ਦਾ ਸਵਾਲ ਉੱਠਣ ਲੱਗ ਪੈਂਦਾ। ਲਿਥਕੋ ਸਿਟੀ ਕੌਂਸਲ ਨੇ ਫਿਲਹਾਲ ਦੋ ਪ੍ਰੋਗਰਾਮ ਜਿਹੜੇ ਨੇ ਸਰਕਾਰ ਦੀ ਮਦਦ ਦੇ ਨਾਲ ਸ਼ੁਰੂ ਕਰਨੇ ਨੇ। ਇਸ ਦੇ ਵਿੱਚ ਇੱਕ ਪੈਕੇਜ ਸੇਫਰ ਸਿਟੀ ਪੈਕੇਜ ਹੋਏਗਾ ਜਿਸ ਦੇ ਉੱਤੇ $1 million ਖਰਚੇ ਜਾਣਗੇ ਐਨ ਐਸ ਡਬਲਿਊ ਸਰਕਾਰ ਦੀ ਤਰਫ ਤੋਂ। ਪਰਮਿਟ ਪਲੱਗ ਪਲੇ ਪ੍ਰੋਗਰਾਮ ਦੇ ਤਹਿਤ ਵਧੇਰੇ ਕੈਮਰਾਜ਼ ਲਗਾਉਣੇ, ਵਧੇਰੇ ਸੜਕਾਂ ਨੂੰ ਸੁਰੱਖਿਅਤ ਬਣਾਉਣਾ, ਇਸ ਕਿਸਮ ਦੇ ਪ੍ਰੋਗਰਾਮ ਲਿਥਕੋ ਸਿਟੀ ਸੈਂਟਰ ਦੇ ਲਈ ਦਿੱਤੇ ਜਾ ਰਹੇ ਨੇ। ਉੱਥੇ ਆਖਰਕਾਰ 1098 ਦਿਨਾਂ ਦੇ ਬਾਅਦ ਵਿਕਟੋਰੀਆ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ ਜਿਸ ਮਾਮਲੇ ਨੂੰ ਲੈ ਕੇ ਪਿਛਲੇ ਪ੍ਰੀਮੀਅਰ ਵਿਕਟੋਰੀਆ ਦੇ ਡੈਨੀਅਲ ਐਂਡਰਿਊਜ਼ ਨੂੰ ਭੰਡਿਆ ਜਾ ਰਿਹਾ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜੀਆਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਉਹਦਾ ਫੈਸਲਾ ਉਸ ਵਕਤ ਇਨਕਾਰ ਕਰਕੇ ਜਾਂ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਲੈ ਕੇ ਸਰਕਾਰ ਨੇ ਉਸ ਵਕਤ ਚੰਗਾ ਕੀਤਾ, ਪਰ ਇਸ ਦੇ ਕੁਝ ਦੁਰਗਾਮੀ ਪ੍ਰਭਾਵ ਜ਼ਰੂਰ ਹੋਏ ਨੇ। ਉਹਨਾਂ ਕਿਹਾ ਕਿ $200 million ਖਰਚ ਕਰਕੇ ਵਿਕਟੋਰੀਆ ਨੇ ਇਹਨਾਂ ਖੇਡਾਂ ਨੂੰ ਹੋਸਟ ਕਰਨਾ ਸੀ, ਪਰ ਇਹ ਸਿਰਫ ਇੰਨੇ ਖਰਚ ਦੀ ਗੱਲ ਨਹੀਂ ਸੀ। ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਨਫਰਾਸਟ੍ਰਕਚਰ ਬਿਹਤਰ ਹੋਣਾ ਸੀ, ਟੂਰਿਜ਼ਮ ਬਿਹਤਰ ਹੋਣਾ ਸੀ, ਪਰ ਵਿਕਟੋਰੀਆ ਸੂਬੇ ਦੇ ਸਿਰ ਦੇ ਉੱਤੇ ਇੱਕ ਨਵਾਂ ਵਿੱਤੀ ਬੋਝ ਵੀ ਪੈਣਾ ਸੀ। ਇਸ ਦੇ ਲਈ ਫਿਲਹਾਲ ਜਿੰਨੇ ਲੋਕ ਨਿਰਾਸ਼ ਹੋਏ ਨੇ ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਰਲਡ ਕੱਪ ਦੇ ਵਿੱਚ ਸਪੇਨ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਦਾ ਰੋਣਾ ਜਿਹੜਾ ਉਹ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ। ਦੱਸ ਦਈਏ ਕਿ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਦੂਸਰੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਇਸ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਨੇ ਕਾਫ਼ੀ ਭਾਵੁਕ ਵੀ ਦਿਖਾਈ ਦਿੱਤੇ। ਕਈ ਵਾਰ ਉਹ ਇਸ ਪ੍ਰੈਸ ਕਾਨਫਰੰਸ 'ਚ ਰੋਏ ਅਤੇ ਮਾਫ਼ੀ ਮੰਗਦੇ ਹੋਏ ਫਿਰ ਇੱਥੋਂ ਉੱਠ ਕੇ ਚਲੇ ਗਏ। ਦਰਅਸਲ ਫੀਫਾ ਵਰਲਡ ਕੱਪ 2026 'ਚ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਔਰ ਯੂਰਪੀ ਚੈਂਪੀਅਨ ਹੋਣ ਦੇ ਨਾਲ ਨਾਲ ਮੌਜੂਦਾ ਵਰਲਡ ਚੈਂਪੀਅਨ ਅਰਜਨਟੀਨਾ ਦੀ ਤੁਲਨਾ ਦੇ ਵਿੱਚ ਬਿਹਤਰ ਮੌਕੇ ਵੀ ਲਏ ਔਰ ਬਿਹਤਰ ਖੇਡ ਦਾ ਮੁਜ਼ਾਹਰਾ ਵੀ ਕੀਤਾ। ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਦਾ ਕੰਟਰੈਕਟ ਦਸੰਬਰ ਮਹੀਨੇ 'ਚ ਖਤਮ ਹੋ ਰਿਹਾ। ਉਹਨਾਂ ਕਿਹਾ ਕਿ ਇਸ ਬਾਰੇ ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਦੇ ਨਾਲ ਉਹ ਗੱਲਬਾਤ ਕਰਨਗੇ ਕਿ ਮੈਂ ਆਪਣਾ ਕੰਟਰੈਕਟ ਪੂਰਾ ਕਰਾਂਗਾ ਜਾਂ ਮੈਨੂੰ ਇਸ ਦੀ ਲੋੜ ਨਹੀਂ ਹੈ। ਅਜਿਹਾ ਕਹਿੰਦੇ ਹੀ ਉਹ ਇੱਥੋਂ ਉੱਠ ਕੇ ਚਲੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ।
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ। ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ। ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
2: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ, ਵੀ ਹੈਵ ਕਿੰਗਸ਼ਿਪ ਇਨ ਆਰਸ।
3: ਕ੍ਰੀਏਟ ਟੈਰਰ।
1: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ। ਸਮੇਂ ਦਰ ਸਮੇਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕੁਛ ਪ੍ਰੋਫੈਸ਼ਨਲਸ ਦੇ ਨਾਲ ਗੱਲਬਾਤ ਤੁਹਾਡੀ ਕਰਾਈਏ। ਉਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਚਾਹੇ ਅਣਚਾਹੇ ਸਾਨੂੰ ਆਣ ਘੇਰਦੀਆਂ ਨੇ, ਅਤੇ ਉਸ ਸੰਬੰਧ ਦੇ ਵਿੱਚ ਜੇਕਰ ਆਪਾਂ ਪਹਿਲਾਂ ਨੌਲੇਜ ਰੱਖਦੇ ਹੋਈਏ ਅਤੇ ਸਾਨੂੰ ਇੰਨਾ ਭਾਰ ਨਹੀਂ ਮਹਿਸੂਸ ਹੁੰਦਾ, ਇੰਨੀ ਭੱਜ ਨੱਠ ਨਹੀਂ ਹੁੰਦੀ ਸਾਡੇ ਕੋਲ, ਹਲਕੀ ਫੁਲਕੀ ਜਿਹੜੀ ਮੁੱਢਲੀ ਜਾਣਕਾਰੀ ਜ਼ਰੂਰ ਹੁੰਦੀ ਆ। ਵੈਸੇ ਤਾਂ ਕਹਿੰਦੇ ਕਿ ਰੱਬ ਨਾ ਕਰੇ ਇੱਦਾਂ ਦੀਆਂ ਕਿਸੇ ਚੀਜ਼ਾਂ ਦੇ ਵਿੱਚ ਸਾਨੂੰ ਪਸਾਵੇ, ਕਿਉਂਕਿ ਅੱਜ ਆਪਾਂ ਗੱਲ ਕਰਨੀ ਆਪਾਂ ਅਦਾਲਤਾਂ ਬਾਰੇ, ਗੱਲ ਕਰਨੀ ਆਪਾਂ ਵਕੀਲਾਂ ਬਾਰੇ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਾਨੂੰ, ਤੁਸੀਂ ਆਪ ਨਾ ਚਾਹੋ ਪਰ ਕਿਸੇ ਦਾ ਤੁਹਾਨੂੰ ਉਸ ਮਸਲੇ ਦੇ ਵਿੱਚ ਧੂ ਲੈਣਾ ਜਾਂ ਫਿਰ ਇੱਦਾਂ ਦੀ ਕੋਈ ਵਿਪਤਾ ਪੈ ਜਾਣੀ। ਸੋ ਉਸ ਸੰਬੰਧ ਦੇ ਵਿੱਚ ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਲੜੀਵਾਰ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰੀਏ ਜਿਹਦੇ ਵਿੱਚ ਸਾਰੇ ਹੀ ਲਗਭਗ ਉਹ ਮਸਲੇ ਜਿਹੜੇ ਸਾਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ, ਉਸ ਸੰਬੰਧ ਵਿੱਚ ਸਾਡੀ ਚਰਚਾ ਚੱਲਦੀ ਰਹੂਗੀ। ਸੋ ਅੱਜ ਦੇ ਦਿਨ ਇਸ ਲੜੀ ਦੀ ਸ਼ੁਰੂਆਤ ਆਪਾਂ ਕਰਾਂਗੇ, ਬੇਸਿਕ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇੱਥੋਂ ਦਾ ਲਾਅ ਸਿਸਟਮ ਹੈ ਕੀ ਅਤੇ ਹੋਰ ਕੁਛ ਜ਼ਰੂਰੀ ਤੁਹਾਡੇ ਲਈ ਗੱਲਾਂ ਬਾਤਾਂ। ਸੋ ਅਗਲੀ ਗੱਲਬਾਤ ਜਿਹੜੀ ਆ ਉਹ ਧਿਆਨ ਦੇ ਨਾਲ ਸੁਣਿਓ। ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਟਾਈਮ ਬਾਂਸਲ ਲੋਇਸ ਤੋਂ ਸਾਡੇ ਨਾਲ ਅਜੇ ਬਾਂਸਲ ਜੀ ਪਹੁੰਚੇ ਨੇ। ਇਸ ਤੋਂ ਪਹਿਲਾਂ ਤੱਕ ਲੰਮਾ ਸਮਾਂ ਇਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ, ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ, ਪਰ ਹੁਣ ਵਕਾਲਤ ਦੀ ਦੁਨੀਆ ਦੇ ਵਿੱਚ ਆ ਗਏ ਨੇ ਅਤੇ ਅੱਜ ਆਪਾਂ ਇਹਨਾਂ ਕੋਲੋਂ ਇਹ ਵਾਲੀ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੰਸਲ ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ ਵੇੜੇ।
4: ਧੰਨਵਾਦ।
3: ਕੀ ਹਾਲ ਚਾਲ? ਠੀਕ ਠਾਕ?
4: ਬਹੁਤ ਵਧੀਆ।
3: ਉਹ ਫਰਕ ਲੱਗਦਾ ਮਤਲਬ ਇਮੀਗ੍ਰੇਸ਼ਨ ਤੋਂ ਬਾਅਦ ਜਦੋਂ ਆਪਾਂ ਲੋਇਰ ਬਣ ਕੇ ਕੋਈ ਮਹਿਸੂਸ ਹੁੰਦਾ ਫਰਕ?
4: ਬਿਲਕੁਲ ਫਰਕ ਲੱਗਦਾ ਜੀ, ਇਮੀਗ੍ਰੇਸ਼ਨ ਤੋਂ ਬਾਅਦ ਲੋਇਰ ਬਣ ਕੇ ਲੱਗਦਾ ਵੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਬਲ, ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮ ਹੋ ਕੇ ਕੰਮ ਕਰਨਾ ਪੈਣਾ।
3: ਅੱਛਾ, ਵਾਕਈ ਵਕੀਲ ਮਤਲਬ ਇੰਨੇ ਪ੍ਰੋਫੈਸ਼ਨ ਨਰਮ ਚੱਲ ਜਾਂਦਾ ਵੈ?
4: ਦੇਖੋ ਬਾਕੀ ਤਾਂ ਥੋੜ੍ਹੀ ਚੁਆਇਸ ਹੈ ਜੀ, ਬਟ ਨਰਮ ਚੱਲਣਾ ਦਾ ਕਾਇੰਡ ਆਫ ਕਲਾਇੰਟਸ ਯੂ ਡੀਲ ਵਿਦ, ਕਿਉਂਕਿ ਜਿਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਨੇ। ਹੁਣ ਤੱਕ ਅਸੀਂ ਡੀਲ ਕਰਦੇ ਸੀਗੇ ਇਮੀਗ੍ਰੇਸ਼ਨ ਦੇ ਮਸਲੇ ਸੀਗੇ, ਚਲੋ ਇੱਕ ਵਿਨ ਵਿਨ ਸਿਚੁਏਸ਼ਨ ਹੁੰਦੀ ਸੀਗੀ, ਪਰ ਹੁਣ ਜਿਸ ਤਰ੍ਹਾਂ ਦੇ ਮਸਲੇ ਨਾਲ ਡੀਲ ਕਰਦਾ, ਜਿਸ ਤਰ੍ਹਾਂ ਦੇ ਕਲਾਇੰਟਾਂ ਨਾਲ ਤੁਸੀਂ ਡੀਲ ਕਰਦੇ ਹੋ ਅਤੇ ਜਿਸ ਤਰ੍ਹਾਂ ਦੀ ਸਿਚੁਏਸ਼ਨਾਂ 'ਚੋਂ ਲੰਘ ਰਹੇ ਨੇ, ਤਾਂ ਮੇਰੇ ਖਿਆਲ ਨਾਲ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਠਰਵੇਂ ਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮੀ ਦੀ ਉਹ ਹੈ, ਕਿਉਂਕਿ ਲੋਅ ਦੇ ਵਿੱਚ ਕੁਛ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ। ਜਿਵੇਂ ਕਿ ਪਹਿਲਾਂ ਵੀ ਗੱਲ ਕਰ ਰਹੇ ਸੀ, ਜਿਵੇਂ ਤੁਹਾਡੇ ਕੁਛ ਕੁ ਸਵਾਲ ਸੀ, ਤਾਂ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਲਈ ਆਂਸਰ ਦੇਣੇ ਫਟਾਫਟ ਹੁੰਦੇ ਸੀ, ਹਾਂਜੀ ਇੱਦਾਂ ਕਰ ਲਓ ਤਾਂ ਇੱਦਾਂ ਹੋ ਜੂ, ਪਰ ਲੋਅ ਦੇ ਵਿੱਚ ਉਸ ਤਰ੍ਹਾਂ ਸਟੇਟ ਫਾਰਵਰਡ ਆਂਸਰ ਨਹੀਂ ਹੁੰਦੇ, ਉਹਦੇ ਵਿੱਚ ਕੋਈ ਫਾਈਨ ਲਾਈਨ ਨਹੀਂ ਹੁੰਦੀ ਵੀ ਹਾਂਜੀ ਇਹ ਲਾਈਨ 'ਤੇ ਇੱਧਰ ਆ ਤਾਂ ਜਿੱਤ ਗਏ ਉੱਧਰ ਆ ਤਾਂ ਹਾਰ ਗਏ। ਉਹਦੇ 'ਚ ਕਈ ਵਾਰ ਜਿਹੜੀ ਕਿ ਬਾਹਰੋਂ ਲੱਗਦਾ ਵੀ ਹਾਰੀ ਹੋਈ ਚੀਜ਼ ਆ, ਉਹ ਕਈ ਵਾਰ ਜਿੱਤ ਹੁੰਦੀ ਹੈ ਅਤੇ ਕਈ ਵਾਰ ਜਿਹੜੀ ਲੱਗਦੇ ਵੀ ਜਿੱਤ ਗਏ ਅਤੇ ਉਹ ਚੀਜ਼ ਹਾਰ ਹੁੰਦੀ ਹੈ।
3: ਸੋ ਇਹ ਹੌਲੀ ਹੌਲੀ ਉਹ ਚੀਜ਼ਾਂ ਤਜਰਬੇ ਨਾਲ, ਵੈਸੇ ਸਾਰੀ ਉਮਰ ਕਹਿੰਦੇ ਬੰਦਾ ਸਿੱਖਦਾ। ਅੱਛਾ, ਮੇਰੇ ਇਸ ਤੋਂ ਪਹਿਲਾਂ ਕਿ ਆਪਾਂ ਅਗਲੀ ਗੱਲਬਾਤ ਵੱਲ ਵਧੀਏ, ਮੇਰੇ ਖੁਦ ਦੀ ਇੱਕ ਜਗਿਆਸਾ ਵੀ ਇੱਥੋਂ ਦੇ ਸਿਸਟਮ ਨੂੰ ਸਮਝਿਆ ਜਾਵੇ ਕਿ, ਕਿਉਂਕਿ ਇੰਡੀਆ ਬਾਰੇ ਆਪਾਂ ਥੋੜ੍ਹਾ ਬਹੁਤਾ ਜਾਣਦੇ ਹਾਂ, ਹਾਲਾਂਕਿ ਉੱਥੋਂ ਬਾਰੇ ਵੀ ਨਹੀਂ ਸਾਰਾ ਜਾਣਦੇ ਹੋਵਾਂਗੇ, ਜਿਹਦਾ ਵਾਹ ਪੈ ਗਿਆ ਉਹ ਜਾਣਦਾ ਹੋਵੇ। ਅਤੇ ਇੱਥੇ ਵੀ ਜਦੋਂ ਵਾਹ ਵਾਸਤਾ, ਚਲੋ ਜਿਹੜਾ ਬੰਦਾ ਇੱਥੇ ਰਹਿੰਦਾ ਨਾ, ਹੁਣ ਮੈਨੂੰ ਵੀ ਲੰਮਾ ਸਮਾਂ ਹੋ ਗਿਆ ਅਤੇ ਗਾਏ ਬਗਾਏ ਥੋੜ੍ਹਾ ਬਹੁਤਾ ਵਾਹ ਵਾਸਤਾ ਜਿਹੜਾ ਉਹ ਪੈ ਹੀ ਜਾਂਦਾ, ਪਰ ਫਿਰ ਵੀ ਮੈਨੂੰ ਲੱਗਦਾ ਵੀ ਆਏ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ।
4: ਬਿਲਕੁਲ।
3: ਪਰ ਅੱਜ ਤੁਹਾਡੇ ਕੋਲੋਂ ਇਹ ਲਾਹਾ ਲੈਂਦੇ ਹਾਂ, ਥੋੜ੍ਹਾ ਜਿਹਾ ਬਰੀਕੀ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦੇ ਸਿਸਟਮ ਨੂੰ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਵਕੀਲ ਹੀ ਵੇਖੀਏ ਤਾਂ ਵਕੀਲ ਕਿੰਨੀ ਕੁ ਕਿਸਮ ਦੇ ਨੇ? ਇੱਕ ਕਹਿ ਦਿੰਦੇ ਨੇ ਵੀ ਇਹ ਪ੍ਰਿੰਸੀਪਲ ਲੋਇਰ ਆ,
4: ਹਾਂਜੀ,
3: ਅਤੇ ਕਈ ਕਹਿ ਦਿੰਦੇ ਨੇ ਵੀ ਇਹ ਲੋਇਰ ਆ, ਇੱਕ ਬ੍ਰਿਸਟਰ ਦਾ ਵੀ ਰੌਲਾ ਪੈਂਦਾ, ਕਹਿੰਦੇ ਫੀਸ ਜ਼ਿਆਦਾ ਲੈਂਦਾ ਵਾ ਅਤੇ ਕੋਰਟ 'ਚ ਇਹੋ ਹੀ ਜਾ ਸਕਦਾ।
4: ਹਾਂਜੀ ਹਾਂਜੀ।
3: ਕਿੰਨੀਆਂ ਕੁ ਕੈਟੇਗਰੀਆਂ ਨੇ ਅਤੇ ਕਿੱਦਾਂ ਕਿੱਦਾਂ?
4: ਹਾਂਜੀ ਬਿਲਕੁਲ, ਦੇਖੋ ਜਦੋਂ ਵੀ ਕੋਈ ਲੋਅ ਗ੍ਰੈਜੂਏਟ ਹੁੰਦਾ ਜੀ, ਜਦੋਂ ਉਹ 3 ਜਾਂ 4 ਸਾਲ ਦੀ ਪੜ੍ਹਾਈ ਪੂਰੀ ਕਰ ਲੈਂਦਾ, ਉਸ ਤੋਂ ਬਾਅਦ ਉਹ ਆਪਣਾ 6 ਮਹੀਨੇ ਦਾ ਜਾਂ ਸੁਪਰਵਾਈਜ਼ ਪ੍ਰੈਕਟਿਸ ਸ਼ੁਰੂ ਕਰਦਾ, ਉਦੋਂ ਹੁੰਦਾ ਜੂਨੀਅਰ ਲੋਇਰ ਸੁਪਰਵਾਈਜ਼ਡ।
3: ਓਕੇ।
4: ਤਾਂ ਉਹਨੇ ਇੱਕ ਜਿਵੇਂ ਵਕੀਲ ਬਣਨ ਤੋਂ ਬਾਅਦ ਤੁਸੀਂ ਸਿੱਧਮ ਸਿੱਧਾ ਆਪਣਾ ਕੰਮ ਨਹੀਂ ਕਰ ਸਕਦੇ, ਉਹਦੇ ਲਈ ਤੁਹਾਨੂੰ ਕਿਸੇ ਦੇ ਅੰਡਰ 2 ਸਾਲ ਤੱਕ ਕੰਮ ਕਰਨਾ ਪਊਗਾ, ਉਹ ਸੁਪਰਵਾਈਜ਼ਡ ਪ੍ਰੈਕਟਿਸ ਕਹਿੰਦੇ ਨੇ। ਤਾਂ ਉਹਦਾ ਕੰਮ ਜਿਹੜਾ ਕੰਮ ਵੀ ਉਹ ਕਰੂਗਾ ਉਸ ਕੰਮ ਦੇ ਲਈ ਜਿਹੜੀ ਵੀ ਗਲਤੀ ਹੋਊਗੀ ਉਹਦੇ ਲਈ ਉਹਦਾ ਪ੍ਰਿੰਸੀਪਲ ਲੋਇਰ ਜਿਹੜਾ ਉਹਦਾ ਸੁਪਰਵਾਈਜ਼ਰ ਆ ਉਹ ਜ਼ਿੰਮੇਵਾਰ ਹੁੰਦਾ
3: ਜਿਹਦੇ ਅੰਡਰ ਉਹ ਸਿੱਖ ਰਿਹਾ
4: ਜਿਹਦੇ ਅੰਡਰ ਉਹ ਸਿੱਖ ਰਿਹਾ ਜਿਹਨੇ ਉਹਨੂੰ ਆਪਣਾ ਨਾਂ ਦਿੱਤਾ ਵਰਤਣ ਦੇ ਲਈ ਤੁਸੀਂ ਆਪਣਾ ਨਾਂ ਨਹੀਂ ਨਾ ਯੂਜ਼ ਕਰ ਸਕਦੇ ਤੁਹਾਨੂੰ ਕਿਸੇ ਫਰਮ ਦਾ ਨਾਂ ਲੈਣਾ ਪੈਣਾ ਕਿ ਜਿਵੇਂ ਮੈਂ ਬੰਸਲ ਲੋਇਰ ਦੇ ਕੋਲ ਸੁਪਰਵਾਈਜ਼ਰ ਕਰ ਰਿਹਾ ਸੁਪਰਵੀਜ਼ਨ ਕਰ ਰਿਹਾ ਆਪਣੀ
3: ਜੀ
4: ਉਸ ਤੋਂ ਬਾਅਦ ਤੁਸੀਂ ਜਦੋਂ ਹੋ ਜਾਂਦਾ ਫਿਰ ਤੁਸੀਂ ਬਣਦੇ ਹੋ ਅਨਰਸਟ੍ਰਿਕਟਡ ਲੋਇਰ
3: ਓਕੇ
4: ਤਾਂ ਠੀਕ ਹੈ ਤੁਹਾਡੇ ਉੱਪਰ ਕੋਈ ਕੰਡੀਸ਼ਨ ਨਹੀਂ ਬਟ ਫਿਰ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ
3: ਸੋ ਪਰ ਤੁਸੀਂ ਲੋਇਰ ਬਣ ਗਏ ਹੋ
4: ਤੁਸੀਂ ਲੋਇਰ ਬਣ
3: ਕਹਿ ਸਕਦੇ ਹੋ ਮੈਂ ਵਕੀਲ ਹਾਂ ਓਕੇ
4: ਬੇ ਜੇ ਇੱਕ ਤਾਂ ਥੋੜੀ ਤਜਰਬਾ ਵੱਧ ਗਿਆ ਥੋੜੀ ਥੋੜੀ ਤਨਖਾਹ ਵੱਧ ਗਈ ਪਰ ਹਜੇ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ ਤੇ ਹਜੇ ਵੀ ਕਿਸੇ ਫਰਮ ਦੇ ਨਾਲ ਹੀ ਜਾਂ ਕਿਸੇ ਕੰਪਨੀ ਦੇ ਅੰਡਰ ਤੁਸੀਂ ਇਨ ਹਾਊਸ ਸੋਲਿਸਟਰ ਕੰਮ ਕਰ ਸਕਦੇ ਹੋ
3: ਸੋ ਬਾਹਰੋਂ ਤੁਸੀਂ ਕੇਸ ਲੈ ਸਕਦੇ ਹੋ ਪਰ ਉਹ ਤੁਹਾਨੂੰ ਉੱਥੇ ਫਰਮ ਦੇ ਅੰਡਰ ਜਾ ਕੇ ਲੜਨਾ ਪਊਗਾ
4: ਤੁਸੀਂ ਲੈ ਨਹੀਂ ਸਕਦੇ ਨਾ ਫਰਮ ਹੀ ਲੈ ਸਕਦੇ ਕੇਸ
3: ਅੱਛਾ ਫਰਮ ਸਿੱਧਾ
4: ਤੁਸੀਂ ਕੇਸ ਲੈ ਲਏ ਫਿਰ ਤਾਂ ਤੁਸੀਂ ਹੋਗੇ ਤੁਸੀਂ ਜਾਂ ਤਾਂ ਇਨ ਹਾਊਸ ਕੰਮ ਕਰ ਸਕਦੇ ਹੋ ਜਿਵੇਂ ਰੇਡੀਓ ਹਾਂਜੀ ਇਨ ਪਰਸਨ ਆਪਣਾ ਇੱਕ ਸੋਲਿਸਟਰ ਹਾਇਰ ਕਰੇ ਉਸ ਫਰਮ ਦੇ ਸਾਰੇ ਕੰਮ ਕਰ ਰਿਹਾ ਉਹ ਅਨਸਟ੍ਰਿਕਟਡ ਲੋਇਰ ਕਰ ਸਕਦਾ
3: ਓਕੇ
4: ਠੀਕ ਹੈ ਜੀ ਜਾਂ ਤੁਸੀਂ ਕਿਸੇ ਫਰਮ ਦੇ ਲਈ ਕੰਮ ਕਰ ਸਕਦੇ ਹੋ ਬੰਸਲ ਲੋਇਰ ਦੇ ਲਈ ਅਨਰਸਟ੍ਰਿਕਟਡ ਤੁਸੀਂ ਲੋਇਰ ਐਜ਼ ਅ ਲੋਇਰ ਕੰਮ ਕਰ ਰਹੇ ਹੋ
3: ਜੀ
4: ਉਹਦੇ ਲਈ ਵੀ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ ਬਟ ਉਹਦੇ 'ਚ ਇਹ ਹੁੰਦਾ ਵੀ ਜੇ ਤੁਸੀਂ ਕੋਈ ਕੰਪਲਾਇੰਸ ਦਾ ਇਸ਼ੂ ਆ ਤਾਂ ਤੁਸੀਂ ਪਰਸਨਲੀ ਵੀ ਲਾਇਬਲ ਬਣ ਸਕਦੇ ਹੋ ਪਰ ਜੇ ਕੋਈ ਵੈਸੇ ਲਾਇਬਿਲਟੀ ਤੁਸੀਂ ਕੋਈ ਪੰਗਾ ਪਾਤਾ ਕਿਸੇ ਕਲਾਇੰਟ ਦਾ ਕੋਈ ਨੁਕਸਾਨ ਕਰਤਾ ਤਾਂ ਫਿਰ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ
3: ਜੀ
4: ਉਸ ਤੋਂ ਬਾਅਦ ਤੁਸੀਂ ਜਦੋਂ ਐਕਸਪੀਰੀਅੰਸ ਲੈ ਲੈਣ ਉਸ ਤੋਂ ਬਾਅਦ ਤੁਸੀਂ ਕੋਰਸ ਕਰਦੇ ਹੋ ਇੱਕ ਉਦੋਂ ਬਾਅਦ ਤੁਸੀਂ ਬਣਦੇ ਹੋ ਪ੍ਰਿੰਸੀਪਲ ਲੋਇਰ
3: ਓਕੇ
4: ਪ੍ਰਿੰਸੀਪਲ ਲੋਇਰ ਦਾ ਮਤਲਬ ਆ ਹੁਣ ਤੁਸੀਂ ਬਿਲਕੁਲ ਇੰਡੀਪੈਂਡੈਂਟ ਵਕੀਲ ਹੋ ਤੁਸੀਂ ਆਪਣੀ ਫਰਮ ਖੋਲ੍ਹ ਸਕਦੇ ਹੋ ਤੁਸੀਂ ਆਪਣੇ ਨਾਂ 'ਤੇ ਕੰਮ ਕਰ ਸਕਦੇ ਹੋ ਇੰਡੀਪੈਂਡੈਂਟ ਕੇਸ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ
3: ਓਕੇ ਸੋ ਇੱਥੇ ਜਦੋਂ ਕੋਈ ਮੰਨ ਲਓ ਜਾਵੇ ਜਾਂ ਕੋਈ ਤੁਹਾਨੂੰ ਕਵੇ ਕਿ ਮੈਂ ਪ੍ਰਿੰਸੀਪਲ ਲੋਇਰ ਹਾਂ ਇਹਦਾ ਮਤਲਬ ਕਿ ਤੁਸੀਂ ਰਾਈਟ ਥਾਂ 'ਤੇ ਗਏ ਹੋ ਇਸ ਤੋਂ ਥੱਲੇ ਥੱਲੇ ਜੇ ਆ ਤਾਂ ਫਿਰ ਉਹ ਤੁਹਾਡੇ ਨਾਲ ਡੀਲ ਕੋਈ ਸੀਨੀਅਰ ਕਰੇ ਤਾਂ ਹੀ ਬੈਟਰ ਹੈ
4: ਡਿਪੈਂਡ ਕਰਦਾ ਕੇਸ ਟੂ ਕੇਸ ਹੁੰਦਾ ਜਿਵੇਂ ਆਪਣੇ ਕੋਲ ਵਕੀਲ ਕੰਮ ਕਰਦੇ ਨੇ ਪ੍ਰਿੰਸੀਪਲ ਲੋਇਰ ਹਰ ਇੱਕ ਕੇਸ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਨਹੀਂ ਹੁੰਦਾ ਕਿਉਂਕਿ ਸਪੋਜ਼ ਕਰੋ ਜਿਵੇਂ ਹੁਣ ਪ੍ਰਿੰਸੀਪਲ ਲੋਇਰ ਤੁਹਾਡੇ ਕੋਲ ਚਾਰ ਲੋਇਰ ਕੰਮ ਕਰ ਰਹੇ ਨੇ ਸਪੈਸ਼ਲਿਸਟ ਲੋਇਰ ਕੰਮ ਕਰ ਰਹੇ ਨੇ ਤਾਂ ਉਹਨੇ ਚਾਰਾਂ ਦਾ ਕੰਮ ਦੇਖਣਾ
3: ਓਕੇ
4: ਤਾਂ ਉਹਦੇ ਵਿੱਚ ਕੀ ਹੁੰਦਾ ਪ੍ਰਿੰਸੀਪਲ ਲੋਇਰ ਤਾਂ ਫਰਮ ਦਾ ਹੋਊਗਾ ਹੀ ਹੋਊਗਾ ਪਰ ਜੇ ਫਰਮ ਦੇ ਵਿੱਚ ਮਲਟੀਪਲ ਲੋਇਰ ਨੇ ਉਹਦੇ ਤੁਹਾਨੂੰ ਕੀ ਫਾਇਦਾ ਹੋਊਗਾ ਜੇ ਤੁਸੀਂ ਜੂਨੀਅਰ ਲੋਇਰ ਤੋਂ ਵੀ ਜੇ ਲੋਇਰ ਤੋਂ ਵੀ ਕੰਮ ਕਰਵਾ ਰਹੇ ਹੋ ਤਾਂ ਉਹਦਾ ਕੰਮ ਪ੍ਰਿੰਸੀਪਲ ਲੋਇਰ ਨੇ ਸੁਪਰਵਾਈਜ਼ ਕਰਨਾ ਹੀ ਕਰਨਾ ਤਾਂ ਪ੍ਰਿੰਸੀਪਲ ਲੋਇਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਜੇ ਮੈਟਰ ਕੰਪਲੀਕੇਟਡ ਹੋਊਗਾ ਤਾਂ ਪ੍ਰਿੰਸੀਪਲ ਲੋਇਰ ਆਟੋਮੈਟਿਕਲੀ ਜਿਵੇਂ ਫਿਰ ਆਪਣੇ ਆਪ ਹੀ ਡਾਇਰੈਕਟਰ ਜ਼ਿਆਦਾ ਇਨਵੋਲਵ ਰਹੂਗਾ ਜੇ ਸਿੰਪਲ ਹੋਊਗਾ ਤਾਂ ਓਵਰਵਿਊ ਦੇ ਵਿੱਚ ਰੱਖੂਗਾ ਤਾਂ ਪ੍ਰਿੰਸੀਪਲ ਲੋਇਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ
3: ਠੀਕ
4: ਹੈ ਜੇ ਤੁਸੀਂ ਕਿਸੇ ਲੋਅ ਫਰਮ ਕੋਲ ਗਏ ਹੋ ਦੀਜ ਮਲਟੀਪਲ ਲੋਇਰ ਨੇ ਉਹਦਾ ਤੁਹਾਨੂੰ ਬੈਨੀਫਿਟ ਇਹ ਹੈ ਯੂ ਵਿਲ ਗੈਟ ਸੈਕਿੰਡ ਪੇਅਰ ਆਫ ਆਈਜ਼ ਤਾਂ ਤੁਹਾਡੀ ਕੋਲ ਤੁਹਾਡੀ ਫਾਈਲ ਦੇ ਉੱਤੇ ਪ੍ਰਿੰਸੀਪਲ ਲੋਇਰ ਨਿਗਾਹ ਥਾਈ ਕੱਢੂਗਾ ਹੀ ਕੱਢੂਗਾ
3: ਓਕੇ ਅਤੇ ਇਸ ਤੋਂ ਅੱਗੇ
4: ਇਸ ਤੋਂ ਬਾਅਦ ਲੋਇਰ ਦੀ ਤਾਂ ਤਕਰੀਬਨ ਇਸ ਤੋਂ ਬਾਅਦ ਇੱਕ ਪੈਰਲੀ ਆਪਾਂ ਕਹਿ ਸਕਦੇ ਹਾਂ ਐਕਰੀਏਟਡ ਸਪੈਸ਼ਲਿਸਟ ਲੋਇਰਸ ਹੁੰਦੇ ਨੇ
3: ਓਕੇ
4: ਜਿਵੇਂ ਐਕਰੀਏਟਡ ਫੈਮਲੀ ਲੋਇਰ ਐਕਰੀਏਟਡ ਇਮੀਗ੍ਰੇਸ਼ਨ ਲੋਇਰ ਅਤੇ ਉਹ ਡਿਪੈਂਡ ਕਰਦਾ ਤੁਹਾਡੇ ਕੇਸ ਟੂ ਕੇਸ ਦੇ ਉੱਤੇ ਕਿ ਵੀ ਤੁਸੀਂ ਕਿਸ ਤਰ੍ਹਾਂ ਵੀ ਸਪੈਸ਼ਲੀ ਉਹਦੇ ਕੋਲ ਜਾਣਾ ਚਾਹੁੰਦੇ ਹੋ ਨਹੀਂ ਜਾਣਾ ਚਾਹੁੰਦੇ ਪਰ ਉਹ ਇੱਕ ਸਪੈਸ਼ਲਿਸਟ ਕੁਆਲੀਫਿਕੇਸ਼ਨ ਹੈ ਜਿਹੜੀ ਕਈ ਲੈਣਾ ਚਾਹੁੰਦੇ ਨੇ ਕਈ ਨਹੀਂ ਲੈਣਾ ਚਾਹੁੰਦੇ
3: ਸੋ ਜਿਹੜਾ ਪ੍ਰਿੰਸੀਪਲ ਲੋਇਰ ਆ ਉਹੀ ਅੱਗੇ ਸਪੈਸ਼ਲਾਈਜੇਸ਼ਨ ਫਿਰ ਅੱਗੇ
4: ਨਹੀਂ ਨਾਰਮਲ ਲੋਇਰ ਵੀ ਸਪੈਸ਼ਲਾਈਜ਼ ਹੋ ਸਕਦਾ
3: ਨਾਰਮਲ ਵੀ
4: ਨਾਰਮਲ ਲੋਇਰ ਵੀ ਸਪੈਸ਼ਲਾਈਜ਼ ਹੋ ਸਕਦਾ
3: ਸੋ ਇਹਦੇ ਵਿੱਚ ਫਿਰ ਫਰਦਰ ਤੁਸੀਂ ਉਸ ਤਰ੍ਹਾਂ ਦੇ ਕੇਸ ਲੜਦੇ ਹੋ ਫਿਰ ਉਹਦੇ 'ਚ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਜਾਂ ਫਿਰ ਉਹਦੀ ਫਰਦਰ ਅਲੱਗ ਤੋਂ ਪੜ੍ਹਾਈ ਹੁੰਦੀ ਉਸ ਵਿੰਗ ਦੀ
4: ਹਾਂਜੀ ਗੁੱਡ ਲੋਅ ਦੇ ਵਿੱਚ ਹਮੇਸ਼ਾ ਸਾਡੇ ਕਿਹਾ ਜਾਂਦਾ ਜੀ ਇਹ ਨਹੀਂ ਹੁੰਦਾ ਵੀ ਤੁਸੀਂ ਕਿਹੜਾ ਲੋਅ ਕਰਦੇ ਹੋ ਇਹ ਹੁੰਦਾ ਵੀ ਕਿਹੜਾ ਲੋਅ ਤੁਹਾਡੇ ਕੋਲ ਆਉਂਦਾ ਉਸ ਹਿਸਾਬ ਨਾਲ ਤੁਹਾਡੀ ਸਪੈਸ਼ਲਾਈਜੇਸ਼ਨ ਬਣਦੀ ਰਹਿੰਦੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੀ ਬੁਟੀਕ ਫਰਮ ਆ ਜਿਹ 'ਚ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਵੀ ਕਰਦੇ ਹਾਂ ਕ੍ਰਿਮੀਨਲ ਕੇਸ ਵੀ ਕਰਦੇ ਹਾਂ ਫੈਮਲੀ ਲੋਅ ਵੀ ਕਰਦੇ ਹਾਂ ਸਿਵਲ ਵੀ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਬੰਦੇ ਕੋਲ ਸਾਰੀਆਂ ਮੁਹਾਰਤਾਂ ਹੋਣੀਆਂ ਸਪੈਸ਼ਲਾਈਜੇਸ਼ਨ ਹੋਣੀ ਬੜੀ ਔਖੀ ਹੈ ਤਾਂ ਉਸੇ ਲਈ ਤਾਂ ਬੰਸਲ ਲੋਇਰ ਡਿਫਰੈਂਟ ਲੋਇਰਸ ਨੂੰ ਇੰਗੇਜ ਕਰਦੀ ਆ ਤਾਂ ਸਾਡੇ ਕੋਲ ਇਨ ਹਾਊਸ ਸਿਵਲ ਸਪੈਸ਼ਲਿਸਟ ਵੀ ਹੈਗਾ ਜਿਹੜਾ ਸਿਵਲ ਦੇ ਮੈਟਰ ਕਰਦਾ ਇਮੀਗ੍ਰੇਸ਼ਨ ਦੇ ਜਿਹੜੇ ਫੈਡਰਲ ਕੋਰਟ ਦੇ ਮੈਟਰ ਨੇ ਉਹ ਮੈਂ ਕਰਦਾ ਉਸ ਤੋਂ ਬਾਅਦ ਫੈਮਲੀ ਲੋਇਰ ਲਈ ਸਾਡੇ ਕੋਲ ਇੱਕ ਹੋਰ ਕੁੜੀ ਹੈ ਜਿਹੜੀ ਸਿਰਫ ਫੈਮਲੀ ਲੋਅ ਦੇ ਮੈਟਰ ਕਰਦੇ ਜਿਹ 'ਚ ਉਹਦੀ ਪੂਰੀ ਸਪੈਸ਼ਲਾਈਜੇਸ਼ਨ ਆ ਇਸ ਤੋਂ ਇਲਾਵਾ ਸਾਡੇ ਕੋਲ ਪੇਰੋਲ ਦੇ ਉੱਤੇ ਦੋ ਤਿੰਨ ਹੋਰ ਸਪੈਸ਼ਲ ਲੋਅਰ ਨੇ ਜਿਹਦੇ ਕੇਸ ਜਿਵੇਂ ਘੱਟ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕੰਟਰੈਕਟ ਬੇਸ ਦੇ ਉੱਤੇ ਹਾਇਰ ਕਰਦੇ ਹਾਂ
3: ਓਕੇ ਸੋ
4: ਇੱਕ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ
3: ਜੀ
4: ਔਖੀ ਚੀਜ਼ ਹੈ
3: ਸੋ ਜਿੱਦਾਂ ਦੀ ਮਤਲਬ ਕੇਸ ਦੀ ਰਿਕੁਆਇਰਮੈਂਟ ਹੈ ਜਿੱਦਾਂ ਦਾ ਕੇਸ ਆ ਉਦਾਂ ਦੇ ਬੰਦੇ ਜਿਹਦੀ ਸਪੈਸ਼ਲਿਟੀ ਆ ਉਹਦੇ ਕੋਲ ਉਹ
4: ਚਲੇ ਜਾਂਦੇ ਨਾਲ ਕੀ ਹੋ ਜਾਂਦਾ ਹੈ ਸਪੋਜ਼ ਕਰੋ ਜਿਵੇਂ ਮੈਂ ਪ੍ਰਿੰਸੀਪਲ ਲੋਇਰ ਹਾਂ ਜੀ ਜਦੋਂ ਸਾਡੇ ਕੋਲ ਕੋਈ ਫੈਮਲੀ ਲੋਅ ਦਾ ਸਪੈਸ਼ਲਿਸਟ ਕੇਸ ਆਇਆ ਤਾਂ ਮੇਰਾ ਲੋਇਰ ਉਹਨੂੰ ਡੀਲ ਕਰ ਰਿਹਾ ਉਸ ਤੋਂ ਬਾਅਦ ਮੈਂ ਉਹਦੀ ਐਡਵਾਈਸ ਚੈੱਕ ਕਰਨੀ ਹੈ ਮੈਂ ਉਹਦੀ ਫਾਈਲ
3: ਓਕੇ ਸੋ ਤੇ ਇਸ ਤੋਂ ਅੱਗੇ ਫਿਰ ਬੈਰਿਸਟਰ ਇਸ ਤੋਂ ਅਗਲੇ ਸਟੈਪ
4: ਹੈ ਬੈਰਿਸਟਰ ਮੈਂ ਅੱਗੇ ਵੀ ਕਹਿ ਸਕਦਾ ਜਾਂ ਪੈਰਲਲ ਵੀ ਕਹਿ ਸਕਦਾ ਬੈਰਿਸਟਰ ਨੂੰ ਆਪਾਂ ਜੇ ਬੈਰਿਸਟਰ ਹੁੰਦੇ ਜਿਹੜੇ ਟੈਕਨੀਕਲੀ ਜਿਵੇਂ ਗੱਲ ਕਰਦੇ ਜਿਹੜੇ ਕੋਰਟ ਦੇ ਵਿੱਚ ਜਾ ਕੇ ਲੜਦੇ ਨੇ
3: ਓਕੇ
4: ਜਿਹੜੇ ਕਿ ਹਾਈਲੀ ਸਪੈਸ਼ਲਾਈਜ਼ ਹੁੰਦੇ ਨੇ ਆਪਣੀ ਫੀਲਡ ਦੇ ਵਿੱਚ ਪਰਟੀਕੁਲਰ ਲਾਅ ਦੇ ਵਿੱਚ
3: ਓਕੇ ਸੋ ਉਹਨਾਂ ਦੇ ਵਿੱਚ ਵੀ ਅੱਗੇ ਜਿਹੜੀ ਆ ਉਹ ਕੈਟਾਗਰੀਜ਼ ਆ
4: ਜਾਂਦੀਆਂ
3: ਫੈਮਿਲੀ ਲਾਅ ਦੇ ਵਿੱਚ ਬੈਰਿਸਟਰ ਆ ਜਾਂ
4: ਬਿਲਕੁਲ ਬਿਲਕੁਲ ਜਿੰਨੇ ਕੁ ਬੈਰਿਸਟਰ ਹੁੰਦੇ ਨੇ ਉਹ ਇੱਕ ਬੈਰਿਸਟਰ ਤਿੰਨ ਚਾਰ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਕਰਦਾ ਐਡਮਿਨਿਸਟ੍ਰੇਟਿਵ ਲਾਅ ਦੇ ਵਿੱਚ ਹੋ ਗਿਆ ਕਾਰਪੋਰੇਸ਼ਨ ਲਾਅ ਦੇ ਵਿੱਚ ਹੋ ਗਿਆ ਜਾਂ ਕੋਈ ਫੈਮਿਲੀ ਲਾਅ ਦੇ ਵਿੱਚ ਹੋ ਗਿਆ ਨਾਲ ਹੀ ਕ੍ਰਿਮੀਨਲ ਲਾਅ ਦੇ ਵਿੱਚ ਹੋ ਗਿਆ ਕੋਈ ਫੈਮਿਲੀ ਵਾਇਲੈਂਸ ਦੇ ਵਿੱਚ ਚੱਲ ਰਿਹਾ ਤੇ ਨਾਲ ਉਹ ਕੋਈ ਸਿਵਲ ਦਾ ਵੀ ਥੋੜ੍ਹਾ ਬਹੁਤ ਕਰ ਲੈਂਦਾ ਜਾਂ ਕਿ ਮੀਡੀਏਟਰਸ ਵੀ ਹੁੰਦੇ ਨੇ ਬੈਰਿਸਟਰ ਦੇ ਮੀਡੀਏਟਰ ਤਕਰੀਬਨ ਇੰਟਰਚੇਂਜਬਲੀ ਯੂਜ਼ ਹੁੰਦੇ ਨੇ
3: ਜੀ
4: ਤੇ ਪਰ ਜਿਵੇਂ ਹੁਣ ਤੁਸੀਂ ਜੇ ਆਪਾਂ ਲੈਵਲ ਦੀ ਗੱਲ ਕਰੀਏ ਬੈਰਿਸਟਰਸ ਹੁੰਦੇ ਨੇ ਜੂਨੀਅਰ ਬੈਰਿਸਟਰਸ ਲਾਅ ਕਲਰਕ ਤੋਂ ਬੰਦਾ ਸ਼ੁਰੂ ਕਰਦਾ ਬੈਰਿਸਟਰ ਕੋਲ ਬੰਦਾ ਪਹਿਲਾਂ ਇੰਟਰਨਸ਼ਿਪ ਕਰਦਾ ਉਦੋਂ ਬਾਅਦ ਫਿਰ ਉਹ ਜੂਨੀਅਰ ਬੈਰਿਸਟਰ ਬਣ ਜਾਂਦਾ ਜੀ ਉਸ ਤੋਂ ਬਾਅਦ ਉਹ ਬੈਰਿਸਟਰ ਬਣ ਜਾਂਦਾ ਉਦੋਂ ਬਾਅਦ ਸੀਨੀਅਰ ਬੈਰਿਸਟਰ ਤੇ ਸਭ ਤੋਂ ਟੋਪ ਦੇ ਇਹਨਾਂ 'ਚ ਹੁੰਦਾ ਕਿੰਗਸ ਕਾਊਂਸਲ
3: ਓਕੇ
4: ਤੇ ਕਿੰਗਸ ਕਾਊਂਸਲ ਆਪਾਂ ਗੱਲ ਕਰਦੇ ਤਕਰੀਬਨ ਚਾਰਜ ਕਰਦੇ ਕਰ ਸਕਦੇ ਨੇ ਤਕਰੀਬਨ $15,000 ਦਿੰਦਾ
3: ਇੱਕ ਦਿਨ ਦਾ ਤੇ
4: 10,000 ਤੋਂ ਸ਼ੁਰੂ ਕਰਦੇ ਨੇ ਕਿੰਗਸ ਕਾਊਂਸਲ ਮਤਲਬ ਕਿ $50,000 ਵਾਲੇ ਵੀ ਬੰਦੇ ਹੈਗੇ ਨੇ ਇੱਕ ਦਿਨ ਦਾ $50,000 ਚਾਰਜ ਕਰਦੇ ਨੇ ਕਿੰਗਸ ਕਾਊਂਸਲ
3: ਓਕੇ
4: ਹਾਂਜੀ
3: ਉਹ ਇੱਕੋ ਦਿਨ 'ਚ ਹੀ ਕਰ ਦਿੰਦੇ ਕੰਮ
4: ਨਹੀਂ ਉਹ ਟਾਈਮ ਜਸਟ ਮਤਲਬ ਕਿ ਬੈਰਿਸਟਰ ਸ਼ੁਰੂ ਹੋ ਜਾਂਦੇ 3300 ਤੋਂ ਉਹਨਾਂ ਦਾ ਕੰਮ ਕੀ ਹੁੰਦਾ ਜਦੋਂ ਆਪਾਂ ਐਡੇ ਸੀਨੀਅਰ ਬੰਦੇ ਨੂੰ ਹਾਇਰ ਕਰਦੇ ਹਾਂ ਤਾਂ ਤੁਹਾਨੂੰ ਨਾਲ ਇੱਕ ਜੂਨੀਅਰ ਬੈਰਿਸਟਰ ਰੱਖਣਾ ਪੈਂਦਾ ਜਿਹੜੇ ਐਡੇ ਲੈਵਲ ਦੇ ਬੰਦੇ ਹੁੰਦੇ ਨੇ ਤੁਸੀਂ ਸਿੱਧਾ ਕੰਮ ਪਹਿਲੀ ਗੱਲ ਤਾਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਕਲਾਇੰਟ ਸਿੱਧਾ ਬੈਰਿਸਟਰ ਕੋਲ ਨਹੀਂ ਜਾ ਸਕਦਾ ਬੈਰਿਸਟਰ ਕਦੇ ਵੀ ਕਲਾਇੰਟ ਨੂੰ ਡਾਇਰੈਕਟ ਅੰਗੇਜ ਨਹੀਂ ਕਰੂਗਾ ਤੁਸੀਂ ਸੋਲਿਸਟਰ ਕੋਲ ਜਾਓਗੇ ਤੁਹਾਡਾ ਕੰਮ ਸੋਲਿਸਟਰ ਵਾਲਾ ਹੀ ਹੈ ਸੋਲਿਸਟਰ ਕੋਲ ਜਾਓਗੇ ਤਾਂ ਸੋਲਿਸਟਰ ਦੀ ਸਾਡੀ ਐਡਵਾਈਸ ਹੈ ਵੀ ਹਾਂਜੀ ਇਹਨੂੰ ਅੱਗੇ ਆਪਾਂ ਬੈਰਿਸਟਰ ਕੋਲ ਲੈ ਕੇ ਜਾਈਏ ਵੀ ਇਹ ਚੀਜ਼ ਸਪੈਸ਼ਲਾਈਜ਼ ਹੈ ਤੇ ਇਹਨੂੰ ਇਹਦੇ ਲਈ ਆਪਾਂ ਅੱਗੇ ਫਰਦਰ ਐਡਵਾਈਸ ਲਈਏ
3: ਅੱਛਾ ਇੱਥੇ ਇੱਕ ਸ਼ਬਦ ਹੋਰ ਆ ਗਿਆ ਇੰਡੀਆ 'ਚ ਆਪਾਂ ਬੜਾ ਸੁਣਦੇ ਹਾਂ ਇੱਥੇ ਮੈਂ ਘੱਟ ਸੁਣਿਆ ਸੋਲਿਸਟਰ ਤੁਸੀਂ ਸ਼ਬਦ ਯੂਜ਼ ਕੀਤਾ ਇਹ ਕੌਣ ਆ ਫਿਰ ਇਹ ਪ੍ਰਿੰਸੀਪਲ ਲੋਇਰ ਆ ਜਾਂ ਜੂਨੀਅਰ ਲੋਇਰ ਆ ਕੌਣ ਆ ਇਹ
4: ਸੋਲਿਸਟਰ ਤੇ ਲੋਇਰ ਇੰਟਰਚੇਂਜਬਲੀ ਯੂਜ਼ ਹੁੰਦੇ ਨੇ ਇੱਕ ਵਰਡ ਹੋਰ ਇੰਡੀਆ 'ਚ ਬੜਾ ਯੂਜ਼ ਹੁੰਦਾ ਵਰਡ ਐਡਵੋਕੇਟ
3: ਹਾਂਜੀ
4: ਉਰੇ ਨਹੀਂ ਯੂਜ਼ ਹੁੰਦਾ ਉਰੇ ਐਡਵੋਕੇਟ ਨੂੰ ਸੋਲਿਸਟਰ ਕਹਿੰਦੇ ਨੇ
3: ਸੋ ਐਡਵੋਕੇਟ ਜਿਹੜਾ ਉਹ ਸੋਲਿਸਟਰ ਹੋ ਗਿਆ
4: ਲੋਇਰ ਤੇ ਐਡਵੋਕੇਟ ਸੇਮ ਥਿੰਗ ਇਸ ਇੰਟਰਚੇਂਜਬਲੀ ਕਿਸੇ ਨੂੰ ਕੁਛ ਵੀ ਕਹਿ ਸਕਦੇ
3: ਸੋ ਇਹ ਸ਼ਬਦ ਜਿਹੜਾ ਵਾ ਇਹ ਯੂਜ਼ ਹੋ ਸਕਦਾ ਵਾ ਲੋਇਰਸ ਦੇ ਲਈ
4: ਹਾਂਜੀ ਹਾਂਜੀ
3: ਪ੍ਰਿੰਸੀਪਲ ਲੋਇਰ ਤੋਂ ਥੱਲੇ
4: ਨਹੀਂ ਨਹੀਂ
3: ਪ੍ਰਿੰਸੀਪਲ
4: ਸੋਲਿਸਟਰ
3: ਓਕੇ ਠੀਕ ਹੈ ਸੋ ਉਹਨੂੰ ਫਿਰ ਆਪਾਂ ਸੋ ਲੋਇਰ ਵਰਡ ਜਿਹੜਾ ਉਹ ਰਿਪਲੇਸ ਹੋ ਗਿਆ
4: ਸੋਲਿਸਟਰ
3: ਦੇ ਨਾਲ ਜਾਂ ਫਿਰ ਐਡਵੋਕੇਟ ਦੇ ਨਾਲ
4: ਐਡਵੋਕੇਟ ਉਰੇ ਵਰਡ ਯੂਜ਼ ਨਹੀਂ ਕਰਦੇ
3: ਇੱਥੇ ਨਹੀਂ ਕਰਦੇ
4: ਐਡਵੋਕੇਟ ਕੋਈ ਵੀ ਹੋ ਸਕਦਾ
3: ਓਕੇ
4: ਟੈਕਨੀਕਲੀ ਉਰੇ ਐਡਵੋਕੇਟ ਮੈਂ ਮਤਲਬ ਕਿ ਸਾਡੀ ਫਰਟਰਨਿਟੀ ਦੇ ਬਿਲਕੁਲ ਨਹੀਂ ਯੂਜ਼ ਕਰਦੇ ਇਟ ਇਜ਼ ਓਨਲੀ ਲੋਇਰਸ ਸੋਲਿਸਟਰਸ
3: ਓਕੇ ਸੋਲਿਸਟਰ ਵੀ ਘੱਟ ਸੁਣਦੇ ਆ ਇੱਥੇ ਆਪਾਂ
4: ਕਿ ਆਪਣੀ ਕਮਿਊਨਿਟੀ ਚ ਪਰ ਬਾਕੀ ਓਵਰਆਲ ਦਾ ਸੋਲਿਸਟਰ ਹੀ ਚੱਲਦਾ ਲੋਇਰ ਘੱਟ ਵਰਡ ਯੂਜ਼ ਹੁੰਦਾ
3: ਅੱਛਾ ਆਪਣੇ ਜ਼ਿਆਦਾ ਆਏ ਆ
4: ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ
3: ਓਕੇ ਸੋ ਆਪਾਂ ਪਹੁੰਚੇ ਹਾਂ ਹੁਣ ਬੈਰਿਸਟਰ ਤੱਕ ਸੋ ਬੈਰਿਸਟਰ ਉਹ ਜਿੰਨੇ ਜਿਹਦੇ ਨਾਲ ਤੁਸੀਂ ਡਾਇਰੈਕਟ ਅਪਰੋਚ ਨਹੀਂ ਕਰ ਸਕਦੇ ਤੁਸੀਂ ਪ੍ਰਿੰਸ ਲੋਇਰ ਦੇ ਨਾਲ ਗੱਲ ਕਰਨੀ ਆ ਤੇ ਉਹਨੇ ਅੱਗੇ ਫਿਰ ਗੱਲ ਕਰਨੀ ਆ ਬੈਰਿਸਟਰ ਨਾਲ ਤੇ ਬੈਰਿਸਟਰ ਜਿਹੜਾ ਵਾ ਉਹਨੇ ਕੋਰਟ ਦੇ ਵਿੱਚ ਜਾ ਕੇ
4: ਹਾਈਲੀ ਸਪੈਸ਼ਲਾਈਜ਼ ਆ ਹਾਂਜੀ ਕਈ ਵਾਰ ਐਡਵਾਈਸ ਵੀ ਦੇ ਦਿੰਦੇ ਨੇ ਉਹ ਕੋਈ ਜ਼ਰੂਰੀ ਨਹੀਂ ਹੈਗਾ ਕੋਰਟ ਦੇ ਵਿੱਚ ਹੀ ਲੈ ਕੇ ਜਾਣਾ
3: ਜੀ
4: ਜਿਵੇਂ ਕਿ ਐਗਜ਼ਾਮਪਲ ਅਸੀਂ ਹੁਣ ਕੇਸ ਕਰ ਰਹੇ ਹਾਂ ਉਹਦੇ ਲਈ ਅਸੀਂ ਇੱਕ ਜੂਨੀਅਰ ਬੈਰਿਸਟਰ ਹਾਇਰ ਕੀਤਾ
3: ਜੀ
4: ਤੇ ਪਰ ਉਹਦਾ ਕੁਆਂਟਮ ਬੜਾ ਜ਼ਿਆਦਾ ਸੀਗਾ ਤਾਂ ਫਿਰ ਅਸੀਂ ਸੀਨੀਅਰ ਜਿਵੇਂ ਜੂਨੀਅਰ ਬੈਰਿਸਟਰ ਨੇ ਸਾਡੇ ਲਈ ਸਟੇਟਮੈਂਟ ਉਹ ਕਲੇਮ ਤਿਆਰ ਕੀਤਾ 15 ਪੇਜਾਂ ਦਾ
3: ਜੀ
4: ਸੀਨੀਅਰ ਕੋਲ ਜਾ ਕੇ ਉਹਨੇ 15 ਨੂੰ 12 ਪੇਜਾਂ ਦਾ ਕਰਤਾ
3: ਓਕੇ
4: ਤਾਂ ਤਕਰੀਬਨ ਜੇ ਆਪਾਂ ਸੀਨੀਅਰ ਬੰਦਿਆਂ ਦੀ ਗੱਲ ਕਰੀਏ ਜਿਹੜੀ ਖਾਸ ਕਰਕੇ ਬੈਰਿਸਟਰ ਜਿੰਨਾ ਮੇਰਾ ਐਕਸਪੀਰੀਅੰਸ ਰਿਹਾ ਦਿਸ ਇਜ਼ ਵਟ ਦੇ ਡੂ ਹੈ ਨਾ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਫਿਰ ਉਹ 'ਚੋਂ ਫਾਲਤੂ ਚੀਜ਼ਾਂ ਕੱਢ ਕੇ ਉਹਨੂੰ ਹੋਰ ਜ਼ਿਆਦਾ ਜਿਵੇਂ ਕਹਿ ਲਓ ਵੀ ਧਾਰ ਵਧਾ ਦਿੰਦੇ ਨੇ ਉਹਨੂੰ ਚੀਜ਼ ਨੂੰ ਤਿੱਖਾ ਕਰ ਦਿੰਦੇ ਨੇ ਤਾਂ ਕਿ ਉਹਦਾ ਇੰਪੈਕਟ ਵੱਧ ਜਾਂਦਾ
3: ਓਕੇ ਸੋ ਬੇਸਿਕਲੀ ਉਹਨਾਂ ਨੇ ਰਿਪ੍ਰੈਜੈਂਟ ਉਹੀ ਕਰਨਾ ਵਾ ਜੋ ਬੇਸਿਕਲੀ ਲੋਇਰ ਨੇ ਉਹਨਾਂ ਨੂੰ ਦਿੱਤਾ ਪਰ ਉਹਦੇ ਵਿੱਚ ਉਹਨਾਂ ਨੇ ਫਿਰ ਪਹੁੰਚਾਣ ਉਸੇ ਦੇ ਵਿੱਚ ਹੀ ਕਰਕੇ
4: ਉਹਦੇ ਵਿੱਚ ਕਰਕੇ
3: ਸੋ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੋਈ ਰਿਸਰਚ ਨਹੀਂ ਕਰਨੀ ਰਿਸਰਚ ਦਾ ਜਿਹੜਾ ਕੰਮ ਹੈ ਜਾਂ ਕਲਾਇੰਟ ਕੋ ਜਿਹੜੀ
4: ਉਹ ਸਾਡਾ ਕੰਮ ਸੋਲਿਸਟਰ ਦਾ ਕੰਮ ਹੈ
3: ਉਹ ਸੋਲਿਸਟਰ
4: ਕਿਉਂਕਿ ਇਹਦੇ 'ਚ ਇੱਕ ਵਰਡ ਹੋਰ ਯੂਜ਼ ਹੁੰਦਾ ਸ਼ਾਇਦ ਤੁਸੀਂ ਸੁਣੇਗਾ ਬਰੀਫ
3: ਜੀ
4: ਤਾਂ ਸੋਲਿਸਟਰ ਨੇ ਬੈਰਿਸਟਰ ਨੂੰ ਬਰੀਫ ਦੇਣੀ ਹੁੰਦੀ ਹੈ ਸਾਰੇ ਕੇਸ ਦੀ
3: ਓਕੇ
4: ਉਸ ਤੋਂ ਬਾਅਦ ਮੀਟਿੰਗ ਕਲਾਇੰਟ ਦੇ ਨਾਲ ਵੀ ਹੋ ਸਕਦੀ ਇਹ ਨਹੀਂ ਹੈਗਾ ਵੀ ਕਲਾਇੰਟ ਬੈਰਿਸਟਰ ਨਾਲ ਗੱਲ ਨਹੀਂ ਕਰ ਸਕਦਾ ਦੇ ਡੂ ਟਾਕ ਬਟ ਉਹ ਸਿੱਧਾ ਅੰਗੇਜ ਨਹੀਂ ਕਰ ਸਕਦਾ ਉਹਨੂੰ
3: ਸਿੱਧਾ ਅੰਗੇਜਮੈਂਟ
4: ਸਿੱਧਾ ਅੰਗੇਜ ਬੈਰਿਸਟਰ ਐਜ਼ ਅ ਡਾਇਰੈਕਟ ਕਲਾਇੰਟ ਨਹੀਂ ਲੈ ਸਕਦਾ ਐਜ਼ ਅ ਬੈਰਿਸਟਰ
3: ਸੋ ਬੈਰਿਸਟਰ ਦੀ ਫਿਰ ਸਪੈਸ਼ਲਿਟੀ ਇਹ ਹੋਗੀ ਕਿ ਉਹਨੂੰ ਇਹ ਪਤਾ ਵੀ ਕੋਰਟ ਦੇ ਵਿੱਚ ਰਿਪ੍ਰੈਜ਼ੈਂਟ ਕਿੱਦਾਂ ਕਰਨਾ
4: ਹਾਂਜੀ
3: ਸੋ
4: ਦੇ ਆਰ ਬੇਸਿਕਲੀ ਹਾਈਲੀ ਸਪੈਸ਼ਲਾਈਜ਼ਡ ਇਨ ਲਾਅ
3: ਤਾਂ ਜਿਹੜੇ
4: ਐਪਲੀਕੇਸ਼ਨ ਆਫ ਲਾਅ
3: ਤਾਂ ਜਿਹੜੇ ਪ੍ਰਿੰਸੀਪਲ ਲਾਇਰਸ ਨੇ ਕੀ ਉਹ ਕੋਰਟ ਦੇ ਵਿੱਚ ਕੇਸ ਰਿਪ੍ਰੈਜ਼ੈਂਟ ਕਰ ਸਕਦੇ ਨੇ?
4: ਬਿਲਕੁਲ, ਮੈਂ ਵੇਟ ਕਰ ਰਿਹਾ ਤੁਸੀਂ ਇਹ ਪੁੱਛੋ, ਜਿਹੜੀਆਂ ਕਾਉਂਟੀ ਕੋਰਟ ਜਾਂ ਹਾਇਰ ਕੋਰਟਸ ਨੇ ਉਹਦੇ ਵਿੱਚ ਅਸੀਂ ਡੈਫੀਨਿਟਲੀ ਰਿਕਮੈਂਡ ਕਰਦੇ ਹਾਂ ਕਿ ਵੀ ਯੂ ਕੈਨ ਗੋ ਵਿਦ ਅ ਬੈਰਿਸਟਰ।
3: ਓਕੇ,
4: ਕਿਉਂਕਿ ਉਹਦੇ ਪ੍ਰੋਸੀਜਰ, ਹਰ ਇੱਕ ਕੋਰਟ ਦੇ ਪ੍ਰੋਸੀਜਰ ਨੇ ਤਾਂ ਤੁਹਾਨੂੰ ਪ੍ਰੋਸੀਜਰ ਫੋਲੋ ਕਰਨੇ ਪੈਣਗੇ। ਮੋਸਟਲੀ ਫੈਡਰਲ ਸਰਕਿਟ ਕੋਰਟ ਅਤੇ ਮੈਜਿਸਟਰੇਟ ਕੋਰਟ ਦੇ ਵਿੱਚ, ਚਿਲਡਰਨ ਕੋਰਟ ਦੇ ਵਿੱਚ ਅਸੀਂ ਹੀ ਰਿਪ੍ਰੈਜੈਂਟ ਕਰਦੇ ਹਾਂ ਟੂ ਸੇਵ ਦਾ ਕੋਸਟ। ਬਟ ਕਈ ਵਾਰ ਕੋਈ ਮੈਟਰ ਜ਼ਿਆਦਾ ਕੰਪਲੀਕੇਟ ਹੋ ਜਾਂਦਾ ਤਾਂ ਅਸੀਂ ਲੋਅਰ ਕੋਰਟ ਦੇ ਵਿੱਚ ਵੀ ਬੈਰਿਸਟਰ ਹਾਇਰ ਕਰ ਲੈਂਦੇ ਹਾਂ। ਜਿਵੇਂ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਕੰਟਰਵੈਂਸ਼ਨ ਆਫ ਫੈਮਿਲੀ ਵਾਇਲੈਂਸ, ਲੇਡੀ ਸੀਗੀ ਅਤੇ ਪੁਲਿਸ ਵਾਲੇ ਉਹਨੂੰ ਵਿਦਡਰਾਅ ਕਰਨ ਲਈ ਮੰਨ ਨਹੀਂ ਰਹੇ ਸੀਗੇ ਅਤੇ ਦੇਰ ਇਜ਼ ਅ ਪਾਰਟਨਰ ਵੀਜ਼ਾ ਗੋਇੰਗ ਔਨ, ਅਤੇ ਇਨ ਔਰਡਰ ਟੂ ਪੁਸ਼ ਦਾ ਪੁਲਿਸ, ਜਿਵੇਂ ਕਹਿ ਲਓ ਵੀ ਕੋਈ ਲੀਗਲ ਪੁਆਇੰਟ ਫਸ ਗਿਆ, ਤਾਂ ਅਸੀਂ ਬੈਰਿਸਟਰ ਹਾਇਰ ਕੀਤਾ ਅਤੇ ਹੀ ਵੈਂਟ ਵਿਦ ਅਸ ਐਂਡ ਵੀ ਗੈਟ ਅ ਪ੍ਰੀਟੀ ਸਕਸੈਸਫੁਲ ਰਿਜ਼ਲਟ।
3: ਓਕੇ, ਸੋ ਜਿੱਦਾਂ ਹੁਣ ਤੁਸੀਂ ਕੋਰਟਾਂ ਦੇ ਨਾਂ ਤੋਂ ਹੀ ਸ਼ੁਰੂ ਕਰਤੇ, ਆਫ ਕੋਰਸ ਆਪਣਾ ਬੈਰਿਸਟਰ, ਉਸ ਤੋਂ ਬਾਅਦ ਫਿਰ ਜਿਹੜਾ ਉਹ ਕਿੰਗਸ ਕਾਉਂਸਲ, ਫਿਰ ਅੱਗੇ ਜੱਜ ਆ ਗਏ,
4: ਫਿਰ ਤਾਂ ਜੱਜ ਹੀ ਬਣ ਜਾਂਦੇ,
3: ਹਾਂ ਫਿਰ ਉਹਦੇ ਵਿੱਚ ਅੱਗੇ ਚਲੋ ਸੀਨੀਅਰਟੀ ਤੇ ਵਾਈਸ
4: ਮੈਜਿਸਟ੍ਰੇਟਸ ਆ ਗਏ, ਜੱਜ ਆ ਗਏ, ਕਾਉਂਟੀ ਕੋਰਟ ਜੱਜ।
3: ਅੱਛਾ, ਕੋਰਟਸ ਦੇ, ਕੋਰਟ ਦੀ ਤੁਸੀਂ ਵਿੱਚ ਮੈਂਸ਼ਨ ਕੀਤੀ ਹੈ ਵੀ ਆ ਕੋਰਟਾਂ, ਹੁਣ ਜਿੱਦਾਂ ਮੈਜਿਸਟ੍ਰੇਟ ਹੋਏ ਤਾਂ ਤੁਸੀਂ ਜਾ ਸਕਦੇ, ਕੋਰਟਸ ਵਿੱਚ ਕਿਹੜੀਆਂ ਕਿਹੜੀਆਂ ਕੈਟੇਗਰੀਆਂ ਨੇ?
4: ਕੋਰਟ ਦੇ ਵਿੱਚ ਦੇਖੋ ਜੀ, ਸਭ ਤੋਂ ਜਿਵੇਂ ਕਹਿ ਲਓ ਗਰਾਊਂਡ ਲੈਵਲ ਫਸਟ, ਜਿੱਥੇ ਨੋਰਮਲੀ ਬੰਦੇ ਤਕਰੀਬਨ ਸਾਰਾ ਦਾ ਮੁੱਖ ਨਾ, ਮੈਜਿਸਟ੍ਰੇਟ ਕੋਰਟ ਜੇ ਆਪਣੇ,
3: ਸੋ ਸਭ ਤੋਂ ਬੇਸਿਕ ਇਹ ਹੈ,
4: ਸਭ ਤੋਂ ਬੇਸਿਕ ਸਟੇਟ ਦੀ ਸਭ ਤੋਂ ਸ਼ੁਰੂਆਤੀ ਕੋਰਟ ਮੈਜਿਸਟ੍ਰੇਟ ਕੋਰਟ ਹੈ ਜੀ।
3: ਓਕੇ,
4: ਉਹ ਤਕਰੀਬਨ ਡੈਨੋ ਦੇ ਵਿੱਚ ਵੀ ਆ, ਫਰੈਂਕਸਟਨ ਦੇ ਵਿੱਚ ਵੀ ਆ, ਸਨਸ਼ਾਈਨ ਦੇ ਵਿੱਚ ਵੀ ਆ, ਤਾਂ ਆਈ ਥਿੰਕ ਬਥੇਰੇ ਸਵਰਬਾਂ ਦੇ ਵਿੱਚ ਨੇ, ਯੂ ਮਸਟ ਹੈਵ ਸੀਨ ਅਕ੍ਰੋਸ।
3: ਅਤੇ ਇਸ ਤੋਂ ਉੱਪਰ ਫਿਰ?
4: ਹਾਂਜੀ, ਇਹਦੇ ਉੱਪਰ ਜੇ ਸਟੇਟ ਵਾਈਜ਼ ਚੱਲੀਏ ਤਾਂ ਇਹਦੇ ਉੱਪਰ ਆ ਜਾਂਦੀ ਹੈ ਕਾਉਂਟੀ ਕੋਰਟ।
3: ਓਕੇ,
4: ਹਾਂਜੀ,
3: ਸੋ ਇਹ ਸਟੇਟ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ ਸੇਮ ਹੀ ਆ ਜਾਂ ਫਿਰ ਨਾਂ ਵੱਖਰੇ ਹੋ ਜਾਂਦੇ?
4: ਨਾਂ ਵੀ ਬਿਲਕੁਲ ਸਹੀ ਗੱਲ ਹੈ ਜੀ। ਨਿਊ ਸਾਊਥ ਵੇਲ ਦੇ ਵਿੱਚ ਮੈਜਿਸਟ੍ਰੇਟ ਕੋਰਟ ਨੂੰ ਕਿਹਾ ਜਾਂਦਾ ਲੋਕਲ ਕੋਰਟ,
3: ਓਕੇ,
4: ਪਰ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਮੈਜਿਸਟ੍ਰੇਟ ਕੋਰਟ ਹੀ ਕਿਹਾ ਜਾਂਦਾ। ਵਿਕਟੋਰੀਆ ਦੇ ਵਿੱਚ ਕਾਉਂਟੀ ਕੋਰਟ ਹੈ, ਬਾਕੀ ਸਾਰੇ ਕਿਤੇ ਇਹਨੂੰ ਡਿਸਟ੍ਰਿਕਟ ਕੋਰਟ ਕਿਹਾ ਜਾਂਦਾ।
3: ਓਕੇ, ਸੋ ਇਹ ਹਰ ਇੱਕ ਥਾਂ ਦੇ ਉੱਤੇ ਸੇਮ ਨਹੀਂ ਆ ਨਾ?
4: ਹਾਂਜੀ, ਕਿਉਂਕਿ ਸਟੇਟ ਆਸਟ੍ਰੇਲੀਆ ਦੇ ਵਿੱਚ ਕੀ ਸਿਸਟਮ, ਆਸਟ੍ਰੇਲੀਆ ਇਜ਼ ਅ ਫੈਡਰੇਸ਼ਨ, ਤਾਂ ਅੱਡ ਅੱਡ ਕਲੋਨੀਆ ਸੀ ਜਿਹਨੂੰ ਮਿਲ ਕੇ ਆਸਟ੍ਰੇਲੀਆ ਬਣਿਆ, ਤਾਂ ਜਿਹੜੀਆਂ ਸਟੇਟਾਂ ਨੇ ਇਹਨਾਂ ਕੋਲ ਲਿਟਲ ਬਿਟ ਮੋਰ ਆਟੋਨੋਮੀ ਆ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਜਾਂ ਜਿਵੇਂ ਉਹਦੇ 'ਚ ਤਕਰੀਬਨ ਡਿਫਰੈਂਟ ਸਿਸਟਮ ਆ, ਪਰ ਆਸਟ੍ਰੇਲੀਆ ਥੋੜ੍ਹਾ ਜਿਹਾ ਫੈਡਰੇਸ਼ਨ ਹੋਣ ਕਰਕੇ ਲੋਕਲ ਜਿਹੜੀ ਕਹਿ ਲਓ ਵੀ ਸਟੇਟ ਦੇ ਕੋਲ ਲਿਟਲ ਬਿਟ ਮੋਰ ਪਾਵਰ ਆ, ਤਾਂ ਉਹਦੇ ਕਰਕੇ ਥੋੜ੍ਹੇ ਰੂਲ ਡਿਫਰੈਂਟ ਨੇ,
3: ਸੋ ਆਪਣੀ ਮਰਜ਼ੀ ਨਾਲ ਉਹ ਚੀਜ਼ਾਂ
4: ਉਹਨਾਂ ਨੇ ਉਸ ਤਰ੍ਹਾਂ ਕੀਤੀਆਂ ਹੋਈਆਂ ਨੇ ਚੀਜ਼ਾਂ।
3: ਓਕੇ, ਸੋ ਮੈਜਿਸਟ੍ਰੇਟ ਕੋਰਟ, ਉਸ ਤੋਂ ਬਾਅਦ ਫਿਰ
4: ਕਾਉਂਟੀ ਕੋਰਟ,
3: ਕਾਉਂਟੀ ਕੋਰਟ,
4: ਉਸ ਤੋਂ ਬਾਅਦ ਆ ਗਈ ਸੁਪਰੀਮ ਕੋਰਟ ਆਫ ਵਿਕਟੋਰੀਆ,
3: ਸੁਪਰੀਮ ਕੋਰਟ। ਅੱਛਾ, ਇਹ ਇੱਥੇ ਇਸ ਤੋਂ ਪਹਿਲਾਂ ਕਿ ਆਪਾਂ ਉਹਦੇ ਬਾਰੇ ਜਾਣੀਏ, ਇੱਥੇ ਇੱਕ ਚੀਜ਼ ਮੈਂ ਸੁਣੀ ਆ ਵੀ ਜਿਹੜੀ ਹੁਣ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਸੁਪਰੀਮ ਕੋਰਟ ਸਭ ਤੋਂ ਵੱਡੀ ਆ, ਇੱਥੇ ਮੈਂ ਸੁਣਿਆ ਵੀ ਸੁਪਰੀਮ ਕੋਰਟ ਹਾਈ ਕੋਰਟ ਨਾਲੋਂ ਛੋਟੀ ਆ।
4: ਹਾਈ ਕੋਰਟ ਤੋਂ ਛੋਟੀ ਆ ਜੀ, ਹਾਈ ਕੋਰਟ ਆਫ ਆਸਟ੍ਰੇਲੀਆ, ਸੁਪਰੀਮ ਕੋਰਟ ਆਫ ਵਿਕਟੋਰੀਆ।
3: ਓਕੇ, ਸੋ ਸੁਪਰੀਮ ਕੋਰਟ ਜਿਹੜੀ ਆ ਉਹ ਸਟੇਟ ਲੈਵਲ ਦੀ,
4: ਸਟੇਟ ਲੈਵਲ ਦੀ ਹੈ,
3: ਤੇ ਹਾਈ ਕੋਰਟ ਜਿਹੜੀ ਉਹ ਫੈਡਰਲ ਲੈਵਲ,
4: ਫੈਡਰਲ ਲੈਵਲ ਦੀ ਹੈ।
3: ਤੇ ਇਹ ਸਟੈਂਡਰਡਾਈਜ਼ ਹੈ ਜਾਂ ਇਹ ਵੀ ਹਰ ਇੱਕ ਸਟੇਟ 'ਚ ਇਹਦਾ ਨਾਮ ਵੱਖਰਾ?
4: ਨਹੀਂ ਨਹੀਂ ਨਹੀਂ, ਸਟੈਂਡਰਡਾਈਜ਼ ਆ।
3: ਸੋ ਹਰ ਇੱਕ ਸਟੇਟ ਦੀ ਆਪਣੀ ਇੱਕ ਸੁਪਰੀਮ ਕੋਰਟ,
4: ਆਪਣੀ ਸੁਪਰੀਮ ਕੋਰਟ ਹੈ, ਅਤੇ ਹਾਈ ਕੋਰਟ ਹੈ, ਮਤਲਬ ਕਿ ਵੀ ਹੁਣ ਜਦੋਂ ਹਾਈ ਕੋਰਟ 'ਤੇ ਚੱਲ ਗਏ ਤਾਂ ਉਦੋਂ ਬਸ ਸਟੇਟ ਅਤੇ ਫੈਡਰਲ ਡਿਜ਼ੋਲਵ ਹੋ ਗਏ। ਹਾਈ ਕੋਰਟ ਆਸਟ੍ਰੇਲੀਆ ਦੀ ਹੈ ਅਤੇ ਉਹ ਸਾਰਿਆਂ ਦੀ, ਉਹਦੇ ਕੋਲ ਅਪੀਲੈਂਟ ਜੁਰਿਸਡਿਕਸ਼ਨ, ਉਹ ਕਿਸੇ ਵੀ ਕੋਰਟ ਤੋਂ ਅਪੀਲ ਸੁਣ ਸਕਦੀ ਆ।
3: ਓਕੇ, ਸੋ ਆਪਾਂ ਜਿੱਦਾਂ ਫਰਦਰ ਕਹਿ ਦਿੰਦੇ ਕਿ ਇਸ ਕੋਰਟ ਦੇ ਵਿੱਚੋਂ ਤੁਸੀਂ ਹਾਰ ਗਏ ਤੇ ਹੁਣ ਉਤਲੀ ਕੋਰਟ ਦੇ ਵਿੱਚ ਜਾਣਾ, ਸੋ ਇੱਥੇ ਕਈ ਵਾਰੀ ਆਪਾਂ ਕਈ ਕੇਸ ਸੁਣ ਲੈਂਦੇ ਵੀ ਸੁਪਰੀਮ ਕੋਰਟ ਚੱਲ ਗਿਆ ਯਾਰ ਹੁਣ ਇਹ ਤੋਂ ਤਾਂ ਤੇ ਕੁਛ ਨਹੀਂ ਆ, ਪਰ ਇੱਥੇ ਇਹਦਾ ਮਤਲਬ ਕਿ ਹਾਈ ਕੋਰਟ ਜਿਹੜੀ ਆ ਉਹ
4: ਸੁਪਰੀਮ ਕੋਰਟ ਦੇ ਵਿੱਚ ਵੀ ਆਪਣੀ ਕੋਰਟ ਆਫ ਅਪੀਲ ਹੁੰਦੀ ਹੈ, ਤਾਂ ਸਬ ਸੈਕਸ਼ਨ ਇਹ ਹੁੰਦੇ ਨੇ
3: ਜੀ
4: ਉਹਨਾਂ ਦੇ, ਪਰ ਸੁਪਰੀਮ ਕੋਰਟ ਆਈ ਥਿੰਕ ਦਿਸ ਇਜ਼ ਮੇਰੇ ਖਿਆਲ ਨਾਲ, ਖਾਸ ਕਰਕੇ ਆਪਣੇ ਸਰੋਤਿਆਂ ਸਮਝਣ ਲਈ ਕਹਿ ਸਕਦੇ ਆ, ਮੈਜਿਸਟ੍ਰੇਟ ਕੋਰਟ, ਕਾਉਂਟੀ ਕੋਰਟ, ਸੁਪਰੀਮ ਕੋਰਟ ਅਤੇ ਹਾਈ ਕੋਰਟ।
3: ਹਾਈ ਕੋਰਟ, ਅਤੇ ਇਹ ਕਿੱਦਾਂ ਡਿਸਾਈਡ ਹੁੰਦਾ ਵੀ ਕਿਹੜਾ ਕੇਸ ਕਿੱਥੇ ਜਾਣਾ? ਇੱਕ ਚੀਜ਼ ਤਾਂ ਸਮਝ ਆਉਂਦੀ ਆ ਵੀ ਇੱਕ ਥਾਂ ਤੋਂ ਬੰਦਾ ਹਾਰ ਗਿਆ ਅਤੇ ਉੱਤੇ ਲੈ ਗਿਆ, ਪਰ ਕਈ ਕੇਸਾਂ ਦੇ ਵਿੱਚ ਇਹ ਵੀ ਸੁਣੀਦਾ ਨਾ ਵੀ ਫਲਾਣਾ ਪੈਂਦੇ ਕੇਸ ਜਿਹੜਾ ਉਹਦਾ ਕਾਉਂਟੀ ਕੋਰਟ ਦੇ ਵਿੱਚ ਆ, ਮੈਜਿਸਟ੍ਰੇਟ ਤਾਂ ਚਲੋ ਆਮ ਹੀ ਸੁਣੀਦਾ, ਉਹ ਕਿਹੜੀ ਬਿਨਾਂ ਦੇ ਉੱਤੇ ਸਿੱਧਾ ਹੀ ਉੱਥੇ ਚੱਲ ਜਾਂਦਾ?
4: ਦੇਖੋ ਇਹਦੇ ਲਈ ਰਣਜੋਤ ਜੀ, ਪਹਿਲੀ ਚੀਜ਼ ਹੈ ਵੀ ਕਿਸ ਤਰ੍ਹਾਂ ਦਾ ਕੇਸ ਹੈ, ਸਿਵਲ ਕੇਸ ਹੈ ਕਿ ਕ੍ਰਿਮੀਨਲ ਕੇਸ ਹੈ।
3: ਓਕੇ,
4: ਜੇ ਆਪਾਂ ਸਿਵਲ ਕੇਸ ਦੀ ਗੱਲ ਕਰੀਏ ਤਾਂ ਕੁਆਂਟਮ, ਤਾਂ ਜੇ ਤੁਹਾਡਾ ਕਲੇਮ $1,00,000 ਜਾਂ $1,00,000 ਤੋਂ ਘੱਟ ਦਾ, ਫਿਰ ਤੁਸੀਂ ਜਾਓਗੇ ਮੈਜਿਸਟ੍ਰੇਟ ਕੋਰਟ ਦੇ, ਤੁਹਾਡੇ ਕੋਲ ਚੋਇਸ ਨਹੀਂ ਹੈ ਕਿ ਤੁਹਾਨੂੰ ਜਾਣਾ ਹੀ ਪੈਣਾ।
3: ਓਕੇ,
4: ਅਤੇ ਜੇ ਤੁਹਾਡਾ $1,00,000 ਪਲੱਸ ਹੈ ਤਾਂ ਤੁਹਾਡੇ ਕੋਲ ਚੋਇਸ ਹੈ ਕਾਉਂਟੀ ਕੋਰਟ ਜਾਂ ਸੁਪਰੀਮ ਕੋਰਟ ਦੀ।
3: ਓਕੇ, ਸੋ ਵੈਸੇ ਜਿੱਦਾਂ ਦਾ ਤੁਹਾਡਾ ਕੇਸ ਆ ਉਹ ਫਿਰ ਸਿਸਟਮ ਆਪੇ ਡਿਸਾਈਡ ਕਰਕੇ ਅਤੇ ਤੁਹਾਨੂੰ
4: ਤੁਸੀਂ, ਕਿਉਂਕਿ ਸਿਵਲ ਤਾਂ ਤੁਸੀਂ ਪਾਉਣਾ ਨਾ, ਤਾਂ ਤੁਸੀਂ ਤੁਸੀਂ ਆਪਣੀ ਕੋਰਟ ਦੀ ਕਿਉਂਕਿ ਕੋਰਟ ਦੇ ਵਿੱਚ ਕੋਈ ਵੀ ਕੇਸ ਕਰਨ ਤੋਂ ਪਹਿਲਾਂ ਉਹਦੀ ਜੁਰਿਸਡਿਕਸ਼ਨ ਲੈਣੀ ਪੈਂਦੀ ਹੈ, ਬਲਕਿ ਜੁਰਿਸਡਿਕਸ਼ਨ ਪ੍ਰੂਵ ਕਰਨੀ ਪੈਂਦੀ ਹੈ। ਤਾਂ ਇੱਕ ਮਤਲਬ ਕਿ ਅਨਹਰਡ ਸਟੈਪ ਹੈ, ਬਟ ਦਿਸ ਇਜ਼ ਅ ਸਟੈਪ ਦੈਟ ਐਵਰੀ ਮਤਲਬ ਕਿ ਵੀ ਕੋਈ ਵੀ ਕੇਸ ਪਾਉਣ ਤੋਂ ਪਹਿਲਾਂ ਦੇਖਿਆ ਜਾਂਦਾ ਕਿ 90 ਹਜ਼ਾਰ ਦਾ ਕਲੇਮ ਹੈ ਅਤੇ ਮੈਜਿਸਟਰੇਟ ਕੋਰਟ ਦੇ ਵਿੱਚ ਪਊਗਾ। ਉਦੋਂ ਬਾਅਦ ਜਿਹੜਾ ਪਲੈਂਟੀ ਫਾਈ ਜਿਹਨੇ ਕੇਸ ਪਾਉਣਾ ਉਹ ਕਿੱਥੇ ਰਹਿੰਦਾ ਉਹਦੇ ਹਿਸਾਬ ਨਾਲ ਉਹ ਕੋਰਟ ਡਿਸਾਈਡ ਹੁੰਦੀ ਹੈ।
3: ਓਕੇ, ਤੇ ਇਸ ਤੋਂ ਇਲਾਵਾ ਕਈ ਹੋਰ ਵੀ ਕੋਰਟ ਚਰਚਾ ਦੇ ਵਿੱਚ ਆਉਂਦੀਆਂ ਸੁਣ ਚ ਆਉਂਦੀਆਂ, ਜਿੱਦਾਂ ਫੈਮਿਲੀ ਕੋਰਟ, ਚਿਲਡਰਨ ਕੋਰਟ।
4: ਅੱਛਾ ਜੀ, ਹਾਂਜੀ। ਹੁਣ ਆਪਾਂ ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਜੀ ਸਟੇਟ ਲੈਵਲ ਦੀ, ਤੇ ਉਦੋਂ ਬਾਅਦ ਦੂਜਾ ਇੱਕ ਸਿਸਟਮ ਜਿਵੇਂ ਉਰੇ ਚੱਲਦਾ ਜਿਵੇਂ ਆਸਟ੍ਰੇਲੀਆ ਫੈਡਰੇਸ਼ਨ, ਤੇ ਇੱਕ ਨੈਸ਼ਨਲ ਲੈਵਲ ਤੇ ਹੁੰਦੀਆਂ ਨੇ ਉਹਨੂੰ ਕਹਿੰਦੇ ਫੈਡਰਲ ਸਰਕਿਟ ਕੋਰਟ ਆਫ ਆਸਟ੍ਰੇਲੀਆ।
3: ਸੋ ਇਹ ਜਿਹੜਾ ਇਹ ਸਿਸਟਮ ਇਹ ਕੰਪਲੀਟ ਹੋ ਗਿਆ, ਹੁਣ ਆਪਾਂ ਫੈਡਰਲ ਵੱਲ ਚੱਲੇ। ਓਕੇ,
4: ਫੈਡਰਲ ਸਰਕਿਟ ਕੋਰਟ ਦੇ ਵਿੱਚ ਵੀ ਦੋ ਡਿਵੀਜ਼ਨ ਆਉਂਦੇ ਆ, ਡਿਵ 1 ਤੇ ਡਿਵ 2
3: ਜੀ।
4: ਤਾਂ ਇਹਦੇ ਵਿੱਚ ਜਿਹੜੇ ਡਿਵ 2 ਦੀ ਗੱਲ ਕਰੀਏ ਪਹਿਲਾਂ, ਇਹਦੇ ਵਿੱਚ ਆਉਂਦੇ ਨੇ ਨੈਸ਼ਨਲ ਲੈਵਲ ਦੇ ਕੇਸ, ਜਿਹੜੇ ਜਿਨ੍ਹਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ, ਜਿਨ੍ਹਾਂ ਨੂੰ ਫੈਡਰਲ ਗੌਰਮੈਂਟ ਗਵਰਨ ਕਰਦੀ ਆ, ਜਿਵੇਂ ਕਿ ਇਮੀਗ੍ਰੇਸ਼ਨ ਜਿਹੜੀ ਕਿ ਨੈਸ਼ਨਲ ਲੈਵਲ 'ਤੇ ਡਿਸਾਈਡ ਹੁੰਦੀ ਆ, ਫੈਮਿਲੀ ਲਾਅ ਇਹ ਨੈਸ਼ਨਲ ਲੈਵਲ 'ਤੇ ਆ, ਇਹਨਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ, ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹ ਸਟੇਟਾਂ ਕਰਦੀਆਂ ਨੇ। ਉਸ ਤੋਂ ਬਾਅਦ ਕਾਰਪੋਰੇਸ਼ਨ ਲਾਅ
3: ਜੀ,
4: ਸਟੇਟਸ ਦੇ ਨਾਲ ਕੋਈ ਵਾਈਨਿੰਗ ਅਪ ਦਾ ਕੰਪਨੀ, ਕੋਈ ਕੰਪਨੀ ਰਿਲੇਟਡ ਕੋਈ ਵੀ ਕੰਮ ਹੈ, ਤਾਂ ਇਹਨਾਂ ਚੀਜ਼ਾਂ ਨੂੰ ਫੈਡਰਲ ਸਰਕਿਟ ਕੋਰਟ ਡਿਵ 2 ਦੇ ਵਿੱਚ ਦਿੱਤਾ ਜਾਂਦਾ। ਡਿਵ 1 ਦੇ ਵਿੱਚ ਬੇਸਿਕਲੀ ਸੇਮ ਚੀਜ਼ ਆ, ਪਰ ਜੇ ਕੋਈ ਜ਼ਿਆਦਾ ਕੰਪਲੈਕਸ ਕੇਸ ਆ ਜਾਂ ਕੋਈ ਕੁਆਂਟਮ ਹਾਈ ਆ, ਤਾਂ ਉਹਦੇ ਵਿੱਚ ਇੱਕ ਸਬ ਜੀ ਡਿਵੀਜ਼ਨ ਬਣਾਈ ਹੋਈ ਹੈ।
3: ਓਕੇ,
4: ਅਤੇ ਇਸ ਤੋਂ ਬਾਅਦ ਆਉਂਦੀ ਹੈ ਫੈਡਰਲ ਕੋਰਟ ਆਫ ਆਸਟ੍ਰੇਲੀਆ।
3: ਓਕੇ,
4: ਹਾਂਜੀ, ਫੈਡਰਲ ਸਰਕਿਟ ਕੋਰਟ, ਫੈਡਰਲ ਕੋਰਟ ਆਫ ਆਸਟ੍ਰੇਲੀਆ, ਉਸ ਤੋਂ ਬਾਅਦ ਆਉਂਦੀ ਹੈ ਹਾਈ ਕੋਰਟ।
3: ਸੋ ਉਹਦੇ ਵਿੱਚ ਵੀ ਲੇਅਰਸ ਨੇ ਅੱਗੇ
4: 100% ਲੇਅਰ ਨੇ ਜੀ, ਹਾਂਜੀ।
3: ਓਕੇ, ਸੋ ਇਹਦੇ ਇਸ ਸਾਰੇ ਸਿਸਟਮ ਦੇ ਵਿੱਚੋਂ ਆਪਾਂ ਜਿਹਨੂੰ ਹੋਰ ਸੌਖੇ ਤਰੀਕੇ ਦੇ ਨਾਲ ਸਮਝਣਾ ਹੋਵੇ, ਤੇ ਮੰਨ ਲਓ ਜਿਹੜਾ ਫੈਮਿਲੀ ਦਾ ਜਿਹੜਾ ਮੈਟਰ ਆ ਉਹ ਪਹਿਲਾਂ ਹੀ ਜਿਹੜਾ ਅਲੱਗ ਤੋਂ ਕੈਟਾਗਰਾਈਜ਼ ਹੋ ਗਿਆ ਦੇਸ਼ ਦੇ ਲੈਵਲ ਦੇ ਉੱਤੇ, ਯਾਨੀ ਕਿ ਨੈਸ਼ਨਲ ਲੈਵਲ।
4: ਨੈਸ਼ਨਲ ਲੈਵਲ, ਹਾਂਜੀ ਹਾਂਜੀ।
3: ਓਕੇ, ਸੋ ਉਹ ਚਾਹੇ ਤੁਸੀਂ ਸਟੇਟ 'ਚ ਹੀ ਰਹਿ ਰਹੇ ਹੋ ਪਰ ਉਹ ਉਹਦੇ 'ਚ ਆਊਗਾ,
4: ਕਿਉਂਕਿ ਉਹਨੂੰ ਗਵਰਨ ਫੈਡਰਲ ਗੌਰਮੈਂਟ ਕਰਦੀ ਹੈ ਜੀ, ਉਹਨੂੰ ਸਟੇਟ ਗੌਰਮੈਂਟ ਉਹਦੇ ਲਈ ਰੂਲ ਨਹੀਂ ਬਣਾਉਂਦੀ ਫੈਮਿਲੀ ਲਾਅ ਦੇ ਲਈ ਨਾ
3: ਜੀ।
4: ਹਾਂਜੀ,
3: ਸੋ ਇਹ ਇਹ ਮੋਟਾ ਮੋਟਾ ਜਿਹਾ ਸਿਸਟਮ। ਇਸ ਤੋਂ ਇਲਾਵਾ ਕੁਛ ਹੋਰ ਵੀ ਹੈ?
4: ਇਸ ਤੋਂ ਇਲਾਵਾ ਸਪੈਸ਼ਲਾਈਜ਼ ਕੋਰਟਸ ਨੇ ਜੀ, ਜਿਵੇਂ ਚਿਲਡਰਨ ਕੋਰਟ ਸੇ ਆਪਾਂ ਗੱਲ ਕਰ ਰਹੇ ਸੀ, ਡਰੱਗ ਕੋਰਟ ਹੈ, ਉਸ ਤੋਂ ਬਾਅਦ ਇੰਡੀਜੀਨਸ ਕੋਰਟਸ ਹੋ ਜਾਂਦੀਆਂ ਨੇ। ਹਾਂਜੀ
3: ਜੀ, ਸੋ ਇਹ ਮੋਟਾ ਮੋਟਾ ਜਿਹਾ ਬੇਸਿਕ ਸਿਸਟਮ ਹੋ ਗਿਆ ਆਸਟ੍ਰੇਲੀਆ ਦਾ। ਸਵਾਸ ਕਰਦੇ ਹਾਂ ਕਿ ਹੁਣ ਮਤਲਬ ਮੇਰੇ ਤੋਂ ਇਲਾਵਾ ਸਾਡੇ ਸਰੋਤਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਇੱਥੇ ਦਾ ਸਿਸਟਮ ਹੈ ਕੀ ਹੈ। ਸਭ ਤੋਂ ਇੰਟਰਸਟਿੰਗ ਜਿਹੜੀ ਚੀਜ਼ ਆ, ਬਹੁਤੇ ਲੋਕਾਂ ਨੂੰ ਇਹਦੇ 'ਚ ਭੁਲੇਖਾ ਜਿਹਾ ਪੈਂਦਾ ਵਾ, ਉਹ ਇਹੋ ਹੀ ਆ ਕਿ ਇੱਥੇ ਸੁਪਰੀਮ ਕੋਰਟ ਦੇ ਨਾਲੋਂ ਹਾਈ ਕੋਰਟ ਵੱਡੀ ਵੱਡੀ, ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਈ ਚੀਜ਼ਾਂ ਉੱਥੇ ਮੇਲ ਮੇਲ ਕੇ ਆਪਾਂ ਵੇਹਨੇ ਹਾਂ, ਅਤੇ ਉੱਥੇ ਆਪਾਂ ਥੋੜ੍ਹੀ ਜਿਹੀ ਟਪਲੀ ਖਾ ਜਾਂਦੇ ਹਾਂ ਕਈ ਵਾਰੀ। ਅੱਛਾ, ਇੱਥੇ ਇੱਕ ਜਿਹੜਾ ਆਮ ਰੌਲਾ ਹੈ ਵੀ ਮਹਿੰਗਾ ਬਹੁਤ ਆ,
4: ਹਾਂਜੀ,
3: ਇੰਡੀਆ ਦੇ ਵਿੱਚ ਵੀ ਤੁਹਾਡਾ ਪਰਿਵਾਰ ਵਕਾਲਤ ਦੇ ਨਾਲ ਹੀ ਜੁੜਿਆ ਰਿਹਾ ਵਾ,
4: ਬਿਲਕੁਲ ਜੀ ਬਿਲਕੁਲ।
3: ਕੀ ਇੰਡੀਆ ਦੇ ਮੁਕਾਬਲੇ, ਵੈਸੇ ਤਾਂ ਚਲੋ ਆਉਂਦੇ ਹੁੰਦੇ ਵੀ ਜਦੋਂ ਇਸ ਬੰਦਾ ਰਾਹ ਪੈ ਜਾਵੇ ਫਿਰ ਕੋਈ ਅੰਤ ਹੀ ਨਹੀਂ ਆ, ਪਰ ਓਵਰਆਲ ਜਿਹਾ ਜੇ ਵੇਖੀਏ ਤਾਂ ਕੀ ਇੰਡੀਆ ਦੇ ਨਾਲੋਂ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਮਹਿੰਗਾ ਵਾ? ਜਿੱਦਾਂ ਤੁਸੀਂ ਗੱਲ ਕੀਤੀ ਆ ਵੀ $50,000 ਡਾਲਰ ਇੱਕ ਦਿਨ ਦਾ ਜਿਹੜਾ ਉਹ ਕਿੰਗਸ ਕੌਂਸਲ ਲੈ ਲੈਂਦੀ ਆ।
4: ਦੇਖੋ, ਲੀਗਲ ਸਰਵਿਸਿਜ਼ ਮਹਿੰਗੀਆਂ ਨੇ ਜੀ, ਇਹ 'ਚ ਕੋਈ ਕੋਈ ਡਾਊਟ ਨਹੀਂ ਹੈਗਾ, ਅਤੇ ਮਹਿੰਗੇ ਡਿਪੈਂਡ ਫਿਰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀਗਾ ਵੀ ਅਸੀਂ 3,000 ਵਾਲਾ ਰਜਿਸਟਰ ਵੀ ਹਾਇਰ ਕਰਦੇ ਹਾਂ ਅਤੇ 10,000 ਵਾਲਾ ਵੀ ਹਾਇਰ ਕਰਦੇ ਹਾਂ, ਡਿਪੈਂਡ ਕਰਦਾ ਤੁਹਾਡਾ ਕੇਸ ਕੀ ਹੈ।
3: ਓਕੇ,
4: ਤਾਂ ਜਿਸ ਤਰ੍ਹਾਂ ਦਾ ਕੁਆਂਟਮ ਹੋਊਗਾ ਉਸ ਤਰ੍ਹਾਂ ਦਾ ਬੰਦਾ ਤੁਹਾਨੂੰ ਹਾਇਰ ਕਰਨਾ ਹੀ ਪੈਣਾ। ਕੋਈ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਰਣਜੋਤ ਜੀ, ਪਰ ਜਿਹਦਾ ਜਿਹੜੀ ਚੀਜ਼ 'ਚ ਤਜਰਬਾ ਹੈ ਉਹ ਤੁਹਾਨੂੰ ਉਸ ਲੈਵਲ ਦਾ ਬੰਦਾ ਲੰਬਣਾ ਹੀ ਪੈਣਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਦਫ਼ਤਰ ਦੇ ਵਿੱਚ 3 ਵਕੀਲ ਹਾਂ, ਫਿਰ ਵੀ ਅਸੀਂ ਅੱਡ ਤੋਂ ਇਲਾਵਾ 2-3 ਵਕੀਲ ਅਸੀਂ ਹੁਣ ਕੰਟਰੈਕਟ ਰੱਖੇ ਹੋਏ ਨੇ, ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਰਿਜ਼ਲਟ ਦੇ ਵਿੱਚ। ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਆਪਾਂ ਹੁਣ ਪੈਸੇ ਦੀ ਗੱਲ ਕਰ ਰਹੇ ਹਾਂ, ਤਾਂ ਜਿਸ ਹਿਸਾਬ ਨਾਲ ਜਿਵੇਂ ਕਹਿ ਲਓ ਸ਼ਰਾਬ ਦੇ ਵਕੀਲ ਜਿੰਨੇ ਪੁਰਾਣੇ ਹੋਣਗੇ ਉਨੇ ਮਹਿੰਗੇ ਹੀ ਹੋਣਗੇ।
3: ਓਕੇ, ਤਾਂ ਤਜਰਬੇ ਦੇ ਨਾਲ,
4: ਤਜਰਬੇ ਨਾਲ ਜਿਵੇਂ ਮੇਰੇ ਕੋਲ ਇਹ ਕੇਸ ਆਉਂਦੇ ਨੇ, ਇੱਕ ਆਇਆ ਸੀਗਾ ਮੇਰੇ ਨੋਨੀ ਨੇ ਅਤੇ ਕਹਿੰਦੇ ਜੀ ਉਹਨਾਂ ਨੇ ਤਕਰੀਬਨ $5,000 ਕਿਸੇ ਤੋਂ ਲੈਣਾ ਸੀਗਾ, ਤਾਂ ਮੇਰੇ ਖਿਆਲ ਨਾਲ ਜੇ ਕਿਸੇ ਨੇ 10,000 ਤੋਂ ਘੱਟ ਲੈਣਾ ਤਾਂ ਅਨਲੈਸ ਅੰਟਿਲ ਦੇ ਕੈਨ ਡੂ ਇਟ ਦੈਮ ਸੈਲਫ ਵਕੀਲ ਮਹਿੰਗੇ ਪੈ ਜਾਣਗੇ।
3: ਦਾੜੀ
4: ਨਾਲ ਮੁੱਛਾਂ ਲੰਬੀਆਂ ਹੋ ਜਾਣਗੀਆਂ। ਇੱਕ ਹੋਰ ਚੀਜ਼ ਹੁੰਦੀ ਹੈ ਵੀ ਆਪਾਂ ਜਦੋਂ ਜਿੱਤੀ ਜਾਂਦੇ ਹਾਂ ਜੀ, ਦੂਜੇ ਪਾਸੋਂ ਕੋਸਟ ਮਿਲ ਜਾਂਦੀ ਹੈ, ਉਹ ਯੈਸ ਐਂਡ ਨੋ ਚੀਜ਼ ਆ ਜੀ। ਕੋਸਟ ਜਿਹੜੀ ਮਿਲ ਜਾਣ ਦੂਜੇ ਪਾਸੋਂ, ਜਿਹੜੀ ਕੋਸਟ ਮਿਲਣ ਦੀ ਗੱਲ ਹੈ, ਡਿਪੈਂਡ ਕਰਦਾ ਕੇਸ ਦੇ ਸਰਕਮਸਟਾਂਸ ਕੀ ਨੇ, ਕੋਰਟ ਕਿੰਨੀ ਕੋਸਟ ਅਵਾਰਡ ਕਰਦਾ ਜਾਂ ਨਹੀਂ ਕਰਦਾ। ਬੜਾ ਫੇਮਸ ਕੇਸ ਹੋਇਆ ਸੀਗਾ ਜੋ ਹੋਕੀ ਨੇ ਕੀਤਾ ਸੀਗਾ ਇੱਕ ਨਿਊਜ਼ ਪੇਪਰ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਕੀਤਾ ਸੀ, ਉਹ ਕੇਸ ਜਿੱਤ ਗਏ ਸੀ ਅਤੇ ਕੋਰਟ ਨੇ ਕਿਹਾ ਸੀ ਹਾਂਜੀ ਤੁਹਾਨੂੰ ਸਰਟਨ ਮਿਲੀਅਨਸ ਤੁਹਾਨੂੰ ਮਿਲ ਜਾਣਗੇ, ਪਰ ਲੀਗਲ ਫੀਸ ਤੁਹਾਡੀ ਆਪਣੀ ਆਪਣੀ, ਅਤੇ ਉਹਦੇ ਵਿੱਚ ਮਤਲਬ ਕਿ ਉਹਨਾਂ ਦੀ ਲੀਗਲ ਫੀਸ ਹੀ ਉਹਨਾਂ ਦੇ ਅਵਾਰਡ ਜਿੰਨੀ ਸੀਗੀ,
3: ਉਹੀ ਇੰਨੀ ਹੋ ਗਈ,
4: ਉਹੀ ਇੰਨੀ ਹੋ ਗਈ ਸੀਗੀ। ਤਾਂ ਚਲੋ ਜੇ ਆਪਾਂ ਆਪਣੇ ਬੰਦੇ ਦੀ ਵੀ ਗੱਲ ਕਰੀਏ ਤਾਂ ਇਟਸ ਮਤਲਬ ਕਿ ਯੂ ਗੋਟ ਬੀ ਰੈਡੀ, ਜੇ ਆਪਾਂ ਤੁਹਾਡੇ ਕੁਸ਼ਚਨ ਦਾ ਆਨਸਰ ਕਰਨਾ ਹੋਵੇ ਮੈਨੇ ਤਾਂ ਬੋਟਮ ਲਾਈਨ ਹਾਂ ਲੀਗਲ ਸਰਵਿਸਿਜ਼ ਉਰੇ ਮਹਿੰਗੀਆਂ ਨੇ ਜੀ, ਪਰ ਅੱਗੇ ਫਿਰ ਮੇਰਾ ਕੁਸ਼ਚਨ ਇਹ ਵੀ ਜੋ ਜੀ ਵੀਰੇ ਸਸਤਾ ਕੀ ਆ
3: ਨਹੀਂ, ਸਾਰਾ ਕੁਛ ਵੇਖੋ ਇੱਕ ਦੇਸ਼ 'ਚ ਜਦੋਂ ਇੱਕ ਚੀਜ਼ ਮਹਿੰਗੀ ਆ ਤਾਂ ਸਾਰਾ ਕੁਛ
4: ਹੀ
3: ਮਹਿੰਗਾ ਹੋਣਾ, ਪਰ ਹਾਂ ਇਹ ਚੀਜ਼ ਅੰਡਰਲਾਈਨ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਜੇ ਜਿੱਥੇ ਜਿਹੜੇ ਮੋੜ ਦੇ ਉੱਤੇ ਜਿਹੜੀ ਚੀਜ਼ ਰੋਕੀ ਜਾ ਸਕਦੀ ਹੈ, ਕਈ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੈ
4: ਹੱਥ 'ਚ,
3: ਪਰ ਕਈ ਜਿਹੜੀਆਂ ਤੁਸੀਂ ਰੋਕ ਸਕਦੇ ਹੋ ਅੱਜ ਹੀ ਆਪਣੀ, ਜੇ ਕਈ ਸਿਰਫ ਈਗੋ ਕਰਕੇ ਗਾਂਹ ਵੱਜ ਜਾਂਦੇ
4: ਹੈ
3: ਨਾ, ਤੁਹਾਡੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਅਤੇ ਉੱਥੇ ਉੱਥੇ ਨਿਬੇੜ ਲਿਆ ਜਾਵੇ।
4: ਹੁਣ ਥੋੜ੍ਹਾ ਜਿਹਾ ਚੀਜ਼ਾਂ ਦਾ ਆਪਣੀ ਕਮਿਊਨਿਟੀ ਵਿੱਚ ਫਰਕ ਪੈ ਗਿਆ, ਖੈਰ ਪਹਿਲਾਂ ਨਹੀਂ ਸੀਗੇ, ਪਰ ਹੁਣ ਮੈਨੂੰ ਲੱਗਦਾ ਆਪਣੇ ਬੰਦਿਆਂ ਨੂੰ ਵੀ ਥੋੜ੍ਹਾ ਜਿਹਾ ਕੋਰਟਾਂ ਦਾ ਸੁਭਾਅ ਪੈ ਗਿਆ ਜੀ, ਪਹਿਲਾਂ ਨਾਲੋਂ ਅਸੀਂ ਜ਼ਿਆਦਾ ਕੇਸ ਦੇਖਣ ਲੱਗ ਗਏ, ਪਤਾ ਨਹੀਂ ਆਪ ਫੀਲਡ ਵਿੱਚ ਪੈ ਗਏ,
3: ਵੋਲਿਊਮ ਵੀ ਵੱਧ ਗਈ ਹੈ ਨਾ।
4: ਹਾਂਜੀ ਆਵਾਜ਼ ਪੈਸੇ ਵੀ ਵੱਧ ਗਏ ਨੇ, ਬੰਦੇ ਵੀ ਵੱਧ ਗਏ ਨੇ,
3: ਪੈਸਾ ਵੀ ਵੱਧ ਗਿਆ ਤੇ ਤੁਹਾਡਾ ਫਿਰ ਉਹ ਈਗੋ ਵੀ ਵੱਧਦੀ ਆ,
4: ਈਗੋ ਵੀ ਵੱਧਦੀ ਆ,
3: ਤੇ ਜਦੋਂ ਸਮਾਂ ਤੁਹਾਡੇ ਕੋਲ ਘਟਿਆ ਫਿਰ ਬੜੀ ਤੁਸੀਂ ਪਿੱਛੇ ਲੂਜ਼ ਐਂਡ ਤੁਸੀਂ ਛੱਡੀ ਵੀ ਜਾਂਦੇ।
4: ਹਾਂਜੀ ਹਾਂਜੀ
3: ਹੈਨਾ, ਸੋ ਚਲੋ
4: ਹਾਂਜੀ ਇੱਕ ਚੀਜ਼ ਦੇਖੋ, ਆਸਟ੍ਰੇਲੀਆ ਦਾ ਸਿਸਟਮ ਮਤਲਬ ਕਿ ਵੀ ਲੀਗਲ ਸਿਸਟਮ ਵਧੀਆ, ਮਹਿੰਗਾ ਕਰਨ ਦਾ ਵੀ ਕਾਰਨ ਇਹ ਹੈ ਵੀ ਸਿਰਫ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਪਵੇ।
3: ਸੋ ਉਹੀ ਮੈਂ ਮੇਰੇ ਦਿਮਾਗ 'ਚ ਆ ਰਿਹਾ ਵੀ ਜਿਹੜਾ ਫਿਰ ਮਾੜਾ ਬੰਦਾ ਵਾ ਉਹਦੇ ਲਈ ਤਾਂ ਇਨਸਾਫ ਵੀ ਨਹੀਂ ਆ, ਫਿਰ ਮਹਿੰਗਾ ਜੇ ਨਹੀਂ ਆ ਤਾਂ ਫਿਰ ਐਡਾ ਜ਼ਿਆਦਾ ਮਹਿੰਗਾ ਵਾ।
4: ਇਨਸਾਫ ਦੇਖੋ ਜੇ ਤੁਹਾਡੇ ਕਿਸ ਤਰ੍ਹਾਂ ਦਾ ਕੇਸ ਆ ਤੁਹਾਡਾ ਨਾ, ਹੁਣ ਜੇ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ ਤਾਂ ਤੁਹਾਡੇ ਕੋਲ ਟ੍ਰਾਈਬਿਊਨਲਾਂ ਦੀ ਵੀ ਆਪਸ਼ਨ ਆ ਜਿਹੜੀ ਸਸਤੀਆਂ ਨੇ ਅਤੇ ਇਨਫੋਰਮਲ ਨੇ। ਜੇ ਸਪੋਜ਼ ਕਰੋ ਤੁਸੀਂ ਕੰਮ ਕਰਦੇ ਹੋ, ਤੁਹਾਡਾ ਇੰਪਲੋਇਰ ਪੈਸੇ ਦੇ ਰਿਹਾ, ਤੁਸੀਂ ਆਪਣਾ ਟ੍ਰਾਈਬਿਊਨਲ ਦੇ ਵਿੱਚ ਜਾਂ ਫੇਅਰ ਵਰਕ ਦੇ ਵਿੱਚ ਆ ਸਕਦੇ ਹੋ, ਤੁਹਾਡਾ ਕਿਸੇ ਮਤਲਬ ਕਿ ਕਿਸੇ ਆਪਸ 'ਚ ਕੋਈ ਰੌਲਾ ਪੈ ਗਿਆ, ਥੋੜ੍ਹੇ ਬਹੁਤੇ ਪੈਸੇ ਲੈਣੇ ਦਿੰਦੇ, ਤੁਸੀਂ ਵੀਕਐਂਡ ਵੀ ਜਾ ਸਕਦੇ ਹੋ ਜਿਹੜੇ ਕਿ ਕੁਆਇਟ ਇਨਫੋਰਮਲ ਨੇ, ਅਤੇ ਮਤਲਬ ਕਿ ਤੁਹਾਨੂੰ ਕੋਈ ਵਕੀਲ ਦੀ ਵੀ ਲੋੜ ਨਹੀਂ ਹੁੰਦੀ।
3: ਜੇ ਏਡਸ ਵਗੈਰਾ ਵੀ ਮਿਲਦੀਆਂ ਨੇ ਜਿੱਦਾਂ ਵੀ ਤੁਹਾਡਾ ਨਹੀਂ ਤੁਸੀਂ ਵਕੀਲ ਦਾ ਪੇ ਕਰ ਸਕਦੇ, ਸਰਕਾਰੀ ਵਕੀਲ ਜਿੱਦਾਂ ਇੰਡੀਆ 'ਚ ਮਿਲਦੇ ਆ,
4: ਮਿਲਦੀ ਆ, ਉਹਦੀਆਂ ਆਪਣੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਨੇ, ਅਤੇ ਡਿਪੈਂਡ ਕਰਦਾ ਤੁਹਾਡੇ ਸਰਕਮਸਟਾਂਸ ਅਤੇ ਤੁਹਾਡੇ ਕੇਸ 'ਤੇ, ਤੁਹਾਡੀ ਇਨਕਮ ਦੇ ਉੱਤੇ, ਉਸ ਹਿਸਾਬ ਦੇ ਨਾਲ ਮਿਲਦੀਆਂ ਨੇ।
3: ਸੋ ਉਹ ਠੀਕ ਹੁੰਦੀਆਂ
4: ਦੇ ਵਿੱਚ ਤਾਂ ਲੀਗਲ ਕੇਡ ਮਿਲਦੀ ਵੀ ਨਹੀਂ। ਹਾਂਜੀ
3: ਓਕੇ, ਸੋ ਉਹ ਸੋ ਐਂਡ ਸੋ ਇੱਕ ਲੈਵਲ ਤੱਕ ਉਹ ਤੁਹਾਨੂੰ ਮਿਲਦੀਆਂ ਨੇ, ਅਤੇ
4: ਪਰ ਉਹਦੇ ਲਈ ਫਿਰ ਤੁਹਾਡੇ ਕੋਲ ਲਿਮਿਟਡ ਚੋਇਸ ਆਫ ਲੋਇਰਸ ਹੋ ਜਾਂਦੀ ਹੈ ਨਾ, ਜਿਵੇਂ ਹੁਣ ਅਸੀਂ ਲੀਗਲ ਏਡ ਦਾ ਕੰਮ ਨਹੀਂ ਕਰਦੇ।
3: ਓਕੇ
4: ਹਾਂਜੀ,
3: ਸੋ ਕੋਈ ਵੀ ਵਕੀਲ ਜਿਹੜਾ ਉਹ ਐਜ਼ ਏ ਲੀਗਲ
4: ਮਤਲਬ ਕਿ ਤੁਸੀਂ ਚੂਜ਼ ਕਰਦੇ ਹੋ ਨਾ ਜੀ,
3: ਓਕੇ
4: ਤੁਸੀਂ ਉਹਨੇ ਪੈਨਲ 'ਤੇ ਜਾਣਾ, ਕਿਉਂਕਿ ਉਹਨਾਂ ਦੇ ਆਪਣੇ ਰੇਟ ਨੇ, ਤੁਸੀਂ ਉਹਨਾਂ ਰੇਟ ਦੇ ਹਿਸਾਬ ਨਾਲ ਜੇ ਉਹ ਕਲਾਇੰਟ ਰੈਫਰ ਕਰਨਗੇ ਤੁਹਾਨੂੰ, ਉਹਨਾਂ ਹਿਸਾਬ ਨਾਲ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਰੇਟ 'ਤੇ ਕੰਮ ਕਰਨਾ ਪੈਣਾ।
3: ਸੋ ਉਹ ਫਿਰ ਕਲਾਇੰਟ ਕੋਲ ਸਟਿਲ ਲੈਂਦੇ ਆ, ਪੈਸੇ ਘੱਟ ਲੈਂਦੇ ਆ ਜਾਂ ਫਿਰ ਫ੍ਰੀ ਕਰਦੇ ਨੇ?
4: ਉਹਦੇ ਲਈ ਕੀ ਹੁੰਦਾ, ਜਿਵੇਂ ਪਹਿਲਾਂ ਪੇ ਕਰ ਦੇਣਗੇ, ਅਤੇ ਸਪੋਜ਼ ਕਰੋ ਕੋਈ ਡਿਵੋਰਸ ਕੋਈ ਆ ਗਿਆ, ਠੀਕ ਹੈ, ਕੋਈ ਫਾਈਨੈਂਸ਼ੀਅਲ ਸੈਟਲਮੈਂਟ ਆ ਗਈ, ਤਾਂ ਜੇ ਤੁਹਾਡੇ ਕੋਲ ਹੁਣ ਪੈਸੇ ਨਹੀਂ ਹੈਗੇ ਤਾਂ ਉਹ ਆਪਣਾ ਬਿੱਲ ਬਣਾਈ ਜਾਣਗੇ, ਅਤੇ ਐਂਡ 'ਤੇ ਜਦੋਂ ਸਾਰਾ ਕੁਝ ਡਿਸਾਈਡ ਹੋ ਜੂਗਾ ਫਿਰ ਉਹ ਅਸੈਸ ਕਰਨਗੇ ਤੁਹਾਡੀ ਐਲੀਜੀਬਿਲਟੀ, ਹੋ ਸਕਦਾ ਪਾਰਸ਼ਲ ਰਿਕਵਰ ਕਰਨ, ਹੋ ਸਕਦਾ ਫੁੱਲ ਰਿਕਵਰ ਕਰਨ, ਹੋ ਸਕਦਾ ਛੱਡ ਦੇਣ।
3: ਅਤੇ ਜਿੱਦਾਂ ਇੱਥੇ ਆਪਣੇ ਇੱਕ ਸਰਕਾਰੀ ਵਕੀਲ ਟਰਮ ਹੁੰਦੀ ਆ, ਉਹ ਇੱਥੇ ਉਹ ਕਿੱਦਾਂ ਵਾ ਸਿਸਟਮ?
4: ਗੌਰਮੈਂਟ ਸੋਲਿਸਟਰ ਹੁੰਦੇ ਨੇ ਜੀ।
3: ਅਤੇ ਉਹ ਕਿੱਦਾਂ ਮਿਲਦੇ ਨੇ, ਕਿਹਨੂੰ ਮਿਲਦੇ ਨੇ?
4: ਜੇ ਤੁਸੀਂ ਵਿਕਟਮ ਹੋ ਫਿਰ ਮਿਲਣਗੇ ਨਾ ਜੀ। ਦੇਖੋ ਉਰੇ ਫਿਰ ਇਹੀ ਟ੍ਰਾਂਜੈਕਸ਼ਨ ਆਪਾਂ ਨੂੰ ਸਮਝਣੀ ਪੈਣੀ ਆ ਕਿ ਆਪਣਾ ਕੇਸ ਕੀ ਆ, ਸਿਵਲ ਕੇਸ ਆ ਜਾਂ ਕ੍ਰਿਮੀਨਲ ਕੇਸ ਆ। ਸਿਵਲ ਕੇਸ ਮਤਲਬ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ
3: ਜੀ,
4: ਤੁਸੀਂ ਔਨ ਯੋਰ ਓਨ ਹੋ ਜੀ, ਤੁਹਾਡੇ ਮੈਨੂੰ ਨਹੀਂ ਲੱਗਦਾ ਕੋਈ ਗੌਰਮੈਂਟ ਏਜੰਸੀ ਜਿਹੜੀ ਕਿ ਹੈਲਪ
3: ਉਹ ਨਹੀਂ ਕਰੂਗੀ,
4: ਅਨਲੈਸ ਅੰਡਰ ਕੋਈ ਤੁਹਾਡਾ ਫਰਾਡ,
3: ਆਪਾਂ ਕ੍ਰਿਮੀਨਲ ਤੇ ਆ ਜਾਂਦੇ ਹਾਂ ਸਟੇਜ।
4: ਹਾਂਜੀ, ਹੁਣ ਕ੍ਰਿਮੀਨਲ ਦੇ ਵਿੱਚ ਇਹ ਹੈ ਵੀ ਸਪੋਜ਼ ਕਰੋ ਕੁੱਟਮਾਰ ਹੋਈ
3: ਜੀ,
4: ਠੀਕ ਹੈ ਜੀ, ਤਾਂ ਹੁਣ ਜਿਹਨੂੰ ਪੁਲਿਸ ਰੈਪ੍ਰਜੈਂਟ ਕਰ ਰਹੀ ਆ ਤਾਂ ਉਹਨੂੰ ਤਾਂ ਗੌਰਮੈਂਟ ਸੋਲਿਸਟਰ ਮਿਲੂਗਾ, ਅਤੇ ਜਿਹਦੇ ਉੱਤੇ ਕੇਸ ਆ ਉਹ ਲੀਗਲ ਏਡ, ਜੇ ਐਲੀਜੀਬਲ ਆ ਲੀਗਲ ਏਡ ਵੀ ਲੈ ਸਕਦਾ, ਇੱਕ ਡਿਊਟੀ ਲੋਅਰ ਹੁੰਦੇ ਨੇ।
3: ਓਕੇ,
4: ਤੁਸੀਂ ਕੋਰਟ ਜਾਂਦੇ ਹੋ, ਪੇਸ਼ੇ ਜਾਂਦੇ ਹੋ, ਉੱਥੇ ਡਿਊਟੀ ਲੋਅਰ ਹੁੰਦਾ ਜਿਹੜਾ ਕਿ ਮੋਸਟਲੀ ਜੂਨੀਅਰ ਲੋਅਰ ਹੁੰਦੇ ਨੇ, ਸੀਨੀਅਰ ਕੋਈ ਵੀ
3: ਕਿਉਂ, ਸਰਕਾਰੀ ਨੇ ਉਹ,
4: ਸਰਕਾਰੀ ਵੀ ਹੋ ਸਕਦੇ ਨੇ ਕਈ ਵਾਰ, ਮਤਲਬ ਕਿ ਹਰੇਕ ਕੋਰਟ ਦੇ ਵਿੱਚ ਹੁੰਦਾ, ਕਮਿਊਨਿਟੀ ਲੀਗਲ ਸੈਂਟਰ ਦੇ ਵੀ ਸਰਕਾਰੀ ਕਹਿ ਸਕਦੇ ਹੋ, ਸੈਮੀ ਸਰਕਾਰੀ ਕਹਿ ਸਕਦੇ, ਪ੍ਰਾਈਵੇਟ ਬੰਦਾ ਨਹੀਂ ਜਾਂਦਾ, ਇਟਸ ਜਿਵੇਂ ਕਮਿਊਨਿਟੀ ਲੀਗਲ ਸੈਂਟਰ ਹੁੰਦੇ ਨੇ ਉੱਥੋਂ ਕਈ ਵਾਰ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਅਤੇ ਉਹ ਜਾ ਕੇ ਉੱਥੇ ਪ੍ਰੈਜੈਂਟ ਕਰਦੇ ਨੇ। ਮੋਸਟਲੀ ਕੋਈ ਵੀ ਹੈ ਜੀ, ਮੈਂ ਵੀ ਆਪਣੇ ਕੈਰੀਅਰ ਡਿਊਟੀ ਲੋਅਰ ਤੋਂ ਹੀ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਪਹਿਲਾਂ ਪ੍ਰੈਕਟਿਸਿੰਗ ਸ਼ੁਰੂ ਕੀਤੀ ਸੀਗੀ
3: ਜੀ,
4: ਤਾਂ ਤੁਸੀਂ ਉੱਥੇ ਜਾਂਦੇ ਹੋ, ਉੱਥੇ ਮੌਕੇ 'ਤੇ ਤੁਹਾਨੂੰ ਜਿਹੜਾ ਕੇਸ, ਜਿਹੜਾ ਬੰਦਾ ਤੁਹਾਨੂੰ ਗੱਲ ਕਰਨਾ ਚਾਹੁੰਦਾ ਮੌਕੇ 'ਤੇ ਐਡਵਾਈਸ ਦਿੰਦੇ ਹੋ, ਜੇ ਰੈਪ੍ਰਜੈਂਟ ਕਰਨਾ ਰੈਪ੍ਰਜੈਂਟ ਕਰ ਦਿਓ, ਆਪਣੇ ਨੋਟਸ ਬਣਾਉਣੇ ਅਤੇ ਕਰਿਆ।
3: ਸੋ ਇਨ ਸ਼ੋਰਟ, ਜੇ ਮੰਨ ਲਓ ਤੁਹਾਡਾ ਕੋਈ ਕੇਸ ਆ ਅਤੇ ਤੁਹਾਡੇ ਕੋਲ
4: ਤੁਸੀਂ ਮੇਰੇ ਖਿਆਲ ਨਾਲ ਕਿਸੇ ਵੀ ਚੀਜ਼ ਨੂੰ ਮੈਜ਼ਰ ਕਰਨ ਦਾ ਤਰੀਕਾ ਇਹ ਹੈ ਕਿ ਜੇ ਮੈਂ ਕੇਸ ਹਾਰ ਗਿਆ ਤਾਂ ਮੈਂ ਕੀ ਲੂਜ਼ ਕਰ ਦੂੰਗਾ ਈਗੋ ਨੂੰ ਛੱਡ
3: ਕੇ ਖਮਿਆਜਾ ਕੀ ਭੁਗਤਣਾ ਪੈਣਾ
4: ਖਮਿਆਜਾ ਕੀ ਭੁਗਤਣਾ ਪੈਣਾ ਕਿ ਅੱਜ ਮੇਰੇ ਦੋ ਪੈਸੇ ਬਚਾਉਣ ਦਾ ਅੱਗੇ ਮੇਰਾ ਰਿਜ਼ਲਟ ਕੀ ਨਿਕਲੂਗਾ ਉਹ ਚੀਜ਼ ਸਮਝਣੀ ਇਸੇ ਕਰਕੇ ਜੇ ਆਪਾਂ ਸ਼ੁਰੂਆਤ ਕੀਤੀ ਸਾਨੂੰ ਬੇਨਰਮ ਹੋਣਾ ਕਿਉਂ ਨਰਮ ਹੋਣਾ ਜ਼ਿਆਦਾ ਇਸੇ ਕਰਕੇ ਪੈਂਦਾ ਕਿਉਂਕਿ ਬਹੁਤ ਜ਼ਰੂਰੀ ਹੈ ਇਮੀਗ੍ਰੇਸ਼ਨ ਦੇ ਵਿੱਚ ਸਾਡੇ ਲਈ ਸੌਖਾ ਕੀ ਹੋ ਜਾਂਦਾ ਲੋਕ ਸਿੱਖ ਕੇ ਪੜ੍ਹ ਕੇ ਸੁਣ ਕੇ ਆਏ ਹੁੰਦੇ ਨੇ ਤਾਂ ਅਸੀਂ ਜੇ ਉਹਦੇ ਕੋਲ ਚਾਰ ਚੀਜ਼ਾਂ ਨੇ ਉਹਦੇ ਵਿੱਚੋਂ ਦੱਸ ਦਿੰਦੇ ਵੀ ਆਹ ਤੇਰੀਆਂ ਦੋ ਸਹੀ ਨੇ ਭਾਈ ਆਹ ਦੋ ਚੀਜ਼ਾਂ ਗਲਤ ਨੇ ਅਤੇ ਤੂੰ ਠੀਕ ਹੈ ਇਹਦੇ ਵਿੱਚ ਕਈ ਵਾਰ ਉਹ ਜਿਹੜੀ ਉਹ ਸਟੋਰੀ ਜਿਹੜੀ ਉਹ ਕਹਾਣੀ ਜਿਹੜੀ ਉਹ ਚੀਜ਼ ਲੈ ਕੇ ਆਏ ਨੇ ਉਹ ਚੀਜ਼ ਉਵੇਂ ਹੁੰਦੀ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਈਗੋ ਪਲੇਸ ਮਤਲਬ ਕਿ ਭਾਅ ਜੀ ਮੈਂ ਜਿਵੇਂ ਡਿਵੋਰਸ ਵੀ ਮੇਰੀ ਘਰ ਵਾਲੇ ਨੇ ਮੇਰੇ ਨਾਲ ਧੋਖਾ ਕੀਤਾ ਜੀ ਮੈਂ ਤੁਹਾਨੂੰ ਆਹ ਕਰ ਉਹਦੇ ਕੁਛ ਨਹੀਂ ਹੁੰਦਾ ਮੈਂ ਡਿਵੋਰਸ ਨਹੀਂ ਹੋਣ ਦੇਣਾ ਨਹੀਂ
3: ਤੁਸੀਂ ਰੋਕ ਨਹੀਂ ਸਕਦੇ
4: ਰੋਕ ਹੀ ਨਹੀਂ ਸਕਦੇ ਤੁਸੀਂ
3: ਅਟਕਾ ਲਓ ਖਰਚਾ ਕਰ ਲਓ ਜਿੰਨਾ ਕਰਨਾ
4: ਅਟਕਾ ਵੀ ਨਹੀਂ ਸਕਦੇ ਬਹੁਤ ਰੇਅਰ ਹੈ
3: ਚਲੋ ਖੈਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਸੇ ਵਿਸ਼ੇ ਦੇ ਉੱਤੇ ਸਾਡਾ ਇੱਕ ਲਾਸਟ ਪ੍ਰੋਗਰਾਮ ਹੋਇਆ ਵਾ ਇਹਨਾਂ ਦੇ ਨਾਲ ਅਤੇ ਉਹ ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਤਾਂ ਵੇਖ ਸਕਦੇ ਜੇ ਕਿਸੇ ਨੂੰ ਚਾਹੀਦਾ ਹੋਵੇ ਡਿਵੋਰਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਉਹ 'ਚ ਸਾਂਝੀ ਕੀਤੀ ਗਈ ਹੈ ਅਤੇ ਇੱਦਾਂ ਦੇ ਹੋਰ ਵਿਸ਼ਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਗੱਲਬਾਤ ਸਾਡੀ ਚੱਲਦੀ ਰਹੂਗੀ ਇੱਕ ਸ਼ਬਦ ਤੁਸੀਂ ਯੂਜ਼ ਕੀਤਾ ਵਾ ਫੈਡਰਲ ਕੋਰਟ
4: ਅਤੇ
3: ਜਿਹੜੇ ਵੀ ਇਮੀਗ੍ਰੇਸ਼ਨ ਦੇ ਨਾਲ ਦੋ ਚਾਰ ਹੋਏ ਨੇ ਜਾਂ ਸਟੂਡੈਂਟ ਨੇ ਉਹਨਾਂ ਨੇ ਇਹ ਚੀਜ਼ ਜ਼ਰੂਰ ਸੁਣੀ ਅਕਸਰ ਹੀ ਆਪਾਂ ਸੁਣਦੇ ਹਾਂ ਸੋ ਇਹਦਾ ਮਤਲਬ ਇਹ ਕਿ ਜਿਹੜਾ ਇਹ ਇਮੀਗ੍ਰੇਸ਼ਨ ਵਾਲੇ ਜਿਹੜੇ ਮਸਲੇ ਨੇ ਜਾਂ ਫਿਰ ਓਵਰਸੀਜ਼ ਸਟੂਡੈਂਟ ਵਾਲੇ ਜਿਹੜੇ ਮਸਲੇ ਨੇ ਉਹ ਫਿਰ ਜਾਂਦੇ ਨੇ ਸਿੱਧੇ ਫੈਡਰਲ ਕੋਰਟ ਦੇ ਵਿੱਚ ਇਹਦਾ ਮਤਲਬ ਕਿ ਸਟੇਟ ਦਾ ਮੁੱਦਾ ਉਹ ਨਹੀਂ ਰਹਿ ਜਾਂਦਾ
4: ਬਿਲਕੁਲ ਨਹੀਂ ਇਮੀਗ੍ਰੇਸ਼ਨ ਹਮੇਸ਼ਾ ਨੈਸ਼ਨਲ ਮਤਲਬ ਕਿ ਨੈਸ਼ਨਲ ਮੁੱਦਾ ਜੀ ਉਹ ਸਟੇਟ ਦਾ ਮੁੱਦਾ ਨਹੀਂ ਹੈਗਾ ਅਤੇ ਉਹਦੇ ਵਿੱਚ ਸਿੱਧਾ ਨਹੀਂ ਤੁਸੀਂ ਫੈਡਰਲ ਕੋਰਟ 'ਚ ਜਾ ਸਕਦੇ ਹੋ ਸਿੱਧਾ ਡਿਪੈਂਡ ਕਰਦਾ ਜੁਰਿਸਡਿਕਸ਼ਨ ਦੇ ਉੱਤੇ ਪਰ ਮੋਸਟਲੀ ਜਿਹੜੇ ਸਾਡੇ ਭੈਣ ਭਾਈ ਨੇ ਉਹ ਜਿਵੇਂ ਟ੍ਰਾਈਬਿਊਨਲ ਦੇ ਵਿੱਚ ਜਾਂਦੇ ਨੇ ਅਤੇ ਟ੍ਰਾਈਬਿਊਨਲ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਕਰ ਦਿੰਦੀ ਆ ਤਾਂ ਫਿਰ ਉਹ ਟ੍ਰਾਈਬਿਊਨਲ ਦੇ ਡਿਸੀਜਨ ਨੂੰ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਜੀ ਉਹ
3: ਓਕੇ ਸੋ ਇਸ ਸੰਬੰਧ ਵਿੱਚ ਜਿੱਦਾਂ ਹੁਣ ਤੁਹਾਨੂੰ ਵੀ ਤਜਰਬਾ ਵਾ
4: ਤੇ
3: ਇਧਰਲੇ ਪਾਸੇ ਨੂੰ ਇਸ ਰਾਹ ਵਾਲੇ ਪਾਸੇ ਨੂੰ ਕੀ ਕੀ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ ਇਹਦੇ ਸੰਬੰਧ ਵਿੱਚ ਕੋਈ
4: ਇਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜੀ ਕਿ ਵੀ ਆਪਾਂ ਜੇ ਆਪਣੇ ਨਾਲ ਸਪੋਜ਼ ਕਰੋ ਤੁਸੀਂ ਟ੍ਰਾਈਬਿਊਨਲ ਵੀ ਗਏ ਤੁਹਾਡਾ ਡਿਸੀਜਨ ਨੈਗੇਟਿਵ ਆ ਗਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਰਿਕਾਰਡਿੰਗ ਦੀ ਕਾਪੀ ਲਓ
3: ਜਿਹੜੀ ਤੁਹਾਡੀ ਹੀਅਰਿੰਗ ਹੋਈ ਆ
4: ਉਹਦੀ ਰਿਕਾਰਡਿੰਗ ਹੁੰਦੀ ਆ ਅਤੇ ਟ੍ਰਾਈਬਿਊਨਲ ਤੁਹਾਨੂੰ ਰਿਕਾਰਡਿੰਗ ਦੀ ਕਾਪੀ ਦਿੰਦੀ ਆ ਉਹਨੂੰ ਫਿਰ ਤੁਸੀਂ ਟ੍ਰਾਂਸਕ੍ਰਾਈਬ ਕਰਾਓ ਟ੍ਰਾਂਸਕ੍ਰਿਪਟ ਕਰਾਉਣ ਦਾ ਮਤਲਬ ਆ ਉਹਨੂੰ ਰਾਈਟਿੰਗ ਦੇ ਵਿੱਚ ਮਿਲ ਜਾਂਦਾ ਅਤੇ ਤੁਸੀਂ ਔਨਲਾਈਨ ਕਈ ਟੂਲ ਫ੍ਰੀ ਵੀ ਕਰ ਦਿੰਦੇ ਜਾਂ ਕਈ ਵਾਰ $20,000 ਦੇ ਕੇ ਤੁਸੀਂ ਉਹ ਕਰਵਾ ਸਕਦੇ ਹੋ
3: ਓਕੇ
4: ਉਸ ਤੋਂ ਬਾਅਦ ਤੁਸੀਂ ਉਹਦੀ ਐਡਵਾਈਸ ਲਓ
3: ਇਮੀਗ੍ਰੇਸ਼ਨ ਏਜੰਟ ਕੋਲ ਜਾਂ ਲੋਅਰ ਕੋਲ
4: ਇਮੀਗ੍ਰੇਸ਼ਨ ਏਜੰਟ ਫੈਡਰਲ ਦੀ ਐਡਵਾਈਸ ਨਹੀਂ ਦੇ ਸਕਦਾ ਇਟਸ ਇਲੀਗਲ
3: ਓਕੇ
4: ਤੁਹਾਨੂੰ ਲੋਅਰ ਤੋਂ ਹੀ ਐਡਵਾਈਸ ਲੈਣੀ ਪੈਣੀ ਆ
3: ਜੀ
4: ਉਸ ਤੋਂ ਬਾਅਦ ਜੇ ਤੁਹਾਡਾ ਕੋਈ ਉਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਵੀ ਕੋਈ ਰੀਜ਼ਨੇਬਲ ਪ੍ਰੋਸਪੈਕਟ ਸਕਸੈਸ ਹੈਗੇ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਫਿਰ ਤੁਸੀਂ ਇਹਦੀ ਜਿਹੜੀ ਐਪਲੀਕੇਸ਼ਨ ਆ ਜੁਰਿਸਡਿਕਸ਼ਨ ਐਰਨ ਦੇ ਬੇਸ ਦੇ ਉੱਤੇ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪਲਾਈ ਕਰ ਸਕਦੇ ਹੋ
3: ਓਕੇ ਫਿਰ ਤੁਹਾਡੀ ਬਣਦੀ ਵੀ ਆ ਕਰਨੀ
4: ਬਣਦੀ ਵੀ ਹੈ ਕਿਉਂਕਿ ਕੋਈ ਵੀ ਵਕੀਲ ਕੋਰਟ ਦੇ ਵਿੱਚ ਸਿਰਫ ਤਾਂ ਹੀ ਲਾ ਸਕਦਾ ਜੇ ਉਹ ਸਰਟੀਫਿਕੇਟ ਦਊਗਾ ਕਿ ਉਹਦੇ ਹਿਸਾਬ ਨਾਲ ਦਿਸ ਕੇਸ ਹੈਜ਼ ਅ ਰੀਜ਼ਨੇਬਲ ਪ੍ਰੋਸਪੈਕਟਸ ਆਫ ਸਕਸੈਸ
3: ਓਕੇ ਤੇ ਇਹ ਸਾਰਾ ਕੁਛ ਸ਼ੁਰੂ ਹੁੰਦਾ ਵਾ ਜਦੋਂ ਆਪਾਂ ਪਹਿਲਾਂ ਐਮ ਆਰ ਟੀ ਕਹਿੰਦੇ ਹਾਂ ਫਿਰ ਆਪਾਂ ਬਾਅਦ ਚ ਏ ਆਰ ਟੀ ਕਹਿਣ ਲੱਗ ਪਏ ਸੋ ਉਹ ਇੱਕ ਬੇਸ ਆ ਜਿੱਥੇ ਤੁਸੀਂ ਕੇਸ ਲੈ ਕੇ ਜਾਂਦੇ ਉੱਥੋਂ ਜਦੋਂ ਮਨਾ ਹੋ ਜਾਂਦਾ ਤੇ ਫਿਰ ਇਹ ਅੱਗੇ
4: ਉਸ ਤੋਂ ਸਿਰਫ ਮਨਾ ਹੋਣ ਦੇ ਬੇਸ ਤੇ ਆਪਾਂ ਅੱਗੇ ਨਹੀਂ ਜਾ ਸਕਦੇ
3: ਓਕੇ
4: ਮਨਾ ਕਰਨ ਦਾ ਰੀਜ਼ਨ ਕੀ ਸੀ ਕੀ ਟ੍ਰਾਈਬਿਊਨਲ ਨੇ ਤੁਹਾਡੀਆਂ ਗੱਲਾਂ ਸੁਣੀਆਂ ਕੀ ਉਹਨੇ ਜਿਹੜੇ ਐਵੀਡੈਂਸ ਨੂੰ ਪ੍ਰੋਪਰ ਵੇਟ ਦੇਣਾ ਸੀ ਉਹਨਾਂ ਵੇਟ ਦਿੱਤਾ ਕੀ ਉਹਨੇ ਅਨਸੈਸਰੀ ਚੀਜ਼ ਕੰਸੀਡਰ ਤਾਂ ਨਹੀਂ ਕੀਤੀ ਡਿਸੀਜਨ ਮੇਕਿੰਗ ਦੇ ਵਿੱਚ ਕੀ ਉਹਨੇ ਲੋਕ ਗਲਤ ਤਾਂ ਨਹੀਂ ਅਪਲਾਈ ਕੀਤਾ ਜਿਵੇਂ ਕਿ ਅਸੀਂ ਇੱਕ ਕੇਸ ਜਿੱਤਿਆ ਸੀਗਾ ਜਿਹਦੇ ਵਿੱਚ ਉਹਦੇ ਵਿੱਚ ਸਟੂਡੈਂਟ ਵੀਜ਼ੇ ਦੇ ਵਿੱਚ ਕੀ ਹੁੰਦਾ ਜਿਹੜੇ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਐਟ ਦਾ ਟਾਈਮ ਆਫ ਡਿਸੀਜਨ ਹੁੰਦੀ ਹੈ
3: ਓਕੇ
4: ਤਾਂ ਉਹ ਬੰਦਾ ਗਿਆ ਉਹਨੇ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਟ੍ਰਾਈਬਿਊਨਲ ਦਿੱਤੀ ਪਰ ਮੈਂਬਰ ਨੇ ਲੋਕ ਗਲਤ ਅਪਲਾਈ ਕਰਤਾ ਉਹ ਕਹਿੰਦਾ ਵੀ ਮੇਰੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਇਹ ਰਿਕੁਆਇਰਮੈਂਟ ਸੀਗੀ ਕਿ ਤੁਹਾਨੂੰ ਸਟੂਡੈਂਟ ਵੀਜ਼ਾ ਪਾਉਣ ਵੇਲੇ ਜਾਂ ਪਾਉਣ ਤੋਂ ਇੱਕ ਸਾਲ ਪਹਿਲਾਂ ਦਾ ਇੰਗਲਿਸ਼ ਦਾ ਟੈਸਟ ਦੇਣਾ ਆਹ ਵਾਲਾ ਤੁਹਾਡਾ ਨਹੀਂ ਚੱਲਣਾ
3: ਓਕੇ
4: ਤਾਂ ਉਹਨਾਂ ਨੇ ਉਹਦੀ ਦਲੀਲ ਨਹੀਂ ਮੰਨੀ ਅਤੇ ਉਹਦਾ ਵੀਜ਼ਾ ਜਿਹੜੀ ਏ ਆਰ ਟੀ ਆ ਖਾਰਜ ਕਰ ਦਿੱਤੀ ਉਸ ਤੋਂ ਬਾਅਦ ਉਹ ਸਾਡੇ ਕੋਲ ਆਇਆ ਤਾਂ ਅਸੀਂ ਦੇਖਿਆ ਵੀ ਇਹ ਲੋਕ ਗਲਤ ਅਪਲਾਈ ਹੋਇਆ ਤਾਂ ਅਸੀਂ ਫੈਡਰਲ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਉਸ ਤੋਂ ਬਾਅਦ ਤਕਰੀਬਨ 3 ਮਹੀਨੇ ਦੇ ਵਿੱਚ ਹੀ ਦੂਸਰੇ ਪਾਸੋਂ ਵਕੀਲਾਂ ਨੇ ਜਦੋਂ ਉਹਨੂੰ ਰਿਵਾਈਜ਼ ਕੀਤਾ, ਗੌਰਮੈਂਟ ਵਕੀਲਾਂ ਨੇ, ਗੌਰਮੈਂਟ ਸੋਲਿਸਟਰ, ਕਿਉਂਕਿ ਉਹ ਦੋ ਪਾਰਟੀਆਂ ਬਣਦੀਆਂ ਨੇ ਫੈਡਰਲ ਸਰਕਟ ਦੇ ਕੋਲ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਅਤੇ ARTA.
3: ਓਕੇ,
4: ਤਾਂ ਉਹਨਾਂ ਦੇ ਜਦੋਂ ਤਕਰੀਬਨ ਦੋਨਾਂ ਨੇ ਕੋਈ ਵਕੀਲ ਰੈਪ੍ਰਜੈਂਟ ਕਰ ਦਿੰਦਾ ਬਿਕੋਜ਼ ਦੇ ਆਰ ਇੰਟਰਸਟਡ ਇਨ ਰਿਲੇਟਡ ਪਾਰਟੀਜ਼, ਅਤੇ ਜਦੋਂ ਉਹਨਾਂ ਨੇ ਉਹਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਆਪਣਾ ਅਸੈਪਟ ਕਰ ਲਿਆ ਅਤੇ ਨਾਲ ਦੀ ਨਾਲ ਸਾਨੂੰ ਵਿਦ ਕੋਸਟ ਅਸੀਂ ਉਹ ਕੇਸ ਜਿੱਤ ਗਏ। ਪਰ ਫੈਡਰਲ ਕੋਰਟ ਦੇ ਵਿੱਚ ਜਿੱਤਣਾ ਮਤਲਬ ਇਹ ਨਹੀਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਤੁਹਾਨੂੰ ਉਹ ਸਾਰੇ ਸਟੈਪ ਦੁਬਾਰਾ ਕਰਨੇ ਪੈਣਗੇ। ਫੈਡਰਲ ਕੋਰਟ ਜਿੱਤ ਗਏ ਫਿਰ ਤੁਹਾਡਾ ਕੇਸ ਜਾਊਗਾ ਟ੍ਰਾਈਬਿਊਨਲ ਦੇ ਵਿੱਚ, ਟ੍ਰਾਈਬਿਊਨਲ ਜਿੱਤੋਗੇ ਫਿਰ ਤੁਹਾਡਾ ਕੇਸ ਜਾਊਗਾ ਡਿਪਾਰਟਮੈਂਟ ਕੋਲੇ ਅਤੇ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਕਰੂਗਾ।
3: ਪਰ ਉੱਥੋਂ ਤੁਹਾਨੂੰ ਇੱਕ ਲੋ ਦਿਖ ਪਈ ਵੀ ਆ ਪੋਸੀਬਿਲਿਟੀ ਹੈਗੀ ਆ, ਮਤਲਬ
4: ਬਿਲਕੁਲ ਹੁੰਦੀ ਆ ਰਣਜੋਤ ਜੀ, ਬਹੁਤ ਹੁੰਦੀਆਂ ਨੇ। ਪਰ ਉਹੀ ਗੱਲ ਹੈ ਵੀ ਕਿਉਂਕਿ ਆਪਾਂ ਪ੍ਰੋਪਰ ਸਲਾਹ ਨਹੀਂ ਲੈਂਦੇ, ਪ੍ਰੋਪਰ ਕੁਸ਼ਚਨ ਨਹੀਂ ਪੁੱਛਦੇ, ਤਾਂ ਬਥੇਰੇ ਸਾਡੇ ਭੈਣ ਭਰਾ ਮਤਲਬ ਕਿ ਵੀ ਜਾਂ ਤਾਂ ਵਾਪਸ ਮੁੜ ਜਾਂਦੇ ਨੇ ਜਾਂ ਹੋਰ ਕੋਈ ਮਤਲਬ ਕਿ ਗਲਤ ਤਰ੍ਹਾਂ ਦੇ ਵੀਜ਼ੇ ਪਾ ਕੇ ਉਹਦੇ ਆਪਣਾ ਸਟੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦਕਿ ਉਹਨਾਂ ਕੋਲ ਇੱਕ ਵੈਲਿਡ ਰਸਤਾ ਪਿਆ ਹੁੰਦਾ।
3: ਓਕੇ, ਇੱਕ ਇੱਕ ਇਹ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਨਾ ਵੀ ਇੱਥੇ ਟਾਈਮ ਜਿਹੜਾ ਕਾਫੀ ਖੱਪ ਜਾਂਦਾ ਵਾ,
4: ਖੱਪ ਜਾਂਦਾ ਸੀ
3: ਸੀ ਓਕੇ
4: ਫੈਡਰਲ ਸਰਕਟ ਕੋਰਟ ਦੇ ਵਿੱਚ ਪਹਿਲਾਂ ਬੈਕਲੌਗ ਸੀਗਾ, ਦੋ ਦੋ ਢਾਈ ਢਾਈ ਸਾਲ ਨਹੀਂ ਲੱਗਦੇ ਸੀਗੇ। ਹੁਣ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਗਰਾਊਂਡ ਰੇਜ਼ ਕਰਕੇ ਫੈਡਰਲ ਸਰਕਟ ਕੋਰਟ ਨਹੀਂ ਪਾਈ, ਤਾਂ ਜਦੋਂ ਤੁਸੀਂ ਫਾਈਲ ਲੌਜ ਕਰਦੇ ਹੋ ਤਕਰੀਬਨ 4 to 6 ਹਫ਼ਤਿਆਂ ਦੇ ਵਿੱਚ ਹੀ ਪਹਿਲਾਂ ਆ ਜਾਂਦੀ ਆ ਡਾਇਰੈਕਸ਼ਨਲ ਹੀਅਰਿੰਗ। ਇਹਦੇ ਵਿੱਚ ਉਹ ਤੁਹਾਨੂੰ ਥੋੜ੍ਹਾ ਕੇਸ ਰਿਵਿਊ ਕਰ ਲੈਂਦੇ ਨੇ ਵੀ ਦੇਖੋ ਜੀ ਸਾਨੂੰ ਨਹੀਂ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ ਜਾਂ ਸਾਨੂੰ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ। ਅਤੇ ਜੇ ਉਹਨਾਂ ਨੂੰ ਲੱਗਦਾ ਵੀ ਤੁਹਾਡੇ ਕੇਸ ਦੇ ਵਿੱਚ ਕੁਛ ਨਹੀਂ ਹੈਗਾ, ਫਿਰ ਉਹ ਕੀ ਕਰਦੇ ਨੇ, ਉਹ ਕੇਸ ਨੂੰ ਰਜਿਸਟਰਾਰ ਕੋਲ ਦੇ ਦਿੰਦੇ ਨੇ। ਜਿਵੇਂ ਆਪਾਂ ਜੱਜ ਦੀ ਗੱਲ ਕੀ, ਜੱਜ ਤੋਂ ਥੱਲੇ ਇੱਕ ਰਜਿਸਟਰਾਰ ਹੁੰਦਾ, ਤਾਂ ਉਹ ਮਤਲਬ ਕਿ ਇੱਕ ਇੰਟਰੀਮ ਹੀਅਰਿੰਗ ਦੇ ਦਿੰਦਾ, ਮਤਲਬ ਕਿ ਨੋਟਿਸ ਦੇ ਦਿੰਦਾ ਵੀ ਭਾਈ ਅਸੀਂ ਤੁਹਾਡੀ ਡਿਸਮਿਸ ਕਰਾਂਗੇ ਅਨਲੈਸ ਅੰਟਿਲ ਤੁਸੀਂ ਜਿਹੜੇ ਸਾਡੇ ਕੰਸਰਨ ਜਿਹੜੇ ਉਹ ਰੇਜ਼ ਕੀਤੇ ਨੇ ਵੀ ਦੇਖੋ ਤੁਹਾਡਾ ਆਹ ਗਰਾਊਂਡ ਤਾਂ ਮੈਚ ਹੀ ਨਹੀਂ ਕਰਦੇ ਨਾ ਹੁਣ ਤੁਸੀਂ, ਅਤੇ ਉਹ ਉਦੋਂ ਡਿਸਮਿਸ ਹੋ ਸਕਦੀ ਆ, ਅਤੇ ਜਾਂ ਉਹ ਕਹਿੰਦੇ ਵੀ ਨਹੀਂ ਵੀ ਠੀਕ ਹੈ ਤੁਹਾਡੇ ਕੋਲ ਗਰਾਊਂਡ ਠੀਕ ਨੇ ਪਰ ਥੋੜ੍ਹੇ ਇੰਪਰੂਵ ਕਰ ਲਓ ਅਤੇ ਅਸੀਂ ਤੁਹਾਨੂੰ ਫਾਈਨਲ ਹੀਅਰਿੰਗ ਦੇ ਦਿੰਦੇ ਹਾਂ। ਜੇ ਰਜਿਸਟਰਾਰ ਦਾ ਡਿਸੀਜਨ ਆ ਜਾਂਦਾ ਉਹਦੇ ਲਈ ਵੀ ਤੁਸੀਂ ਅਪੀਲ ਕਰ ਸਕਦੇ ਹੋ ਕਿ ਨਹੀਂ ਜੀ ਮੈਂ ਰਜਿਸਟਰਾਰ ਦੇ ਡਿਸੀਜਨ ਤੋਂ ਹੈਪੀ ਨਹੀਂ, ਮੈਂ ਚਾਹੁੰਦਾ ਕਿ ਜਿਹੜਾ ਮੇਰਾ ਕੇਸ ਆ ਉਹ ਜੱਜ ਕੋਲੇ ਜਾਵੇ। ਤਾਂ ਫਿਰ ਉਹ ਫੈਡਰਲ ਸਰਕਟ ਕੋਰਟ ਦੇ ਜੱਜ ਕੋਲੇ ਜਾਂਦਾ ਅਤੇ ਜੱਜ ਵੀ ਨੈਗੇਟਿਵ ਦੇ ਦਿੰਦਾ ਤਾਂ ਤੁਸੀਂ ਉਹਨੂੰ ਅੱਗੇ ਫੈਡਰਲ ਸਰਕਟ ਕੋਰਟ 'ਚ ਲੈ ਕੇ ਜਾ ਸਕਦੇ ਹੋ।
3: ਓਕੇ, ਸੋ ਕਾਫੀ ਰਾਹ ਨੇ।
4: ਫੈਡਰਲ ਸਰਕਟ ਕੋਰਟ ਹਾਈ ਕੋਰਟ ਵੀ ਜਾ ਸਕਦੇ, ਵਿੱਚ ਵੀ ਨੈਵਰ ਰਿਕਮੈਂਡ, ਇਵਨ ਫੈਡਰਲ ਕੋਰਟ ਵੀ ਅਸੀਂ ਰਿਕਮੈਂਡ ਨਹੀਂ ਕਰਦੇ, ਬਟ ਫੈਡਰਲ ਸਰਕਟ ਕੋਰਟ ਇਜ਼ ਸਮਥਿੰਗ ਦੈਟ ਕਿ ਕਿਸੇ ਵੀ ਬੱਚੇ ਨੂੰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋਇਆ ਕੁਝ ਗਲਤ ਹੋਇਆ ਤਾਂ ਉਹ ਇੱਕ ਰਸਤਾ ਐਕਸਪਲੋਰ ਕਰਨਾ ਚਾਹੀਦਾ ਅਤੇ ਪ੍ਰੋਪਰ ਐਡਵਾਈਸ ਲੈਣੀ ਚਾਹੀਦੀ ਹੈ।
3: ਸਿਰਫ ਜਾਂਦੇ ਜਾਂਦੇ ਹੁਣ ਜਿੱਦਾਂ ਇਮੀਗ੍ਰੇਸ਼ਨ ਦਾ ਵੀ ਤੁਸੀਂ ਕੰਮ ਕੀਤਾ ਵਾ, ਹੁਣ ਇੱਧਰ ਵੀ ਤੁਸੀਂ ਆ ਗਏ ਹੋ, ਸਭ ਤੋਂ ਵੱਧ ਮਿਸਟੇਕਸ, ਸਭ ਤੋਂ ਵਧੇਰੇ ਮਾਰ ਕਿੱਥੇ ਕੁ ਜੇ ਬੰਦਾ ਖਾਂਦਾ ਇਸ ਲੈਵਲ 'ਤੇ, ਜਦੋਂ ਮੰਨ ਲਓ ARTA ਦੇ ਵਿੱਚ ਵੀ ਰਿਜੈਕਟ ਹੋ ਗਿਆ, ਉਸ ਤੋਂ ਬਾਅਦ ਕੀ ਵੱਡੀ ਵੋਲਿਊਮ ਆ ਜਿਹੜੇ ਗਲਤ ਰਾਹ 'ਤੇ ਤੁਰ ਪੈਂਦੇ ਆ ਜਿਹਨਾਂ ਨੂੰ ਨਹੀਂ ਪ੍ਰੋਪਰ ਗਾਈਡੈਂਸ ਮਿਲਦੀ?
4: ਗਲਤੀ ਦੇਖੋ ਮੇਰੇ ਖਿਆਲ ਨਾਲ ਸਭ ਤੋਂ ਵੱਧ ਗਲਤੀ ਜਦ ਆਪਾਂ ਸਲਾਹ ਨਹੀਂ ਲੈਂਦੇ ਜਾਂ ਆਪਾਂ ਬਹੁਤ ਜ਼ਿਆਦਾ ਸਲਾਹਾਂ ਲੈ ਲੈਂਦੇ ਹਾਂ
3: ਜਾਂ ਫਿਰ ਆਪਣੇ ਕੋਲ ਇੱਕ ਦੂਸਰੇ ਕੋਲੋਂ ਲੈ ਲੈਂਦੇ।
4: ਇੱਕ ਅੱਜ ਕੱਲ੍ਹ ਚੈਟ ਜੀਪੀਟੀ ਮਤਲਬ ਕਿ ਵੀ ਬਹੁਤ ਜ਼ਿਆਦਾ AI ਮਤਲਬ ਕਿ ਵੀ ਅਸੀਂ ਐਵਰੀਡੇ ਹੀ ਦੇਖਦੇ ਹਾਂ, ਤਾਂ ਮਤਲਬ ਕਿ ਕਈ ਵਕੀਲ ਵੀ ਇਸ ਚੀਜ਼ ਲਈ ਫੜੇ ਗਏ ਨੇ ਅਤੇ ਰਿਪਰਮਿਡ ਹੋਏ ਨੇ ਜਿਹਨਾਂ ਨੇ ਮਤਲਬ ਕਿ ਚੈਟ ਜੀਪੀਟੀ ਯੂਜ਼ ਕੀਤਾ ਅਤੇ ਉਹਨਾਂ ਨੂੰ ਕੋਰਟ ਤੋਂ ਬੜਾ ਸ਼ਰਮਿੰਦਾ ਹੋਣਾ ਪਿਆ।
3: ਸੋ ਨਹੀਂ, ਉਹ ਚੀਜ਼ ਵਾਜਬ ਨਹੀਂ ਆ।
4: ਦੇਖੋ ਜੇ ਤੁਸੀਂ ਹੁਣ ਬਿਮਾਰ ਹੋ ਗਏ ਅਤੇ ਚੈਟ ਜੀਪੀਟੀ ਤੋਂ ਪੁੱਛ ਕੇ ਦਵਾਈ ਨਹੀਂ ਲੈ ਰਹੇ ਤਾਂ ਲੋ ਇਜ਼ ਮਤਲਬ ਕਿ ਉਹ ਵੀ ਓਨਾ ਹੀ ਜ਼ਰੂਰੀ ਹੈ।
3: AI
4: ਉਸ ਲੈਵਲ ਤੱਕ ਨਹੀਂ ਪਹੁੰਚਿਆ ਕਿ ਤੁਹਾਡੇ ਕੇਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤਰੀਕੇ ਦਾ ਮਤਲਬ ਕਿ ਪ੍ਰੋਪਰ ਦੇ ਸਕੇ।
3: ਹਿਊਮਨ
4: ਪਹਿਲੂ ਵੀ ਹੈ ਇੱਕ,
3: ਤੁਹਾਡੀ ਐਡ ਵੀ ਇਹੋ ਹੀ ਹੈ ਕਿ
4: ਹਾਂਜੀ
3: ਬਿਮਾਰ ਹੋ ਤਾਂ ਚੈਟ ਜੀਪੀਟੀ ਕੋਲ ਥੋੜ੍ਹੀ ਜਾਂਦੇ ਹੋ। ਹਾਂਜੀ ਚਲੋ, ਥੈਂਕ ਯੂ ਤੁਹਾਡਾ, ਤੁਸੀਂ ਸਮਾਂ ਦਿੱਤਾ ਅਤੇ ਇਹ ਸਿਲਸਿਲਾ ਆਪਾਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਆਪਾਂ ਜਾਰੀ ਰੱਖੀਏ। ਹੋਰ ਜਾਂਦੇ ਜਾਂਦੇ ਜੇਕਰ ਕੁਛ ਮਿਸ ਕਰ ਗਿਆ ਮੈਂ ਤਾਂ ਉਹ ਤੁਸੀਂ ਪਲੀਜ਼।
4: ਬਿਲਕੁਲ, ਮੇਰੇ ਖਿਆਲ ਨਾਲ ਬੜਾ ਵਧੀਆ ਰਿਹਾ ਜੀ। ਆਈ ਥਿੰਕ ਆਪਾਂ ਸਾਰਾ ਕੁਛ ਜਿੰਨਾ ਕੁ ਆਸਟ੍ਰੇਲੀਅਨ ਸਿਸਟਮ ਬਾਰੇ ਆਪਾਂ ਡਿਸਕਸ ਕਰ ਸਕਦੇ ਦੱਸਤਾ, ਪਰ ਮੈਂ ਹੁਣ ਇਹੀ ਆ ਸਾਡੇ ਸਰੋਤਾਂ ਨੇ ਜੇ ਕੋਈ ਉਹਨਾਂ ਦੇ ਕੋਈ ਸਵਾਲ ਨੇ ਤਾਂ ਤੁਹਾਡੇ ਤੱਕ ਪਹੁੰਚਦੇ ਕਰ ਸਕਦੇ ਨੇ ਅਤੇ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਆਪਾਂ ਅਗਲਾ ਪ੍ਰੋਗਰਾਮ ਕਰੀਏ ਜਿਹੜੇ ਉਹਨਾਂ ਦੇ ਕੰਸਰਨ ਜਾਂ ਕੋਈ ਹੋਰ ਹੈਗੇ ਨੇ ਆਪਾਂ ਉਹ ਐਡਰੈਸ ਕਰ ਸਕੀਏ।
3: ਅੱਛਾ, ਜਾਂਦੇ ਜਾਂਦੇ ਇੱਕ ਸਵਾਲ ਇਹ ਆ ਕਿ ਕਿਸੇ ਦੇ ਮਨ ਦੇ ਵਿੱਚ ਇਹ ਚੀਜ਼ ਆ ਸਕਦੀ ਹੈ, ਜਿੱਦਾਂ ਤੁਸੀਂ ਖੁਦ ਵਿੱਚ ਗੱਲ ਕੀਤੀ ਆ ਕਿ ਜਿੱਦਾਂ ਜਿੱਦਾਂ ਤਜਰਬਾ ਵੱਧਦਾ ਜਾਂਦਾ ਵਕੀਲ ਮਹਿੰਗਾ ਹੁੰਦਾ ਜਾਂਦਾ, ਅਤੇ ਤੁਸੀਂ ਹਾਲ ਹੀ ਦੇ ਵਿੱਚ ਤੁਸੀਂ ਇੱਧਰ ਤੁਸੀਂ ਸ਼ਿਫਟ ਕੀਤਾ, ਅਤੇ ਉਸ ਚੀਜ਼ ਨੂੰ ਫਿਰ ਕਿੱਦਾਂ ਆਪਾਂ ਜਸਟੀਫਾਈ ਕਰਾਂਗੇ?
4: ਦੇਖੋ ਡਿਪੈਂਡ ਕਰਦਾ ਜੀ ਮੈਟਰ ਕੀ ਆ। ਕਿੰਨੇ ਬੰਦੇ ਇਨਵੋਲਵ ਨੇ। ਮੋਸਟਲੀ ਜੇ ਬਾਂਸਲ ਲੋਇਰ ਦੀ ਗੱਲ ਕਰੀਏ ਤਾਂ ਅਸੀਂ ਤਕਰੀਬਨ ਫਿਕਸਡ ਫੀ ਦੇ ਉੱਤੇ ਕੰਮ ਕਰਦੇ ਹਾਂ। ਅਸੀਂ ਤੁਹਾਨੂੰ ਪੂਰਾ ਡਿਸਕਲੋਜ਼ ਦੇਵਾਂਗੇ ਅਸੀਂ ਆਹ ਚੀਜ਼ ਕਰ ਰਹੇ ਹਾਂ ਅਤੇ ਇੰਨੇ ਚੀਜ਼ 'ਤੇ ਕਰ ਰਹੇ ਹਾਂ, ਅਤੇ ਹਮੇਸ਼ਾ ਜੇ ਆਪਾਂ ਦੇਖੋ ਜਿਹੜੀ ਚੀਜ਼ ਲੱਭਣ ਜਾਵਾਂਗੇ ਉਹ ਮਿਲ ਜਾਣੀ ਹੈ। ਜੇ ਤੁਸੀਂ ਸਸਤਾ ਲੱਭਣ ਜਾਓਗੇ 100% ਤੁਹਾਨੂੰ ਸਾਡੇ ਤੋਂ ਸਸਤਾ ਮਿਲ ਜਾਣਾ, ਅਤੇ ਸਾਡੇ ਤੋਂ ਵਧੀਆ ਲੱਭਣ ਜਾਓਗੇ ਸਾਡੇ ਤੋਂ ਵਧੀਆ ਵੀ ਮਿਲ ਜਾਣਾ। ਬਟ ਇੱਕ ਚੀਜ਼ ਦਾ ਭਰੋਸਾ ਦੇ ਸਕਦੇ ਹਾਂ ਵੀ ਜੇ ਅਸੀਂ ਕਿਸ ਚੀਜ਼ ਦੇ ਕੈਪੇਬਲ ਹਾਂ ਅਤੇ ਜਿੰਨਾ ਅਸੀਂ ਚਾਰਜ ਕਰ ਰਹੇ ਹਾਂ ਅਸੀਂ ਉਸ ਚੀਜ਼ ਦੇ ਸਟੈਂਡ ਕਰਦੇ ਹਾਂ ਕਿ ਤੁਹਾਨੂੰ ਉਸ ਪਰੇਡ ਦੇ ਉੱਤੇ ਉਸ ਤਰ੍ਹਾਂ ਦੀ ਸਰਵਿਸ ਦੂਰੋਂ ਬਾਹਰੋਂ ਜਾਂ ਇੱਧਰੋਂ ਨਹੀਂ ਮਿਲਣੀ।
3: ਜੀ, ਸੋ ਅੱਗੇ ਤੋਂ ਅੱਗੇ ਇੱਕੋ ਜਗ੍ਹਾ ਦੇ ਉੱਤੇ ਅੱਗੇ ਤੁਸੀਂ ਜਿੱਧਰ ਨੂੰ ਵੀ ਜਾਣਾ ਉਹ ਡਿਪੈਂਡ ਕਰਦਾ ਵੀ ਤੁਹਾਡਾ ਕੇਸ ਕਿੱਦਾਂ ਦਾ, ਜੇਬ ਕਿੱਦਾਂ ਦੀ।
4: ਜਿਵੇਂ ਹੁਣ ਸਾਨੂੰ ਇਹ ਚੀਜ਼ ਕਰਦੇ ਨੂੰ ਇੰਨਾ ਸਮਾਂ ਹੋ ਚੁੱਕਿਆ, 10-12 ਸਾਲ ਹੋ ਚੁੱਕੇ ਨੇ ਸਾਨੂੰ ਕਰਦੇ ਨੂੰ, ਤਾਂ ਸਾਨੂੰ ਇਹ ਚੀਜ਼ ਸਮਝ ਆ ਅਤੇ ਇਸ ਚੀਜ਼ ਦੀ ਕਹਿ ਲਓ ਵੀ ਨੌਲੇਜ ਹੈ ਕਿ ਅਸੀਂ ਅੱਗੇ ਤਾਂ ਹੀ ਜਾ ਸਕਦੇ ਹਾਂ ਜੇ ਅਸੀਂ ਰਿਜ਼ਲਟ ਡਿਲੀਵਰ ਕਰਾਂਗੇ, ਅਤੇ ਜੇ ਡਿਲੀਵਰ ਕੀਤੇ ਤਾਂ ਹੀ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਜੀ।
3: ਨਹੀਂ, ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ,
4: ਧੰਨਵਾਦ ਜੀ।
3: ਸੋ ਦੋਸਤੋ, ਇਸ ਸਨ ਸਾਡੇ ਨਾਲ ਅਜੇ ਬਾਂਸਲ ਜੀ ਬਾਂਸਲ ਲੋਇਰਸ ਤੋਂ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਤੁਹਾਡੀ ਜੋ ਵੀ ਫੀਡਬੈਕ ਹੋਵੇ ਜਾਂ ਫਿਰ ਇਸ ਦੇ ਬਾਬਤ ਕੋਈ ਹੋਰ ਫਰਦਰ ਸਵਾਲ ਹੋਣ ਤਾਂ ਉਹ ਤੁਸੀਂ ਸਾਨੂੰ ਭੇਜ ਦਿਓ, ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਹਨਾਂ ਤੱਕ ਰੱਖਣ 'ਤੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1600।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन
2: रेडियो। हाँ जी 1674 AM समा हो चुका लाफ्टर थैरेपी दा। कल दे गुस्से गिले परेशानियां जो भी मन ते बोझ सारा कुछ एक पासे रख के हसण दा ते हसाउण दा चुटकले सुनण दा समा हो चुका ते चुटकले सुनण दा हसण दा समा हो चुका स्पेन दे फैंस दे लिए क्योंकि स्पेन वर्ल्ड कप जित चुका 2026 दा। सो 1-0 दे नाल स्पेन ने अर्जेंटीना नूं हराता है जी। इस टाइम पूरे जशन चल रहे ने ते वधाइयां सारे दे सारे जिन्हें भी सॉकर प्रेमी ने। तो मैसी की टीम पई हार गई तो स्पेन की टीम जित गई। तो मेरे नाल स्टूडियो दे चाह चुके ने यशप्रीत।
3: हाँ जी बिल्कुल बधाई है तुहानू भी। मैं लगता है तुसी वाह प्रेमी हो सॉकर प्रेमी।
2: नहीं वधिया इंटरस्ट जिहा बन जांदा
3: भाई
2: कट्टर कुछ नहीं पर हाँ गेम कोई भी होवे वधिया लगदा ना वेखण।
3: हाँ जी ते है
2: गेम इक चीज इहो जी तुसीं आप चीज फील करदे हो तुसीं तुहानू इदां लगदा वी तुसीं जदां आप ग्राउंड दे विच चले गए
3: हो ओह एनर्जी वखरी हुंदी है। एग्जैक्टली
2: ते बेस्ट बेस्ट चीज है। मैं लगता है फिल्मां फुल्मां दे नालों सगों मैच वेखण च ज्यादा मजा आउंदा खास तौर दे उत्ते सॉकर दे हो गए फूटी दे हो गए ते क्रिकेट दे कदी कदी डिपेंड करदा।
3: हाँ जी हाँ
2: कई कई मैच
3: मेरे वर्गे ने तो जिन्हें सिर्फ घर घर ही खेलिया गेम दे नाते
2: कुड़ियां नूं घट शौक हुंदा ना पर कुड़ियां नूं घट शौक हुंदा पर हां पर आरजा नूं पूरा शौक है। आरजा सानूं पूरी रिपोर्ट दऊगी पहला पर आरजा नाल ही। हां कुड़ियां दा ए नेम होणा अजकल किन्नियां कुड़ियां खेडदियां ने।
3: इवन मेरी छोटी है बच्चे लेकिन ओ मेसी और रोनाल्डो उहनां दा भी चलदा है निक्के निक्कियां दा।
2: हां न्यू स्कूलां च फिर ओ इक दूसरे नाल शेयर करदे ना हुंदा वापी आपां नूं जाके दसना। ते सत श्री अकाल आरजा की हाल है।
4: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ।
3: ਸਤਿ ਸ਼੍ਰੀ ਅਕਾਲ ਅਰਜ਼ਾ ਕੀ ਹਾਲ ਚਾਲ ਹੈ।
4: ਮੈਂ ਠੀਕ ਹਾਂ ਤੁਸੀਂ ਠੀਕ ਹੋ?
3: ਬਿਲਕੁਲ ਵਧੀਆ। ਤੁਸੀਂ ਬੜੇ ਖੁਸ਼ ਦਿਖ ਰਹੇ ਹੋ
4: ਕਿਉਂਕਿ ਅੱਜ ਸਪੇਨ ਵਰਲਡ ਕੱਪ ਜਿੱਤ ਗਿਆ।
2: ਮੈਨੂੰ ਲੱਗਦਾ ਵਾਵਾ ਵਾਵਾ ਚਿਰ ਪਹਿਲਾਂ ਹੀ ਅਰਜ਼ਾ ਨੇ ਕਿਹਾ ਸੀ ਸਪੇਨ ਜਿੱਤੂ।
3: ਐਗਜੈਕਟਲੀ ਆਈ ਥਿੰਕ ਆਪਾਂ ਜਦੋਂ ਮੰਡੇ ਗੱਲ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਕਿ ਹੁਣ ਹੋਣਾ ਹੈ ਉਵੇਂ ਬੈਚ ਜਿੱਤ ਜਾਗ ਕੇ ਵੇਖਣਾ ਹੈ ਨਾ ਕਹਿੰਦੇ ਸੀ ਯਾਰ
2: ਇਹ ਕਿਸੇ ਪਲੇਅਰ ਦਾ ਨਾਮ ਹੀ ਲੈਂਦੀ ਸੀ।
4: ਬਾਰਸੇਲੋਨਾ ਦੇ ਹੋਰ ਪਲੇਅਰ ਨੇ ਫਿਰ 100 ਪਤਾ ਨੀ ਕਿਹੜੇ ਮਿੰਟ ਚ ਗੋਲ ਕੀਤਾ ਤੇ ਮੈਂ ਤੇ ਚਿੱਕਰ ਲੱਗ ਪਏ ਤੇ ਵੈਸੇ ਹੈਗੀ ਮੈਂ ਮੈਸੀ ਦੀ ਸਪੋਰਟਰ ਹਾਂ ਬਟ ਮੈਸੀ ਆਲਰੇਡੀ ਜਿੱਤ ਗਿਆ ਤੇ ਮੈਂ ਚਾਹੁੰਦੀ ਸੀ ਕਿ ਯਮਾਲ ਹੁਣ ਜਿੱਤੇ।
2: ਅੱਛਾ
4: ਤੇ ਬਹੁਤ ਫਨ ਸੀ ਟੀਵੀ ਤੇ ਐਟ ਦ ਮੋਮੈਂਟ ਚੱਲਦਾ ਹੀ ਪਿਆ ਤੇ ਅਸੀਂ ਟੀਵੀ ਤੇ ਦੇਖਦੇ ਪਏ ਸੀ। ਅਸੀਂ ਨਾਲੇ ਕੱਲ ਰਾਹਤ ਫਤਿਹ ਅਲੀ ਖਾਨ ਜੀ ਦੇ ਸ਼ੋ ਦੇਖਣ ਗਏ ਸੀ ਤੇ ਬਹੁਤ ਵਧੀਆ ਸ਼ੋ ਸੀ।
2: ਵਾਹ ਜੀ ਵਾਹ ਗੁੱਡ।
4: ਤੇ ਅਸੀਂ ਆਏ ਘਰ ਮੈਨੂੰ ਲੱਗਦਾ 1 ਵਜੇ ਮੈਂ 1 ਵਜੇ ਸੁੱਤੀ ਤੇ 5 ਵਜੇ ਫੇਰ ਉੱਠ ਗਈ।
3: ਇਹ ਹੁੰਦਾ ਹੈ ਨਾ ਸਪਿਰਿਟ ਗੇਮ ਸਪਿਰਿਟ।
2: ਗੁੱਡ ਗੁੱਡ ਗੁੱਡ ਗੁੱਡ। ਚਲੋ ਬਹੁਤ ਵਧੀਆ ਜੀ ਵਧਾਈਆਂ ਤੁਹਾਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਤੇ ਸੋਹਣੀ ਐਂਟਰਟੇਨਮੈਂਟ ਰਹੀ ਇਸ ਵਾਰੀ ਫੀਫਾ ਦੀ ਤੇ ਕੀ ਸੁਣਾਓਗੇ?
4: ਚਟਕਾ ਅੱਜ ਮੈਂ ਲਿਆਈ ਨੀ ਅੱਜ ਮੈਂ ਜਸ ਛੇਤੀ ਫੋਨ ਕੀਤਾ ਤੁਹਾਨੂੰ ਸਾਰੇ ਰਿਪੋਰਟ ਅਪਡੇਟ ਦੇਣ ਦੀ।
2: ਓਕੇ ਓਕੇ ਚਲੋ ਠੀਕ ਹੈ। ਥੈਂਕ ਯੂ ਥੈਂਕ ਯੂ
3: ਥੈਂਕ ਯੂ
4: ਹੈਵ ਅ ਨਾਈਸ ਡੇ
3: ਹੈਵ ਅ ਨਾਈਸ ਡੇ
2: ਥੈਂਕ ਯੂ ਹੈਵ ਅ ਨਾਈਸ ਡੇ। ਤੇ ਬਾਕੀ ਵੀ ਦੱਸਿਓ ਭਾਈ ਤੁਹਾਨੂੰ ਵੀ ਅੱਜ ਮਤਲਬ ਨੱਕ 'ਚ ਖੁਰਕ ਜਿਹੀ ਹੋਣ ਡੀ ਤੁਹਾਨੂੰ ਵੀ ਭਲਾ ਅੱਜ ਲੱਗ ਰਿਹਾ ਵਾ ਵੀ ਜਿੱਦਾਂ ਭੋਲਣ ਜੇ ਟਾਈਪ
3: ਅੱਜ ਹੈ। ਮੈਨੂੰ ਵੀ ਗਲੇ 'ਚ ਬੜੀ ਈਚਿੰਗ ਹੋ ਰਹੀ ਹੈ ਜਿਵੇਂ ਮੈਂ ਮਤਲਬ ਨਿਕਲੀ ਹਾਂ ਨਾ ਤੇ ਮੇਰੇ ਈਚਿੰਗ ਜੀ ਸਟਾਰਟ ਹੋ ਗਈ ਹੈ ਅੱਜ। ਆਪਾਂ ਚੈੱਕ ਨਹੀਂ ਕੀਤੇ ਵੈਸੇ ਯੂਜਲੀ ਮੈਂ ਪਹਿਲਾਂ ਜਦੋਂ ਚਾਈਲਡ ਕੇਅਰ ਕਰਦੀ ਸੀ ਇੱਕ ਸਨ ਦੀ ਉਹ ਦੇਖ ਯੂ ਵੀ ਰੇਂਜ ਤੇ ਇੱਕ ਪੋਲਨ ਹਮੇਸ਼ਾ ਚੈੱਕ ਕਰਦੇ
2: ਇਹਨਾਂ ਦਿਨਾਂ 'ਚ ਸ਼ੋਅ ਵੀ ਨਹੀਂ ਕਰਦੇ।
3: ਇਹ ਵੀ ਗੱਲ ਸਹੀ ਹੈ
2: ਸਿਰਫ ਉਹ ਸਤੰਬਰ 'ਚ ਸ਼ੁਰੂ ਹੁੰਦੇ ਆ ਉਹ ਸ਼ੋਅ ਕਰਨੇ। ਇਹ ਵੀ ਗੱਲ ਸਹੀ ਹੈ
3: ਤੁਸੀਂ
2: ਜਿੰਨਾ ਮਰਜ਼ੀ ਵੇਖ ਲਓ ਉਹਨਾਂ ਨੇ ਦੱਸਣਾ ਹੀ ਨਹੀਂ ਤੁਹਾਨੂੰ ਕੁਝ। ਚਲੋ ਨੈਕਸਟ ਆਪਾਂ ਚੱਲਦੇ ਹਾਂ ਜੀ ਅਰਨਵ ਵੱਲ। ਸਤਿ ਸ਼੍ਰੀ ਅਕਾਲ ਅਰਨਵ। ਪਿਛਲੇ 2-3 ਦਿਨ ਨੂੰ ਵਾਰੀ ਨਹੀਂ ਮਿਲੀ ਪਿਛਲੇ ਹਫ਼ਤੇ ਤੇ ਸਭ ਤੋਂ ਪਹਿਲਾਂ ਆਪਾਂ ਅਰਨਵ ਨਾਲ ਹੀ ਗੱਲ ਕਰਦੇ ਤੇ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
5: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ। ਦੀਦੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਚਾਲ ਹੈ?
5: ਵਧੀਆ ਚਾਚਾ ਕੀ ਹਾਲ ਆ?
3: ਬਿਲਕੁਲ ਵਧੀਆ। ਕੀ ਹੈ ਅੱਜ ਤੁਹਾਡੇ ਕੋਲ?
5: ਅੱਜ ਮੇਰੇ ਕੋਲ ਜ਼ਿਆਦਾਤਰ
3: ਅੱਛਾ ਓਕੇ
2: ਕਿਹੜੀ ਕਿਹੜੀ ਕਿਹੜੀ?
5: ਨਾ ਮੈਂ ਘੜੀ ਨਾ ਮੈਂ ਕੈਂਟੀ ਫਿਰ ਵੀ ਵੱਜੇ ਮੇਰੀ ਕੈਂਟੀ।
2: ਅੱਛਾ
5: ਤੁਰਦਿਆ ਤੁਰਦਿਆ ਵੱਜੇ।
2: ਅੱਛਾ ਨਾਮ ਹੈ ਘੜੀ ਤੇ ਨਾਮ ਹੈ ਘੰਟੀ,
5: ਫਿਰ ਵੀ ਤੁਰਦੇ ਤੁਰਦੇ ਵੱਜੇ ਮੇਰੀ ਘੰਟੀ।
2: ਅੱਛਾ
3: ਮੈਨੂੰ
2: ਲੱਗਦਾ ਕਿ ਗੈਸ ਲੀਕ ਹੁੰਦੀ ਤੁਰਦੇ ਤੁਰਦੇ। ਬੰਦਾ ਕੋਈ ਕਿ ਹੋਰ ਕੁਛ ਆ?
5: ਬੰਦਾ ਵੀ ਆ ਕੁੜੀ ਵੀ ਆ।
2: ਅੱਛਾ ਬੰਦਾ ਵੀ ਆ ਤੇ ਕੁੜੀ ਵੀ ਆ, ਹੈ ਓਕੇ ਦੋਵੇਂ ਚੀਜ਼ਾਂ ਹੀ ਆ।
3: ਅੱਛਾ ਸਾਈਕਲ ਨਹੀਂ ਸੀ ਇਹਦਾ ਆਨਸਰ?
5: ਬੰਦਾ ਮਤਲਬ ਬੰਦਾ ਕੁੜੀ ਆ।
2: ਅੱਛਾ ਕੁੜੀ ਆ, ਓਕੇ ਇਹ ਕਿਹੜੀ ਕੁੜੀ ਆ ਭਾਈ, ਇਹ ਤੇ ਫਿਰ ਕੰਟਰੋਵਰਸੀ ਹੋਈ ਨਹੀਂ ਜੇ ਆਪਾਂ ਕੋਈ ਕੁੜੀ ਦੇ ਨਾਂ ਲਿਆ ਤਾਂ। ਹੈ ਚਲੋ ਤੁਸੀਂ ਦੱਸ ਦਿਓ ਫਿਰ ਯਾਰ।
5: ਚਾਂਜਰ।
2: ਆਹ ਓਕੇ
3: ਛਮ ਛਮ ਓਕੇ ਲੈ ਲਓ। ਇੰਨਾ ਈਜ਼ੀ ਸੀਗਾ ਹੈ ਨਾ,
2: ਥੈਂਕ ਯੂ ਅਰਨਵ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤੇਗ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
6: ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ।
2: ਸਤਿ ਸ੍ਰੀ ਅਕਾਲ ਤੇਗ ਜੀ, ਕੀ ਹਾਲ ਹੈ ਤੇਗ ਜੀ?
6: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
2: ਸਾਡਾ ਵੀ ਠੀਕ ਆ। ਕੀ ਕਰਦੇ ਸੀ?
6: ਮੈਂ ਬੈਡ ਤੇ ਬੈਠੀ ਆ। ਮੈਂ ਨੋਰਮਲੀ ਲਿਵਿੰਗ ਰੂਮ ਤੇ ਬੈਠਦੀ ਹੁੰਦੀ ਆ, ਤੇ ਅੱਜ ਮੈਚ ਦਾ ਫਾਈਨਲ ਸੁਣਦੀ ਸੀ ਤੇ ਫਿਰ ਜ਼ਿਆਦਾ ਹੀ ਰੌਲਾ ਪੈ ਗਿਆ, ਪਾਂਡੇ ਦਾ, ਟੂਟੀ ਦਾ, ਲਾਹੀ ਦਾ ਰੌਲਾ,
2: ਉਹ ਸਾਰੇ ਹੀ ਰੌਲੇ ਪੈ ਗਏ।
6: ਹਾਂਜੀ,
2: ਲਾਹੀ ਮੈਚ ਵੇਖਦੀ?
6: ਉਹ ਨੀ ਵੇਖਦੀ ਸੀ, ਪਰ ਉਹ ਟੁੱਟਦੀ ਫਿਰਦੀ ਸੀ ਤੇ ਰੌਲਾ ਪਾਉਂਦੀ ਸੀ।
2: ਅੱਛਾ ਓਕੇ, ਉਹ ਉਹ ਰੌਲਾ ਇੰਜੋਏ ਕਰਦੀ ਹੈ ਨਾ?
6: ਹਾਂਜੀ।
2: ਓਹ ਵਾਹ, ਫਿਰ ਤੇ ਪੂਰੀ ਰੌਣਕ ਲਾਉਂਦੀ ਹੈ ਕੁੜੀ ਇਹ।
6: ਹਾਂਜੀ।
2: ਤੇ ਕੀ ਲਿਆਇਓ ਫਿਰ ਤੁਸੀਂ ਅੱਜ?
6: ਅੱਜ ਮੈਂ ਸਰਾਗੀ ਇੱਕ ਬਜਾਰਤ।
2: ਹਾਂਜੀ
3: ਹਾਂਜੀ, ਅੱਜ ਬਜਾਰਤ
6: ਨਿਕਾ ਜਾ ਕਰ ਦੋ ਸੋ ਬੰਦਿਆਂ ਦਾ ਡਰ।
2: ਹੈਂ, ਨਿਕਾ ਜਿਹਾ ਘਰ ਸੌ ਬੰਦਿਆਂ ਦਾ ਡਰ?
6: ਹਾਂਜੀ
2: ਓਕੇ, ਨਿਕਾ ਜਿਹਾ ਘਰ ਤੇ ਸੌ ਬੰਦਿਆਂ ਦਾ ਡਰ, ਵੀ ਬੰਦੇ ਕਿਤੇ ਸੌ ਨਾ ਜਾਣ?
6: ਨਹੀਂ,
2: ਹਾਂ
6: ਸੌ ਬੰਦਿਆਂ ਦਾ ਡਰ।
2: ਅੱਛਾ 100?
6: ਹਾਂਜੀ
2: ਓਕੇ, 100 ਕੀ ਹੋਇਆ ਫਿਰ?
3: ਸਵੇਰੇ ਸਵੇਰੇ ਦਿਮਾਗ ਯੂਜ਼ ਕਰਨਾ ਪੈ ਰਿਹਾ।
2: ਓ ਸਵੇਰੇ ਸਵੇਰੇ ਨਾ ਤੁਸੀਂ ਐਕਸਰਸਾਈਜ਼ ਕਰਾ ਦਿੰਦੇ ਹੋ ਪੂਰੀ ਪੂਰੀ। ਕੈਂਡਲ ਤੇ ਨੀ ਕਿਤੇ?
3: ਤੁਹਾਡਾ ਸਹੀ, ਹਰ ਇੱਕ ਤੇ ਕੈਂਡਲ ਚਿਪਕਾ ਦੋ।
6: ਪਹਿਲੀ ਚੀਜ਼ ਆ ਉਹ ਖੜ ਹੁੰਦੀ ਆ ਤੇ ਬਹੁਤ ਬੰਦੇ, ਉਹ ਬੰਦੇ ਨਹੀਂ ਲਿਵ ਕਰਦੇ ਵਿੱਚ, ਪਰ ਐਨੀਮਲਸ ਲਿਵ ਕਰਦੇ ਨੇ।
2: ਅੱਛਾ ਐਨੀਮਲਸ ਲਿਵ ਕਰਦੇ ਉੱਥੇ,
3: ਚਿੜੀਆ
2: ਘਰ। ਪਰ ਸੌ ਥੋੜੀ ਗਿਣ ਕੇ ਕਿਦਾਂ ਹੁੰਦੇ? ਇਨਸੈਕਟ ਹੁੰਦੇ ਨੇ। ਓਕੇ ਓਕੇ, ਜੂਆ
6: ਨਹੀਂ,
2: ਹਾਂ ਚਿੱਚੜ। ਇੱਕ ਕੁੱਤੇ ਨੂੰ 100 ਚਿੱਚੜ ਪਏ?
6: ਨਹੀਂ।
2: ਹੈ ਅਨਾਰ?
6: ਨਹੀਂ।
2: ਅਨਾਰ ਦੱਸੋ,
6: ਇਨਸੈਕਟ ਐਨੀਮਲ ਨਹੀਂ ਹੁੰਦਾ।
2: ਆ ਤੁਸੀਂ ਸੁਖਵਿੰਦਰ ਭੈਣ ਜੀ, ਅਨਾਰ ਕੋਈ ਦੱਸੋ ਐਨੀਮਲ ਹੁੰਦਾ ਵਾ? ਹੈ ਅੱਜ ਕੱਲ ਤੁਸੀਂ ਮਿਲਦਾ ਚਾਹ ਛੱਡੀ ਆ।
3: ਅੱਛਾ ਹਿੰਟ ਦੋ, ਹਿੰਟ ਇਹ ਤੇ ਬੜਾ ਉਹ,
2: ਉਹਨੇ ਦੱਸ ਤੇ ਦਿੱਤਾ ਹਿੰਟ ਵੀ ਜਾਨਵਰ ਆ।
3: ਹਾਂ ਜਾਨਵਰ ਹੈ।
2: ਹੋਰ ਤਾਂ ਲਿਖ ਕੇ ਭੇਜ ਦਿਓ।
3: ਹਾਂ ਲਿਖ ਕੇ ਮੈਸੇਜ ਵੀ, ਫਿਰ ਮੈਂ ਇਦਾਂ ਬਿਹੇਵ ਕਰਾਂਗੀ ਕਿ ਮੈਨੂੰ ਤਾਂ ਪਤਾ ਸੀਗਾ।
2: ਚੱਲ ਹਾਰ ਗਏ,
3: ਹਾਰ ਗਏ ਤੇ ਹਾਰ ਗਏ।
6: ਬੀਹਾਈਵ ਮਧੂਮੱਖੀਆਂ ਦਾ।
2: ਅੱਛਾ ਡੂਮਣਾ, ਉਹ ਡੂਮਣਾ ਕਿਆ ਕੁੜੀਏ, ਡੂਮਣਾ
3: ਇਹ ਤੇ ਮੈਨੂੰ ਨਹੀਂ ਪਤਾ ਡੂਮਣਾ ਕੀ ਹੁੰਦਾ ਹੈ।
2: ਮਧੂਮੱਖੀਆਂ ਦਾ ਛੱਤਾ ਹੈ।
3: ਓਹੋ, ਸਾਡਾ ਤੇ ਦਿਮਾਗ ਗਿਆ ਹੀ ਨਹੀਂ ਉਸ ਪਾਸੇ।
2: ਪੰਜਾਬੀ ਚ ਉਹਨੂੰ ਕਹਿੰਦੇ ਡੂਮਣਾ, ਕੀ ਕਹਿੰਦੇ?
6: ਡੂਮਣਾ,
2: ਡੂਮਣਾ।
3: ਚਲੋ ਟਿਊਜ਼ਡੇ ਕੱਲ ਹੈ, ਸ਼ਬਦ ਇੱਕ ਅੱਜ ਸਿੱਖ ਲਿਆ ਸੀ।
2: ਥੈਂਕ ਯੂ
6: ਜਿਹੜੀ ਆਪਣੀ ਬੋਡੀ ਹੁੰਦੀ ਆ ਬ੍ਰੇਨ ਨੂੰ ਵੱਧ ਪਾਣੀ ਚਾਹੀਦਾ ਹੁੰਦਾ ਬੋਡੀ ਤੋਂ ਬ੍ਰੇਨ ਨੂੰ 75% ਚਾਹੀਦਾ ਹੁੰਦਾ ਤੇ ਬੋਡੀ ਨੂੰ ਘੱਟ ਚਾਹੀਦਾ ਹੁੰਦਾ
2: ਓਕੇ ਕਿੱਦਾਂ ਕਿੱਦਾਂ ਫੇਰ ਦੱਸੋ
6: ਤੇ ਫੇਰ ਫੇਰ ਜਦੋਂ ਪਾਣੀ ਨਹੀਂ ਪੀਂਦੇ ਇਨਫ ਤੇ ਫੇਰ ਬਲੀਡਿੰਗ ਲਿਪਸ ਹੋ ਜਾਂਦੇ ਨੇ ਤੇ ਫੇਰ ਡਰਾਈਨੈਸ ਹੋ ਜਾਂਦੀ ਆ ਬ੍ਰੇਨ ਫੋਗ ਹੋ ਜਾਂਦੀ ਆ ਤੇ ਜਦੋਂ ਜੇ ਆਪਾਂ ਪਾਣੀ ਨਹੀਂ ਪੀਤਾ 3 ਡੇਜ਼ ਲਈ ਮਰ ਜਾਂਦੇ ਆ
2: 75% ਪੂਰਾ ਰੱਖਣਾ ਪੈਂਦਾ ਫਿਰ
6: ਹਾਂਜੀ ਬ੍ਰੇਨ ਨੂੰ 75% ਚਾਹੀਦਾ ਹੁੰਦਾ ਪਰ ਬੋਡੀ ਨੂੰ ਘੱਟ ਚਾਹੀਦਾ ਹੁੰਦਾ
2: ਫਿਰ ਸਿਰ ਪਾਣੀ ਚ ਭਿਉਂ ਲਿਆ ਨਾ ਫਿਰ ਸਹੀ ਹੋ ਜੂਗਾ
3: ਫਿਰ ਵਾਸ਼ ਕਰ ਲੈ ਰਿਸ ਰਿਸ ਕੇ ਚਲਾ ਜਾਣਾ

0: अच्छा
1: अच्छा
2: बल्ले मन्नत ओए
0: हरी मिर्च नाल चाह ए ते नवा कॉम्बिनेशन है रोटी नाल मिर्च प्याज सुनया सी गए हरी मिर्च नाल चाह
2: गोलगप्पे नाल हरी मिर्च ते नाल चाह थैंक यू मन्नत
0: वाओ डेडली कॉम्बिनेशन मन्नत
1: भी गल कर लो
0: हां जी हां जी हां
1: सासरीकाल अंकल जी नाले यश दीदी जी
2: सासरीकाल
0: की हाल चाल है
1: ਮੈਂ ਵਧੀਆ ਤੁਸੀਂ ਕਿਵੇਂ ਹੋ
0: ਅਸੀਂ ਵੀ ਬਹੁਤ ਵਧੀਆ
1: ਮੈਂ ਪਹਿਲਾਂ ਪਹਿਲਾਂ ਕਹਿੰਦਾ ਸੀ ਅਰਜਨਟੀਨਾ ਜਿੱਤੇ ਬਾਅਦ ਚ ਮੈਨੂੰ ਦਿਮਾਗ ਚ ਆਇਆ ਯਾਰ
2: ਇਸ ਮੌਕੇ ਨੀ ਪਾਰਟੀ ਬਦਲੀ ਹੁੰਦੀ ਜਿਆਦਾ ਬੇਇੱਜ਼ਤੀ ਹੁੰਦੀ ਫਿਰ
1: ਜਾਣ ਕੇ ਨੀ ਕਰ ਰਿਹਾ ਅਰਜਨਟੀਨਾ ਜਿਹੜੀ ਆ ਮੈਨੂੰ ਬਾਅਦ ਚੋਂ ਪਤਾ ਲੱਗ ਗਿਆ ਸਟਾਰਟਿੰਗ ਆਫ ਦ ਮੈਚ ਕਿਉਂਕਿ ਉਹ ਵਧੀਆ ਨੀ ਖੇਡਦੇ ਅਰਜਨਟੀਨਾ ਫਿਰ ਮੈਨੂੰ ਪਤਾ ਲੱਗ ਗਿਆ ਸਪੇਨ ਜਿੱਤੂ ਤੇ ਮੈਂ ਸਪੇਨ ਨੂੰ ਸਪੋਰਟ ਕਰਦਾ
2: ਓਏ ਯਾਰ ਕੋਈ ਗੱਲ ਨੀ ਹੁੰਦੀ ਆਪਣੀ ਟੀਮ ਸਟੈਂਡ ਕਰੀਦਾ ਹੁੰਦਾ ਵਾ ਮੈਂ ਵੀ ਕਹਿੰਦਾ ਅਰਜਨਟੀਨਾ ਨੇ ਜਿੱਤਣਾ ਵਾ ਤੇ ਫਿਰ ਕੀ ਹੋ ਗਿਆ ਨਹੀਂ ਯਾਰ ਤੂੰ ਤੇ ਹੁਣ ਇਹ ਥੋੜੀ ਗੱਲ ਆ ਤੂੰ ਹੁਣ ਪਾਲਾ ਹੀ ਬਦਲ ਲਿਆ ਫਿਰ ਕੀ ਹੋਇਆ ਨਹੀਂ ਜਿੱਤੀ ਟੀਮ ਤੇ
0: ਹੋਰ ਕੀ ਗੇਮ ਸਪਿਰਿਟ ਹੋਣਾ ਚਾਹੀਦਾ ਇੱਕ ਹਾਰ ਇੱਕ ਜੀਤ
2: ਟੀਮ ਹੀ ਬਦਲੀ ਆ ਯਾਰ ਇਹ ਤਾਂ ਹੁਣ ਹਾਰ ਕੇ ਹੁਣ ਮੈਸੀ ਕਵੇ ਵੀ ਨਹੀਂ ਮੈਂ ਸਪੇਨ ਵੱਲੋਂ ਖੇਡਣਾ ਹੈ ਓ ਯਾਰ ਏਦਾਂ ਥੋੜੀ ਕਰੀਦਾ ਹੈ ਤੂੰ ਕਹਿ ਆਪਾਂ ਸਪੋਰਟ ਕੀਤੀ ਅਰਜਨਟੀਨਾ ਨੂੰ ਟੀਮ ਜਿੱਤੀ ਆ ਹੈਲੋ
0: ਹੈਲੋ
1: ਹਾਂਜੀ
2: ਉਹ ਸੇਠੀ ਅੰਕਲ ਦੀ ਟੀਮ ਜਿੱਤ ਗਈ ਉਹ ਸੇਠੀ ਅੰਕਲ ਕਹਿੰਦੇ ਪਾਰਟੀ ਮੇਰੇ ਵੱਲੋਂ ਓ ਕਹਿੰਦੇ ਹੈ ਹਾ ਹਾ ਹਾ ਮਿਲੀਅਨ ਮਿਲੀਅਨ ਮਿਲੀਅਨ ਗਜ਼ਿਲੀਅਨ ਪਾਰਟੀਆਂ ਲਈਏ ਫਿਰ ਇਹਨਾਂ ਕੋਲੋਂ
1: ਲੈ ਲਓ ਤੁਸੀਂ
2: ਹੈ ਇਹ ਸਪੇਨ ਰਹਿੰਦੇ ਹੀ ਇਹਨਾਂ ਦੀ ਟੀਮ ਜਿੱਤੀ ਹੋ
0: ਵਾਹ
2: ਹੂੰ
1: ਠੀਕ ਆ
2: ਹੈ ਕਹੀਏ ਫਿਰ ਇਹਨਾਂ ਨੂੰ ਕੀ ਖਾਣਾ ਫਿਰ
1: ਮੈਂ ਤਾਂ ਨਹੀਂ ਕੁਝ ਖਾਣਾ
2: ਅੱਛਾ ਓਹੋ ਪਾਰਟੀ 'ਚ ਯਾਰ ਕੁਝ ਖਾਣਾ ਤੇ ਹੁੰਦਾ ਵਾ ਥੋੜਾ ਖਰਚਾ ਥੋੜਾ ਖਰਚਾ ਖੁਰਚਾ ਕਰਾਈਏ ਅੰਕਲ ਦਾ
0: ਪੀਜ਼ਾ ਪੀਜ਼ਾ ਕਰ ਲੈਂਦੇ
2: ਹਾਂ ਪੀਜ਼ਾ ਕਰ ਲਈਏ ਪੀਜ਼ਾ ਤੇ ਪਸੰਦ ਹੀ ਨਹੀਂ ਕਰਦਾ
0: ਫਿਰ ਕੀ ਅੱਛਾ
2: ਹਾਂ ਇਹ ਕੀ ਪਸੰਦ ਕਰਦਾ ਹੁੰਦਾ ਭਲਾ ਜਲੇਬੀਆਂ
0: ਉਹ ਤੇ ਮੈਨੂੰ ਲੱਗਦਾ ਸਭ ਨੂੰ ਹੀ ਪਸੰਦ ਹੁੰਦੀ ਜਲੇਬੀਆਂ ਦੇ
2: ਫਤਿਹ ਕੀ ਪਸੰਦ ਕਰਦਾ ਫਿਰ
1: ਮੈਂ ਕੁਛ ਨਹੀਂ
2: ਕੜਾ ਕੜਾ ਕੜਾ ਕੜਾ ਪਸੰਦ ਕਰਦਾ ਹੈ ਕੜਾ ਵੀ ਨਹੀਂ
1: ਉਹ ਤਾਂ ਮੈਨੂੰ ਪਤਾ ਵੀ ਨਹੀਂ ਕੀ ਹੁੰਦਾ
2: ਪ੍ਰਸ਼ਾਦ ਅੱਛਾ ਬਾਲਾ ਨਹੀਂ ਖੀਰ ਖੀਰ ਠੀਕ ਆ ਚਲੋ ਠੀਕ ਆ ਫਿਰ ਚਲੋ ਬਣਾਓ ਫਿਰ ਤੁਸੀਂ ਖੀਰ ਸੇਠੀ ਸਾਹਿਬ ਸਪੇਨ ਵਾਲਿਓ ਖੀਰ ਬਣਾ ਕੇ ਕੱਲੋ
1: ਕੀ ਕੌਣ ਮੈਂ ਸੁਣੂ ਨੰਬਰ
2: ਹਾਂਜੀ
0: ਹਾਂਜੀ ਹਾਂਜੀ
1: ਜਿੰਨਾ ਕੱਟੋ ਉਨਾ ਵਧੇ
2: ਜਿੰਨਾ ਕੱਟੋ ਉਨਾ ਵਧੇ ਜਵਾਬ ਤੇ ਬੈਸਟ ਇਹੋ ਹੀ ਯਾਰ ਹੈ ਫਤਿਹ
0: ਨਹੀਂ ਨਹੀਂ
2: ਟੈਕਸ ਤੁਸੀਂ ਫਤਿਹ ਕੰਫਿਊਜ਼ ਕਰਤਾ ਓਕੇ ਜਿੰਨਾ ਕੱਟੋ ਉਨਾ ਵਧੇ ਹੋ ਇਹ ਕੀ ਆ ਘਾਹ ਵਾਲਾਂ ਨਾਲੋਂ ਤੇ ਭਰਾ ਘਾਹ ਛੇਤੀ ਵੱਧਦਾ ਹੀ ਇਹ ਤੇ ਨੇਲਸ ਵੀ ਹੋ ਸਕਦੇ ਫਿਰ
0: ਆਪਾਂ
1: ਵਾਲ ਕੱਟਦੇ ਆ ਤਾਂ ਫਿਰ ਆਪਣੇ ਫਿਰ ਆਪਣੇ ਬਾਲ ਵੱਡੇ ਹੁੰਦੇ
0: ਨਹੀਂ ਹੁੰਦੇ
2: ਚਲੋ ਫਿਰ ਕਰੋ ਫਿਰ ਇੰਜੋਏ ਅੱਛਾ ਤੁਸੀਂ ਘਰੇ ਹੀ ਹੋ
1: ਨਹੀਂ ਅਸੀਂ ਗੁਰਜਰ ਸਾਹਿਬ
0: ਫੋਨ ਦੇ ਵਿੱਚ ਵੇਖਦੇ
2: ਅੱਛਾ ਫੋਨ ਦੇ ਵਿੱਚ ਵੇਖਦੇ ਓਕੇ ਓਕੇ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ
0: ਯੂ ਮਨਨ
2: ਥੈਂਕ ਯੂ ਬਾਏ ਬਾਏ ਸੀ ਸਾਡੇ ਨਾਲ ਫਤਿਹ ਤੇ ਹੁਣ ਸਾਡੇ ਨਾਲ ਕੌਣ ਆ ਅਸੀਸ ਤੁਸੀਂ ਆਉਂਦੇ ਰਹੋ
3: ਅੰਕਲ ਜੀ ਐਂਡ ਆਂਟੀ ਜੀ
2: ਵਾਹ ਜੀ ਵਾਹ ਤੁਹਾਡਾ ਨਾਂ ਅਸੀਸ ਕਦੋਂ ਦਾ ਹੋ ਗਿਆ ਭਲਾ ਚੇਂਜ ਕਰ ਲਿਆ ਜੀ
3: ਨਹੀਂ
2: ਹਾਂ ਮੈਨੂੰ ਤਾਂ ਲੱਗਾ ਸੀ ਤੁਹਾਡਾ ਨਾਂ ਸ਼੍ਰੇਆ ਵਾ
3: ਅਸੀਸ ਬ੍ਰਸ਼ ਕਰਦਾ ਪਿਆ ਸੀ
2: ਅੱਛਾ ਅੱਛਾ ਤੇ ਮੈਂ ਤੇ ਦੂਜੀ ਅਸੀਸ ਨੂੰ ਆਵਾਜ਼ ਮਾਰੀ ਸੀ ਤੁਹਾਡੀ ਇੱਕ ਸਹੇਲੀ ਵੀ ਹੈਗੀ ਨਾ ਅਸੀਸ
0: ਤੁਸੀਂ ਅਸੀਸ ਕੌਰ ਨਹੀਂ ਕਿਹਾ ਨਾ
2: ਹੈ
0: ਅਸੀਸ ਕੌਰ ਕਹਿਣਾ ਸੀ
2: ਹਾਂ ਓਕੇ ਓਕੇ
3: ਹਾਂਜੀ
0: ਹਨਾ ਸਹੀ ਗੱਲ ਹੈ ਨਾ ਸ਼੍ਰੇਆ ਇਕੱਲਾ ਅਸੀਸ ਕਹਿਤਾ
3: ਤੁਸੀਂ ਕਿਉਂ ਫਿਊਸ ਹੋ ਗਏ
2: ਹਾਂ ਸੋਰੀ ਮੈਂ ਕੰਫਿਊਜ਼
0: ਹੋ ਗਿਆ ਫਿਊਜ਼ ਹੋ ਗਏ ਤੁਸੀਂ ਕਿਉਂ ਫਿਊਜ਼ ਹੋ ਗਏ
2: ਓਹੋ
0: ਅੰਕਲ ਦਾ ਵਰਲਡ ਕੱਪ ਦੇ ਵਿੱਚ ਧਿਆਨ ਸੀਗਾ
2: ਹਾਂ ਅੰਕਲ ਦਾ ਧਿਆਨ ਹੀ ਨਹੀਂ ਨਾ ਇੱਧਰ ਗਿਆ ਫਿਰ ਹਾਏ ਓਏ ਓਹੋ
0: ਹੋ ਗਏ ਰੈਡੀ
3: ਹਾਂਜੀ
2: ਹਾਂਜੀ ਕੀ ਲਿਆਇਆ ਅੱਜ
3: ਆਪਾਂ ਸਕੂਲ ਆਪਾਂ ਰੈਡੀ ਹੋ ਗਏ ਰੈਡੀ ਸ਼ੂਜ਼ ਪਾਉਗੇ ਆਪਾਂ ਹੁਣੇ
2: ਅੱਛਾ ਸ਼ੂਜ਼ ਪਾਓਗੇ ਓਕੇ
3: ਜਦੋਂ ਆਪਣੇ ਹਾਂਜੀ ਰੇਡੀਓ ਤੇ ਗੱਲ ਕਰ ਲਈ
2: ਓਕੇ ਅੱਛਾ ਗੱਲ ਕਰਕੇ ਫੇਰ ਪਾਓਗੇ ਸ਼ੂਜ਼ ਹੈ
3: ਹਾਂਜੀ
2: ਓਕੇ ਤੇ ਕੀ ਸੁਣਾਓਗੇ ਅੱਜ
3: ਤੁਸੀਂ ਕੀ ਸੁਣਾਣਾ
2: ਹਾਂਜੀ ਅਸੀਂ ਕੀ ਸੁਣਾਉਣਾ
0: ਅਸੀਂ ਤੇ ਸੁਣਾ ਹੀ ਰਿਹਾ ਹੁਣ ਅਸੀਂ ਸੁਣਨਾ ਹੈ ਕੀ ਸੁਣਾਓਗੇ ਤੁਸੀਂ ਕੀ ਲਿਆਂਦਾ
2: ਤੁਸੀਂ ਕੀ ਲਿਆਂਦਾ ਬਾਅਦ ਚ
3: ਬੋਲੀ
2: ਅੱਛਾ ਬੋਲੀ ਹਾਂਜੀ ਚਲੋ ਫਿਰ ਤੁਸੀਂ ਬੋਲੀ ਸੁਣਾਓ ਫਿਰ ਅਸੀਂ

0: कि
1: बल्ले बल्ले
0: बल्ले बल्ले बल्ले ओके थैंक यू
1: सासरीकाल आशीष नू सिंह नी की हाल चाल है कर लिया ब्रश कर लिया
2: सासरीकाल वालू बिल्ली
0: सासरीकाल
1: हो गया ब्रश
2: चाचू पी के आए
0: हाँ जी चाचू पी के आए
1: चाचू पी के आके
0: तू ही ब्रश कर रहे हो
2: हाँ जी
0: ओके
1: ठंड लग गई मन लगता है
0: ओहो ओए की गल होगी ओए
1: मन लगता ठंडे पानी नाल मुंह धो लिया है
0: ओहो हैं सीज हैं जुकाम लग गया यार मेनू भी अज इदा ही मेनू भी इदा ही होण डया अज ये ना मंडे दा कसूर ही सारा
2: टू
0: नहीं वन पिन्नी खाई वन पिन्नी यार
1: वन पिन्नी
0: नॉट टू ठंड लग गई मैं वन पिन्नी खाधी चल मैं हुणे खा लेना फिर ब्रेक लेके चलो ठीक है की सुनाओगे फिर
2: बोली
0: ओके
2: बारी बसी कटिया सी बारी बसी कटिया कटी लड्डू कपड़े तो दी नू आँख मार गया
0: डड्डू कपड़े तो दी नू आँख मार गया डड्डू कपड़े तो दी नू आँख मार गया गड़े गड़े हाँ तो बड़ी सुनी यार थैंक यू मानो बिल्ली तुम तो वग दे नक दे नाल भी हौसला नहीं छड़िया ते तवी सानू सुना के उते थैंक यू तुहाडा चढ़ती कला चलो रब तुहानू तंदुरुस्ती दवे भाई हसते खेडते रहो ते सत श्री अकाल आशीष कौर की हाल है तुहाडा
2: जो भी तुसी साडा नाजा श्रेया जा आशीष नू ले रहे हो तुसी जे मेनू लेना आशीष कौर कहना जे श्रेया नू ते आशीष नू लेना फिर श्रेया ते आशीष कहना
0: कंफ्यूजन हैगी ही पी सिंह कहना के कौर कहना ते पर आशीष ते बोले नी
2: पट आशीष ਅਸੀਂ ਦੋਨੇ ਅਸੀਂ ਸਾਹਿਬ ਪਤਾ ਨਹੀਂ ਨਾ ਲੱਗਦਾ ਜੇ ਤੁਸੀਂ ਅਸੀਸ ਹੀ ਕਹਿ ਦੇਣ ਵੀ ਕਿਹੜੇ ਅਸੀਸ ਬੋਲੂ
1: ਤੇ ਪਹਿਲਾਂ ਤੇ ਸ਼੍ਰੇਆ ਬੋਲੀ ਨਾ
0: ਹਾਂ ਪਹਿਲਾਂ ਤੇ ਸ਼੍ਰੇਆ ਬੋਲੀ ਸੀ
1: ਚੀਟਿੰਗ ਹੋ ਗਈ ਚੀਟਿੰਗ
0: ਤੁਹਾਡੀ ਵਾਰੀ ਖੋਲੀ ਉਹਨੇ
2: ਤੁਸੀਂ ਅਸੀਸ ਕੌਣ ਨਹੀਂ ਗਿਆ ਫਿਰ ਮੈਂ ਵੇਟ ਕਰ ਲਈ ਮੈਨੂੰ ਪਤਾ ਸੀ ਵੀ ਹੁਣ ਸ਼੍ਰੇਆ ਤੇ ਅਸੀਸ ਤੋਂ ਬਾਅਦ ਮੇਰੀ ਆਊਗੀ
0: ਅੱਛਾ ਓਕੇ ਓਕੇ ਫਿਰ ਹੁਣ ਅੱਗੇ ਤੋਂ ਫਿਰ ਹੁਣ ਕੌਰ ਕਿਆ ਕਰੀਏ ਨਾਲ
2: ਅਸੀਸ ਕੌਰ ਕਹਿਣਾ ਆਏ ਫਿਰ ਮੈਨੂੰ ਪਤਾ ਲੱਗੂ ਵੀ ਮੇਰੀ ਬਈ ਮੇਰੀ ਟਰਨ ਹੈ
0: ਅੱਛਾ ਚਲੋ ਠੀਕ ਆ ਅੱਗੇ ਤੋਂ ਆਪਾਂ ਕਹਿਦਾ ਕਰਾਂਗੇ ਅਸੀਸ ਕੌਰ
2: ਠੀਕ ਹੈ ਜੇ ਤੁਸੀਂ ਅਸੀਸ ਕਹਿਣਾ ਤੁਸੀਂ ਅਸੀਸ ਸਿੰਘ ਕਹ ਦੋ ਅਸੀਸ ਕੌਰ ਕਿਉਂਕਿ ਉਹ ਮੇਰਾ ਨਾਂ ਅਸੀਸ ਸਿੰਘ ਉਹ ਉਹਦਾ ਨਾਂ ਹੈ
1: ਓਕੇ ਓਕੇ ਓਕੇ ਠੀਕ ਹੈ ਠੀਕ ਹੈ
0: ਚਲੋ ਠੀਕ ਆ ਤੇ ਆਪਾਂ ਤੇ ਮੈਂ ਤੇ ਵੈਸੇ ਕਹਿਣਾ ਹੁੰਦਾ ਵਾਂ ਜਦੋਂ ਉਹਨਾਂ ਦੀ ਵਾਰੀ ਆਵੇ ਨਾ
2: ਤੁਸੀਂ ਉਹ ਜਿਹੜਾ ਸ਼੍ਰੇਆ ਤੋਂ ਪਹਿਲੇ ਆਈ ਸੀ ਨਾ ਉਹ ਮੈਨੂੰ ਸੋਡੀ ਖੰਗ ਵਧੀਆ ਸੀ ਜੇ ਤੁਸੀਂ ਫੇਕ ਜਿਹੜੀ ਮੰਨਤ ਦੀਦੀ ਨੇ ਉਹ ਪਾਈ ਸੀ ਨਾ ਬੋਲੀ ਤੁਸੀਂ ਉਹ ਤੁਸੀਂ ਗੁੱਡ ਉਹ ਵਧੀਆ
0: ਚੇਪੀ ਵਾਲੇ ਤੁਹਾਡੇ ਕੋਲ ਕਿਹੜੇ ਜਿਹੜੇ ਤਸਮਿਆਂ ਵਾਲੇ ਲੇਸਿਸ ਵਾਲੇ ਕਿ ਇੱਕ ਜਿਹੜੇ ਚੁਰ ਕਰਕੇ ਖੁੱਲ ਜਾਂਦੇ ਉਹ ਵਾਲੇ
1: ਵੈਲਕਰੋ
2: ਮੇਰੇ ਕੋਲ ਵੈਲਕਰੋ ਵਾਲੇ
0: ਆ ਅੱਛਾ ਵੈਲਕਰੋ ਵਾਲੇ ਆ ਓਕੇ ਫਿਰ ਤੇ ਈਜ਼ੀ ਪੈ ਜਾਂਦੇ ਆ ਤੇ ਪਰ ਉਹ ਭੱਜਿਆਂ ਖੁੱਲ ਵੀ ਜਾਂਦੇ ਹੁੰਦੇ ਆ
2: ਹਾਂਜੀ ਉਹ ਤਾਂ ਤੁਸੀਂ ਆਏ ਕਰੋ, ਆਏ ਓਪਨ ਕਰੋ, ਆਏ ਸ਼ਟ ਕਰੋ।
1: ਓਕੇ,
0: ਅੱਛਾ ਅੱਛਾ, ਹਾਂ ਈਜ਼ੀ ਆ ਫਿਰ, ਚਲੋ ਸਿੱਖ ਲਾਂਗੇ ਤਾਂ।
2: ਫਿਰ ਤੁਸੀਂ ਪੁੱਲ ਕਰੋ, ਫਿਰ ਤੁਸੀਂ ਆਪਦਾ ਪੈਰ ਵਿੱਚ ਪਾ ਕੇ ਉਹਨੂੰ ਦੁਬਾਰਾ ਬੰਦ ਕਰ ਦਿਓ।
0: ਓਕੇ ਚਲੋ ਠੀਕ ਹੈ, ਠੀਕ ਹੈ, ਠੀਕ ਹੈ, ਗੁੱਡ ਹੋ ਗਿਆ। ਕੀ ਲਿਆਇਓ ਫਿਰ ਅੱਜ?
2: ਮੈਂ ਨੱਚੀ ਪੱਟ ਦੀ ਮੇਰਾ ਕੁੜੀਓ।

0: Bye bye. रॉन का लाल इंडिया से
1: हेलो, मैं स्कूल जाना थे आज क्योंकि मेरी मीटिंग है ना, तो फिर मैं स्कूल नॉर्मली मैं स्कूल ही 6 आवर्स रेडी, बट आज 3 आवर्स रहना
2: पड़ा। अच्छा अच्छा, आज मीटिंग करके आए ना तू? हां
0: ओके ओके, नो प्रॉब्लम।
1: तो पहला से 3 आवर्स उतरे ना, फिर घर आऊंगी, फिर 6:30 मीटिंग हूं, असि दोबारा स्कूल जाना।
2: अच्छा अच्छा अच्छा, चलो बूट पा लो फिर।
0: ओके,
1: बूट तो मैं पाले
2: पाले। अच्छा,
1: मैं बाचो में सेम ही पाऊं।
2: हाँ, फिर नाल ले जाओ जरूर पाले आते।
1: बाय बाय,
2: बूट बूट किथे?
1: टुमारो मैं गड्डी च बैठा, मैं लेट होगी।
2: मेरी गल सुन, बूट बैग च पाया के पैरां नु पाया?
1: पैरा।
2: अच्छा, पैरां च पाए आ? ले, मैनु लगा
1: पैरां च पांदे हो, होर की च पांदे?
2: ओहो, मैनु लगा बैग च पा के लेके चली आ।
1: नहीं,
2: हां
1: जेड़े नवे हुंदे ओ पा के ले जाओ।
2: अच्छा, नवे पाग। पर तुसी जिदा कहा ना, नच नच पट दम वेड़ा कुड़िए, मैनू लगा पर शायद नंगे पैरी पटन ली वेड़ा।
1: नहीं, ओ मैं पाए नहीं, ओ मैं सुनु सुनाया, मैं नची नहीं।
2: अच्छा ओके, ओदा ही क्या वा। चलो ठीक है, थैंक यू थैंक यू।
1: बाकी गल्ला कल नु करेंगे।
2: चल ठीक है,
0: बाय बाय,
2: थैंक यू। ते नेक्स्ट साडे नाल ने डडवाल साहब। सत श्री अकाल डडवाल साहब।
0: सत श्री अकाल,
2: सत श्री अकाल डडवाल साहब, की हाल चाल है?
0: सत श्री अकाल, की हाल चाल है?
2: हेलो,
0: साडा वधिया,
2: बहुत वधिया। की कर रही सवेरे सवेरे नहाई जांदे हो? ठंडा नहीं लगदा पानी?
1: नहीं।
2: गिल्ला नहीं लगदा?
0: कोसा लिया
2: वा। ओके ओके, गिला तो होंगे ही है ना।
1: हाँ।
2: यार गिला हो जाना तू सवेरे सवेरे। हाँ जी ओके। पर जब धुप चढ़ गई ना, तो फिर तू ही फिर कोसे कोसे हो जाना। पर यार तुसी बड़े घैंट बंदे, तुसी सवेरे सवेरे नहा लैंदे हो ना, ते बाकी बच्चे ते नहाउंदे ही नहीं आ, ते डरदे ही रहिंदे पानी तों, है ना। इह ते सुख नहीं आ जिहड़ा सवेरे सवेरे नहा लैंदा। वेरी नाइस। की सुनाओगे फिर टब चों? निका जैसे भाई। अच्छा, बजा। हाँ,
0: निका जैसे बजा रहा था। ओके ओके,
2: हाँ
0: ठीक है। वो तो आंसर मगरमच्छ है पानी के बीच।
2: हाँ जी,
1: कितनी कुकड़ी चिट्टे पे, चल मेरी कुकड़ी शहरो शहर।
2: अच्छा, चिट्टी कुकड़ी चिट्टे पैर।
1: हाँ,
2: ते चल कुकड़ी शहरो शहर। हैं, ओके। ओहो यार, तुही टब च बह के ते होर औखी बजारत पाउंदे हो तुही।
0: सही गल है।
2: अच्छा, दादी ने सिखाया। ओके ओके ओके, ते अहीं दादी नूं पुछ लिए फिर की है आंसर। दादी नूं पुछ लिए आपां की आंसर?
1: नहीं।
2: क्यों
1: नहीं?
0: अच्छा हिंट दे दो थोड़ी।
2: हिंट ही दे दो, चलो हेल्प कर दो थोड़ी जी।
1: नहीं।
2: यार हेल्प कर दी दी हुंदी आ। ओ यार प्लीज, तू ही जे हेल्प करोगे ना, ते आपां तुहानू कोई खाण वाली चीज देवांगे।
1: नहीं, मैनूं पता ਟੌਫੀਆਂ
2: ਨਹੀਂ ਪਰ ਚੌਕਲੇਟ ਵੀ ਹੋ ਸਕਦੀ ਆ
1: ਮੈਨੂੰ ਵੀ ਪਤਾ ਚੌਕਲੇਟ ਆ
2: ਅੱਛਾ ਤੁਹਾਨੂੰ ਵੀ ਪਤਾ ਤਾਂ ਨਹੀਂ ਚਾਹੀਦੀ ਫਿਰ ਤੁਹਾਨੂੰ
0: ਮੈਂ ਖਾ ਲੈਣੀ ਆ ਤੁਹਾਡੇ ਹਿੱਸੇ ਦੀ
1: ਸਟਰੋਂਗ ਆ
2: ਹੈ
1: ਇੰਡੀਆ
2: ਵਾਲੀ ਮਨੀ ਹਾਂ ਉਹ ਸਾਰੇ ਸ਼ਹਿਰੋ ਸ਼ਹਿਰ ਜਾਂਦੀ ਆ ਇੰਡੀਆ ਵਾਲੀ ਮਨੀ ਨਾ
0: ਵਾਈਟ ਵਾਈਟ ਮਨੀ ਹੁੰਦੀ ਹੈ ਚਿੱਟਾ ਕਿਹਾ ਸੀ ਨਾ ਚਿੱਟਾ
2: ਹੱਸ ਕੇ ਦਿਖਾ ਦੋ ਕਿਉਂਕਿ ਜਦੋਂ ਬੁਝਾਰਤ ਹੁੰਦੀ ਤਾਂ ਫਿਰ ਹੱਸਿਆ ਨਹੀਂ ਜਾਂਦਾ ਹਨਾ ਤੇ ਫਿਰ ਤੁਸੀਂ ਓਦਾਂ ਹੀ ਟਿਕਲ ਕਰ ਲਿਆ ਕਰੋ ਆਪਣੇ ਆਪ ਨੂੰ ਥੈਂਕ ਯੂ ਡਰਪਾਲ
0: ਸਾਹਿਬ ਥੈਂਕ ਯੂ
2: ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਸੁਖਵਿੰਦਰ ਆਂਟੀ ਨੇ ਬੁੱਝ ਲਿਆ ਸੀ ਵੀ ਇਹ ਰੁਪਈਆ ਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਸਭ ਖੁਸ਼ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਿਲਬਾਗ ਸਿੰਘ ਗਿੱਲ ਜੀ ਧੰਨਵਾਦ ਤੁਹਾਡਾ ਅਤੇ ਰਣਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਾਣੀ ਅੱਜ ਦੀ ਵਧੀਆ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਰੱਬ ਦੇਵੇ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾਂ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਇੱਧਰ ਸੋਨੇ ਦਾ ਰੇਟ ਅੱਜ 177 ਹੋ ਗਿਆ ਜੀ ਗ੍ਰਾਮ ਦਾ 22 ਕੈਰਟ ਦਾ ਲੈਣਾ ਜੀ ਕੋਈ ਇੰਟਰਸਟ ਨਹੀਂ
0: ਲਓ ਸਭ ਮੋਹ ਮਾਇਆ
2: ਓਹੋ ਚਲੋ ਨਾ ਪ੍ਰੀ ਜੀ ਨਾ ਹੋ ਗਈ ਜੀ ਇੱਧਰ ਮੈਂ ਵੀ ਕਹੂੰ ਜੇ ਮੈਂ ਲੈਣਾ ਵੀ ਤੁਹਾਨੂੰ ਮੈਂ ਭਲਾ ਕਿਉਂ ਦੱਸੂ ਪਹਿਲੇ ਆਊਂਗੀ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਕਿੰਨੇ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਵਧੀਆ ਵਧੀਆ ਸਭ ਦਾ ਦਿਨ ਹੋਵੇ ਰਹਿਲ ਪਰਿਵਾਰ ਦੇ ਵੱਲੋਂ ਸਾਰਿਆਂ ਦੇ ਲਈ ਆਇਆ ਮੈਸੇਜ ਅਤੇ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਹੇਰ ਅੱਛਾ ਇਹ ਬੁਝਾਰਤ ਦਾ ਆਂਸਰ ਭੇਜਿਆ ਇਹਨਾਂ ਨੇ ਬਲਜੀਤ ਜੀ ਕਹਿੰਦੇ ਨੇ ਕਿ ਇਹ ਅੱਛਾ ਇਹਨਾਂ ਨੇ ਵੀ ਬੁਝਾਰਤ ਦਾ ਆਂਸਰ ਭੇਜਿਆ ਅਤੇ ਸੇਠੀ ਸਾਹਿਬ ਕਹਿੰਦੇ ਨੇ ਵੀ ਫਤਿਹ ਕੀ ਭੇਜਾਂ ਦੱਸ ਹੈ ਨਾ ਇਹਨਾਂ ਦੀ ਟੀਮ ਜਿੱਤੀ ਹੋ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਜਸਵਾਲ ਸਾਹਿਬ ਕਹਿੰਦੇ ਵੀ ਮੈਂ ਕਿਹਾ ਸੀ ਵੀ ਸਪੇਨ ਜਿੱਤਣਾ ਅਤੇ ਚਲੋ ਫਿਰ ਤੁਹਾਡੇ ਵਾਲੀ ਵੀ ਪਾਰਟੀ ਬਣ ਗਈ ਭਾਈ ਫਿਰ ਅਤੇ ਮਨ ਸਾਹਿਬ ਕਹਿੰਦੇ ਕਿ ਇਮੋਸ਼ਨਲ ਸਟੋਰੀ ਅੱਜ ਦੀ ਅਤੇ ਲਵ ਫੈਮਿਲੀ ਅਤੇ ਥੈਂਕ ਯੂ ਅਤੇ ਧੰਨਵਾਦ ਜੀ ਸਾਰਿਆਂ ਦਾ ਸਾਰੇ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੋਹਣੇ ਸੋਹਣਾ ਤੁਹਾਡਾ ਅੱਜ ਦਾ ਦਿਨ ਨਿਕਲੇ ਅਤੇ ਆਪਾਂ ਲੈਂਦੇ ਹਾਂ ਇਜਾਜ਼ਤ ਮੈਂ ਵੇਖ ਲਾਂ ਕੋਈ ਰਹਿ ਤਾਂ ਨਹੀਂ ਗਿਆ ਹਾਂ ਆਪਾਂ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
5: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 20 ਜੁਲਾਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪੋਰਟੇਸ਼ਨ ਨੀਤੀ ਦੇ ਵਿੱਚ ਇੱਕ ਵੱਡੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ 18,000 ਭਾਰਤੀ ਨਿਸ਼ਾਨੇ ਦੇ ਉੱਤੇ ਨੇ। ਇਸ ਵਾਰ ਵੀ ਟਰੰਪ ਦੇ ਪ੍ਰਸ਼ਾਸਨ ਦੀ ਤਰਫ ਤੋਂ ਡਿਪੋਰਟੇਸ਼ਨ ਦੇ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਕਿ ਸਖ਼ਤ ਇਮੀਗ੍ਰੇਸ਼ਨ ਨੀਤੀ ਵਜੋਂ ਸਭ ਤੋਂ ਇੱਕ ਮਸ਼ਹੂਰ ਤਸਵੀਰ ਵੀ ਬਣ ਚੁੱਕੀ ਹੈ ਅਮਰੀਕਾ ਦੀ। ਬਿਨਾਂ ਡਾਕੂਮੈਂਟਸ ਵਾਲੇ ਜਾਂ ਬਗੈਰ ਦਸਤਾਵੇਜ਼ਾਂ ਵਾਲੇ ਜਿਹੜੇ ਭਾਰਤੀ ਨੇ, ਉਹਨਾਂ ਨੂੰ ਨਾ ਤਾਂ ਅਪੀਲ, ਨਾ ਦਲੀਲ ਅਤੇ ਨਾ ਹੀ ਵਕੀਲ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ICC ਯਾਨੀ ਇਮੀਗ੍ਰੇਸ਼ਨ ਕਸਟਮ ਐਂਡ ਐਨਫੋਰਸਮੈਂਟ, ICE ਮਾਫ ਕਰਨਾ, ਦੀ ਜਿਹੜੀ ਟੀਮਾਂ ਨੇ, ਜਿਹਨੂੰ ICE ਵੀ ਕਹਿ ਲਿਆ ਜਾਂਦਾ, ਉਹ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਨੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਐਲ ਪਾਸੋ ਦੇ ਵਿੱਚ ਇੱਕ ਅਤੇ ਕੈਲੀਫੋਰਨੀਆ ਦੇ ਵਿੱਚ 2 ਵੇਅਰ ਹਾਊਸ ਖਰੀਦ ਕੇ ਰੱਖਿਆ ਗਿਆ ਹੈ। ਇਹਨਾਂ ਦੇ ਉੱਤੇ ਕਰੀਬ 16,500 ਕਰੋੜ ਰੁਪਏ ਖਰਚ ਵੀ ਕੀਤੇ ਗਏ ਨੇ। ਇਹਨਾਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲ ਕੇ ICE ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਕਰੀਬ 12,000 ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ। ਸਾਲ 2025 ਦੇ ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੀ ਜੂਨ 2026 ਦੇ ਵਿੱਚ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜੂਨ 2026 ਵਰ੍ਹੇ ਦੇ ਵਿੱਚ ਜੂਨ ਮਹੀਨੇ ਤੱਕ 1076 ਭਾਰਤੀਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਿਆ ਹੈ। ਉੱਥੇ ਯੂਰਪੀ ਮੁਲਕ ਹੰਗਰੀ ਦੇ ਰਾਸ਼ਟਰਪਤੀ ਤਾਮਸ ਸੁਜ਼ਲਿਓਕ ਨੇ ਦੇਸ਼ ਦੇ ਸੰਵਿਧਾਨ ਦੇ ਵਿੱਚ 17ਵੇਂ ਸੋਧ ਦੇ ਉੱਤੇ ਦਸਤਖਤ ਕਰ ਦਿੱਤੇ ਨੇ। ਇਹ ਕਾਫੀ ਅਹਿਮ ਹੈ। ਕਿਉਂ? ਕਿਉਂਕਿ ਇਸ ਸੋਧ ਦੇ ਲਾਗੂ ਹੋਣ ਦੇ ਨਾਲ ਹੀ ਉਹਨਾਂ ਦਾ ਰਾਸ਼ਟਰਪਤੀ ਕਾਰਜਕਾਲ ਆਪਣੇ ਆਪ ਖਤਮ ਹੋ ਜਾਏਗਾ। ਇੱਕ ਫੇਸਬੁੱਕ ਪੋਸਟ ਦੇ ਵਿੱਚ ਜਾਰੀ ਸੁਨੇਹੇ ਦੇ ਵਿੱਚ ਸੁਜ਼ਲਿਓਕ ਨੇ ਕਿਹਾ ਕਿ ਸੰਵਿਧਾਨ ਸੋਧ ਦੇ ਰਾਹੀਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਖਤਮ ਕਰਨਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਉਲਟ ਹੈ। ਉਹਨਾਂ ਨੇ ਇਸ ਨੂੰ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਦੀ ਇੱਕ ਗੰਭੀਰ ਉਦਾਹਰਣ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਹ ਸੋਧ ਸਿੱਧੇ ਤੌਰ ਦੇ ਉੱਤੇ ਕਾਨੂੰਨ ਦੀਆਂ ਸੰਸਥਾਵਾਂ ਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਨਵੀਂ ਵਿਵਸਥਾ ਦੇ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਸੋਧ ਦੇ ਲਾਗੂ ਹੋਣ ਤੋਂ ਅਗਲੇ ਹੀ ਦਿਨ ਖਤਮ ਹੋ ਜਾਏਗਾ। ਸੰਸਦ ਸਪੀਕਰ ਐਗਨੈਸ ਫੋਰਸਥੋਫਰ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦਾ ਫਰਜ਼ ਸੰਭਾਲਣ ਦੀ ਗੱਲ ਵੀ ਕੀਤੀ ਹੈ। ਦੱਸ ਦਈਏ ਕਿ ਫਿਰ ਸੰਸਦ ਵੱਧ ਤੋਂ ਵੱਧ 5 ਸਾਲਾਂ ਦੇ ਲਈ ਜਾਂ ਨਵਾਂ ਸੰਵਿਧਾਨ ਲਾਗੂ ਹੋਣ ਤੱਕ ਇੱਕ ਨਵਾਂ ਰਾਸ਼ਟਰਪਤੀ ਚੁਣੇਗੀ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਟੀਜ਼ਾ ਪਾਰਟੀ ਵੱਲੋਂ ਸੰਸਦ 'ਚ 2/3 ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪੀਟਰ ਮਜ਼ਾਰ ਨੇ ਰਾਸ਼ਟਰਪਤੀ ਤੇ ਹੋਰਨਾਂ ਸੰਵਿਧਾਨਕ ਸੰਸਥਾਵਾਂ ਦੇ ਮੁਖੀਆਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਹਨਾਂ ਦੋਸ਼ ਲਗਾਇਆ ਸੀ ਕਿ ਇਹ ਸੰਸਥਾਵਾਂ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਓਬਨ ਦੀ ਸਰਕਾਰ ਦੇ ਪ੍ਰਭਾਵ ਹੇਠ ਹਾਲੇ ਵੀ ਕੰਮ ਕਰ ਰਹੀਆਂ ਨੇ। ਉੱਥੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੋਧ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ। ਯੂਰੇਨੀਅਮ ਦੀ ਸੋਧ, ਯਾਨੀ ਕਿ ਯੂਰੇਨੀਅਮ ਐਨਰਿਚਮੈਂਟ, ਉਹੀ ਪ੍ਰਕਿਰਿਆ ਜਿਸ ਦੇ ਤਹਿਤ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਵੀ ਕੀਤੇ ਨੇ, ਪਰ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। ਯਾਨੀ ਕਿ ਸਾਊਦੀ ਅਰਬ ਚਾਹੇ ਤਾਂ ਪਰਮਾਣੂ ਹਥਿਆਰ ਵਿਕਸਿਤ ਵੀ ਕਰ ਸਕਦਾ ਹੈ। CNN ਦੇ ਦਸਤਾਵੇਜ਼ਾਂ ਤੋਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਦੇ ਨਾਲ ਸੰਬੰਧਿਤ ਡਰਾਫਟ ਹਾਲੇ ਵੀ ਡੋਨਾਲਡ ਟਰੰਪ ਦੇ ਹਸਤਾਖਰ ਦੀ ਉਡੀਕ ਕਰ ਰਿਹਾ। ਹਾਲਾਂਕਿ ਇਹ ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਹੈ, ਪਰ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਪ੍ਰਸਤਾਵਿਤ 1-2-3 ਅਗਰੀਮੈਂਟ ਇੱਕ ਢਾਂਚਾਬੱਧ ਸਮਝੌਤਾ ਹੈ, ਯਾਨੀ ਕਿ ਇੱਕ ਇਸ ਕਿਸਮ ਦੇ ਨਾਲ ਇੱਕ ਚੈਨਲਾਈਜ਼ ਸਮਝੌਤਾ ਹੈ, ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪ੍ਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰਨਗੇ। ਇਸ ਨੂੰ ਹਾਲੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੇ ਲਈ ਵੀ ਪੇਸ਼ ਨਹੀਂ ਕੀਤਾ ਗਿਆ। ਖ਼ਬਰਾਂ ਇਹ ਵੀ ਨੇ ਕਿ ਵੈਸਟਰਨ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਦੇ ਚੱਲਦਿਆਂ, ਮੱਧ ਪੂਰਬ 'ਚ ਚੱਲ ਰਹੇ ਟਕਰਾਅ ਦੇ ਚੱਲਦਿਆਂ ਇਸ ਸਮਝੌਤੇ ਨੂੰ ਪ੍ਰਵਾਨਗੀ ਦੇ ਲਈ ਥੋੜ੍ਹਾ ਜਿਹਾ ਹੋਰ ਡਿਲੇ ਕੀਤਾ ਜਾ ਰਿਹਾ, ਦੇਰੀ ਕੀਤੀ ਜਾ ਰਹੀ ਹੈ। ਪਰ ਅਮਰੀਕੀ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਦੇਰੀ ਇੱਕ ਕਾਰਨ ਹੋ ਸਕਦੀ ਹੈ, ਕਿਉਂਕਿ ਅਮਰੀਕੀ ਪਾਰਲੀਮੈਂਟ ਹਾਲੇ ਸਾਊਦੀ ਅਰਬ ਨੂੰ ਇੰਨੀ ਵੱਡੀ ਤਾਕਤ ਨਹੀਂ ਦੇਣਾ ਚਾਹੇਗੀ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਨਸੂਨ ਸੈਸ਼ਨ ਅੱਜ ਦੇ ਦਿਨ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਿਆ। ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਰਣਨੀਤੀਆਂ ਨੂੰ ਦੇਖਦਿਆਂ ਹੋਇਆਂ ਇਹ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਐਤਵਾਰ ਦੇ ਦਿਨ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵੀ ਬੁਲਾਈ ਗਈ ਸੀ, ਜਿਸ ਦੇ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਵਿਚਕਾਰ ਤਿੱਖੀ ਨੋਕ ਝੋਕ ਵੀ ਦੇਖਣ ਨੂੰ ਮਿਲੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਈ ਇਸ ਅਹਿਮ ਬੈਠਕ ਦੇ ਵਿੱਚ ਵਿਰੋਧੀ ਧਿਰਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਆਮ ਜਨਤਾ ਦੇ ਨਾਲ ਜੁੜੇ ਹੋਏ ਕਈ ਪੱਖ ਦੇ ਮੁੱਦਿਆਂ ਨੂੰ ਸਦਨ ਦੇ ਵਿੱਚ ਚਰਚਾ ਦੇ ਲਈ ਰੱਖਣਾ ਚਾਹੁੰਦੇ ਨੇ। ਇਸ ਬੈਠਕ ਤੋਂ ਬਾਅਦ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਮੁੱਦਿਆਂ ਦੀ ਸੂਚੀ ਵੀ ਰੱਖੀ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਨੇ। ਬੈਠਕ ਦੇ ਵਿੱਚ ਸ਼ਾਮਲ ਹੋਈ ਕਾਂਗਰਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਹੀ ਗਲਤ ਨੇ। ਸਰਕਾਰ ਸਿਰਫ ਆਪਣੇ ਬਿੱਲ ਪਾਸ ਕਰਵਾਉਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ, ਜਦਕਿ ਦੇਸ਼ ਦੇ ਸਾਹਮਣੇ ਕਈ ਅਹਿਮ ਨਾਜ਼ੁਕ ਮੁੱਦੇ ਇਸ ਵਕਤ ਲਟਕੇ ਪਏ ਨੇ। ਅਯੋਧਿਆ ਦੇ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਇੱਕ ਬਹੁਤ ਗੰਭੀਰ ਮਸਲਾ ਹੈ। ਨੀਟ ਪੇਪਰ ਦੇ ਵਿੱਚ ਲੀਕ ਦਾ ਮਸਲਾ ਗੰਭੀਰ ਹੈ। ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ ਬੋਝ ਗੰਭੀਰ ਹੈ। ਨੀਟ ਪੇਪਰ ਦਾ ਨਾਂ ਲਏ ਬਗੈਰ ਉਹਨਾਂ ਨੇ ਵਿਦਿਆਰਥੀਆਂ ਦੇ ਦੇਸ਼ ਪੱਧਰੀ ਰੋਸ ਵਿਖਾਵਿਆਂ ਦਾ ਜ਼ਿਕਰ ਵੀ ਕੀਤਾ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ, ਉਸ ਦਾ ਅਧਿਕਾਰਕ ਤੌਰ ਦੇ ਉੱਤੇ ਕੋਈ ਸਮਰਥਨ ਨਹੀਂ ਕੀਤਾ ਗਿਆ ਹੈ। ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਵਿੱਚ ਵੱਡੀ ਤਾਦਾਦ 'ਚ ਲੋਕ ਜੁਟਣਾ ਸ਼ੁਰੂ ਹੋ ਗਏ ਨੇ, ਖ਼ਬਰਾਂ ਜਿਸ ਵਕਤ ਲਾਈਵ ਪੜ੍ਹੀਆਂ ਜਾ ਰਹੀਆਂ ਨੇ। ਹਾਲਾਂਕਿ ਦਿੱਲੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਪਾਰਲੀਮੈਂਟ ਤੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਾਰਚ ਕਰਨਗੇ। ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਕਿ ਜ਼ੋਰਦਾਰ ਮੀਂਹ ਤੇ ਭਾਰੀ ਸੁਰੱਖਿਆ ਦੇ ਦਰਮਿਆਨ ਅੱਜ ਕਾਕਰੋਚਿਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ। ਜੰਤਰ ਮੰਤਰ ਤੋਂ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਇਸ ਦਰਮਿਆਨ ਜੰਤਰ ਮੰਤਰ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਈਸਾ ਦੇ ਤਿੰਨ ਮੈਂਬਰਾਂ ਨੇਹਾ, ਅਮੀਨ ਤੇ ਮਨੀਸ਼ ਤਿੰਨਾਂ ਨੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਦੇ ਦਿਨ ਖਤਮ ਕਰ ਦਿੱਤਾ। ਵਿਦਿਆਰਥੀਆਂ ਦੇ ਸੰਗਠਨ ਦੀ ਤਰਫ ਤੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਆਈਸਾ ਦੇ ਮੁਤਾਬਕ ਭੁੱਖ ਹੜਤਾਲ ਖਤਮ ਕਰਨ ਦੇ ਲਈ ਸੰਸਦ ਮੈਂਬਰ ਮਨੋਜ ਝਾ, ਰਾਜਾ ਰਾਮ ਸਿੰਘ ਤੇ ਅਮਰਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਹੁੰਚਿਆ ਸੀ। ਇਸ ਤੋਂ ਇਲਾਵਾ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ, ਅਦਾਕਾਰ ਪ੍ਰਕਾਸ਼ ਰਾਜ, ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ। MP ਮਨੋਜ ਝਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਜਵਾਬ ਦੇਣ ਦੇ ਲਈ ਮਜਬੂਰ ਕੀਤਾ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਬੇਸ਼ੱਕ ਨਵੀਂ ਪੀੜ੍ਹੀ ਦੇ ਲਈ ਬਿਹਤਰ ਰਸਤਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਰਹੀ, ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅੱਗੇ ਦੀ ਰਾਹ ਦਿਖਾ ਦਿੱਤੀ ਹੈ। ਆਈਸਾ ਨਾਮ ਦੀ ਇਸ ਸੰਸਥਾ ਯਾਨੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੁਤਾਬਕ 23 ਦਿਨਾਂ ਦੀ ਭੁੱਖ ਹੜਤਾਲ ਦੇ ਦਰਮਿਆਨ ਵਿਦਿਆਰਥੀਆਂ ਦੇ ਸਰੀਰ ਦੇ ਵਜ਼ਨ 'ਚ 12% ਤੱਕ ਦੀ ਕਮੀ ਹੋਈ ਸੀ। ਉਹਨਾਂ ਦੇ ਬਲੱਡ ਸ਼ੂਗਰ ਲੈਵਲ ਵੀ ਕਾਫੀ ਜ਼ਿਆਦਾ ਡਿੱਗ ਪਏ ਸੀ ਔਰ ਉਹਨਾਂ ਦੀ ਸਿਹਤ ਦੇ ਉੱਤੇ ਇਸ ਦੇ ਗੰਭੀਰ ਪ੍ਰਭਾਵ ਪਏ ਨੇ। ਉੱਥੇ ਹੀ ਐਸੇ ਦਰਮਿਆਨ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਤਰ ਮੰਤਰ ਦੇ ਹੋਏ ਇਹ ਪ੍ਰਦਰਸ਼ਨ ਦੇ ਦਰਮਿਆਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ। ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੀ ਸ਼ਰਤ ਨੂੰ ਜਨਤਕ ਕਰਦਿਆਂ ਕਿਹਾ ਹੈ ਕਿ ਕੁਝ ਖਾਸ ਸਥਿਤੀਆਂ ਦੇ ਵਿੱਚ, ਕੁਝ ਖਾਸ ਹਾਲਾਤਾਂ ਦੇ ਵਿੱਚ ਉਹ ਇਸ ਹੜਤਾਲ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸੁਨੇਹਾ ਜਾਰੀ ਕਰਕੇ ਲਿਖਿਆ ਕਿ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਨੇ ਉਹ। ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਦੇ ਲਈ ਬੈਠੇ ਸੀ, ਪਰ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ 18 ਜੁਲਾਈ ਨੂੰ ਜ਼ਬਰਦਸਤੀ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਨ੍ਹਾਂ ਦਾ ਇਲਾਜ ਹਾਲੇ ਵੀ ਕੀਤਾ ਜਾ ਰਿਹਾ। ਸੋਨਮ ਵਾਂਗਚੁਕ ਨੇ ਕਿਹਾ ਕਿ ਉਦੋਂ ਤੱਕ ਆਪਣੇ ਭੁੱਖ ਹੜਤਾਲ ਨਹੀਂ ਤੋੜਨਗੇ ਜਦੋਂ 3 ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਹੋ ਜਾਂਦੀ। ਵਾਂਗਚੁਕ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਵਿਵਸਥਾ ਦੀਆਂ ਜਿਹੜੀਆਂ ਅਸਫਲਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਚੁੱਕੇ, ਨਹੀਂ ਤੇ ਫਿਰ ਪਾਰਲੀਮੈਂਟੇਰੀਅਨਸ ਉਹਨਾਂ ਨੂੰ ਇਸ ਗੱਲ ਦੇ ਲਈ ਯਕੀਨ ਦਿਲਵਾਣ ਕਿ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਏਗਾ, ਨਹੀਂ ਤੇ ਉਹ ਆਪਣੀ ਭੁੱਖ ਹੜਤਾਲ 20 ਜੁਲਾਈ ਨੂੰ ਹੀ ਖਤਮ ਕਰ ਦੇਣਗੇ। ਪਰ ਜੇਕਰ ਉਹਨਾਂ ਦੀ ਭੁੱਖ ਹੜਤਾਲ ਖਤਮ ਨਾ ਹੋਈ ਤੇ ਡਾਕਟਰਾਂ ਦੀ ਤਰਫ ਤੋਂ ਪਹਿਲਾਂ ਹੀ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਹਨਾਂ ਦੇ ਲਈ, ਉਹਨਾਂ ਦੀ ਸਿਹਤ ਦੇ ਲਈ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਸੋਨਮ ਵਾਂਗਚੁਕ ਦੀ ਪਤਨੀ ਵੀ ਇਹ ਕਹਿ ਚੁੱਕੇ ਨੇ ਕਿ ਉਹ ਭੁੱਖ ਹੜਤਾਲ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਂਗਚੁਕ ਨੇ ਐਕਸ ਹੈਂਡਲ ਤੋਂ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਕਿ ਨਹੀਂ, ਪਹਿਲਾਂ ਇਹ ਸ਼ਰਤਾਂ ਜਿਹੜੀਆਂ ਨੇ ਇਹ MPs ਤੱਕ ਪਹੁੰਚਾ ਦਿੱਤੀਆਂ ਜਾਣ। ਚਲੋ, ਸੰਸਦ ਮਾਰਚ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਦੇ ਦਿਨ ਉੱਥੇ ਜੁਟੇ ਹੋਏ ਨੇ। ਇਸ ਬਾਬਤ ਹਲੇ ਤਾਜ਼ਾ ਖਬਰਾਂ ਸਾਹਮਣੇ ਨਹੀਂ ਆਈਆਂ ਨੇ, ਪਰ ਜੋ ਵੀ ਖਬਰਾਂ ਹੋਣਗੀਆਂ ਜਾਂ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦੇਵਾਂਗੇ, ਕਿਉਂਕਿ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਸਮੇਂ ਦਾ ਫਰਕ ਹੋਣ ਦੇ ਚੱਲਦਿਆਂ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਸੀ ਆ ਸਕੀਆਂ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪੌਲਿਨ ਹੈਨਸਨ ਦਾ ਵਿਦੇਸ਼ ਦੌਰਾ। ਵੈਸੇ ਤਾਂ ਪੌਲਿਨ ਹੈਨਸਨ ਕੋਈ ਐਸਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਨਹੀਂ ਰੱਖਦੇ ਨੇ, ਨਾ ਤਾਂ ਉਹ ਕੈਬਨਿਟ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਨਾਲ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੋਵੇ। ਪਰ ਬਾਵਜੂਦ ਇਸ ਦੇ ਪੌਲਿਨ ਹੈਨਸਨ ਦੇ ਯੂਰਪ ਦੌਰੇ ਦੇ ਉੱਤੇ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ, ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਲੈ ਕੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਜਿਹੜੀ ਖੁੱਲ੍ਹ ਕੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੋਡਕਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦੇ ਉੱਤੇ ਇਤਰਾਜ਼ ਹੋ ਰਹੇ ਨੇ। ਹਾਲਾਂਕਿ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਯਾਨੀ ਕਿ ਸਰਦ ਰੁੱਤ ਸੈਸ਼ਨ ਦਾ ਹਾਲ ਫਿਲਹਾਲ ਬ੍ਰੇਕ ਚੱਲ ਰਹੀ ਹੈ, ਇਸ ਕਰਕੇ ਜ਼ਿਆਦਾਤਰ MPs ਵਿਹਲੇ ਹੀ ਨੇ ਜਿਹੜੇ ਫੈਡਰਲ MP ਨੇ। ਪਰ ਡੋਲਚੀ ਗਵਾਨਾ ਦੇ ਸ਼ੋਅ ਦੇ ਉੱਤੇ ਜੀਨਾ ਰਾਈਨਹਾਰਡ ਦੇ ਨਾਲ ਅਲੱਗ ਅਲੱਗ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਦੇ ਪੀਂਦਿਆਂ ਹੋਇਆਂ, ਵੈਸੇ ਤਾਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਨੇ, ਨਾ ਹੀ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਉਹਨਾਂ ਨੂੰ ਨਸ਼ਰ ਕੀਤਾ ਜਾ ਰਿਹਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਤਸਵੀਰਾਂ ਚੱਲ

ਉਹ ਕੋਈ ਬਹੁਤਾ ਵਧੀਆ ਉਹਨੂੰ ਨਹੀਂ ਮੰਨਿਆ ਜਾ ਸਕਦਾ, ਉਸਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਸਾਡੀਆਂ ਸਾਰਿਆਂ ਦੀਆਂ ਤਰਜੀਹਾਂ ਇਹੀ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਹਮੇਸ਼ਾ ਬਰਕਰਾਰ ਰੱਖੀਏ। ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਉੱਤੇ ਕੁਝ ਟਿੱਪਣੀਆਂ ਕਸੀਆਂ। ਉਹਨਾਂ ਨੇ ਕਿਹਾ ਕਿ ਪੌਲਿਨ ਹੈਨਸਨ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਵਿਅਕਤੀ ਦਾ ਸ਼ੋਅ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਉਹ ਕਿਵੇਂ ਚਲਾਉਣਗੇ, ਸਰਕਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਫਿੱਟ ਬੈਠਣਗੇ, ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਪੌਲਿਨ ਹੈਨਸਨ ਜਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਮਸਲੇ ਦੇ ਉੱਤੇ ਕਿ ਉਹ ਵਾਪਸ ਇਸ ਨੂੰ ਉਭਾਰ ਰਹੇ ਨੇ। ਸਵੇਰ ਵੇਲੇ ਤੁਹਾਡੇ ਨਾਲ ਖ਼ਬਰਾਂ 'ਚ ਸਾਂਝ ਪਾਈ ਸੀ ਕਿ ਐਮ ਪੀ ਬਾਨਵੀ ਜੋਇਸ ਨੇ ਵੀ ਕਿਹਾ ਕਿ ਪੌਲਿਨ ਹੈਨਸਨ ਦਾ ਇਸ ਕਿਸਮ ਦਾ ਕੋਈ ਮਕਸਦ ਨਹੀਂ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਮੁੜ ਤੋਂ ਲਿਆਂਦੀ ਜਾਵੇ। ਹੁਣ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਵੀ ਇਸ ਬਹਿਸ ਦੇ ਵਿੱਚ ਕੁੱਦ ਪਈ ਨੇ। ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਅਕਸਰ ਸ਼ਬਦਾਂ ਦੀ ਘਾਟ ਦੇ ਚੱਲਦਿਆਂ ਹੋਇਆਂ ਗਲਤ ਸਮਝ ਲਿਆ ਜਾਂਦਾ ਹੈ। ਉਹ ਇਸ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕਹੀ ਜਿਹਨੂੰ ਜਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਪਸਾਰਿਆ ਜਾ ਰਿਹਾ। ਮੈਂ ਜਾਣਦੀ ਹਾਂ ਕਿ ਪੌਲਿਨ ਕੌਣ ਹੈ, ਮੇਰੀ ਮਾਂ ਹੈ ਅਤੇ ਉਹਨਾਂ ਦੀ ਇਸ ਕਿਸਮ ਦੀ ਇੰਟੈਂਸ਼ਨ ਕਦੇ ਵੀ ਨਹੀਂ ਹੋਏਗੀ। ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਸੰਭਾਵਨਾ ਦੇ ਤਹਿਤ ਉਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਫਿਰ ਤੋਂ ਲਿਆਉਣ ਦੇ ਲਈ ਹੱਕਦਾਰ ਨਹੀਂ ਹੋਣਗੇ। ਉਹਨਾਂ ਨੇ ਕਦੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ। ਸੋ ਅਜਿਹੇ ਦੇ ਵਿੱਚ ਉਹ ਇਸ ਗੱਲ ਦੇ ਲਈ ਵੀ ਕਿਉਂ ਮਾਫ਼ੀ ਮੰਗਣ ਕਿ ਉਹ ਵਾਈਟ ਨੇ, ਵਾਈਟ ਹੋਣਾ ਕੋਈ ਗੁਨਾਹ ਨਹੀਂ ਹੈ। ਉੱਥੇ ਹੀ ਵੈਸਟਰਨ ਸਿਡਨੀ ਦਾ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਜਾਂ ਬਣ ਚੁੱਕਿਆ, ਇਸ ਦੇ ਨਾਲ ਜੁੜੀ ਇੱਕ ਖਬਰ ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ NSW ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ 1.4 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦੇ ਵਿੱਚ ਜਿਹੜੀ ਇੱਕ ਸੜਕ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ। ਲਿਵਰਪੂਲ ਸਿਟੀ ਕੌਂਸਲ ਦੀ ਤਰਫ ਤੋਂ ਵੀ ਹੁਣ NSW ਸਰਕਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਸੋਚਣ ਦੇ ਲਈ ਕਿਹਾ ਗਿਆ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਚੱਲਦਿਆਂ ਬਹੁਤ ਸਾਰੀਆਂ ਖਾਮੀਆਂ ਆ ਸਕਦੀਆਂ ਨੇ ਔਰ ਇਸ ਦਾ ਬਦਲਵਾਂ ਵਿਕਲਪ ਵੀ ਸਰਕਾਰ ਦੇ ਕੋਲ ਮੌਜੂਦ ਹੈ। ਸਰਕਾਰ ਨੂੰ ਬਦਲਵੇਂ ਵਿਕਲਪਾਂ ਦੇ ਉੱਤੇ ਸੋਚਣਾ ਚਾਹੀਦਾ। ਲਿਵਰਪੂਲ ਸਿਟੀ ਕੌਂਸਲ ਨੇ 15th Avenue ਦੇ ਜਿਹੜਾ ਇਸ ਨਵੇਂ ਏਅਰਪੋਰਟ ਤੋਂ ਸ਼ੁਰੂ ਕਰਕੇ ਬਣਾਉਣ ਦਾ ਇੱਕ ਪ੍ਰੋਜੈਕਟ ਹੈ, ਇਸ ਨੂੰ ਇੱਕ ਭਾਰੀ ਭਰਕਮ ਇੱਕ ਵਿਅਸਤ ਸੜਕ ਬਣ ਜਾਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਸੜਕ ਇਹ ਕਾਫ਼ੀ ਵਿਅਸਤ ਹੈ, ਇੱਥੋਂ ਜੇਕਰ ਨਿਕਲਦੀ ਹੈ ਅਤੇ ਇਸ ਦਾ ਬੋਝ ਜਿਹੜਾ ਲਿਵਰਪੂਲ ਕੌਂਸਲ ਦੇ ਉੱਤੇ ਪਏਗਾ। ਸਰਕਾਰ ਨੂੰ ਅਸੀਂ ਇੱਕ ਬਦਲਵਾਂ ਵਿਕਲਪ ਸੋਚਣ ਦੀ ਸਲਾਹ ਦਿੰਦੇ ਹਾਂ। ਉੱਥੇ NSW ਦਾ ਇੱਕ ਹੋਰ ਖੇਤਰੀ ਇਲਾਕਾ ਲਿਥਗੋ, ਜਿਸ ਦੇ ਲਈ 1.25 ਮਿਲੀਅਨ ਡਾਲਰ ਖਰਚ ਕੇ NSW ਸਰਕਾਰ ਜਿਹੜਾ ਪਬਲਿਕ ਸੇਫਟੀ ਦੇ ਲਈ ਕੰਮ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ NSW ਦੇ ਵਿੱਚ ਪਬਲਿਕ ਸੇਫਟੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਸੇਫਟੀ ਦਾ ਸਵਾਲ ਉੱਠਣ ਲੱਗ ਪੈਂਦਾ। ਲਿਥਗੋ ਸਿਟੀ ਕੌਂਸਲ ਨੇ ਫਿਲਹਾਲ 2 ਪ੍ਰੋਗਰਾਮ ਜਿਹੜੇ ਨੇ ਸਰਕਾਰ ਦੀ ਮਦਦ ਦੇ ਨਾਲ ਸ਼ੁਰੂ ਕਰਨੇ ਨੇ। ਇਸ ਦੇ ਵਿੱਚ ਇੱਕ ਪੈਕੇਜ ਸੇਫਰ ਸਿਟੀ ਪੈਕੇਜ ਹੋਏਗਾ ਜਿਸ ਦੇ ਉੱਤੇ 1 ਮਿਲੀਅਨ ਡਾਲਰ ਖਰਚੇ ਜਾਣਗੇ NSW ਸਰਕਾਰ ਦੀ ਤਰਫ ਤੋਂ। ਪਰਮਿਟ ਪਲੱਗ ਪਲੇ ਪ੍ਰੋਗਰਾਮ ਦੇ ਤਹਿਤ ਵਧੇਰੇ ਕੈਮਰਾਜ ਲਗਾਉਣੇ, ਵਧੇਰੇ ਸੜਕਾਂ ਨੂੰ ਸੁਰੱਖਿਅਤ ਬਣਾਉਣਾ, ਇਸ ਕਿਸਮ ਦੇ ਪ੍ਰੋਗਰਾਮ ਲਿਥਗੋ ਸਿਟੀ ਸੈਂਟਰ ਦੇ ਲਈ ਦਿੱਤੇ ਜਾ ਰਹੇ ਨੇ। ਉੱਥੇ ਆਖਰਕਾਰ 1098 ਦਿਨਾਂ ਦੇ ਬਾਅਦ ਵਿਕਟੋਰੀਆ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ ਜਿਸ ਮਾਮਲੇ ਨੂੰ ਲੈ ਕੇ ਪਿਛਲੇ ਪ੍ਰੀਮੀਅਰ ਵਿਕਟੋਰੀਆ ਦੇ ਡੈਨੀਅਲ ਐਂਡਰਿਊਜ਼ ਨੂੰ ਭੰਡਿਆ ਜਾ ਰਿਹਾ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜੀਆਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਉਹਦਾ ਫੈਸਲਾ ਉਸ ਵਕਤ ਇਨਕਾਰ ਕਰਕੇ ਜਾਂ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਲੈ ਕੇ ਸਰਕਾਰ ਨੇ ਉਸ ਵਕਤ ਚੰਗਾ ਕੀਤਾ, ਪਰ ਇਸ ਦੇ ਕੁਝ ਦੁਰਗਾਮੀ ਪ੍ਰਭਾਵ ਜ਼ਰੂਰ ਹੋਏ ਨੇ। ਉਹਨਾਂ ਕਿਹਾ ਕਿ 200 ਮਿਲੀਅਨ ਡਾਲਰ ਖਰਚ ਕਰਕੇ ਵਿਕਟੋਰੀਆ ਨੇ ਇਹਨਾਂ ਖੇਡਾਂ ਨੂੰ ਹੋਸਟ ਕਰਨਾ ਸੀ, ਪਰ ਇਹ ਸਿਰਫ ਇੰਨੇ ਖਰਚ ਦੀ ਗੱਲ ਨਹੀਂ ਸੀ। ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਨਫਰਾਸਟ੍ਰਕਚਰ ਬਿਹਤਰ ਹੋਣਾ ਸੀ, ਟੂਰਿਜ਼ਮ ਬਿਹਤਰ ਹੋਣਾ ਸੀ, ਪਰ ਵਿਕਟੋਰੀਆ ਸੂਬੇ ਦੇ ਸਿਰ ਦੇ ਉੱਤੇ ਇੱਕ ਨਵਾਂ ਵਿੱਤੀ ਬੋਝ ਵੀ ਪੈਣਾ ਸੀ। ਇਸ ਦੇ ਲਈ ਫਿਲਹਾਲ ਜਿੰਨੇ ਲੋਕ ਨਿਰਾਸ਼ ਹੋਏ ਨੇ ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਫੀਫਾ ਵਰਲਡ ਕੱਪ ਦੇ ਵਿੱਚ ਸਪੇਨ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਦਾ ਰੋਣਾ ਜਿਹੜਾ ਉਹ ਇਸ ਵਕਤ ਸੋਸ਼ਲ ਮੀਡੀਆ

0: ਦੇ ਉੱਤੇ ਚੱਲ ਰਿਹਾ। ਦੱਸ ਦਈਏ ਕਿ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਦੂਸਰੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਇਸ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਨੇ ਕਾਫੀ ਭਾਵੁਕ ਵੀ ਦਿਖਾਈ ਦਿੱਤੇ। ਕਈ ਵਾਰ ਉਹ ਇਸ ਪ੍ਰੈਸ ਕਾਨਫਰੰਸ 'ਚ ਰੋਏ ਅਤੇ ਮਾਫ਼ੀ ਮੰਗਦੇ ਹੋਏ ਫਿਰ ਇੱਥੋਂ ਉੱਠ ਕੇ ਚਲੇ ਗਏ। ਦਰਅਸਲ ਫੀਫਾ ਵਰਲਡ ਕੱਪ 2026 'ਚ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਔਰ ਯੂਰਪੀ ਚੈਂਪੀਅਨ ਹੋਣ ਦੇ ਨਾਲ ਨਾਲ ਮੌਜੂਦਾ ਵਰਲਡ ਚੈਂਪੀਅਨ ਅਰਜਨਟੀਨਾ ਦੀ ਤੁਲਨਾ ਦੇ ਵਿੱਚ ਬਿਹਤਰ ਮੌਕੇ ਵੀ ਲਏ ਔਰ ਬਿਹਤਰ ਖੇਡ ਦਾ ਮੁਜ਼ਾਹਰਾ ਵੀ ਕੀਤਾ। ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਦਾ ਕੰਟਰੈਕਟ ਦਸੰਬਰ ਮਹੀਨੇ 'ਚ ਖਤਮ ਹੋ ਰਿਹਾ। ਉਹਨਾਂ ਕਿਹਾ ਕਿ ਇਸ ਬਾਰੇ ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਦੇ ਨਾਲ ਉਹ ਗੱਲਬਾਤ ਕਰਨਗੇ ਕਿ ਮੈਂ ਆਪਣਾ ਕੰਟਰੈਕਟ ਪੂਰਾ ਕਰਾਂਗਾ ਜਾਂ ਮੈਨੂੰ ਇਸ ਦੀ ਲੋੜ ਨਹੀਂ ਹੈ। ਅਜਿਹਾ ਕਹਿੰਦੇ ਹੀ ਉਹ ਇੱਥੋਂ ਉੱਠ ਕੇ ਚਲੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
5: ਰੇਡੀਓ ਹਾਂਜੀ 1674 ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ। ਸਮੇਂ ਦਰ ਸਮੇਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕੁਛ ਪ੍ਰੋਫੈਸ਼ਨਲਸ ਦੇ ਨਾਲ ਗੱਲਬਾਤ ਤੁਹਾਡੀ ਕਰਾਈਏ। ਉਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਚਾਹੇ ਅਣਚਾਹੇ ਸਾਨੂੰ ਆਣ ਘੇਰਦੀਆਂ ਨੇ, ਅਤੇ ਉਸ ਸੰਬੰਧ ਦੇ ਵਿੱਚ ਜੇਕਰ ਆਪਾਂ ਪਹਿਲਾਂ ਨੌਲੇਜ ਰੱਖਦੇ ਹੋਈਏ ਤੇ ਸਾਨੂੰ ਇੰਨਾ ਭਾਰ ਨਹੀਂ ਮਹਿਸੂਸ ਹੁੰਦਾ, ਇੰਨੀ ਭੱਜ ਨੱਠ ਨਹੀਂ ਹੁੰਦੀ ਸਾਡੇ ਕੋਲ। ਹਲਕੀ ਫੁਲਕੀ ਜਿਹੜੀ ਮੁੱਢਲੀ ਜਾਣਕਾਰੀ ਜ਼ਰੂਰ ਹੁੰਦੀ ਆ। ਵੈਸੇ ਤਾਂ ਕਹਿੰਦੇ ਕਿ ਰੱਬ ਨਾ ਕਰੇ ਇੱਦਾਂ ਦੀਆਂ ਕਿਸੇ ਚੀਜ਼ਾਂ ਦੇ ਵਿੱਚ ਸਾਨੂੰ ਪਸਾਵੇ, ਕਿਉਂਕਿ ਅੱਜ ਆਪਾਂ ਗੱਲ ਕਰਨੀ, ਆਪਾਂ ਅਦਾਲਤਾਂ ਬਾਰੇ ਗੱਲ ਕਰਨੀ, ਆਪਾਂ ਵਕੀਲਾਂ ਬਾਰੇ। ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਾਨੂੰ, ਤੁਸੀਂ ਆਪ ਨਾ ਚਾਹੋ ਪਰ ਕਿਸੇ ਦਾ ਤੁਹਾਨੂੰ ਉਸ ਮਸਲੇ ਦੇ ਵਿੱਚ ਧੂ ਲੈਣਾ ਜਾਂ ਫਿਰ ਇੱਦਾਂ ਦੀ ਕੋਈ ਵਿਪਤਾ ਪੈ ਜਾਣੀ। ਸੋ ਉਸ ਸੰਬੰਧ ਦੇ ਵਿੱਚ ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਲੜੀਵਾਰ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰੀਏ, ਜਿਹਦੇ ਵਿੱਚ ਸਾਰੇ ਹੀ ਲਗਭਗ ਉਹ ਮਸਲੇ ਜਿਹੜੇ ਸਾਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ, ਉਸ ਸੰਬੰਧ ਦੇ ਵਿੱਚ ਸਾਡੀ ਚਰਚਾ ਚੱਲਦੀ ਰਹੂਗੀ। ਸੋ ਅੱਜ ਦੇ ਦਿਨ ਇਸ ਲੜੀ ਦੀ ਸ਼ੁਰੂਆਤ ਆਪਾਂ ਕਰਾਂਗੇ, ਬੇਸਿਕ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇੱਥੋਂ ਦਾ ਲਾਅ ਸਿਸਟਮ ਹੈ ਕੀ ਅਤੇ ਹੋਰ ਕੁਛ ਜ਼ਰੂਰੀ ਤੁਹਾਡੇ ਲਈ ਗੱਲਾਂ ਬਾਤਾਂ। ਸੋ ਅਗਲੀ ਗੱਲਬਾਤ ਜਿਹੜੀ ਆ ਉਹ ਧਿਆਨ ਦੇ ਨਾਲ ਸੁਣਿਓ। ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਟਾਈਮ ਬਾਂਸਲ ਲੋਇਸ ਤੋਂ ਸਾਡੇ ਨਾਲ ਅਜੇ ਬਾਂਸਲ ਜੀ ਪਹੁੰਚੇ ਨੇ। ਇਸ ਤੋਂ ਪਹਿਲਾਂ ਤੱਕ ਲੰਮਾ ਸਮਾਂ ਇਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ, ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ, ਪਰ ਹੁਣ ਵਕਾਲਤ ਦੀ ਦੁਨੀਆ ਦੇ ਵਿੱਚ ਆ ਗਏ ਨੇ ਅਤੇ ਅੱਜ ਆਪਾਂ ਇਹਨਾਂ ਕੋਲੋਂ ਇਹ ਵਾਲੀ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਂਸਲ ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ ਵੇੜੇ।
6: ਧੰਨਵਾਦ।
5: ਕੀ ਹਾਲ ਚਾਲ, ਠੀਕ ਠਾਕ?
6: ਬਹੁਤ ਵਧੀਆ।
5: ਉਹ ਫਰਕ ਲੱਗਦਾ ਮਤਲਬ ਇਮੀਗ੍ਰੇਸ਼ਨ ਤੋਂ ਬਾਅਦ ਜਦੋਂ ਆਪਾਂ ਲਾਇਰ ਬਣ ਕੇ ਕੋਈ ਮਹਿਸੂਸ ਹੁੰਦਾ ਫਰਕ?
6: ਬਿਲਕੁਲ ਫਰਕ ਲੱਗਦਾ ਜੀ, ਇਮੀਗ੍ਰੇਸ਼ਨ ਤੋਂ ਬਾਅਦ ਲਾਇਰ ਬਣ ਕੇ ਲੱਗਦਾ ਵੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਬਲ, ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮ ਹੋ ਕੇ ਕੰਮ ਕਰਨਾ ਪੈਣਾ।
5: ਅੱਛਾ, ਵਾਕਈ ਵਕੀਲ ਮਤਲਬ ਇੰਨੇ ਪ੍ਰੋਫੈਸ਼ਨ ਨਰਮ ਚੱਲ ਜਾਂਦਾ ਵੈ?
6: ਦੇਖੋ ਬਾਕੀ ਤਾਂ ਥੋੜ੍ਹੀ ਚੋਇਸ ਹੈ ਜੀ, ਬਟ ਨਰਮ ਚੱਲਣਾ ਦਾ ਕਾਇੰਡ ਆਫ ਕਲਾਇੰਟਸ ਯੂ ਡੀਲ ਵਿਦ, ਕਿਉਂਕਿ ਜਿਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਨੇ। ਹੁਣ ਤੱਕ ਅਸੀਂ ਡੀਲ ਕਰਦੇ ਸੀਗੇ ਇਮੀਗ੍ਰੇਸ਼ਨ ਦੇ ਮਸਲੇ ਸੀਗੇ, ਚਲੋ ਇੱਕ ਵਿਨ ਵਿਨ ਸਿਚੁਏਸ਼ਨ ਹੁੰਦੀ ਸੀਗੀ, ਪਰ ਹੁਣ ਜਿਸ ਤਰ੍ਹਾਂ ਦੇ ਮਸਲੇ ਨਾਲ ਡੀਲ ਕਰਦਾ, ਜਿਸ ਤਰ੍ਹਾਂ ਦੇ ਕਲਾਇੰਟਾਂ ਨਾਲ ਤੁਸੀਂ ਡੀਲ ਕਰਦੇ ਹੋ ਅਤੇ ਜਿਸ ਤਰ੍ਹਾਂ ਦੀ ਸਿਚੁਏਸ਼ਨਾਂ 'ਚੋਂ ਲੰਘ ਰਹੇ ਨੇ, ਤਾਂ ਮੇਰੇ ਖਿਆਲ ਨਾਲ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਠਰਮੇ ਦੇ, ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮੀ ਦੀ ਉਹ ਹੈ, ਕਿਉਂਕਿ ਲਾਅ ਦੇ ਵਿੱਚ ਕੁਛ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ। ਜਿਵੇਂ ਕਿ ਪਹਿਲਾਂ ਵੀ ਗੱਲ ਕਰ ਰਹੇ ਸੀ, ਜਿਵੇਂ ਤੁਹਾਡੇ ਕੁਛ ਕੁ ਸਵਾਲ ਸੀ, ਤਾਂ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਲਈ ਆਨਸਰ ਦੇਣੇ ਫਟਾਫਟ ਹੁੰਦੇ ਸੀ, ਹਾਂਜੀ ਇੱਦਾਂ ਕਰ ਲਓ ਤਾਂ ਇੱਦਾਂ ਹੋ ਜੂ, ਪਰ ਲਾਅ ਦੇ ਵਿੱਚ ਉਸ ਤਰ੍ਹਾਂ ਸਟੇਟ ਫਾਰਵਰਡ ਆਨਸਰ ਨਹੀਂ ਹੁੰਦੇ, ਉਹਦੇ ਵਿੱਚ ਕੋਈ ਫਾਈਨ ਲਾਈਨ ਨਹੀਂ ਹੁੰਦੀ ਵੀ ਹਾਂਜੀ ਇਹ ਲਾਈਨ 'ਤੇ ਇੱਧਰ ਤਾਂ ਜਿੱਤ ਗਏ ਉੱਧਰ ਤਾਂ ਹਾਰ ਗਏ। ਉਹਦੇ 'ਚ ਕਈ ਵਾਰ ਜਿਹੜੀ ਕਿ ਬਾਹਰੋਂ ਲੱਗਦਾ ਵੀ ਹਾਰੀ ਹੋਈ ਚੀਜ਼ ਆ, ਉਹ ਕਈ ਵਾਰ ਜਿੱਤ ਹੁੰਦੀ ਹੈ, ਅਤੇ ਕਈ ਵਾਰ ਜਿਹੜੀ ਲੱਗਦੀ ਵੀ ਜਿੱਤ ਗਏ ਤਾਂ ਉਹ ਚੀਜ਼ ਹਾਰ ਹੁੰਦੀ ਹੈ।
5: ਸੋ ਇਹ ਹੌਲੀ ਹੌਲੀ ਉਹ ਚੀਜ਼ਾਂ ਤਜਰਬੇ ਨਾਲ, ਵੈਸੇ ਸਾਰੀ ਉਮਰ ਕਹਿੰਦੇ ਬੰਦਾ ਸਿੱਖਦਾ। अच्छा मेरे इस तो पहला कि आप अगली गलबात वाल वधीए मेरे खुद की एक जिज्ञासा भी इतों के सिस्टम नू समझा जाए कि क्योंकि इंडिया बारे आप थोड़ा बहुत जानते हैं हालांकि उतों बारे भी नहीं सारा जानते होवांगे जिहदा वाह पै गया वह जानता होगा तो इतने भी जो वाह वास्ता चलो जो बंदा इतने रहा ना हूँ मैं भी लम्मा समा हो गया तो गाए बगाए थोड़ा बहुत वाह वास्ता जो पै ही जाता पर फिर भी मैं लगता भी आए दिन कुछ ना कुछ नवा सुन मिलता
6: बिल्कुल
5: पर अज ते को लाहा लें थोड़ा जहा बरीकी जानने की कोशिश करते हैं इतों के सिस्टम न सब तो पहला तो जे आप वकील ही वेखीए तो वकील ਕਿੰਨੀ ਕੁ ਕਿਸਮ ਦੇ ਨੇ ਇੱਕ ਕਹਿ ਦਿੰਦੇ ਨੇ ਵੀ ਇਹ ਪ੍ਰਿੰਸੀਪਲ ਲੋਇਰ ਆ ਤੇ ਕਈ ਕਹਿ ਦਿੰਦੇ ਨੇ ਵੀ ਇਹ ਲੋਇਰ ਆ ਇੱਕ ਬ੍ਰਿਸਟਰ ਦਾ ਵੀ ਰੌਲਾ ਪੈਂਦਾ ਕਹਿੰਦੇ ਫੀਸ ਜ਼ਿਆਦਾ ਲੈਂਦਾ ਵਾ ਤੇ ਕੋਰਟ 'ਚ ਇਹੋ ਹੀ ਜਾ ਸਕਦਾ
6: ਹਾਂਜੀ
5: ਹਾਂਜੀ ਕਿੰਨੀਆਂ ਕੁ ਕੈਟੇਗਰੀਆਂ ਨੇ ਤੇ ਕਿੱਦਾਂ ਕਿੱਦਾਂ
6: ਹਾਂਜੀ ਬਿਲਕੁਲ ਦੇਖੋ ਜਦੋਂ ਵੀ ਕੋਈ ਲਾਅ ਗ੍ਰੈਜੂਏਟ ਹੁੰਦਾ ਜੀ ਜਦੋਂ 3 ਜਾਂ 4 ਸਾਲ ਦੀ ਪੜ੍ਹਾਈ ਪੂਰੀ ਕਰ ਲੈਂਦਾ ਉਸ ਤੋਂ ਬਾਅਦ ਉਹ ਆਪਣਾ 6 ਮਹੀਨੇ ਦਾ ਜਾਂ ਸੁਪਰਵਾਈਜ਼ਡ ਪ੍ਰੈਕਟਿਸ ਸ਼ੁਰੂ ਕਰਦਾ ਉਦੋਂ ਹੁੰਦਾ ਜੂਨੀਅਰ ਲੋਇਰ ਸੁਪਰਵਾਈਜ਼ਡ ਤਾਂ ਉਹਨੇ ਇੱਕ ਜਿਵੇਂ ਵਕੀਲ ਬਣਨ ਤੋਂ ਬਾਅਦ ਤੁਸੀਂ ਸਿੱਧਮ ਸਿੱਧਾ ਆਪਣਾ ਕੰਮ ਨਹੀਂ ਕਰ ਸਕਦੇ ਉਹਦੇ ਲਈ ਤੁਹਾਨੂੰ ਕਿਸੇ ਦੇ ਅੰਡਰ 2 ਸਾਲ ਤੱਕ ਕੰਮ ਕਰਨਾ ਪਊਗਾ ਉਹ ਸੁਪਰਵਾਈਜ਼ਡ ਪ੍ਰੈਕਟਿਸ ਕਹਿੰਦੇ ਨੇ ਤਾਂ ਉਹਦਾ ਕੰਮ ਜਿਹੜਾ ਕੰਮ ਵੀ ਉਹ ਕਰੂਗਾ ਉਸ ਕੰਮ ਦੇ ਲਈ ਜਿਹੜੀ ਵੀ ਗਲਤੀ ਹੋਊਗੀ ਉਹਦੇ ਲਈ ਉਹਦਾ ਪ੍ਰਿੰਸੀਪਲ ਲੋਇਰ ਜਿਹੜਾ ਉਹਦਾ ਸੁਪਰਵਾਈਜ਼ਰ ਆ ਉਹ ਜ਼ਿੰਮੇਵਾਰ ਹੁੰਦਾ
5: ਜਿਹਦੇ ਅੰਡਰ ਉਹ ਸਿੱਖ ਰਿਹਾ
6: ਜਿਹਦੇ ਅੰਡਰ ਉਹ ਸਿੱਖ ਰਿਹਾ ਜਿਹਨੇ ਉਹਨੂੰ ਆਪਣਾ ਨਾਂ ਦਿੱਤਾ ਵਰਤਣ ਦੇ ਲਈ ਤੁਸੀਂ ਆਪਣਾ ਨਾਂ ਨਹੀਂ ਨਾ ਯੂਜ਼ ਕਰ ਸਕਦੇ ਤੁਹਾਨੂੰ ਕਿਸੇ ਫਰਮ ਦਾ ਨਾਂ ਲੈਣਾ ਪੈਣਾ ਕਿ ਜਿਵੇਂ ਮੈਂ ਬੰਸੋ ਲੋਇਰ ਦੇ ਕੋਲ ਸੁਪਰਵਾਈਜ਼ਰ ਕਰ ਰਿਹਾ ਸੁਪਰਵੀਜ਼ਨ ਕਰ ਰਿਹਾ ਆਪਣੀ
5: ਜੀ
6: ਉਸ ਤੋਂ ਬਾਅਦ ਤੁਸੀਂ ਜਦੋਂ ਹੋ ਜਾਂਦਾ ਫਿਰ ਤੁਸੀਂ ਬਣਦੇ ਹੋ ਅਨਰਸਟ੍ਰਿਕਟਡ ਲੋਇਰ
5: ਓਕੇ
6: ਤਾਂ ਠੀਕ ਹੈ ਤੁਹਾਡੇ ਉੱਪਰ ਕੋਈ ਕੰਡੀਸ਼ਨ ਨਹੀਂ ਬਟ ਫਿਰ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ
5: ਸੋ ਪਰ ਤੁਸੀਂ ਲੋਇਰ ਬਣ ਗਏ ਹੋ
6: ਤੁਸੀਂ ਲੋਇਰ
5: ਬਣ ਕਹਿ ਸਕਦੇ ਹੋ ਮੈਂ ਵਕੀਲ ਹਾਂ ਓਕੇ
6: ਬੇ ਜੇ ਇੱਕ ਤਾਂ ਥੋੜੀ ਤਜਰਬਾ ਵੱਧ ਗਿਆ ਥੋੜੀ ਥੋੜੀ ਤਨਖਾਹ ਵੱਧ ਗਈ ਪਰ ਹਜੇ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ ਤੇ ਹਜੇ ਵੀ ਕਿਸੇ ਫਰਮ ਦੇ ਨਾਲ ਹੀ ਜਾਂ ਕਿਸੇ ਕੰਪਨੀ ਦੇ ਅੰਡਰ ਤੁਸੀਂ ਇਨ ਹਾਊਸ ਸੋਲਿਸਟਰ ਕੰਮ ਕਰ ਸਕਦੇ ਹੋ
5: ਸੋ ਬਾਹਰੋਂ ਤੁਸੀਂ ਕੇਸ ਲੈ ਸਕਦੇ ਹੋ ਪਰ ਉਹ ਤੁਹਾਨੂੰ ਉੱਥੇ ਫਰਮ ਦੇ ਅੰਡਰ ਜਾ ਕੇ ਲੜਨਾ ਪਊਗਾ
6: ਤੁਸੀਂ ਲੈ ਨਹੀਂ ਸਕਦੇ ਨਾ ਫਰਮ ਹੀ ਲੈ ਸਕਦੇ ਕੇਸ
5: ਅੱਛਾ ਫਰਮ ਸਿੱਧਾ
6: ਤੁਸੀਂ ਕੇਸ ਲੈ ਲਏ ਫਿਰ ਤਾਂ ਤੁਸੀਂ ਹੋਗੇ ਤੁਸੀਂ ਜਾਂ ਤਾਂ ਇਨ ਹਾਊਸ ਕੰਮ ਕਰ ਸਕਦੇ ਹੋ ਜਿਵੇਂ ਰੇਡੀਓ ਹਾਂਜੀ ਇਨ ਪਰਸਨ ਆਪਣਾ ਸੋਲਿਸਟਰ ਹਾਇਰ ਕਰੇ ਉਸ ਫਰਮ ਦੇ ਸਾਰੇ ਕੰਮ ਕਰ ਰਿਹਾ ਉਹ ਅਨਰਸਟ੍ਰਿਕਟਡ ਲੋਇਰ ਕਰ ਸਕਦਾ
5: ਓਕੇ
6: ਠੀਕ ਹੈ ਜੀ ਜਾਂ ਤੁਸੀਂ ਕਿਸੇ ਫਰਮ ਦੇ ਲਈ ਕੰਮ ਕਰ ਸਕਦੇ ਹੋ ਬੰਸੋ ਲੋਇਰ ਦੇ ਲਈ ਅਨਰਸਟ੍ਰਿਕਟਡ ਤੁਸੀਂ ਲੋਇਰ ਐਜ਼ ਅ ਲੋਇਰ ਕੰਮ ਕਰ ਰਹੇ ਹੋ
5: ਜੀ
6: ਉਹਦੇ ਲਈ ਵੀ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ ਬਟ ਉਹਦੇ 'ਚ ਇਹ ਹੁੰਦਾ ਵੀ ਜੇ ਤੁਸੀਂ ਕੋਈ ਕੰਪਲਾਇੰਸ ਦਾ ਇਸ਼ੂ ਆ ਤਾਂ ਤੁਸੀਂ ਪਰਸਨਲੀ ਵੀ ਲਾਇਬਲ ਬਣ ਸਕਦੇ ਹੋ ਪਰ ਜੇ ਕੋਈ ਵੈਸੇ ਲਾਇਬਿਲਟੀ ਤੁਸੀਂ ਕੋਈ ਕੋਈ ਪੰਗਾ ਪਾਤਾ ਕਿਸੇ ਕਲਾਇੰਟ ਦਾ ਕੋਈ ਨੁਕਸਾਨ ਕਰਤਾ ਤਾਂ ਫਿਰ ਫਰਮ ਹੀ ਜ਼ਿੰਮੇਵਾਰ ਹੁੰਦੀ ਆ
5: ਜੀ
6: ਉਸ ਤੋਂ ਬਾਅਦ ਤੁਸੀਂ ਜਦੋਂ ਐਕਸਪੀਰੀਅੰਸ ਲੈ ਲੈਣ ਉਸ ਤੋਂ ਬਾਅਦ ਤੁਸੀਂ ਕੋਰਸ ਕਰਦੇ ਹੋ ਇੱਕ ਉਦੋਂ ਬਾਅਦ ਤੁਸੀਂ ਬਣਦੇ ਹੋ ਪ੍ਰਿੰਸੀਪਲ ਲੋਇਰ
5: ਓਕੇ
6: ਪ੍ਰਿੰਸੀਪਲ ਲੋਇਰ ਦਾ ਮਤਲਬ ਆ ਹੁਣ ਤੁਸੀਂ ਬਿਲਕੁਲ ਇੰਡੀਪੈਂਡੈਂਟ ਵਕੀਲ ਹੋ ਤੁਸੀਂ ਆਪਣੀ ਫਰਮ ਖੋਲ ਸਕਦੇ ਹੋ ਤੁਸੀਂ ਆਪਣੇ ਨਾਂ 'ਤੇ ਕੰਮ ਕਰ ਸਕਦੇ ਹੋ ਇੰਡੀਪੈਂਡੈਂਟ ਕੇਸ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ
5: ਓਕੇ ਸੋ ਇੱਥੇ ਜਦੋਂ ਕੋਈ ਮੰਨ ਲਓ ਜਾਵੇ ਜਾਂ ਕੋਈ ਤੁਹਾਨੂੰ ਕਵੇ ਕਿ ਮੈਂ ਪ੍ਰਿੰਸੀਪਲ ਲੋਇਰ ਹਾਂ ਇਹਦਾ ਮਤਲਬ ਕਿ ਤੁਸੀਂ ਰਾਈਟ ਥਾਂ 'ਤੇ ਗਏ ਹੋ ਇਸ ਤੋਂ ਥੱਲੇ ਥੱਲੇ ਜੇ ਆ ਤਾਂ ਫਿਰ ਉਹ ਤੁਹਾਡੇ ਨਾਲ ਡੀਲ ਕੋਈ ਸੀਨੀਅਰ ਕਰੇ ਤਾਂ ਹੀ ਬੈਟਰ ਹੈ
6: ਡਿਪੈਂਡ ਕਰਦਾ ਕੇਸ ਟੂ ਕੇਸ ਹੁੰਦਾ ਜਿਵੇਂ ਆਪਣੇ ਕੋਲ ਵਕੀਲ ਕੰਮ ਕਰਦੇ ਨੇ ਪ੍ਰਿੰਸੀਪਲ ਲੋਇਰ ਹਰ ਇੱਕ ਕੇਸ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਨਹੀਂ ਹੁੰਦਾ ਕਿਉਂਕਿ ਸਪੋਜ਼ ਕਰੋ ਜਿਵੇਂ ਹੁਣ ਪ੍ਰਿੰਸੀਪਲ ਲੋਇਰ ਤੁਹਾਡੇ ਕੋਲ 4 ਲੋਇਰ ਕੰਮ ਕਰ ਰਹੇ ਨੇ ਸਪੈਸ਼ਲਿਸਟ ਲੋਇਰ ਕੰਮ ਕਰ ਰਹੇ ਨੇ ਤਾਂ ਉਹਨੇ 4 ਦਾ ਕੰਮ ਦੇਖਣਾ
5: ਓਕੇ
6: ਤਾਂ ਉਹਦੇ ਵਿੱਚ ਕੀ ਹੁੰਦਾ ਪ੍ਰਿੰਸੀਪਲ ਲੋਇਰ ਤਾਂ ਫਰਮ ਦਾ ਹੋਊਗਾ ਹੀ ਹੋਊਗਾ ਪਰ ਜੇ ਫਰਮ ਦੇ ਵਿੱਚ ਮਲਟੀਪਲ ਲੋਇਰ ਨੇ ਉਹਦੇ ਵਿੱਚ ਤੁਹਾਨੂੰ ਕੀ ਫਾਇਦਾ ਹੋਊਗਾ ਜੇ ਤੁਸੀਂ ਜੂਨੀਅਰ ਲੋਇਰ ਤੋਂ ਵੀ ਜੇ ਲੋਇਰ ਤੋਂ ਵੀ ਕੰਮ ਕਰਵਾ ਰਹੇ ਹੋ ਤਾਂ ਉਹਦਾ ਕੰਮ ਪ੍ਰਿੰਸੀਪਲ ਲੋਇਰ ਨੇ ਸੁਪਰਵਾਈਜ਼ ਕਰਨਾ ਹੀ ਕਰਨਾ ਤਾਂ ਪ੍ਰਿੰਸੀਪਲ ਲੋਇਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਜੇ ਮੈਟਰ ਕੰਪਲੀਕੇਟਡ ਹੋਊਗਾ ਤਾਂ ਪ੍ਰਿੰਸੀਪਲ ਲੋਇਰ ਆਟੋਮੈਟਿਕਲੀ ਜਿਵੇਂ ਫਿਰ ਆਪਣੇ ਆਪ ਹੀ ਡਾਇਰੈਕਟਰ ਜ਼ਿਆਦਾ ਇਨਵੋਲਵ ਰਹੂਗਾ ਜੇ ਸਿੰਪਲ ਹੋਊਗਾ ਤਾਂ ਓਵਰਵਿਊ ਦੇ ਵਿੱਚ ਰੱਖੂਗਾ ਤਾਂ ਪ੍ਰਿੰਸੀਪਲ ਲੋਇਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ
5: ਠੀਕ ਹੈ
6: ਤਾਂ ਜੇ ਤੁਸੀਂ ਕਿਸੇ ਲੋਅ ਫਰਮ ਕੋਲ ਗਏ ਹੋ ਜਿਹ 'ਚ ਮਲਟੀਪਲ ਲੋਇਰ ਨੇ ਉਹਦਾ ਤੁਹਾਨੂੰ ਬੈਨੀਫਿਟ ਇਹ ਹੈ ਯੂ ਵਿਲ ਗੈਟ ਸੈਕਿੰਡ ਪੇਅਰ ਆਫ ਆਈਜ਼ ਤਾਂ ਤੁਹਾਡੀ ਕੋਲ ਤੁਹਾਡੀ ਫਾਈਲ ਦੇ ਉੱਤੇ ਪ੍ਰਿੰਸੀਪਲ ਲੋਇਰ ਨਿਗਾਹ ਥਾਈਂ ਕੱਢੂਗਾ ਹੀ ਕੱਢੂਗਾ
5: ਓਕੇ ਅਤੇ ਇਸ ਤੋਂ ਅੱਗੇ
6: ਇਸ ਤੋਂ ਬਾਅਦ ਲੋਇਰ ਦੀ ਤਾਂ ਤਕਰੀਬਨ ਇਸ ਤੋਂ ਬਾਅਦ ਇੱਕ ਪੈਰਲੀ ਆਪਾਂ ਕਹਿ ਸਕਦੇ ਹਾਂ ਐਕਰੀਏਟਡ ਸਪੈਸ਼ਲਿਸਟ ਲੋਇਰਸ ਹੁੰਦੇ ਨੇ
5: ਓਕੇ
6: ਜਿਵੇਂ ਐਕਰੀਏਟਡ ਫੈਮਲੀ ਲੋਇਰ ਐਕਰੀਏਟਡ ਇਮੀਗ੍ਰੇਸ਼ਨ ਲੋਇਰ ਅਤੇ ਉਹ ਡਿਪੈਂਡ ਕਰਦਾ ਤੁਹਾਡੇ ਕੇਸ ਟੂ ਕੇਸ ਦੇ ਉੱਤੇ ਕਿ ਵੀ ਤੁਸੀਂ ਕਿਸ ਤਰ੍ਹਾਂ ਵੀ ਸਪੈਸ਼ਲੀ ਲੋਅਰ ਕੋਲ ਜਾਣਾ ਚਾਹੁੰਦੇ ਹੋ ਨਹੀਂ ਜਾਣਾ ਚਾਹੁੰਦੇ ਪਰ ਉਹ ਇੱਕ ਸਪੈਸ਼ਲਿਸਟ ਕੁਆਲੀਫਿਕੇਸ਼ਨ ਹੈ ਜਿਹੜੀ ਕਈ ਲੈਣਾ ਚਾਹੁੰਦੇ ਨੇ ਕਈ ਨਹੀਂ ਲੈਣਾ ਚਾਹੁੰਦੇ
5: ਸੋ ਜਿਹੜਾ ਪ੍ਰਿੰਸੀਪਲ ਲੋਅਰ ਆ ਉਹੀ ਅੱਗੇ ਸਪੈਸ਼ਲਾਈਜੇਸ਼ਨ ਫਿਰ ਅੱਗੇ
6: ਨਹੀਂ ਨਾਰਮਲ ਲੋਅਰ ਵੀ ਸਪੈਸ਼ਲਾਈਜ਼ ਹੋ ਸਕਦਾ
5: ਨਾਰਮਲ ਵੀ ਹੋ ਸਕਦਾ
6: ਲੋਅਰ ਵੀ ਸਪੈਸ਼ਲਾਈਜ਼ ਹੋ ਸਕਦਾ
5: ਸੋ ਇਹਦੇ ਵਿੱਚ ਫਿਰ ਫਰਦਰ ਤੁਸੀਂ ਉਸ ਤਰ੍ਹਾਂ ਦੇ ਕੇਸ ਲੜਦੇ ਹੋ ਫਿਰ ਉਹਦੇ 'ਚ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਜਾਂ ਫਿਰ ਉਹਦੀ ਫਰਦਰ ਅਲੱਗ ਤੋਂ ਪੜ੍ਹਾਈ ਹੁੰਦੀ ਉਸ ਵਿੰਗ ਦੀ
6: ਹਾਂਜੀ ਗੁੱਡ ਲੋਅ ਦੇ ਵਿੱਚ ਹਮੇਸ਼ਾ ਸਾਡੇ ਕਿਹਾ ਜਾਂਦਾ ਜੀ ਇਹ ਨਹੀਂ ਹੁੰਦਾ ਵੀ ਤੁਸੀਂ ਕਿਹੜਾ ਲੋਅ ਕਰਦੇ ਹੋ, ਇਹ ਹੁੰਦਾ ਵੀ ਕਿਹੜਾ ਲੋਅ ਤੁਹਾਡੇ ਕੋਲ ਆਉਂਦਾ, ਉਸ ਹਿਸਾਬ ਨਾਲ ਤੁਹਾਡੀ ਸਪੈਸ਼ਲਾਈਜੇਸ਼ਨ ਬਣਦੀ ਰਹਿੰਦੀ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੀ ਬੁਟੀਕ ਫਰਮ ਆ ਜੀਚਾ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਵੀ ਕਰਦੇ ਹਾਂ, ਕ੍ਰਿਮੀਨਲ ਕੇਸ ਵੀ ਕਰਦੇ ਹਾਂ, ਫੈਮਿਲੀ ਲੋਅ ਵੀ ਕਰਦੇ ਹਾਂ, ਸਿਵਲ ਵੀ ਕਰਦੇ ਹਾਂ, ਤਾਂ ਉਹਦੇ ਨਾਲ ਇੱਕ ਬੰਦੇ ਕੋਲ ਸਾਰੀਆਂ ਮੁਹਾਰਤਾਂ ਹੋਣੀਆਂ, ਸਪੈਸ਼ਲਾਈਜੇਸ਼ਨ ਹੋਣੀ ਬੜੀ ਔਖੀ ਹੈ, ਤਾਂ ਉਸੇ ਲਈ ਤਾਂ ਬੰਸਲ ਲੋਇਰ ਡਿਫਰੈਂਟ ਲੋਇਰਸ ਨੂੰ ਇੰਗੇਜ ਕਰਦੀ ਆ। ਤਾਂ ਸਾਡੇ ਕੋਲ ਇਨ ਹਾਊਸ ਸਿਵਲ ਸਪੈਸ਼ਲਿਸਟ ਵੀ ਹੈਗਾ ਜਿਹੜਾ ਸਿਵਲ ਦੇ ਮੈਟਰ ਕਰਦਾ, ਇਮੀਗ੍ਰੇਸ਼ਨ ਦੇ ਜਿਹੜੇ ਫੈਡਰਲ ਕੋਰਟ ਦੇ ਮੈਟਰ ਨੇ ਉਹ ਮੈਂ ਕਰਦਾ, ਉਸ ਤੋਂ ਬਾਅਦ ਫੈਮਿਲੀ ਲੋਇਰ ਲਈ ਸਾਡੇ ਕੋਲ ਇੱਕ ਹੋਰ ਕੁੜੀ ਹੈ ਜਿਹੜੀ ਸਿਰਫ ਫੈਮਿਲੀ ਲੋਅ ਦੇ ਮੈਟਰ ਕਰਦੇ ਜੀ, ਜੋ ਉਹਦੀ ਪੂਰੀ ਸਪੈਸ਼ਲਾਈਜੇਸ਼ਨ ਆ। ਇਸ ਤੋਂ ਇਲਾਵਾ ਸਾਡੇ ਕੋਲ ਪੇਰੋਲ ਦੇ ਉੱਤੇ ਦੋ ਤਿੰਨ ਹੋਰ ਸਪੈਸ਼ਲ ਲੋਅਰ ਨੇ ਜਿਹਦੇ ਕੇਸ ਜਿਵੇਂ ਘੱਟ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕੰਟਰੈਕਟ ਬੇਸ ਦੇ ਉੱਤੇ ਹਾਇਰ ਕਰਦੇ ਹਾਂ।
5: ਓਕੇ, ਸੋ
6: ਇੱਕ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ
5: ਜੀ
6: ਔਖੀ ਚੀਜ਼ ਹੈ।
5: ਸੋ ਜਿੱਦਾਂ ਦੀ ਮਤਲਬ ਕੇਸ ਦੀ ਰਿਕੁਆਇਰਮੈਂਟ ਹੈ, ਜਿੱਦਾਂ ਦਾ ਕੇਸ ਆ, ਉਦਾਂ ਦੇ ਬੰਦੇ ਜਿਹਦੀ ਸਪੈਸ਼ਲਿਟੀ ਆ ਉਹਦੇ ਕੋਲ ਉਹ ਚਲੇ
6: ਜਾਂਦਾ। ਕੀ ਹੋ ਜਾਂਦਾ ਹੈ, ਸਪੋਜ਼ ਕਰੋ ਜਿਵੇਂ ਮੈਂ ਪ੍ਰਿੰਸੀਪਲ ਲੋਇਰ ਹਾਂ ਜੀ, ਜਦੋਂ ਸਾਡੇ ਕੋਲ ਕੋਈ ਫੈਮਿਲੀ ਲੋਅ ਦਾ ਸਪੈਸ਼ਲਿਸਟ ਕੇਸ ਆਇਆ ਤਾਂ ਮੇਰਾ ਲੋਇਰ ਉਹਨੂੰ ਡੀਲ ਕਰ ਰਿਹਾ, ਉਸ ਤੋਂ ਬਾਅਦ ਮੈਂ ਉਹਦੀ ਐਡਵਾਈਸ ਚੈੱਕ ਕਰਨੀ ਆ, ਮੈਂ ਉਹਦੀ ਫਾਈਲ ਚੈੱਕ ਕਰਨੀ ਆ, ਤੇ ਮੈਂ ਉਹਦੀ ਇਨਫੋਰਮੇਸ਼ਨ ਚੈੱਕ ਕਰਨੀ ਵੀ ਸਾਰਾ ਕੁਛ ਸਹੀ ਚੱਲ ਰਿਹਾ। ਤਾਂ ਕਲਾਇੰਟ ਦੇ ਨੂੰ ਕੀ ਹੈ, ਉਹਨੂੰ ਪਤਾ ਵੀ ਨਹੀਂ ਲੱਗ ਰਿਹਾ, ਪਰ ਉਹਦੀ ਫਾਈਲ ਨੂੰ ਦੋ ਸੀਨੀਅਰ ਬੰਦੇ ਦੇਖ ਰਹੇ ਨੇ ਇਸ ਤਰ੍ਹਾਂ।
5: ਓਕੇ, ਸੋ ਤੇ ਇਸ ਤੋਂ ਅੱਗੇ ਫਿਰ ਬੈਰਿਸਟਰ, ਇਸ ਤੋਂ ਅਗਲੇ ਸਟੈਪ ਹੈ
6: ਬੈਰਿਸਟਰ, ਮੈਂ ਅੱਗੇ ਵੀ ਕਹਿ ਸਕਦਾ ਜਾਂ ਪੈਰਲਲ ਵੀ ਕਹਿ ਸਕਦਾ। ਬੈਰਿਸਟਰ ਨੂੰ ਆਪਾਂ ਜੇ ਬੈਰਿਸਟਰ ਹੁੰਦੇ ਜਿਹੜੇ ਟੈਕਨੀਕਲੀ ਜਿਵੇਂ ਗੱਲ ਕਰਦੇ ਜਿਹੜੇ ਕੋਰਟ ਦੇ ਵਿੱਚ ਜਾ ਕੇ ਲੜਦੇ ਨੇ,
5: ਓਕੇ,
6: ਜਿਹੜੇ ਕਿ ਹਾਈਲੀ ਸਪੈਸ਼ਲਾਈਜ਼ ਹੁੰਦੇ ਨੇ ਆਪਣੀ ਫੀਲਡ ਦੇ ਵਿੱਚ ਪਰਟੀਕੁਲਰ ਲਾਅ ਦੇ ਵਿੱਚ।
5: ਓਕੇ, ਸੋ ਉਹਨਾਂ ਦੇ ਵਿੱਚ ਵੀ ਅੱਗੇ ਜਿਹੜੀ ਆ ਉਹ ਕੈਟਾਗਰੀਜ਼ ਆ ਜਾਂਦੀਆਂ
6: ਨੇ, ਬਿਲਕੁਲ
5: ਫੈਮਿਲੀ ਲਾਅ ਦੇ ਵਿੱਚ ਬੈਰਿਸਟਰ ਆ ਜਾਂ
6: ਬਿਲਕੁਲ ਬਿਲਕੁਲ ਕ੍ਰਿਮੀਨਲ ਚ ਆ। ਜਿੰਨੇ ਕੁ ਬੈਰਿਸਟਰਸ ਹੁੰਦੇ ਨੇ ਉਹ ਇੱਕ ਬੈਰਿਸਟਰ ਤਿੰਨ ਚਾਰ ਚੀਜ਼ਾਂ ਦੇ ਵਿੱਚ ਆਪਣਿਆਂ ਨੂੰ ਕਰਦਾ, ਐਡਮਿਨਿਸਟ੍ਰੇਟਿਵ ਲਾਅ ਦੇ ਵਿੱਚ ਹੋ ਗਿਆ, ਕਾਰਪੋਰੇਸ਼ਨ ਲਾਅ ਦੇ ਵਿੱਚ ਹੋ ਗਿਆ, ਜਾਂ ਕੋਈ ਫੈਮਿਲੀ ਲਾਅ ਦੇ ਵਿੱਚ ਹੋ ਗਿਆ, ਨਾਲ ਹੀ ਕ੍ਰਿਮੀਨਲ ਲਾਅ ਦੇ ਵਿੱਚ ਹੋ ਗਿਆ, ਕੋਈ ਫੈਮਿਲੀ ਵਾਇਲੈਂਸ ਦੇ ਵਿੱਚ ਚੱਲ ਰਿਹਾ ਤੇ ਨਾਲ ਉਹ ਕੁਛ ਸਿਵਲ ਦਾ ਵੀ ਥੋੜ੍ਹਾ ਬਹੁਤ ਕਰ ਲੈਂਦਾ, ਜਾਂ ਕਿ ਮੀਡੀਏਟਰਸ ਵੀ ਹੁੰਦੇ ਨੇ, ਬੈਰਿਸਟਰ ਦੇ ਮੀਡੀਏਟਰ ਤਕਰੀਬਨ ਇੰਟਰਚੇਂਜਬਲੀ ਯੂਜ਼ ਹੁੰਦੇ ਨੇ
5: ਜੀ।
6: ਅਤੇ ਪਰ ਜਿਵੇਂ ਹੁਣ ਤੁਸੀਂ ਜੇ ਆਪਾਂ ਲੈਵਲ ਦੀ ਗੱਲ ਕਰੀਏ, ਬੈਰਿਸਟਰਸ ਹੁੰਦੇ ਨੇ ਜੂਨੀਅਰ ਬੈਰਿਸਟਰਸ, ਲੋਅ ਕਲਰਕ, ਲੋਅ ਕਲਰਕ ਤੋਂ ਬੰਦਾ ਸ਼ੁਰੂ ਕਰਦਾ, ਬੈਰਿਸਟਰ ਕੋਲ ਬੰਦਾ ਪਹਿਲਾਂ ਇੰਟਰਨਸ਼ਿਪ ਕਰਦਾ
5: ਜੀ,
6: ਉਦੋਂ ਬਾਅਦ ਫਿਰ ਉਹ ਜੂਨੀਅਰ ਬੈਰਿਸਟਰ ਬਣ ਜਾਂਦਾ ਜੀ, ਉਸ ਤੋਂ ਬਾਅਦ ਉਹ ਬੈਰਿਸਟਰ ਬਣ ਜਾਂਦਾ, ਉਦੋਂ ਬਾਅਦ ਸੀਨੀਅਰ ਬੈਰਿਸਟਰ, ਅਤੇ ਸਭ ਤੋਂ ਟੋਪ ਦੇ ਇਹਨਾਂ 'ਚ ਹੁੰਦਾ ਕਿੰਗਸ ਕਾਊਂਸਲ।
5: ਓਕੇ,
6: ਅਤੇ ਕਿੰਗਸ ਕਾਊਂਸਲ ਆਪਾਂ ਗੱਲ ਕਰਦੇ ਤਕਰੀਬਨ ਚਾਰਜ ਕਰਦੇ ਕਰ ਸਕਦੇ ਨੇ ਤਕਰੀਬਨ $15,000 ਦਿੰਦਾ
5: ਇੱਕ ਦਿਨ ਦਾ, ਅਤੇ
6: 10,000 ਤੋਂ ਸ਼ੁਰੂ ਕਰਦੇ ਨੇ ਕਿੰਗਸ ਕਾਊਂਸਲ, ਮਤਲਬ ਕਿ 50,000 ਵਾਲੇ ਵੀ ਬੰਦੇ ਹੈਗੇ ਨੇ ਇੱਕ ਦਿਨ ਦਾ $50,000 ਚਾਰਜ ਕਰਦੇ ਨੇ ਕਿੰਗਸ ਕਾਊਂਸਲ।
5: ਓਕੇ,
6: ਹਾਂਜੀ,
5: ਉਹ ਇੱਕੋ ਦਿਨ 'ਚ ਹੀ ਕਰ ਦਿੰਦੇ ਕੰਮ?
6: ਨਹੀਂ, ਉਹ ਟਾਈਮ ਜਸਟ ਮਤਲਬ ਕਿ ਬੈਰਿਸਟਰ ਸ਼ੁਰੂ ਹੋ ਜਾਂਦੇ 3300 ਤੋਂ। ਉਹਨਾਂ ਦਾ ਕੰਮ ਕੀ ਹੁੰਦਾ, ਜਦੋਂ ਆਪਾਂ ਐਡੇ ਸੀਨੀਅਰ ਬੰਦੇ ਨੂੰ ਹਾਇਰ ਕਰਦੇ ਹਾਂ ਤਾਂ ਤੁਹਾਨੂੰ ਨਾਲ ਇੱਕ ਜੂਨੀਅਰ ਬੈਰਿਸਟਰ ਰੱਖਣਾ ਪੈਂਦਾ। ਜਿਹੜੇ ਐਡੇ ਲੈਵਲ ਦੇ ਬੰਦੇ ਹੁੰਦੇ ਨੇ ਤੁਸੀਂ ਸਿੱਧਾ ਕੰਮ, ਪਹਿਲੀ ਗੱਲ ਤਾਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ, ਕਲਾਇੰਟ ਸਿੱਧਾ ਬੈਰਿਸਟਰ ਕੋਲ ਨਹੀਂ ਜਾ ਸਕਦਾ, ਬੈਰਿਸਟਰ ਕਦੇ ਵੀ ਕਲਾਇੰਟ ਨੂੰ ਡਾਇਰੈਕਟ ਅੰਗੇਜ ਨਹੀਂ ਕਰੂਗਾ, ਤੁਸੀਂ ਸੋਲਿਸਟਰ ਕੋਲ ਜਾਓਗੇ, ਤੁਹਾਡਾ ਕੰਮ ਸੋਲਿਸਟਰ ਵਾਲਾ ਹੀ ਹੈ, ਸੋਲਿਸਟਰ ਕੋਲ ਜਾਓਗੇ ਤਾਂ ਸੋਲਿਸਟਰ ਦੀ ਸਾਡੀ ਐਡਵਾਈਸ ਹੈ ਵੀ ਹਾਂਜੀ ਇਹਨੂੰ ਅੱਗੇ ਆਪਾਂ ਬੈਰਿਸਟਰ ਕੋਲ ਲੈ ਕੇ ਜਾਈਏ, ਵੀ ਇਹ ਚੀਜ਼ ਸਪੈਸ਼ਲਾਈਜ਼ ਹੈ ਤੇ ਇਹਨੂੰ ਇਹਦੇ ਲਈ ਆਪਾਂ ਅੱਗੇ ਫਰਦਰ ਐਡਵਾਈਸ ਲਈਏ।
5: ਅੱਛਾ, ਇੱਥੇ ਇੱਕ ਸ਼ਬਦ ਹੋਰ ਆ ਗਿਆ ਇੰਡੀਆ 'ਚ, ਆਪਾਂ ਬੜਾ ਸੁਣਦੇ ਹਾਂ, ਇੱਥੇ ਮੈਂ ਘੱਟ ਸੁਣਿਆ ਸੋਲਿਸਟਰ, ਤੁਸੀਂ ਸ਼ਬਦ ਯੂਜ਼ ਕੀਤਾ, ਇਹ ਕੌਣ ਆ ਫਿਰ, ਇਹ ਪ੍ਰਿੰਸੀਪਲ ਲੋਇਰ ਆ ਜਾਂ ਜੂਨੀਅਰ ਲੋਇਰ ਆ, ਕੌਣ ਆ ਇਹ?
6: ਸੋਲਿਸਟਰ ਤੇ ਲੋਇਰ ਇੰਟਰਚੇਂਜਬਲੀ ਯੂਜ਼ ਹੁੰਦੇ ਨੇ, ਇੱਕ ਵਰਡ ਹੋਰ ਇੰਡੀਆ 'ਚ ਬੜਾ ਯੂਜ਼ ਹੁੰਦਾ, ਵਰਡ ਐਡਵੋਕੇਟ,
5: ਹਾਂਜੀ,
6: ਉਰੇ ਨਹੀਂ ਯੂਜ਼ ਹੁੰਦਾ, ਉਰੇ ਐਡਵੋਕੇਟ ਨੂੰ ਸੋਲਿਸਟਰ ਕਹਿੰਦੇ ਨੇ।
5: ਸੋ ਐਡਵੋਕੇਟ ਜਿਹੜਾ ਉਹ ਸੋਲਿਸਟਰ ਹੋ ਗਿਆ,
6: ਲੋਇਰ ਤੇ ਐਡਵੋਕੇਟ ਸੇਮ ਥਿੰਗ, ਇਸ ਇੰਟਰਚੇਂਜਬਲੀ ਕਿਸੇ ਨੂੰ ਕੁਛ ਵੀ ਕਹਿ ਸਕਦੇ ਆ।
5: ਸੋ ਇਹ ਸ਼ਬਦ ਜਿਹੜਾ ਵਾ ਇਹ ਯੂਜ਼ ਹੋ ਸਕਦਾ ਵਾ ਲੋਇਰਸ ਦੇ ਲਈ?
6: ਹਾਂਜੀ ਹਾਂਜੀ,
5: ਪ੍ਰਿੰਸੀਪਲ ਲੋਇਰ ਤੋਂ ਥੱਲੇ ਥੱਲੇ
6: ਨਹੀਂ ਨਹੀਂ,
5: ਪ੍ਰਿੰਸੀਪਲ
6: ਸੋਲਿਸਟਰ।
5: ਓਕੇ, ਠੀਕ ਹੈ, ਸੋ ਉਹਨੂੰ ਫਿਰ ਆਪਾਂ ਸੋ ਲੋਇਰ ਵਰਡ ਜਿਹੜਾ ਉਹ ਰਿਪਲੇਸ ਹੋ ਗਿਆ,
6: ਰਿਪਲੇਸ ਹੋ ਗਿਆ ਸੋਲਿਸਟਰ
5: ਦੇ ਨਾਲ, ਜਾਂ ਫਿਰ ਐਡਵੋਕੇਟ ਦੇ ਨਾਲ।
6: ਐਡਵੋਕੇਟ ਉਹ ਵਰਡ ਯੂਜ਼ ਨਹੀਂ ਕਰਦੇ
5: ਇੱਥੇ, ਨਹੀਂ ਕਰਦੇ,
6: ਐਡਵੋਕੇਟ ਕੋਈ ਵੀ ਹੋ ਸਕਦਾ।
5: ਓਕੇ,
6: ਟੈਕਨੀਕਲੀ ਉਰੇ ਐਡਵੋਕੇਟ ਮੈਂ ਮਤਲਬ ਕਿ ਸਾਡੀ ਫਰਟਰਨਿਟੀ ਦੇ ਬਿਲਕੁਲ ਨਹੀਂ ਯੂਜ਼ ਕਰਦੇ, ਇਟ ਇਸ ਓਨਲੀ ਲੋਇਰਸ ਸੋਲਿਸਟਰਸ।
5: ਓਕੇ, ਸੋਲਿਸਟਰ ਵੀ ਘੱਟ ਸੁਣਦੇ ਆ ਇੱਥੇ ਆਪਾਂ,
6: ਆਪਣੀ ਕਮਿਊਨਿਟੀ ਚ, ਪਰ ਬਾਕੀ ਓਵਰਆਲ ਦਾ ਸੋਲਿਸਟਰ ਹੀ ਚੱਲਦਾ, ਲੋਇਰ ਘੱਟ ਵਰਡ ਯੂਜ਼ ਹੁੰਦਾ।
5: ਅੱਛਾ, ਆਪਣੇ ਜ਼ਿਆਦਾ ਆਏ ਆ,
6: ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ।
5: ਓਕੇ, ਸੋ ਆਪਾਂ ਪਹੁੰਚੇ ਹਾਂ ਹੁਣ ਬੈਰਿਸਟਰ ਤੱਕ। ਸੋ ਬੈਰਿਸਟਰ ਉਹ ਜਿਹਨੇ ਜਿਹਦੇ ਨਾਲ ਤੁਸੀਂ ਡਾਇਰੈਕਟ ਅਪਰੋਚ ਨਹੀਂ ਕਰ ਸਕਦੇ, ਤੁਸੀਂ ਪ੍ਰਿੰਸ ਲੋਇਰ ਦੇ ਨਾਲ ਗੱਲ ਕਰਨੀ ਆ, ਤੇ ਉਹਨੇ ਅੱਗੇ ਫਿਰ ਗੱਲ ਕਰਨੀ ਆ ਬ੍ਰਿਸਟਰ ਨਾਲ, ਤੇ ਬ੍ਰਿਸਟਰ ਜਿਹੜਾ ਵਾ ਉਹਨੇ ਕੋਰਟ ਦੇ ਵਿੱਚ

0: ਤਕਰੀਬਨ ਜੇ ਆਪਾਂ ਸੀਨੀਅਰ ਬੰਦਿਆਂ ਦੀ ਗੱਲ ਕਰੀਏ ਜਿਹੜੀ ਖਾਸ ਕਰਕੇ ਬੈਰਿਸਟਰ ਜਿੰਨਾ ਮੇਰਾ ਐਕਸਪੀਰੀਅੰਸ ਰਿਹਾ ਦਿਸ ਇਜ਼ ਵਟ ਦੇ ਡੂ ਹੈ ਨਾ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ, ਫਿਰ ਉਹ 'ਚੋਂ ਫਾਲਤੂ ਚੀਜ਼ਾਂ ਕੱਢ ਕੇ ਉਹਨੂੰ ਹੋਰ ਜ਼ਿਆਦਾ ਜਿਵੇਂ ਕਹਿ ਲਓ ਵੀ ਧਾਰ ਵਧਾ ਦਿੰਦੇ ਨੇ, ਉਹਨੂੰ ਚੀਜ਼ ਨੂੰ ਤਿੱਖਾ ਕਰ ਦਿੰਦੇ ਨੇ ਤਾਂ ਕਿ ਉਹਦਾ ਇੰਪੈਕਟ ਵੱਧ ਜਾਂਦਾ।
1: ਓਕੇ, ਸੋ ਬੇਸਿਕਲੀ ਉਹਨਾਂ ਨੇ ਰਿਪ੍ਰੈਜੈਂਟ ਉਹੀ ਕਰਨਾ ਵਾ ਜੋ ਬੇਸਿਕਲੀ ਲੋਇਰ ਨੇ ਉਹਨਾਂ ਨੂੰ ਦਿੱਤਾ, ਉਹਦੇ ਵਿੱਚ ਉਹਨਾਂ ਨੇ ਫਿਰ ਪਹੁੰਚਾਣ ਉਸੇ ਦੇ ਵਿੱਚ ਹੀ ਕਰਕੇ
0: ਉਹਦੇ ਵਿੱਚ ਕਰਕੇ।
1: ਸੋ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੋਈ ਰਿਸਰਚ ਨਹੀਂ ਕਰਨੀ, ਰਿਸਰਚ ਦਾ ਜਿਹੜਾ ਕੰਮ ਹੈ ਜਾਂ ਕਲਾਇੰਟ ਕੋ ਜਿਹੜੀ
0: ਉਹ ਸਾਡਾ ਕੰਮ, ਸੋਲਿਸਟਰ ਦਾ ਕੰਮ ਹੈ
1: ਉਹ ਸੋਲਿਸਟਰ,
0: ਕਿਉਂਕਿ ਇਹਦੇ ਵਿੱਚ ਇੱਕ ਵਰਡ ਹੋਰ ਯੂਜ਼ ਹੁੰਦਾ ਸ਼ਾਇਦ ਤੁਸੀਂ ਸੁਣਿਆ ਬਰੀਫ
1: ਜੀ,
0: ਤਾਂ ਸੋਲਿਸਟਰ ਨੇ ਬੈਰਿਸਟਰ ਨੂੰ ਬਰੀਫ ਦੇਣੀ ਹੁੰਦੀ ਹੈ ਸਾਰੇ ਕੇਸ ਦੀ।
1: ਓਕੇ,
0: ਉਸ ਤੋਂ ਬਾਅਦ ਮੀਟਿੰਗ ਕਲਾਇੰਟ ਦੇ ਨਾਲ ਵੀ ਹੋ ਸਕਦੀ, ਇਹ ਨਹੀਂ ਹੈਗਾ ਵੀ ਕਲਾਇੰਟ ਬੈਰਿਸਟਰ ਨਾਲ ਗੱਲ ਨਹੀਂ ਕਰ ਸਕਦਾ, ਦੇ ਡੂ ਟਾਕ, ਬਟ ਉਹ ਸਿੱਧਾ ਅੰਗੇਜ ਨਹੀਂ ਕਰ ਸਕਦਾ ਉਹਨੂੰ,
1: ਸਿੱਧਾ ਅੰਗੇਜਮੈਂਟ,
0: ਸਿੱਧਾ ਅੰਗੇਜ ਬੈਰਿਸਟਰ ਐਜ਼ ਅ ਡਾਇਰੈਕਟ ਕਲਾਇੰਟ ਨਹੀਂ ਲੈ ਸਕਦਾ ਐਜ਼ ਅ ਬੈਰਿਸਟਰ।
1: ਸੋ ਬੈਰਿਸਟਰ ਦੀ ਫਿਰ ਸਪੈਸ਼ਲਿਟੀ ਇਹ ਹੋ ਗਈ ਕਿ ਉਹਨੂੰ ਇਹ ਪਤਾ ਵੀ ਕੋਰਟ ਦੇ ਵਿੱਚ ਰਿਪ੍ਰੈਜ਼ੈਂਟ ਕਿੱਦਾਂ ਕਰਨਾ।
0: ਹਾਂਜੀ,
1: ਸੋ
0: ਦੇ ਆਰ ਬੇਸਿਕਲੀ ਹਾਈਲੀ ਸਪੈਸ਼ਲਾਈਜ਼ਡ ਇਨ ਲਾਅ,
1: ਤਾਂ ਜਿਹੜੇ
0: ਐਪਲੀਕੇਸ਼ਨ ਆਫ ਲਾਅ,
1: ਤਾਂ ਜਿਹੜੇ ਪ੍ਰਿੰਸੀਪਲ ਲਾਇਰਸ ਨੇ ਕੀ ਉਹ ਕੋਰਟ ਦੇ ਵਿੱਚ ਕੇਸ ਰਿਪ੍ਰੈਜ਼ੈਂਟ ਕਰ ਸਕਦੇ ਨੇ?
0: ਬਿਲਕੁਲ, ਮੈਂ ਵੇਟ ਕਰ ਰਿਹਾ ਸੀ ਤੁਸੀਂ ਇਹ ਪੁੱਛੋ, ਜਿਹੜੀਆਂ ਕਾਉਂਟੀ ਕੋਰਟ ਜਾਂ ਹਾਇਰ ਕੋਰਟਸ ਨੇ ਉਹਦੇ ਵਿੱਚ ਅਸੀਂ ਡੈਫੀਨੇਟਲੀ ਰਿਕਮੈਂਡ ਕਰਦੇ ਹਾਂ ਕਿ ਵੀ ਯੂ ਕੈਨ ਗੋ ਵਿਦ ਦ ਬੈਰਿਸਟਰ।
1: ਓਕੇ,
0: ਕਿਉਂਕਿ ਉਹਦੇ ਪ੍ਰੋਸੀਜਰ, ਹਰ ਇੱਕ ਕੋਰਟ ਦੇ ਪ੍ਰੋਸੀਜਰ ਨੇ ਤਾਂ ਤੁਹਾਨੂੰ ਪ੍ਰੋਸੀਜਰ ਫੋਲੋ ਕਰਨੇ ਪੈਣਗੇ। ਮੋਸਟਲੀ ਫੈਡਰਲ ਸਰਕਿਟ ਕੋਰਟ ਅਤੇ ਮੈਜਿਸਟਰੇਟ ਕੋਰਟ ਦੇ ਵਿੱਚ, ਚਿਲਡਰਨ ਕੋਰਟ ਦੇ ਵਿੱਚ ਅਸੀਂ ਹੀ ਰਿਪ੍ਰੈਜੈਂਟ ਕਰਦੇ ਹਾਂ ਟੂ ਸੇਵ ਦ ਕੋਸਟ, ਬਟ ਕਈ ਵਾਰ ਕੋਈ ਮੈਟਰ ਜ਼ਿਆਦਾ ਕੰਪਲੀਕੇਟ ਹੋ ਜਾਂਦਾ ਤਾਂ ਅਸੀਂ ਲੋਅਰ ਕੋਰਟ ਦੇ ਵਿੱਚ ਵੀ ਬੈਰਿਸਟਰ ਹਾਇਰ ਕਰ ਲੈਂਦੇ ਹਾਂ। ਜਿਵੇਂ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਕੰਟਰਾਵੈਂਸ਼ਨ ਆਫ ਫੈਮਿਲੀ ਵਾਇਲੈਂਸ, ਲੇਡੀ ਸੀਗੀ ਅਤੇ ਪੁਲਿਸ ਵਾਲੇ ਉਹਨੂੰ ਵਿਦਡਰਾਅ ਕਰਨ ਲਈ ਮੰਨ ਨਹੀਂ ਰਹੇ ਸੀਗੇ, ਅਤੇ ਦੇ ਇਜ਼ ਅ ਪਾਰਟਨਰ ਵੀਜ਼ਾ ਗੋਇੰਗ ਔਨ, ਅਤੇ ਇਨ ਓਰਡਰ ਟੂ ਪੁਸ਼ ਦ ਪੁਲਿਸ, ਜਿਵੇਂ ਕਹਿ ਲਓ ਵੀ ਕੋਈ ਲੀਗਲ ਪੁਆਇੰਟ ਫਸ ਗਿਆ, ਤਾਂ ਅਸੀਂ ਬੈਰਿਸਟਰ ਹਾਇਰ ਕੀਤਾ ਅਤੇ ਹੀ ਵੈਂਟ ਵਿਦ ਅਸ ਐਂਡ ਵੀ ਗੈਟ ਅ ਪ੍ਰੀਟੀ ਸਕਸੈਸਫੁਲ ਰਿਜ਼ਲਟ।
1: ਓਕੇ, ਸੋ ਜਿੱਦਾਂ ਹੁਣ ਤੁਸੀਂ ਕੋਰਟਾਂ ਦੇ ਨਾਂ ਤੋਂ ਹੀ ਸ਼ੁਰੂ ਕਰਤੇ, ਆਫਕੋਰਸ ਆਪਣਾ ਬੈਰਿਸਟਰ, ਉਸ ਤੋਂ ਬਾਅਦ ਫਿਰ ਜਿਹੜਾ ਕਿੰਗਸ ਕਾਉਂਸਲ, ਫਿਰ ਅੱਗੇ ਜੱਜ ਆ ਗਏ,
0: ਫਿਰ ਜੱਜ ਹੀ ਬਣ ਜਾਂਦੇ,
1: ਹਾਂ ਨਾ, ਫਿਰ ਉਹਦੇ ਵਿੱਚ ਅੱਗੇ ਚਲੋ ਸੀਨੀਅਰਟੀ ਦੇ ਵਾਈਸ
0: ਮੈਜਿਸਟ੍ਰੇਟਸ ਆ ਗਏ, ਜੱਜ ਆ ਗਏ, ਕਾਉਂਟੀ ਕੋਰਟ ਜਾ
1: ਸਕਦੇ। ਕੋਰਟਸ ਦੇ, ਕੋਰਟ ਦੀ ਤੁਸੀਂ ਵਿੱਚ ਮੈਂਸ਼ਨ ਕੀਤੀ ਹੈ ਵੀ ਆ ਕੋਰਟਾਂ, ਹੁਣ ਜਿੱਦਾਂ ਮੈਜਿਸਟ੍ਰੇਟ ਹੋਏ ਤਾਂ ਤੁਸੀਂ ਜਾ ਸਕਦੇ, ਕੋਰਟਸ ਵਿੱਚ ਕਿਹੜੀਆਂ ਕਿਹੜੀਆਂ ਕੈਟੇਗਰੀਆਂ ਨੇ?
0: ਕੋਰਟ ਦੇ ਵਿੱਚ ਦੇਖੋ ਜੀ, ਸਭ ਤੋਂ ਜਿਵੇਂ ਕਹਿ ਲਓ ਵੀ ਗਰਾਊਂਡ ਲੈਵਲ ਫਸਟ, ਜਿੱਥੇ ਨੋਰਮਲੀ ਬੰਦੇ ਤਕਰੀਬਨ ਸਾਰਾ ਦਾ ਮੁੱਖ ਕਹਿੰਦਾ, ਮੈਜਿਸਟ੍ਰੇਟ ਕੋਰਟ ਜੇ ਆਪਣੇ,
1: ਸੋ ਸਭ ਤੋਂ ਬੇਸਿਕ ਇਹ ਹੈ,
0: ਸਭ ਤੋਂ ਬੇਸਿਕ ਸਟੇਟ ਦੀ ਸਭ ਤੋਂ ਸ਼ੁਰੂਆਤੀ ਕੋਰਟ ਮੈਜਿਸਟ੍ਰੇਟ ਕੋਰਟ ਹੈ ਜੀ।
1: ਓਕੇ,
0: ਉਹ ਤਕਰੀਬਨ ਡੈਨੋ ਦੇ ਵਿੱਚ ਵੀ ਆ, ਫਰੈਂਕਸਟਨ ਦੇ ਵਿੱਚ ਵੀ ਆ, ਸਨਸ਼ਾਈਨ ਦੇ ਵਿੱਚ ਵੀ ਆ, ਤਾਂ ਆਈ ਥਿੰਕ ਬਥੇਰੇ ਸਵਰਬਾਂ ਦੇ ਵਿੱਚ ਨੇ, ਯੂ ਮਸਟ ਹੈਵ ਸੀਨ ਅਕਰੋਸ।
1: ਅਤੇ ਇਸ ਤੋਂ ਉੱਪਰ ਫਿਰ?
0: ਹਾਂਜੀ, ਇਹਦੇ ਉੱਪਰ ਜੇ ਸਟੇਟ ਵਾਈਜ਼ ਚੱਲੀਏ ਤਾਂ ਇਹਦੇ ਉੱਪਰ ਆ ਜਾਂਦੀ ਕਾਉਂਟੀ ਕੋਰਟ।
1: ਓਕੇ,
0: ਹਾਂਜੀ,
1: ਸੋ ਇਹ ਸਟੇਟ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ ਸੇਮ ਹੀ ਆ ਜਾਂ ਫਿਰ ਨਾਮ ਵੱਖਰੇ ਹੋ ਜਾਂਦੇ?
0: ਨਾਮ ਵੀ ਬਿਲਕੁਲ ਸਹੀ ਗੱਲ ਹੈ ਜੀ। ਨਿਊ ਸਾਊਥ ਵੇਲ ਦੇ ਵਿੱਚ ਮੈਜਿਸਟ੍ਰੇਟ ਕੋਰਟ ਨੂੰ ਕਿਹਾ ਜਾਂਦਾ ਲੋਕਲ ਕੋਰਟ,
1: ਓਕੇ,
0: ਪਰ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਮੈਜਿਸਟ੍ਰੇਟ ਕੋਰਟ ਹੀ ਕਿਹਾ ਜਾਂਦਾ। ਵਿਕਟੋਰੀਆ ਦੇ ਵਿੱਚ ਕਾਉਂਟੀ ਕੋਰਟ ਹੈ, ਬਾਕੀ ਸਾਰੇ ਕਿਤੇ ਨੂੰ ਡਿਸਟ੍ਰਿਕਟ ਕੋਰਟ ਕਿਹਾ ਜਾਂਦਾ।
1: ਓਕੇ, ਸੋ ਇਹ ਹਰ ਇੱਕ ਥਾਂ ਦੇ ਉੱਤੇ ਸੇਮ ਨਹੀਂ ਆ ਨਾ ਹੈ?
0: ਹਾਂਜੀ, ਕਿਉਂਕਿ ਸਟੇਟ ਆਸਟ੍ਰੇਲੀਆ ਦੇ ਵਿੱਚ ਕੀ ਸਿਸਟਮ, ਆਸਟ੍ਰੇਲੀਆ ਇਜ਼ ਅ ਫੈਡਰੇਸ਼ਨ, ਤਾਂ ਅੱਡ ਅੱਡ ਕਲੋਨੀਆਂ ਸੀ ਜਿਹਨੂੰ ਮਿਲ ਕੇ ਆਸਟ੍ਰੇਲੀਆ ਬਣਿਆ, ਤਾਂ ਜਿਹੜੀਆਂ ਸਟੇਟਾਂ ਨੇ ਇਹਨਾਂ ਕੋਲ ਲਿਟਲ ਬਿਟ ਮੋਰ ਆਟੋਨੋਮੀ ਆ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਜਾਂ ਜਿਵੇਂ ਉਹਦੇ 'ਚ ਤਕਰੀਬਨ ਡਿਫਰੈਂਟ ਸਿਸਟਮ ਆ, ਪਰ ਆਸਟ੍ਰੇਲੀਆ ਥੋੜ੍ਹਾ ਜਿਹਾ ਫੈਡਰੇਸ਼ਨ ਹੋਣ ਕਰਕੇ ਲੋਕਲ ਜਿਹੜੀ ਕਹਿ ਲਓ ਵੀ ਸਟੇਟ ਦੇ ਕੋਲ ਲਿਟਲ ਬਿਟ ਮੋਰ ਪਾਵਰ ਆ, ਤਾਂ ਉਹਦੇ ਕਰਕੇ ਥੋੜ੍ਹੇ ਰੂਲ ਡਿਫਰੈਂਟ ਨੇ,
1: ਸੋ ਆਪਣੀ ਮਰਜ਼ੀ ਨਾਲ ਉਹ ਚੀਜ਼ਾਂ
0: ਉਹਨਾਂ ਨੇ ਉਸ ਤਰ੍ਹਾਂ ਕੀਤੀਆਂ ਹੋਈਆਂ ਨੇ ਚੀਜ਼ਾਂ।
1: ਓਕੇ, ਸੋ ਮੈਜਿਸਟ੍ਰੇਟ ਕੋਰਟ, ਉਸ ਤੋਂ ਬਾਅਦ ਫਿਰ
0: ਕਾਉਂਟੀ ਕੋਰਟ,
1: ਕਾਉਂਟੀ ਕੋਰਟ,
0: ਉਸ ਤੋਂ ਬਾਅਦ ਆ ਗਈ ਸੁਪਰੀਮ ਕੋਰਟ ਆਫ ਵਿਕਟੋਰੀਆ,
1: ਸੁਪਰੀਮ ਕੋਰਟ। ਅੱਛਾ, ਇਹ ਇਹ ਇੱਥੇ ਇਸ ਤੋਂ ਪਹਿਲਾਂ ਕਿ ਆਪਾਂ ਉਹਦੇ ਬਾਰੇ ਜਾਣੀਏ, ਇੱਥੇ ਇੱਕ ਚੀਜ਼ ਮੈਂ ਸੁਣੀ ਆ ਵੀ ਜਿਹੜੀ ਹੁਣ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਸੁਪਰੀਮ ਕੋਰਟ ਸਭ ਤੋਂ ਵੱਡੀ ਆ, ਇੱਥੇ ਮੈਂ ਸੁਣਿਆ ਵੀ ਸੁਪਰੀਮ ਕੋਰਟ ਹਾਈ ਕੋਰਟ ਨਾਲੋਂ ਛੋਟੀ ਹੈ।
0: ਹਾਈ ਕੋਰਟ ਤੋਂ ਛੋਟੀ ਆ ਜੀ, ਹਾਈ ਕੋਰਟ ਆਫ ਆਸਟ੍ਰੇਲੀਆ, ਸੁਪਰੀਮ ਕੋਰਟ ਆਫ ਵਿਕਟੋਰੀਆ।
1: ਓਕੇ, ਸੋ ਸੁਪਰੀਮ ਕੋਰਟ ਜਿਹੜੀ ਆ ਉਹ ਸਟੇਟ ਲੈਵਲ ਦੀ,
0: ਸਟੇਟ ਲੈਵਲ ਦੀ ਹੈ ਜੀ,
1: ਤੇ ਹਾਈ ਕੋਰਟ ਜਿਹੜੀ ਉਹ ਫੈਡਰਲ ਲੈਵਲ,
0: ਫੈਡਰਲ ਲੈਵਲ ਦੀ ਹੈ।
1: ਤੇ ਇਹ ਸਟੈਂਡਰਡਾਈਜ਼ ਹੈ ਜਾਂ ਇਹ ਵੀ ਹਰ ਇੱਕ ਸਟੇਟ 'ਚ ਇਹਦਾ ਨਾਮ ਵੱਖਰਾ?
0: ਨਹੀਂ ਨਹੀਂ ਨਹੀਂ, ਸਟੈਂਡਰਡਾਈਜ਼ ਆ।
1: ਸੋ ਹਰ ਇੱਕ ਸਟੇਟ ਦੀ ਆਪਣੀ ਇੱਕ ਸੁਪਰੀਮ ਕੋਰਟ,
0: ਆਪਣੀ ਸੁਪਰੀਮ ਕੋਰਟ ਹੈ, ਤੇ ਹਾਈ ਕੋਰਟ ਹੈ, ਮਤਲਬ ਕਿ ਵੀ ਹੁਣ ਜਦੋਂ ਹਾਈ ਕੋਰਟ 'ਤੇ ਚੱਲ ਗਏ ਤਾਂ ਉਦੋਂ ਬਸ ਸਟੇਟ ਅਤੇ ਫੈਡਰਲ ਡਿਸੋਲਵ ਹੋ ਗਏ। ਹਾਈ ਕੋਰਟ ਆਸਟ੍ਰੇਲੀਆ ਦੀ ਹੈ ਅਤੇ ਉਹ ਸਾਰਿਆਂ ਦੀ, ਉਹਦੇ ਕੋਲ ਅਪੀਲੈਂਟ ਜੁਰਿਸਡਿਕਸ਼ਨ ਆ, ਕਿਸੇ ਵੀ ਕੋਰਟ ਤੋਂ ਅਪੀਲ ਸੁਣ ਸਕਦੀ ਆ।
1: ਓਕੇ, ਸੋ ਆਪਾਂ ਜਿੱਦਾਂ ਫਰਦਰ ਕਹਿ ਦਿੰਦੇ ਹਾਂ ਕਿ ਇਸ ਕੋਰਟ ਦੇ ਵਿੱਚੋਂ ਤੁਸੀਂ ਹਾਰ ਗਏ ਅਤੇ ਹੁਣ ਉਤਲੀ ਕੋਰਟ ਦੇ ਵਿੱਚ ਜਾਣਾ, ਸੋ ਇੱਥੇ ਕਈ ਵਾਰੀ ਆਪਾਂ ਕਈ ਕੇਸ ਸੁਣ ਲੈਂਦੇ ਹਾਂ ਵੀ ਸੁਪਰੀਮ ਕੋਰਟ ਚੱਲ ਗਿਆ, ਯਾਰ ਹੁਣ ਇਹ ਤੋਂ ਤਾਂ ਤੇ ਕੁਛ ਨਹੀਂ ਆ, ਪਰ ਇੱਥੇ ਇਹਦਾ ਮਤਲਬ ਕਿ ਹਾਈ ਕੋਰਟ ਜਿਹੜੀ ਆ ਉਹ
0: ਸੁਪਰੀਮ ਕੋਰਟ ਦੇ ਵਿੱਚ ਵੀ ਆਪਣੀ ਕੋਰਟ ਆਫ ਅਪੀਲ ਹੁੰਦੀ ਹੈ,

0: कैसा दे, मैजिस्ट्रेट कोर्ट, काउंटी कोर्ट, सुप्रीम कोर्ट, हाई कोर्ट
1: तो यह किदा डिसाइड हुंदा भी केड़ा केस कित्थे जाना। एक चीज़ तो समझ आउंदी है भी एक थां तो बंदा हार गया तो उत्ते लै गया, पर कई केसां दे विच इह भी सुनीदा ना भी फलाना पैंदे केस जिहड़ा उहदा काउंटी कोर्ट दे विच आ, मजिस्ट्रेट ते चलो आम ही सुनीदा, उह किहड़ी बिना दे उत्ते सिद्धा ही उत्थे चल जांदा।
0: देखो इहदे लई रणजोत जी पहली चीज़ है भी किस तरह का केस है, सिविल केस है कि क्रिमिनल केस है।
1: ओके,
0: जे आपां सिविल केस की गल करिए तां क्वांटम ਤਾਂ ਜੇ ਤੁਹਾਡਾ ਕਲੇਮ ਲੱਖ ਡਾਲਰ ਜਾਂ ਲੱਖ ਡਾਲਰ ਤੋਂ ਘੱਟਦਾ ਫਿਰ ਤੁਸੀਂ ਜਾਓਗੇ ਮੈਜਿਸਟ੍ਰੇਟ ਕੋਰਟ ਦੇ, ਤੁਹਾਡੇ ਕੋਲ ਚੋਇਸ ਨਹੀਂ ਹੈ ਕਿ ਤੁਹਾਨੂੰ ਜਾਣਾ ਹੀ ਪੈਣਾ।
1: ਓਕੇ,
0: ਅਤੇ ਜੇ ਤੁਹਾਡਾ ਲੱਖ ਡਾਲਰ ਪਲੱਸ ਹੈ ਤਾਂ ਤੁਹਾਡੇ ਕੋਲ ਚੋਇਸ ਹੈ ਕਾਉਂਟੀ ਕੋਰਟ ਜਾਂ ਸੁਪਰੀਮ ਕੋਰਟ ਦੀ।
1: ਓਕੇ, ਸੋ ਵੈਸੇ ਜਿੱਦਾਂ ਦਾ ਤੁਹਾਡਾ ਕੇਸ ਆ ਉਹ ਫਿਰ ਸਿਸਟਮ ਆਪੇ ਡਿਸਾਈਡ ਕਰਕੇ ਅਤੇ ਤੁਹਾਨੂੰ
0: ਨਹੀਂ ਤੁਸੀਂ, ਕਿਉਂਕਿ ਸਿਵਲ ਤਾਂ ਤੁਸੀਂ ਪਾਉਣਾ ਨਾ, ਤਾਂ ਤੁਸੀਂ ਤੁਸੀਂ ਆਪਣੀ ਕੋਰਟ ਦੀ ਕਿਉਂਕਿ ਕੋਰਟ ਦੇ ਵਿੱਚ ਕੋਈ ਵੀ ਕੇਸ ਕਰਨ ਤੋਂ ਪਹਿਲਾਂ ਉਹਦੀ ਜੁਰਿਸਡਿਕਸ਼ਨ ਲੈਣੀ ਪੈਂਦੀ ਹੈ, ਬਲਕਿ ਜੁਰਿਸਡਿਕਸ਼ਨ ਪ੍ਰੂਵ ਕਰਨੀ ਪੈਂਦੀ ਆ। ਤਾਂ ਆਪਾਂ ਨੂੰ ਕੋਰਟ ਨੂੰ ਦੱਸਣਾ ਪੈਂਦਾ ਵੀ ਹਾਂਜੀ ਮੈਂ ਮੈਜਿਸਟ੍ਰੇਟ ਕੋਰਟ ਨੂੰ ਚੂਜ਼ ਕੀਤਾ, ਅਤੇ ਮੈਜਿਸਟ੍ਰੇਟ ਕੋਰਟ ਕੋਲ ਪਾਵਰ ਹੈਗੀ ਹੈ ਆਵਲਾ ਕੇਸ ਸੁਣਨ ਦੀ।
1: ਓਕੇ,
0: ਤਾਂ ਇੱਕ ਮਤਲਬ ਕਿ ਅਨਹਰਡ ਸਟੈਪ ਹੈ, ਬਟ ਦਿਸ ਇਜ਼ ਅ ਸਟੈਪ ਦੈਟ ਐਵਰੀ ਮਤਲਬ ਕਿ ਵੀ ਕੋਈ ਵੀ ਕੇਸ ਪਾਉਣ ਤੋਂ ਪਹਿਲਾਂ ਦੇਖਿਆ ਜਾਂਦਾ ਕਿ 90,000 ਦਾ ਕਲੇਮ ਹੈ ਅਤੇ ਮੈਜਿਸਟ੍ਰੇਟ ਕੋਰਟ ਦੇ ਵਿੱਚ ਪਊਗਾ। ਉਦੋਂ ਬਾਅਦ ਜਿਹੜਾ ਪਲੈਂਟਿਫ ਹੈ ਜਿਹਨੇ ਕੇਸ ਪਾਉਣਾ ਉਹ ਕਿੱਥੇ ਰਹਿੰਦਾ ਉਹਦੇ ਹਿਸਾਬ ਨਾਲ ਉਹ ਕੋਰਟ ਡਿਸਾਈਡ ਹੁੰਦੀ ਹੈ।
1: ਓਕੇ, ਅਤੇ ਇਸ ਤੋਂ ਇਲਾਵਾ ਕਈ ਹੋਰ ਵੀ ਕੋਰਟ ਚਰਚਾ ਦੇ ਵਿੱਚ ਆਉਂਦੀਆਂ ਸੁਣ 'ਚ ਆਉਂਦੀਆਂ, ਜਿੱਦਾਂ ਫੈਮਿਲੀ ਕੋਰਟ, ਚਿਲਡਰਨ ਕੋਰਟ।
0: ਅੱਛਾ ਜੀ, ਹਾਂਜੀ, ਹੁਣ ਆਪਾਂ ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਜੀ ਸਟੇਟ ਲੈਵਲ ਦੀ,
1: ਅਤੇ
0: ਉਦੋਂ ਬਾਅਦ ਦੂਜਾ ਇੱਕ ਸਿਸਟਮ ਜਿਵੇਂ ਉਹਦੇ ਚੱਲਦਾ ਜਿਵੇਂ ਆਸਟ੍ਰੇਲੀਆ ਫੈਡਰੇਸ਼ਨ, ਤਾਂ ਇੱਕ ਨੈਸ਼ਨਲ ਲੈਵਲ 'ਤੇ ਹੁੰਦੀਆਂ ਨੇ, ਉਹਨੂੰ ਕਹਿੰਦੇ ਫੈਡਰਲ ਸਰਕਿਟ ਕੋਰਟ ਆਫ ਆਸਟ੍ਰੇਲੀਆ।
1: ਸੋ ਇਹ ਜਿਹੜਾ ਇਹ ਸਿਸਟਮ ਇਹ ਕੰਪਲੀਟ ਹੋ ਗਿਆ, ਹੁਣ ਆਪਾਂ ਫੈਡਰਲ ਵੱਲ ਚੱਲੇ ਹਾਂ। ਓਕੇ,
0: ਫੈਡਰਲ ਸਰਕਿਟ ਕੋਰਟ ਦੇ ਵਿੱਚ ਵੀ ਦੋ ਡਿਵੀਜ਼ਨ ਆਉਂਦੇ ਨੇ, ਡਿਵ 1 ਅਤੇ ਡਿਵ 2
1: ਜੀ।
0: ਤਾਂ ਇਹਦੇ ਵਿੱਚ ਜਿਹੜੇ ਡਿਵ 2 ਦੀ ਗੱਲ ਕਰੀਏ ਪਹਿਲਾਂ, ਇਹਦੇ ਵਿੱਚ ਆਉਂਦੇ ਨੇ ਨੈਸ਼ਨਲ ਲੈਵਲ ਦੇ ਕੇਸ,
1: ਓਕੇ,
0: ਜਿਹੜੇ ਜਿਨ੍ਹਾਂ ਨੂੰ ਸਟੇਟਾਂ ਗਵਰਨ ਹੀ ਕਰਦੀਆਂ, ਜਿਨ੍ਹਾਂ ਨੂੰ ਫੈਡਰਲ ਗੌਰਮੈਂਟ ਗਵਰਨ ਕਰਦੀ ਆ, ਜਿਵੇਂ ਕਿ ਇਮੀਗ੍ਰੇਸ਼ਨ ਜਿਹੜੀ ਕਿ ਨੈਸ਼ਨਲ ਲੈਵਲ 'ਤੇ ਡਿਸਾਈਡ ਹੁੰਦੀ ਆ, ਫੈਮਿਲੀ ਲਾਅ ਇਹ ਨੈਸ਼ਨਲ ਲੈਵਲ 'ਤੇ ਆ, ਇਹਨਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ, ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹ ਸਟੇਟਾਂ ਕਰਦੀਆਂ ਨੇ। ਉਸ ਤੋਂ ਬਾਅਦ ਹੁੰਦਾ ਕਾਰਪੋਰੇਸ਼ਨ ਲਾਅ
1: ਜੀ,
0: ਸਟੇਟਸ ਦੇ ਨਾਲ ਕੋਈ ਬਾਈਂਡਿੰਗ ਕੰਪਨੀ, ਕੋਈ ਕੰਪਨੀ ਰਿਲੇਟਡ ਕੋਈ ਵੀ ਕੰਮ ਹੈ, ਤਾਂ ਇਹਨਾਂ ਚੀਜ਼ਾਂ ਨੂੰ ਫੈਡਰਲ ਸਰਕਿਟ ਕੋਰਟ ਡਿਵ 2 ਦੇ ਵਿੱਚ ਦਿੱਤਾ ਜਾਂਦਾ। ਡਿਵ 1 ਦੇ ਵਿੱਚ ਬੇਸਿਕਲੀ ਸੇਮ ਚੀਜ਼ ਆ, ਪਰ ਜੇ ਕੋਈ ਜ਼ਿਆਦਾ ਕੰਪਲੈਕਸ ਕੇਸ ਆ ਜਾਂ ਕੋਈ ਕੁਆਂਟਮ ਹਾਈ ਆ, ਤਾਂ ਉਹਦੇ ਵਿੱਚ ਇੱਕ ਸਬ ਜੀ ਡਿਵੀਜ਼ਨ ਬਣਾਈ ਹੋਈ ਹੈ।
1: ਓਕੇ,
0: ਅਤੇ ਇਸ ਤੋਂ ਬਾਅਦ ਆਉਂਦੀ ਆ ਫੈਡਰਲ ਕੋਰਟ ਆਫ ਆਸਟ੍ਰੇਲੀਆ।
1: ਓਕੇ,
0: ਹਾਂਜੀ, ਫੈਡਰਲ ਸਰਕਿਟ ਕੋਰਟ, ਫੈਡਰਲ ਕੋਰਟ ਆਫ ਆਸਟ੍ਰੇਲੀਆ, ਉਸ ਤੋਂ ਬਾਅਦ ਆਉਂਦੀ ਆ ਹਾਈ ਕੋਰਟ।
1: ਸੋ ਉਹਦੇ ਵਿੱਚ ਵੀ ਲੇਅਰਸ ਨੇ ਅੱਗੇ
0: 100% ਲੇਅਰ ਨੇ ਜੀ, ਹਾਂਜੀ।
1: ਓਕੇ, ਸੋ ਇਹਦੇ ਇਸ ਸਾਰੇ ਸਿਸਟਮ ਦੇ ਵਿੱਚੋਂ ਆਪਾਂ ਜਿਹਨੂੰ ਹੋਰ ਸੌਖੇ ਤਰੀਕੇ ਦੇ ਨਾਲ ਸਮਝਣਾ ਹੋਵੇ, ਤੇ ਮੰਨ ਲਓ ਜਿਹੜਾ ਫੈਮਿਲੀ ਦਾ ਜਿਹੜਾ ਮੈਟਰ ਆ ਉਹ ਪਹਿਲਾਂ ਹੀ ਜਿਹੜਾ ਅਲੱਗ ਤੋਂ ਕੈਟਾਗਰਾਈਜ਼ ਹੋ ਗਿਆ ਦੇਸ਼ ਦੇ ਲੈਵਲ ਦੇ ਉੱਤੇ, ਯਾਨੀ ਕਿ ਨੈਸ਼ਨਲ ਲੈਵਲ। ਓਕੇ, ਸੋ ਉਹ ਚਾਹੇ ਤੁਸੀਂ ਸਟੇਟ 'ਚ ਹੀ ਰਹਿ ਰਹੇ ਹੋ ਪਰ ਉਹ ਉਹਦੇ 'ਚ ਆਊਗਾ,
0: ਕਿਉਂਕਿ ਉਹਨੂੰ ਗਵਰਨ ਫੈਡਰਲ ਗਵਰਨਮੈਂਟ ਕਰਦੀ ਹੈ ਜੀ, ਉਹਨੂੰ ਸਟੇਟ ਗੌਰਮੈਂਟ ਉਹਦੇ ਲਈ ਰੂਲ ਨਹੀਂ ਬਣਾਉਂਦੀ ਫੈਮਿਲੀ ਲਾਅ ਦੇ ਲਈ ਨਾ
1: ਜੀ।
0: ਹਾਂਜੀ,
1: ਸੋ ਇਹ ਮੋਟਾ ਮੋਟਾ ਜਿਹਾ ਸਿਸਟਮ, ਇਸ ਤੋਂ ਇਲਾਵਾ ਕੁਛ ਹੋਰ ਵੀ ਹੈ?
0: ਇਸ ਤੋਂ ਇਲਾਵਾ ਸਪੈਸ਼ਲਾਈਜ਼ ਕੋਰਟਸ ਨੇ ਜੀ, ਜਿਵੇਂ ਚਿਲਡਰਨ ਕੋਰਟ ਸੇ ਆਪਾਂ ਗੱਲ ਕਰ ਰਹੇ ਸੀ, ਡਰੱਗ ਕੋਰਟ ਹੈ, ਉਸ ਤੋਂ ਬਾਅਦ ਇੰਡੀਜੀਨਸ ਕੋਰਟਸ ਹੋ ਜਾਂਦੀਆਂ ਨੇ। ਹਾਂਜੀ
1: ਜੀ, ਸੋ ਇਹ ਮੋਟਾ ਮੋਟਾ ਜਿਹਾ ਬੇਸਿਕ ਸਿਸਟਮ ਹੋ ਗਿਆ ਆਸਟ੍ਰੇਲੀਆ ਦਾ। ਸੋ ਆਸ ਕਰਦੇ ਹਾਂ ਕਿ ਹੁਣ ਮੈਂ ਮਤਲਬ ਮੇਰੇ ਤੋਂ ਇਲਾਵਾ ਸਾਡੇ ਸਰੋਤਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਇੱਥੇ ਦਾ ਸਿਸਟਮ ਹੈ ਕੀ ਹੈ। ਸਭ ਤੋਂ ਇੰਟਰਸਟਿੰਗ ਜਿਹੜੀ ਚੀਜ਼ ਆ, ਬਹੁਤੇ ਲੋਕਾਂ ਨੂੰ ਇਹਦੇ 'ਚ ਭੁਲੇਖਾ ਜਿਹਾ ਪੈਂਦਾ ਵਾ, ਉਹ ਇਹੋ ਹੀ ਆ ਕਿ ਇੱਥੇ ਸੁਪਰੀਮ ਕੋਰਟ ਦੇ ਨਾਲੋਂ ਹਾਈ ਕੋਰਟ ਵੱਡੀ ਵੱਡੀ, ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਈ ਚੀਜ਼ਾਂ ਉੱਥੇ ਮੇਲ ਮੇਲ ਕੇ ਆਪਾਂ ਵੇਖਦੇ ਹਾਂ, ਅਤੇ ਉੱਥੇ ਆਪਾਂ ਥੋੜ੍ਹੀ ਜਿਹੀ ਟਪਲੀ ਖਾ ਜਾਂਦੇ ਹਾਂ ਕਈ ਵਾਰੀ। ਅੱਛਾ, ਇੱਥੇ ਇੱਕ ਜਿਹੜਾ ਆਮ ਰੌਲਾ ਹੈ ਵੀ ਮਹਿੰਗਾ ਬਹੁਤ ਆ, ਇੰਡੀਆ ਦੇ ਵਿੱਚ ਵੀ ਤੁਹਾਡਾ ਪਰਿਵਾਰ ਵਕਾਲਤ ਦੇ ਨਾਲ ਹੀ ਜੁੜਿਆ ਰਿਹਾ ਵਾ,
0: ਬਿਲਕੁਲ ਬਿਲਕੁਲ,
1: ਕੀ ਇੰਡੀਆ ਦੇ ਮੁਕਾਬਲੇ, ਵੈਸੇ ਤਾਂ ਚਲੋ ਆਉਂਦੇ ਹੁੰਦੇ ਵੀ ਜਦੋਂ ਇਸ ਦਾ ਰਾਹ ਪੈ ਜੇ ਫਿਰ ਕੋਈ ਅੰਤ ਹੀ ਨਹੀਂ ਆ, ਪਰ ਓਵਰਆਲ ਜਿਹਾ ਜੇ ਵੇਖੀਏ ਤਾਂ ਕੀ ਇੰਡੀਆ ਦੇ ਨਾਲੋਂ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਮਹਿੰਗਾ ਵਾ? ਜਿੱਦਾਂ ਤੁਸੀਂ ਗੱਲ ਕੀਤੀ ਆ ਵੀ $50,000 ਇੱਕ ਦਿਨ ਦਾ ਜਿਹੜਾ ਉਹ ਕਿੰਗਸ ਕੌਂਸਲ ਲੈ ਲੈਂਦੀ ਆ।
0: ਦੇਖੋ, ਲੀਗਲ ਸਰਵਿਸਿਜ਼ ਮਹਿੰਗੀਆਂ ਨੇ ਜੀ, ਇਹ 'ਚ ਕੋਈ ਕੋਈ ਡਾਊਟ ਨਹੀਂ ਹੈਗਾ, ਅਤੇ ਮਹਿੰਗੇ ਡਿਪੈਂਡ, ਫਿਰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀਗਾ ਵੀ ਅਸੀਂ 3,000 ਵਾਲਾ ਰਜਿਸਟਰ ਵੀ ਹਾਇਰ ਕਰਦੇ ਹਾਂ ਅਤੇ 10,000 ਵਾਲਾ ਵੀ ਹਾਇਰ ਕਰਦੇ ਹਾਂ, ਡਿਪੈਂਡ ਕਰਦਾ ਤੁਹਾਡਾ ਕੇਸ ਕੀ ਹੈ।
1: ਓਕੇ,
0: ਤਾਂ ਜਿਸ ਤਰ੍ਹਾਂ ਦਾ ਕੁਆਂਟਮ ਹੋਊਗਾ ਉਸ ਤਰ੍ਹਾਂ ਦਾ ਬੰਦਾ ਤੁਹਾਨੂੰ ਹਾਇਰ ਕਰਨਾ ਹੀ ਪੈਣਾ। ਕੋਈ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਰਣਜੋਤ ਜੀ, ਪਰ ਜਿਹਦਾ ਜਿਹੜੀ ਚੀਜ਼ 'ਚ ਤਜਰਬਾ ਹੈ ਉਹ ਤੁਹਾਨੂੰ ਉਸ ਲੈਵਲ ਦਾ ਬੰਦਾ ਲੰਬਣਾ ਹੀ ਪੈਣਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਦਫ਼ਤਰ ਦੇ ਵਿੱਚ 3 ਵਕੀਲ ਹਾਂ, ਫਿਰ ਵੀ ਅਸੀਂ ਅੱਡ ਤੋਂ ਇਲਾਵਾ ਦੋ ਤਿੰਨ ਵਕੀਲ ਅਸੀਂ ਹੁਣ ਕੰਟਰੈਕਟ ਰੱਖੇ ਹੋਏ ਨੇ ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਰਿਜ਼ਲਟ ਦੇ ਵਿੱਚ। ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਆਪਾਂ ਹੁਣ ਪੈਸੇ ਦੀ ਗੱਲ ਕਰ ਰਹੇ ਹਾਂ ਤਾਂ ਜਿਸ ਹਿਸਾਬ ਨਾਲ ਜਿਵੇਂ ਕਹਿ ਲਓ ਸ਼ਰਾਬ ਦੇ ਵਕੀਲ ਜਿੰਨੇ ਪੁਰਾਣੇ ਹੋਣਗੇ ਉਨੇ ਮਹਿੰਗੇ ਹੀ ਹੋਣਗੇ।
1: ਓਕੇ, ਤਾਂ ਤਜਰਬੇ ਦੇ ਨਾਲ
0: ਜਿਵੇਂ ਮੇਰੇ ਕੋਲ ਇਹ ਕੇਸ ਆਉਂਦੇ ਨੇ, ਇੱਕ ਆਇਆ ਸੀਗਾ ਮੇਰੇ ਨੋਨੀ ਨੇ ਅਤੇ ਕਹਿੰਦੇ ਜੀ ਉਹਨਾਂ ਨੇ ਤਕਰੀਬਨ $5,000 ਕਿਸੇ ਤੋਂ ਲੈਣਾ ਸੀਗਾ, ਤਾਂ ਮੇਰੇ ਖਿਆਲ ਨਾਲ ਜੇ ਕਿਸੇ ਨੇ 10,000 ਤੋਂ ਘੱਟ ਲੈਣਾ ਤਾਂ ਅਨਲੈਸ ਅੰਟਿਲ ਦੇ ਕੈਨ ਡੂ ਇਟ ਦੈਮ ਸੈਲਫ ਵਕੀਲ ਮਹਿੰਗੇ ਪੈ ਜਾਣਗੇ,
1: ਦਾੜੀ
0: ਨਾਲ ਮੁੱਛਾਂ ਲੰਬੀਆਂ ਹੋ ਜਾਣਗੀਆਂ। ਇੱਕ ਹੋਰ ਚੀਜ਼ ਹੁੰਦੀ ਹੈ ਵੀ ਆਪਾਂ ਜਦੋਂ ਜਿੱਤੀ ਜਾਂਦੇ ਹਾਂ ਜੀ ਦੂਜੇ ਪਾਸੋਂ ਕੋਸਟ ਮਿਲ ਜਾਂਦੀ ਹੈ, ਉਹ ਯੈਸ ਐਂਡ ਨੋ ਚੀਜ਼ ਆ ਜੀ। ਕੋਸਟ ਜਿਹੜੀ ਮਿਲ ਜਾਂਦੀ ਦੂਜੇ ਪਾਸੋਂ ਜਿਹੜੀ ਕੋਸਟ ਮਿਲਣ ਦੀ ਗੱਲ ਹੈ, ਡਿਪੈਂਡ ਕਰਦਾ ਕੇਸ ਦੇ ਸਰਕਮਸਟਾਂਸ ਕੀ ਨੇ, ਕੋਰਟ ਕਿੰਨੀ ਕੋਸਟ ਅਵਾਰਡ ਕਰਦਾ ਜਾਂ ਨਹੀਂ ਕਰਦਾ। ਬੜਾ ਫੇਮਸ ਕੇਸ ਹੋਇਆ ਸੀਗਾ ਜੋ ਹੋਕੀ ਨੇ ਕੀਤਾ ਸੀਗਾ ਇੱਕ ਨਿਊਜ਼ ਪੇਪਰ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਕੀਤਾ ਸੀ, ਉਹ ਕੇਸ ਜਿੱਤ ਗਏ ਸੀ ਤੇ ਕੋਰਟ ਨੇ ਕਿਹਾ ਸੀ ਹਾਂਜੀ ਤੁਹਾਨੂੰ ਸਰਟਨ ਮਿਲੀਅਨਸ ਤੁਹਾਨੂੰ ਮਿਲ ਜਾਣਗੇ ਪਰ ਲੀਗਲ ਫੀਸ ਤੁਹਾਡੀ ਆਪਣੀ ਆਪਣੀ। ਤੇ ਉਹਦੇ ਵਿੱਚ ਮਤਲਬ ਕਿ ਉਹਨਾਂ ਦੀ ਲੀਗਲ ਫੀਸ ਹੀ ਉਹਨਾਂ ਦੇ ਅਵਾਰਡ ਜਿੰਨੀ ਸੀਗੀ,
1: ਉਹੀ ਇੰਨੀ ਹੋ ਗਈ
0: ਸੀਗੀ। ਤਾਂ ਚਲੋ ਜੇ ਆਪਾਂ ਆਪਣੇ ਬੰਦੇ ਦੀ ਵੀ ਗੱਲ ਕਰੀਏ ਤਾਂ ਇਟਸ ਮਤਲਬ ਕਿ ਯੂ ਗੋਟ ਬੀ ਰੈਡੀ, ਜੇ ਆਪਾਂ ਤੁਹਾਡੇ ਕੁਸ਼ਚਨ ਦਾ ਆਨਸਰ ਕਰਨਾ ਹੋਵੇ ਮੈਨੇ ਤਾਂ ਬੋਟਮ ਲਾਈਨ ਹਾਂ ਲੀਗਲ ਸਰਵਿਸਿਜ਼ ਉਰੇ ਮਹਿੰਗੀਆਂ ਨੇ ਜੀ, ਪਰ ਅੱਗੇ ਫਿਰ ਮੇਰਾ ਕੁਸ਼ਚਨ ਇਹ ਵੀ ਜੋ ਜੀ ਉਰੇ ਸਸਤਾ ਕੀ ਆ
1: ਨਹੀਂ ਸਾਰਾ ਕੁਛ। ਵੇਖੋ ਇੱਕ ਦੇਸ਼ ਜਦੋਂ ਇੱਕ ਚੀਜ਼ ਮਹਿੰਗੀ ਆ ਤੇ ਸਾਰਾ ਕੁਛ
0: ਹੀ
1: ਮਹਿੰਗਾ ਹੋਣਾ, ਪਰ ਹਾਂ ਇਹ ਚੀਜ਼ ਅੰਡਰਲਾਈਨ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਿੱਥੇ ਜਿਹੜੇ ਮੋੜ ਦੇ ਉੱਤੇ ਜਿਹੜੀ ਚੀਜ਼ ਰੋਕੀ ਜਾ ਸਕਦੀ ਹੈ, ਕਈ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੈ
0: ਹੱਥ 'ਚ,
1: ਪਰ ਕਈ ਜਿਹੜੀਆਂ ਤੁਸੀਂ ਰੋਕ ਸਕਦੇ ਹੋ ਅੱਜ ਹੀ ਆਪਣੀ, ਜੇ ਕਈ ਸਿਰਫ ਈਗੋ ਕਰਕੇ ਗਾਂਹ ਵੱਜ
0: ਜਾਂਦੇ
1: ਹੈ ਨਾ, ਤੁਹਾਡੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਤੇ ਉੱਥੇ ਉੱਥੇ ਨਿਬੇੜ ਲਿਆ ਜਾਵੇ।
0: ਹੁਣ ਥੋੜ੍ਹਾ ਜਿਹਾ ਚੀਜ਼ਾਂ ਦਾ ਆਪਣੀ ਕਮਿਊਨਿਟੀ ਵਿੱਚ ਫਰਕ ਪੈ ਗਿਆ, ਖੈਰ ਪਹਿਲਾਂ ਨਹੀਂ ਸੀਗੇ ਪਰ ਹੁਣ ਮੈਨੂੰ ਲੱਗਦਾ ਆਪਣੇ ਬੰਦਿਆਂ ਨੂੰ ਵੀ ਥੋੜ੍ਹਾ ਜਿਹਾ ਕੋਰਟਾਂ ਦਾ ਸੁਭਾਅ ਪੈ ਗਿਆ ਜੀ, ਪਹਿਲਾਂ ਨਾਲੋਂ ਅਸੀਂ ਜ਼ਿਆਦਾ ਕੇਸ ਦੇਖਣ ਲੱਗ ਗਏ, ਪਤਾ ਨਹੀਂ ਆਪ ਫੀਲਡ ਵਿੱਚ ਪੈ ਗਏ,
1: ਵੋਲਿਊਮ ਵੀ ਵੱਧ ਗਈ ਹੈ ਨਾ।
0: ਹਾਂਜੀ ਆਵਾਜ਼ ਪੈਸੇ ਵੀ ਵੱਧ ਗਏ ਨੇ, ਬੰਦੇ ਵੀ ਵੱਧ ਗਏ ਨੇ,
1: ਪੈਸਾ ਵੀ ਵੱਧ ਗਿਆ ਤੇ ਤੁਹਾਡਾ ਫਿਰ ਉਹ ਈਗੋ ਵੀ ਵੱਧਦੀ ਆ,
0: ਈਗੋ ਵੀ ਵੱਧਦੀ ਆ,
1: ਤੇ ਜਦੋਂ ਸਮਾਂ ਤੁਹਾਡੇ ਕੋਲ ਘਟਿਆ ਫਿਰ ਬੜੀ ਤੁਸੀਂ ਪਿੱਛੇ ਲੂਜ਼ ਐਂਡ ਤੁਸੀਂ ਛੱਡੀ ਵੀ ਜਾਂਦੇ।
0: ਹਾਂਜੀ ਹਾਂਜੀ
1: ਹੈ ਨਾ, ਸੋ ਚਲੋ
0: ਹਾਂਜੀ ਇੱਕ ਚੀਜ਼ ਦੇਖੋ, ਆਸਟ੍ਰੇਲੀਆ ਦਾ ਸਿਸਟਮ ਮਤਲਬ ਕਿ ਵੀ ਲੀਗਲ ਸਿਸਟਮ ਵਧੀਆ, ਮਹਿੰਗਾ ਕਰਨ ਦਾ ਵੀ ਕਾਰਨ ਇਹ ਹੈ ਵੀ ਸਿਰਫ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਪਵੇ।
1: ਸੋ ਉਹੀ ਮੈਂ ਮੇਰੇ ਦਿਮਾਗ 'ਚ ਆ ਰਿਹਾ ਵੀ ਜਿਹੜਾ ਫਿਰ ਮਾੜਾ ਬੰਦਾ ਵਾ ਉਹਦੇ ਲਈ ਤਾਂ ਇਨਸਾਫ ਵੀ ਨਹੀਂ ਆ, ਫਿਰ ਮਹਿੰਗਾ ਜੇ ਨਹੀਂ ਆ ਤਾਂ ਭਾਈ ਐਡਾ ਜ਼ਿਆਦਾ ਮਹਿੰਗਾ ਵਾ
0: ਇਨਸਾਫ। ਦੇਖੋ ਜੇ ਤੁਹਾਡੇ ਕਿਸ ਤਰ੍ਹਾਂ ਦਾ ਕੇਸ ਆ ਤੁਹਾਡਾ ਨਾ, ਹੁਣ ਜੇ ਤੁਸੀਂ ਕਿਸ ਤੋਂ ਪੈਸੇ ਹੀ ਲੈਣੇ ਨੇ ਤਾਂ ਤੁਹਾਡੇ ਕੋਲ ਟ੍ਰਾਈਬਿਊਨਲਾਂ ਦੀ ਵੀ ਆਪਸ਼ਨ ਆ ਜਿਹੜੀ ਸਸਤੀਆਂ ਨੇ ਅਤੇ ਇਨਫੋਰਮਲ ਨੇ। ਜੇ ਸਪੋਜ਼ ਕਰੋ ਤੁਸੀਂ ਕੰਮ ਕਰਦੇ ਹੋ, ਤੁਹਾਡਾ ਇੰਪਲੋਇਰ ਪੈਸੇ ਦੇ ਰਿਹਾ, ਤੁਸੀਂ ਆਪਣਾ ਟ੍ਰਾਈਬਿਊਨਲ ਦੇ ਵਿੱਚ ਜਾਂ ਫੇਅਰ ਵਰਕ ਦੇ ਵਿੱਚ ਆ ਸਕਦੇ ਹੋ, ਤੁਹਾਡਾ ਕਿਸੇ ਮਤਲਬ ਕਿ ਕਿਸੇ ਆਪਸ 'ਚ ਕੋਈ ਰੌਲਾ ਪੈ ਗਿਆ, ਥੋੜ੍ਹੇ ਬਹੁਤੇ ਪੈਸੇ ਲੈਣੇ ਦਿੰਦੇ, ਤੁਸੀਂ ਵੀਕਐਂਡ ਵੀ ਜਾ ਸਕਦੇ ਹੋ ਜਿਹੜੀ ਕਿ ਕੁਆਇਟ ਇਨਫੋਰਮਲ ਨੇ ਅਤੇ ਮਤਲਬ ਕਿ ਤੁਹਾਨੂੰ ਕੋਈ ਵਕੀਲ ਦੀ ਵੀ ਲੋੜ ਨਹੀਂ ਹੁੰਦੀ।
1: ਜੇ ਏਡਜ਼ ਵਗੈਰਾ ਵੀ ਮਿਲਦੀਆਂ ਨੇ ਜਿੱਦਾਂ ਵੀ ਤੁਹਾਡਾ ਨਹੀਂ ਤੁਸੀਂ ਵਕੀਲ ਦਾ ਪੇ ਕਰ ਸਕਦੇ, ਸਰਕਾਰੀ ਵਕੀਲ ਜਿੱਦਾਂ ਇੰਡੀਆ 'ਚ ਮਿਲਦੇ ਆ,
0: ਮਿਲਦੀ ਆ ਉਹਦੀ ਆਪਣੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਅਤੇ ਡਿਪੈਂਡ ਕਰਦਾ ਤੁਹਾਡੇ ਸਰਕਮਸਟਾਂਸ ਤੇ, ਤੁਹਾਡੇ ਕੇਸ 'ਤੇ, ਤੁਹਾਡੀ ਇਨਕਮ ਦੇ ਉੱਤੇ, ਉਸ ਹਿਸਾਬ ਦੇ ਨਾਲ ਮਿਲਦੀਆਂ ਨੇ।
1: ਸੋ ਉਹ ਠੀਕ ਹੁੰਦੀਆਂ
0: ਦੇ ਵਿੱਚ ਤਾਂ ਲੀਗਲ ਕੇਡ ਮਿਲਦੀ ਵੀ ਨਹੀਂ। ਹਾਂਜੀ
1: ਓਕੇ, ਸੋ ਉਹ ਸੋ ਐਂਡ ਸੋ ਇੱਕ ਲੈਵਲ ਤੱਕ ਉਹ ਤੁਹਾਨੂੰ ਮਿਲਦੀਆਂ ਨੇ ਅਤੇ
0: ਪਰ ਉਹਦੇ ਲਈ ਫਿਰ ਤੁਹਾਡੇ ਕੋਲ ਲਿਮਿਟਡ ਚੋਇਸ ਆਫ ਲੋਇਰਸ ਹੋ ਜਾਂਦੀ ਹੈ ਨਾ, ਜਿਵੇਂ ਅਸੀਂ ਲੀਗਲ ਏਡ ਦਾ ਕੰਮ ਨਹੀਂ ਕਰਦੇ।
1: ਓਕੇ
0: ਹਾਂਜੀ,
1: ਸੋ ਕੋਈ ਵੀ ਵਕੀਲ ਜਿਹੜਾ ਉਹ ਐਜ਼ ਏ ਲੀਗਲ
0: ਮਤਲਬ ਕਿ ਤੁਸੀਂ ਚੂਜ਼ ਕਰਦੇ ਹੋ ਨਾ ਜੀ,
1: ਓਕੇ
0: ਤੁਸੀਂ ਉਹਨੇ ਪੈਨਲ 'ਤੇ ਜਾਣਾ ਕਿਉਂਕਿ ਉਹਨਾਂ ਦੇ ਆਪਣੇ ਰੇਟ ਨੇ, ਤੁਸੀਂ ਉਹਨਾਂ ਰੇਟ ਦੇ ਹਿਸਾਬ ਨਾਲ ਜੇ ਉਹ ਕਲਾਇੰਟ ਰੈਫਰ ਕਰਨਗੇ ਤੁਹਾਨੂੰ ਉਹਨਾਂ ਹਿਸਾਬ ਨਾਲ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਰੇਟ 'ਤੇ ਕੰਮ ਕਰਨਾ ਪੈਣਾ।
1: ਸੋ ਉਹ ਫਿਰ ਕਲਾਇੰਟ ਕੋਲ ਸਟਿਲ ਲੈਂਦੇ ਆ ਪੈਸੇ ਘੱਟ ਲੈਂਦੇ ਆ ਜਾਂ ਫਿਰ ਫ੍ਰੀ ਕਰਦੇ ਨੇ?
0: ਉਹਦੇ ਲਈ ਕੀ ਹੁੰਦਾ ਜਿਵੇਂ ਪਹਿਲਾਂ ਪੇ ਕਰ ਦੇਣਗੇ ਅਤੇ ਸਪੋਜ਼ ਕਰੋ ਕੋਈ ਡਿਵੋਰਸ ਕੋਈ ਆ ਗਿਆ, ਠੀਕ ਹੈ ਜੀ, ਕੋਈ ਫਾਈਨੈਂਸ਼ੀਅਲ ਸੈਟਲਮੈਂਟ ਆ ਗਈ, ਤਾਂ ਜੇ ਤੁਹਾਡੇ ਕੋਲ ਹੁਣ ਪੈਸੇ ਨਹੀਂ ਹੈਗੇ ਤਾਂ ਉਹ ਆਪਣਾ ਬਿੱਲ ਬਣਾਈ ਜਾਣਗੇ ਅਤੇ ਐਂਡ 'ਤੇ ਜਦੋਂ ਸਾਰਾ ਕੁਝ ਡਿਸਾਈਡ ਹੋ ਜੂਗਾ ਫਿਰ ਉਹ ਅਸੈਸ ਕਰਨਗੇ ਤੁਹਾਡੀ ਐਲੀਜੀਬਿਲਟੀ, ਹੋ ਸਕਦਾ ਉਹ ਪਾਰਸ਼ਲ ਰਿਕਵਰ ਕਰਨ, ਹੋ ਸਕਦਾ ਫੁੱਲ ਰਿਕਵਰ ਕਰਨ, ਹੋ ਸਕਦਾ ਛੱਡ ਦੇਣ।
1: ਅਤੇ ਜਿੱਦਾਂ ਇੱਥੇ ਆਪਣੇ ਇੱਕ ਸਰਕਾਰੀ ਵਕੀਲ ਟਰਮ ਹੁੰਦੀ ਆ, ਉਹ ਇੱਥੇ ਉਹ ਕਿੱਦਾਂ ਵਾ ਸਿਸਟਮ?
0: ਗੌਰਮੈਂਟ ਸੋਲਿਸਟਰ ਹੁੰਦੇ ਨੇ ਜੀ।
1: ਅਤੇ ਉਹ ਕਿੱਦਾਂ ਮਿਲਦੇ ਨੇ, ਕਿਹਨੂੰ ਮਿਲਦੇ ਨੇ?
0: ਜੇ ਤੁਸੀਂ ਵਿਕਟਮ ਹੋ ਫਿਰ ਮਿਲਣਗੇ ਨਾ ਜੀ। ਦੇਖੋ ਉਰੇ ਫਿਰ ਇਹੀ ਟ੍ਰਾਂਜੈਕਸ਼ਨ ਆਪਾਂ ਨੂੰ ਸਮਝਣੀ ਪੈਣੀ ਆ ਕਿ ਆਪਣਾ ਕੇਸ ਕੀ ਆ, ਸਿਵਲ ਕੇਸ ਆ ਜਾਂ ਕ੍ਰਿਮੀਨਲ ਕੇਸ ਆ। ਸਿਵਲ ਕੇਸ ਮਤਲਬ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ, ਤੁਸੀਂ ਔਨ ਯੋਰ ਓਨ ਹੋ ਜੀ, ਤੁਹਾਡੀ ਮੈਨੂੰ ਨਹੀਂ ਲੱਗਦਾ ਕੋਈ ਗਵਰਨਮੈਂਟ ਏਜੰਸੀ ਜਿਹੜੀ ਕਿ ਹੈਲਪ
1: ਉਹ ਨਹੀਂ ਕਰੂਗੀ,
0: ਅਨਲੈਸ ਅੰਡਰ ਕੋਈ ਤੁਹਾਡਾ ਫਰਾਡ।
1: ਕ੍ਰਿਮੀਨਲ 'ਤੇ ਆ ਜਾਂਦੇ ਹਾਂ।
0: ਹਾਂਜੀ, ਹੁਣ ਕ੍ਰਿਮੀਨਲ ਦੇ ਵਿੱਚ ਇਹ ਹੈ ਵੀ ਸਪੋਜ਼ ਕਰੋ ਕੁੱਟਮਾਰ ਹੋਈ,
1: ਜੀ
0: ਠੀਕ ਹੈ ਜੀ ਤਾਂ ਹੁਣ ਜਿਹਨੂੰ ਪੁਲਿਸ ਰੈਪ੍ਰਜੈਂਟ ਕਰ ਰਹੀ ਆ ਤਾਂ ਉਹਨੂੰ ਤਾਂ ਗੌਰਮੈਂਟ ਸੋਲਿਸਟਰ ਮਿਲੂਗਾ ਅਤੇ ਜਿਹਦੇ ਉੱਤੇ ਕੇਸ ਆ ਉਹ ਲੀਗਲ ਏਡ ਜੇ ਐਲੀਜੀਬਲ ਆ ਲੀਗਲ ਏਡ ਵੀ ਲੈ ਸਕਦਾ ਇੱਕ ਡਿਊਟੀ ਲੋਅਰ ਹੁੰਦੇ ਨੇ
1: ਓਕੇ
0: ਤੁਸੀਂ ਕੋਰਟ ਜਾਂਦੇ ਹੋ ਪੇਸ਼ੇ ਜਾਂਦੇ ਹੋ ਉੱਥੇ ਡਿਊਟੀ ਲੋਅਰ ਹੁੰਦਾ ਜਿਹੜਾ ਕਿ ਮੋਸਟਲੀ ਜੂਨੀਅਰ ਲੋਅਰ ਹੁੰਦੇ ਨੇ ਸੀਨੀਅਰ ਕੋਈ ਵੀ ਕਿਉਂ
1: ਹੁੰਦੇ ਸਰਕਾਰੀ ਨੇ ਉਹ
0: ਸਰਕਾਰੀ ਵੀ ਹੋ ਸਕਦੇ ਨੇ ਕਈ ਵਾਰ ਮਤਲਬ ਕਿ ਹਰੇਕ ਕੋਰਟ ਦੇ ਵਿੱਚ ਹੁੰਦਾ ਕਮਿਊਨਿਟੀ ਲੀਗਲ ਸੈਂਟਰ ਦੇ ਵੀ ਸਰਕਾਰੀ ਕਹਿ ਸਕਦੇ ਹੋ ਸੈਮੀ ਸਰਕਾਰੀ ਕਹਿ ਸਕਦੇ ਪ੍ਰਾਈਵੇਟ ਬੰਦਾ ਨਹੀਂ ਜਾਂਦਾ ਇਟਸ ਜਿਵੇਂ ਕਮਿਊਨਿਟੀ ਲੀਗਲ ਸੈਂਟਰ ਹੁੰਦੇ ਨੇ ਉੱਥੋਂ ਕਈ ਵਾਰ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਅਤੇ ਉਹ ਜਾ ਕੇ ਉੱਥੇ ਪ੍ਰੈਜੈਂਟ ਕਰਦੇ ਨੇ ਮੋਸਟਲੀ ਕੋਈ ਵੀ ਹੈ ਜੀ ਮੈਂ ਵੀ ਆਪਣੇ ਕੈਰੀਅਰ ਡਿਊਟੀ ਲੋਅਰ ਤੋਂ ਹੀ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਪਹਿਲਾਂ ਪ੍ਰੈਕਟਿਸਿੰਗ ਸ਼ੁਰੂ ਕੀਤੀ ਸੀਗੀ
1: ਜੀ
0: ਤਾਂ ਤੁਸੀਂ ਉੱਥੇ ਜਾਂਦੇ ਹੋ ਉੱਥੇ ਮੌਕੇ 'ਤੇ ਤੁਹਾਨੂੰ ਜਿਹੜਾ ਕੇਸ ਜਿਹੜਾ ਬੰਦਾ ਤੁਹਾਨੂੰ ਗੱਲ ਕਰਨਾ ਚਾਹੁੰਦਾ ਮੌਕੇ 'ਤੇ ਐਡਵਾਈਸ ਦਿੰਦੇ ਹੋ ਜੇ ਰੈਪ੍ਰਜੈਂਟ ਕਰਨਾ ਰੈਪ੍ਰਜੈਂਟ ਕਰ ਦਿਓ ਆਪਣੇ ਨੋਟਸ ਬਣਾਉਂਦੇ ਅਤੇ ਕਰਿਆ
1: ਸੋ ਇਨ ਸ਼ੋਰਟ ਜੇ ਮੰਨ ਲਓ ਤੁਹਾਡਾ ਕੋਈ ਕੇਸ ਆ ਅਤੇ ਤੁਹਾਡੇ ਕੋਲ ਵਕੀਲ ਨਹੀਂ ਆ ਅਤੇ ਤੁਸੀਂ ਕੋਰਟ ਜਾ ਕੇ ਅਤੇ ਉੱਥੋਂ ਤੁਸੀਂ ਲੈ ਸਕਦੇ
0: ਉੱਥੇ ਵੀ ਕਈ ਵਾਰ ਜੇ ਅਵੇਲੇਬਲ ਆ ਤੁਹਾਨੂੰ ਡਿਊਟੀ ਲੋਅਰ ਮਿਲ ਸਕਦਾ
1: ਜਾਂ ਫਿਰ ਉਹ ਪਹਿਲਾਂ ਗੱਲਬਾਤ ਕਰਨੀ ਪੈਂਦੀ ਹੈ
0: ਪਹਿਲਾਂ ਨਹੀਂ ਮਿਲਦਾ ਤੁਸੀਂ ਮੇਰੇ ਖਿਆਲ ਨਾਲ ਕਿਸੇ ਵੀ ਚੀਜ਼ ਨੂੰ ਮੈਜ਼ਰ ਕਰਨ ਦਾ ਤਰੀਕਾ ਇਹ ਹੈ ਕਿ ਜੇ ਮੈਂ ਕੇਸ ਹਾਰ ਗਿਆ ਤਾਂ ਮੈਂ ਕੀ ਲੂਜ਼ ਕਰ ਦੂੰਗਾ ਈਗੋ ਨੂੰ ਛੱਡ
1: ਕੇ ਖਮਿਆਜ਼ਾ ਕੀ ਭੁਗਤਣਾ ਪੈਣਾ
0: ਖਮਿਆਜ਼ਾ ਕੀ ਭੁਗਤਣਾ ਪੈਣਾ ਕਿ ਅੱਜ ਮੇਰੇ ਦੋ ਪੈਸੇ ਬਚਾਉਣ ਦਾ ਅੱਗੇ ਮੇਰਾ ਰਿਜ਼ਲਟ ਕੀ ਨਿਕਲੂਗਾ ਉਹ ਚੀਜ਼ ਸਮਝਣੀ ਇਸੇ ਕਰਕੇ ਜੇ ਆਪਾਂ ਸ਼ੁਰੂਆਤ ਕੀਤੀ ਸਾਨੂੰ ਵਿਨਮਰ ਹੋਣਾ ਕਿਉਂ ਨਰਮ ਹੋਣਾ ਜ਼ਿਆਦਾ ਇਸੇ ਕਰਕੇ ਪੈਂਦਾ ਕਿਉਂਕਿ ਬਹੁਤ ਜ਼ਰੂਰੀ ਹੈ ਇਮੀਗ੍ਰੇਸ਼ਨ ਦੇ ਵਿੱਚ ਸਾਡੇ ਲਈ ਸੌਖਾ ਕੀ ਹੋ ਜਾਂਦਾ ਲੋਕ ਸਿੱਖ ਕੇ ਪੜ੍ਹ ਕੇ ਸੁਣ ਕੇ ਆਏ ਹੁੰਦੇ ਨੇ ਤਾਂ ਅਸੀਂ ਜੇ ਉਹਦੇ ਕੋਲ ਚਾਰ ਚੀਜ਼ਾਂ ਨੇ ਉਹਦੇ ਵਿੱਚੋਂ ਦੱਸ ਦਿੰਦੇ ਵੀ ਆਹ ਤੇਰੀਆਂ ਦੋ ਸਹੀ ਨੇ ਬਈ ਆਹ ਦੋ ਚੀਜ਼ਾਂ ਗਲਤ ਨੇ ਅਤੇ ਤੂੰ ਠੀਕ ਹੈ ਇਹਦੇ ਵਿੱਚ ਕਈ ਵਾਰ ਉਹ ਜਿਹੜੀ ਉਹ ਸਟੋਰੀ ਜਿਹੜੀ ਉਹ ਕਹਾਣੀ ਜਿਹੜੀ ਉਹ ਚੀਜ਼ ਲੈ ਕੇ ਆਏ ਨੇ ਉਹ ਚੀਜ਼ ਉਵੇਂ ਹੁੰਦੀ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਈਗੋ ਪਲੇਸ ਮਤਲਬ ਕਿ ਭਾਅ ਜੀ ਮੈਂ ਜਿਵੇਂ ਡਿਵੋਰਸ ਵੀ ਮੇਰੀ ਘਰ ਵਾਲੇ ਮੇਰੇ ਨਾਲ ਧੋਖਾ ਕੀਤਾ ਜੀ ਮੈਂ ਤਾਂ ਉਹਨੂੰ ਆਹ ਕਰ ਉਹਦੇ ਕੁਛ ਨਹੀਂ ਹੁੰਦਾ ਮੈਂ ਡਿਵੋਰਸ ਨਹੀਂ ਹੋਣ ਦੇਣਾ ਨਹੀਂ
1: ਤੁਸੀਂ ਰੋਕ ਨਹੀਂ ਸਕਦੇ
0: ਰੋਕ ਹੀ ਨਹੀਂ ਸਕਦੇ ਤੁਸੀਂ
1: ਅਟਕਾ ਲਓ ਖਰਚਾ ਕਰ ਲਓ ਜਿੰਨਾ ਕਰਨਾ
0: ਅਟਕਾ ਵੀ ਨਹੀਂ ਸਕਦੇ ਬਹੁਤ ਰੇਅਰ ਹੈ
1: ਚਲੋ ਖੈਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਸੇ ਵਿਸ਼ੇ ਦੇ ਉੱਤੇ ਸਾਡਾ ਇੱਕ ਲਾਸਟ ਪ੍ਰੋਗਰਾਮ ਹੋਇਆ ਵਾ ਇਹਨਾਂ ਦੇ ਨਾਲ ਅਤੇ ਉਹ ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਤਾਂ ਵੇਖ ਸਕਦੇ ਹੋ ਜੇ ਕਿਸੇ ਨੂੰ ਚਾਹੀਦਾ ਹੋਵੇ ਡਿਵੋਰਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਉਹ 'ਚ ਸਾਂਝੀ ਕੀਤੀ ਗਈ ਹੈ ਅਤੇ ਇੱਦਾਂ ਦੇ ਹੋਰ ਵਿਸ਼ਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਗੱਲਬਾਤ ਸਾਡੀ ਚੱਲਦੀ ਰਹੂਗੀ ਇੱਕ ਸ਼ਬਦ ਤੁਸੀਂ ਯੂਜ਼ ਕੀਤਾ ਵਾ ਫੈਡਰਲ ਕੋਰਟ
0: ਅਤੇ
1: ਜਿਹੜੇ ਵੀ ਇਮੀਗ੍ਰੇਸ਼ਨ ਦੇ ਨਾਲ ਦੋ ਚਾਰ ਹੋਏ ਨੇ ਜਾਂ ਸਟੂਡੈਂਟ ਨੇ ਉਹਨਾਂ ਨੇ ਇਹ ਚੀਜ਼ ਜ਼ਰੂਰ ਸੁਣੀ ਅਕਸਰ ਹੀ ਆਪਾਂ ਸੁਣਦੇ ਹਾਂ ਸੋ ਇਹਦਾ ਮਤਲਬ ਇਹ ਕਿ ਜਿਹੜਾ ਇਹ ਇਮੀਗ੍ਰੇਸ਼ਨ ਵਾਲੇ ਜਿਹੜੇ ਮਸਲੇ ਨੇ ਜਾਂ ਫਿਰ ਓਵਰਸੀਜ਼ ਸਟੂਡੈਂਟ ਵਾਲੇ ਜਿਹੜੇ ਮਸਲੇ ਨੇ ਉਹ ਫਿਰ ਜਾਂਦੇ ਨੇ ਸਿੱਧੇ ਫੈਡਰਲ ਕੋਰਟ ਦੇ ਵਿੱਚ ਇਹਦਾ ਮਤਲਬ ਕਿ ਸਟੇਟ ਦਾ ਮੁੱਦਾ ਉਹ ਨਹੀਂ ਰਹਿ ਜਾਂਦਾ
0: ਬਿਲਕੁਲ ਨਹੀਂ ਇਮੀਗ੍ਰੇਸ਼ਨ ਹਮੇਸ਼ਾ ਨੈਸ਼ਨਲ ਮਤਲਬ ਕਿ ਨੈਸ਼ਨਲ ਮੁੱਦਾ ਜੀ ਉਹ ਸਟੇਟ ਦਾ ਮੁੱਦਾ ਨਹੀਂ ਹੈਗਾ ਅਤੇ ਉਹਦੇ ਵਿੱਚ ਸਿੱਧਾ ਨਹੀਂ ਤੁਸੀਂ ਫੈਡਰਲ ਕੋਰਟ 'ਚ ਜਾ ਸਕਦੇ ਹੋ ਸਿੱਧਾ ਡਿਪੈਂਡ ਕਰਦਾ ਜੁਰਿਸਡਿਕਸ਼ਨ ਦੇ ਉੱਤੇ ਪਰ ਮੋਸਟਲੀ ਜਿਹੜੇ ਸਾਡੇ ਭੈਣ ਭਾਈ ਨੇ ਉਹ ਜਿਵੇਂ ਟ੍ਰਾਈਬਿਊਨਲ ਦੇ ਵਿੱਚ ਜਾਂਦੇ ਨੇ ਅਤੇ ਟ੍ਰਾਈਬਿਊਨਲ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਕਰ ਦਿੰਦੀ ਆ ਤਾਂ ਫਿਰ ਉਹ ਟ੍ਰਾਈਬਿਊਨਲ ਦੇ ਡਿਸੀਜਨ ਨੂੰ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਜੀ ਉਹ
1: ਓਕੇ ਸੋ ਇਸ ਸੰਬੰਧ ਵਿੱਚ ਜਿੱਦਾਂ ਹੁਣ ਤੁਹਾਨੂੰ ਵੀ ਤਜਰਬਾ ਵਾ
0: ਅਤੇ
1: ਇੱਧਰਲੇ ਪਾਸੇ ਨੂੰ ਇਸ ਰਾਹ ਵਾਲੇ ਪਾਸੇ ਨੂੰ ਕੀ ਕੀ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ ਇਹਦੇ ਸੰਬੰਧ ਵਿੱਚ ਕੋਈ
0: ਇਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜੀ ਕਿ ਵੀ ਆਪਾਂ ਜੇ ਆਪਣੇ ਨਾਲ ਸਪੋਜ਼ ਕਰੋ ਤੁਸੀਂ ਟ੍ਰਾਈਬਿਊਨਲ ਵੀ ਗਏ ਤੁਹਾਡਾ ਡਿਸੀਜਨ ਨੈਗੇਟਿਵ ਆ ਗਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਰਿਕਾਰਡਿੰਗ ਦੀ ਕਾਪੀ ਲਓ
1: ਜਿਹੜੀ ਤੁਹਾਡੀ ਹੀਅਰਿੰਗ ਹੋਈ ਆ
0: ਉਹਦੀ ਰਿਕਾਰਡਿੰਗ ਹੁੰਦੀ ਆ ਅਤੇ ਟ੍ਰਿਬਿਊਨਲ ਤੁਹਾਨੂੰ ਰਿਕਾਰਡਿੰਗ ਦੀ ਕਾਪੀ ਦਿੰਦੀ ਆ ਉਹਨੂੰ ਫਿਰ ਤੁਸੀਂ ਟ੍ਰਾਂਸਕ੍ਰਾਈਬ ਕਰਾਓ ਟ੍ਰਾਂਸਕ੍ਰਿਪਟ ਕਰਾਉਣ ਦਾ ਮਤਲਬ ਆ ਉਹਨੂੰ ਰਾਈਟਿੰਗ ਦੇ ਵਿੱਚ ਮਿਲ ਜਾਂਦਾ ਅਤੇ ਤੁਸੀਂ ਔਨਲਾਈਨ ਕਈ ਟੂਲ ਫ੍ਰੀ ਵੀ ਕਰ ਦਿੰਦੇ ਜਾਂ ਕਈ ਵਾਰ $20,000 ਦੇ ਕੇ ਤੁਸੀਂ ਉਹ ਕਰਵਾ ਸਕਦੇ ਹੋ
1: ਓਕੇ
0: ਉਸ ਤੋਂ ਬਾਅਦ ਤੁਸੀਂ ਉਹਦੀ ਐਡਵਾਈਸ ਲਓ
1: ਇਮੀਗ੍ਰੇਸ਼ਨ ਏਜੰਟ ਕੋਲ ਜਾਂ ਲੋਅਰ ਕੋਲ
0: ਇਮੀਗ੍ਰੇਸ਼ਨ ਏਜੰਟ ਫੈਡਰਲ ਦੀ ਐਡਵਾਈਸ ਨਹੀਂ ਦੇ ਸਕਦਾ ਇਟਸ ਇਲੀਗਲ
1: ਓਕੇ
0: ਤੁਹਾਨੂੰ ਲੋਇਰ ਤੋਂ ਹੀ ਐਡਵਾਈਸ ਲੈਣੀ ਪੈਣੀ ਆ
1: ਜੀ
0: ਉਸ ਤੋਂ ਬਾਅਦ ਜੇ ਤੁਹਾਡਾ ਕੋਈ ਉਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਵੀ ਕੋਈ ਰੀਜ਼ਨੇਬਲ ਪ੍ਰੋਸਪੈਕਟ ਸਕਸੈਸ ਹੈਗੇ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਫਿਰ ਤੁਸੀਂ ਇਹਦੀ ਜਿਹੜੀ ਐਪਲੀਕੇਸ਼ਨ ਆ ਜੁਰਿਸਡਿਕਸ਼ਨ ਐਰਰ ਦੇ ਬੇਸ ਦੇ ਉੱਤੇ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪਲਾਈ ਕਰ ਸਕਦੇ ਹੋ
1: ਓਕੇ ਫਿਰ ਤੁਹਾਡੀ ਬਣਦੀ ਵੀ ਆ ਕਰਨੀ
0: ਬਣਦੀ ਵੀ ਕਰਨੀ ਕਿਉਂਕਿ ਕੋਈ ਵੀ ਵਕੀਲ ਕੋਰਟ ਦੇ ਵਿੱਚ ਸਿਰਫ ਤਾਂ ਹੀ ਲਾ ਸਕਦਾ ਜੇ ਉਹ ਸਰਟੀਫਿਕੇਟ ਦਊਗਾ ਕਿ ਉਹਦੇ ਹਿਸਾਬ ਨਾਲ ਦਿਸ ਕੇਸ ਹੈਜ਼ ਅ ਰੀਜ਼ਨੇਬਲ ਪ੍ਰੋਸਪੈਕਟਸ ਆਫ ਸਕਸੈਸ
1: ਓਕੇ ਤੇ ਇਹ ਸਾਰਾ ਕੁਝ ਸ਼ੁਰੂ ਹੁੰਦਾ ਵਾ ਜਦੋਂ ਆਪਾਂ ਪਹਿਲਾਂ MRT ਕਹਿੰਦੇ ਹਾਂ ਫਿਰ ਆਪਾਂ ਬਾਅਦ ਚ
0: AR T
1: ਕਹਿਣ ਲੱਗ ਪਏ ਸੋ ਉਹ ਇੱਕ ਬੇਸ ਆ ਜਿੱਥੇ ਤੁਸੀਂ ਕੇਸ ਲੈ ਕੇ ਜਾਂਦੇ ਉੱਥੋਂ ਜਦੋਂ ਮਨਾ ਹੋ ਜਾਂਦਾ ਤੇ ਫਿਰ ਇਹ ਅੱਗੇ
0: ਸਿਰਫ ਮਨਾ ਹੋਣ ਦੇ ਬੇਸ ਤੇ ਆਪਾਂ ਅੱਗੇ ਨਹੀਂ ਜਾ ਸਕਦੇ। ਮਨਾ ਕਰਨ ਦਾ ਰੀਜ਼ਨ ਕੀ ਸੀ? ਕੀ ਟ੍ਰਾਈਬਿਊਨਲ ਨੇ ਤੁਹਾਡੀਆਂ ਗੱਲਾਂ ਸੁਣੀਆਂ? ਕੀ ਉਹਨੇ ਜਿਹੜੇ ਐਵੀਡੈਂਸ ਨੂੰ ਪ੍ਰੋਪਰ ਵੇਟ ਦੇਣਾ ਸੀ ਉਹਨਾਂ ਵੇਟ ਦਿੱਤਾ? ਕੀ ਉਹਨੇ ਅਨਸੈਸਰੀ ਚੀਜ਼ ਕੰਸੀਡਰ ਤਾਂ ਨਹੀਂ ਕੀਤੀ ਡਿਸੀਜਨ ਮੇਕਿੰਗ ਦੇ ਵਿੱਚ? ਕੀ ਉਹਨੇ ਲੋਕ ਗਲਤ ਤਾਂ ਨਹੀਂ ਅਪਲਾਈ ਕੀਤਾ? ਜਿਵੇਂ ਕਿ ਅਸੀਂ ਇੱਕ ਕੇਸ ਜਿੱਤਿਆ ਸੀਗਾ ਜਿਹਦੇ ਵਿੱਚ ਉਹਦੇ ਵਿੱਚ ਸਟੂਡੈਂਟ ਵੀਜ਼ੇ ਦੇ ਵਿੱਚ ਕੀ ਹੁੰਦਾ ਜਿਹੜਾ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਐਟ ਦਾ ਟਾਈਮ ਆਫ ਡਿਸੀਜਨ ਹੁੰਦੀ ਹੈ।
1: ਓਕੇ,
0: ਤਾਂ ਉਹ ਬੰਦਾ ਗਿਆ, ਉਹਨੇ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਟ੍ਰਾਈਬਿਊਨਲ ਦਿੱਤੀ ਪਰ ਮੈਂਬਰ ਨੇ ਲੋਕ ਗਲਤ ਅਪਲਾਈ ਕਰਤਾ। ਉਹ ਕਹਿੰਦਾ ਵੀ ਮੇਰੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਇਹ ਰਿਕੁਆਇਰਮੈਂਟ ਸੀਗੀ ਕਿ ਤੁਹਾਨੂੰ ਸਟੂਡੈਂਟ ਵੀਜ਼ਾ ਪਾਉਣ ਤੋਂ ਪਾਉਣ ਵੇਲੇ ਜਾਂ ਪਾਉਣ ਤੋਂ ਇੱਕ ਸਾਲ ਪਹਿਲਾਂ ਦਾ ਇੰਗਲਿਸ਼ ਦਾ ਟੈਸਟ ਦੇਣਾ, ਆਹ ਵਾਲਾ ਤੁਹਾਡਾ ਨਹੀਂ ਚੱਲਣਾ।
1: ਓਕੇ,
0: ਤਾਂ ਉਹਨਾਂ ਨੇ ਉਹਦੀ ਦਲੀਲ ਨਹੀਂ ਮੰਨੀ ਅਤੇ ਉਹਦਾ ਵੀਜ਼ਾ ਜਿਹੜੀ ARTA ਆ ਖਾਰਜ ਕਰ ਦਿੱਤੀ। ਉਸ ਤੋਂ ਬਾਅਦ ਉਹ ਸਾਡੇ ਕੋਲ ਆਇਆ ਤਾਂ ਅਸੀਂ ਦੇਖਿਆ ਵੀ ਇਹ ਲੋ ਗਲਤ ਅਪਲਾਈ ਹੋਇਆ, ਤਾਂ ਅਸੀਂ ਫੈਡਰਲ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ। ਉਸ ਤੋਂ ਬਾਅਦ ਤਕਰੀਬਨ 3 ਮਹੀਨੇ ਦੇ ਵਿੱਚ ਹੀ ਦੂਸਰੇ ਪਾਸੋਂ ਵਕੀਲਾਂ ਨੇ ਜਦੋਂ ਉਹਨੂੰ ਰਿਵਾਈਜ਼ ਕੀਤਾ, ਗੌਰਮੈਂਟ ਵਕੀਲਾਂ ਨੇ, ਗੌਰਮੈਂਟ ਸੋਲਿਸਟਰ, ਕਿਉਂਕਿ ਉਹ ਦੋ ਪਾਰਟੀਆਂ ਬਣਦੀਆਂ ਨੇ ਫੈਡਰਲ ਸਰਕਟ ਦੇ ਕੋਲ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਅਤੇ ARTA।
1: ਓਕੇ,
0: ਤਾਂ ਉਹਨਾਂ ਦੇ ਜਦੋਂ ਤਕਰੀਬਨ ਦੋਨਾਂ ਨੇ ਕੋਈ ਵਕੀਲ ਰੈਪ੍ਰਜੈਂਟ ਕਰ ਦਿੰਦਾ ਬਿਕੋਜ਼ ਦੇ ਆਰ ਇੰਟਰਸਟਡ ਇਨ ਰਿਲੇਟਡ ਪਾਰਟੀਜ਼। ਅਤੇ ਜਦੋਂ ਉਹਨਾਂ ਨੇ ਉਹਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਆਪਣਾ ਅਸੈਪਟ ਕਰ ਲਿਆ ਅਤੇ ਨਾਲ ਦੀ ਨਾਲ ਸਾਨੂੰ ਵਿਦ ਕੋਸਟ ਅਸੀਂ ਉਹ ਕੇਸ ਜਿੱਤ ਗਏ। ਪਰ ਫੈਡਰਲ ਕੋਰਟ ਦੇ ਵਿੱਚ ਜਿੱਤਣ ਦਾ ਮਤਲਬ ਇਹ ਨਹੀਂ ਵੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਤੁਹਾਨੂੰ ਉਹ ਸਾਰੇ ਸਟੈਪ ਦੁਬਾਰਾ ਕਰਨੇ ਪੈਣਗੇ। ਫੈਡਰਲ ਕੋਰਟ ਜਿੱਤ ਗਏ ਫਿਰ ਤੁਹਾਡਾ ਕੇਸ ਜਾਊਗਾ ਟ੍ਰਾਈਬਿਊਨਲ ਦੇ ਵਿੱਚ, ਟ੍ਰਾਈਬਿਊਨਲ ਜਿੱਤੋਗੇ ਫਿਰ ਤੁਹਾਡਾ ਕੇਸ ਜਾਊਗਾ ਡਿਪਾਰਟਮੈਂਟ ਕੋਲ ਅਤੇ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਕਰੂਗਾ।
1: ਪਰ ਉੱਥੋਂ ਤੁਹਾਨੂੰ ਇੱਕ ਲੋਅ ਦਿਖ ਪਈ ਵੀ ਆ ਪੋਸੀਬਿਲਿਟੀ ਹੈਗੀ ਆ? ਮਤਲਬ
0: ਬਿਲਕੁਲ ਹੁੰਦੀ ਆ ਰਣਜੋਤ ਜੀ, ਬਹੁਤ ਹੁੰਦੀਆਂ ਨੇ। ਪਰ ਉਹੀ ਗੱਲ ਹੈ ਵੀ ਕਿਉਂਕਿ ਆਪਾਂ ਪ੍ਰੋਪਰ ਸਲਾਹ ਨਹੀਂ ਲੈਂਦੇ, ਪ੍ਰੋਪਰ ਕੁਸ਼ਚਨ ਨਹੀਂ ਪੁੱਛਦੇ, ਤਾਂ ਬਥੇਰੇ ਸਾਡੇ ਭੈਣ ਭਰਾ ਮਤਲਬ ਕਿ ਵੀ ਜਾਂ ਤਾਂ ਵਾਪਸ ਮੁੜ ਜਾਂਦੇ ਨੇ ਜਾਂ ਹੋਰ ਕੋਈ ਮਤਲਬ ਕਿ ਗਲਤ ਤਰ੍ਹਾਂ ਦੇ ਵੀਜ਼ੇ ਪਾ ਕੇ ਉਹ ਆਪਣਾ ਸਟੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦਕਿ ਉਹਨਾਂ ਕੋਲ ਇੱਕ ਵੈਲਿਡ ਰਸਤਾ ਪਿਆ ਹੁੰਦਾ।
1: ਓਕੇ, ਇੱਕ ਇਹ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਨਾ ਵੀ ਇੱਥੇ ਟਾਈਮ ਜਿਹੜਾ ਕਾਫੀ ਖੱਪ ਜਾਂਦਾ ਵਾ।
0: ਖੱਪ ਜਾਂਦਾ ਸੀ
1: ਓਕੇ,
0: ਫੈਡਰਲ ਸਰਕਟ ਕੋਰਟ ਦੇ ਵਿੱਚ ਪਹਿਲਾਂ ਬੈਕਲੋਗ ਸੀਗਾ, ਦੋ ਦੋ ਢਾਈ ਢਾਈ ਸਾਲ ਨਹੀਂ ਲੱਗਦੇ ਸੀਗੇ। ਹੁਣ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਗਰਾਊਂਡ ਰੇਜ਼ ਕਰਕੇ ਫੈਡਰਲ ਸਰਕਟ ਕੋਰਟ ਨਹੀਂ ਪਾਈ, ਤਾਂ ਜਦੋਂ ਤੁਸੀਂ ਫਾਈਲ ਲੌਜ ਕਰਦੇ ਹੋ ਤਕਰੀਬਨ 4 ਤੋਂ 6 ਹਫ਼ਤਿਆਂ ਦੇ ਵਿੱਚ ਹੀ ਪਹਿਲਾਂ ਆ ਜਾਂਦੀ ਆ ਡਾਇਰੈਕਸ਼ਨਲ ਹੀਅਰਿੰਗ। ਇਹਦੇ ਵਿੱਚ ਉਹ ਤੁਹਾਨੂੰ ਥੋੜ੍ਹਾ ਕੇਸ ਰਿਵਿਊ ਕਰ ਲੈਂਦੇ ਨੇ ਵੀ ਦੇਖੋ ਜੀ ਸਾਨੂੰ ਨਹੀਂ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ ਜਾਂ ਸਾਨੂੰ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ। ਅਤੇ ਜੇ ਉਹਨਾਂ ਨੂੰ ਲੱਗਦਾ ਵੀ ਤੁਹਾਡੇ ਕੇਸ ਦੇ ਵਿੱਚ ਕੁਛ ਨਹੀਂ ਹੈਗਾ, ਫਿਰ ਉਹ ਕੀ ਕਰਦੇ ਨੇ, ਉਹ ਕੇਸ ਨੂੰ ਰਜਿਸਟਰਾਰ ਕੋਲ ਦੇ ਦਿੰਦੇ ਨੇ। ਜਿਵੇਂ ਆਪਾਂ ਜੱਜ ਦੀ ਗੱਲ ਕੀ, ਜੱਜ ਤੋਂ ਥੱਲੇ ਇੱਕ ਰਜਿਸਟਰਾਰ ਹੁੰਦਾ, ਤਾਂ ਉਹ ਮਤਲਬ ਕਿ ਇੱਕ ਇੰਟਰਿਮ ਹੀਅਰਿੰਗ ਦੇ ਦਿੰਦਾ, ਮਤਲਬ ਕਿ ਨੋਟਿਸ ਦੇ ਦਿੰਦਾ ਵੀ ਭਾਈ ਅਸੀਂ ਤੁਹਾਡੀ ਡਿਸਮਿਸ ਕਰਾਂਗੇ ਅਨਲੈਸ ਅੰਟਿਲ ਤੁਸੀਂ ਜਿਹੜੇ ਸਾਡੇ ਕੰਸਰਨ ਜਿਹੜੇ ਉਹ ਰੇਜ਼ ਕੀਤੇ ਨੇ ਵੀ ਦੇਖੋ ਤੁਹਾਡਾ ਆਹ ਗਰਾਊਂਡ ਤਾਂ ਮੈਚ ਹੀ ਨਹੀਂ ਕਰਦੇ ਨਾ ਹੁਣ ਤੁਸੀਂ, ਅਤੇ ਉਹ ਉਦੋਂ ਡਿਸਮਿਸ ਹੋ ਸਕਦੀ ਆ, ਅਤੇ ਜਾਂ ਉਹ ਕਹਿੰਦੇ ਵੀ ਨਹੀਂ ਵੀ ਠੀਕ ਹੈ ਤੁਹਾਡੇ ਕੋਲ ਗਰਾਊਂਡ ਠੀਕ ਨੇ ਪਰ ਥੋੜ੍ਹੇ ਇੰਪਰੂਵ ਕਰ ਲਓ ਅਤੇ ਅਸੀਂ ਤੁਹਾਨੂੰ ਫਾਈਨਲ ਹੀਅਰਿੰਗ ਦੇ ਦਿੰਦੇ ਹਾਂ। ਜੇ ਰਜਿਸਟਰਾਰ ਦਾ ਡਿਸੀਜਨ ਆ ਜਾਂਦਾ ਉਹਦੇ ਲਈ ਵੀ ਤੁਸੀਂ ਅਪੀਲ ਕਰ ਸਕਦੇ ਹੋ ਕਿ ਨਹੀਂ ਜੀ ਮੈਂ ਰਜਿਸਟਰਾਰ ਦੇ ਡਿਸੀਜਨ ਹੈਪੀ ਨਹੀਂ, ਮੈਂ ਚਾਹੁੰਦਾ ਕਿ ਜਿਹੜਾ ਮੇਰਾ ਕੇਸ ਆ ਉਹ ਜੱਜ ਕੋਲ ਜਾਵੇ। ਤਾਂ ਫਿਰ ਉਹ ਫੈਡਰਲ ਸਰਕਟ ਕੋਰਟ ਦੇ ਜੱਜ ਕੋਲ ਜਾਂਦਾ ਅਤੇ ਜੱਜ ਵੀ ਨੈਗੇਟਿਵ ਦੇ ਦਿੰਦਾ ਤਾਂ ਤੁਸੀਂ ਉਹਨੂੰ ਅੱਗੇ ਫੈਡਰਲ ਸਰਕਟ ਕੋਰਟ 'ਚ ਲੈ ਕੇ ਜਾ ਸਕਦੇ ਹੋ।
1: ਓਕੇ, ਕਾਫੀ ਰਾਹ ਨੇ।
0: ਫੈਡਰਲ ਸਰਕਟ ਕੋਲ ਹਾਈ ਕੋਰਟ ਵੀ ਜਾ ਸਕਦੇ ਵਿੱਚ ਵੀ ਨੈਵਰ ਰਿਕਮੈਂਡ, ਇਵਨ ਫੈਡਰਲ ਕੋਰਟ ਵੀ ਅਸੀਂ ਰਿਕਮੈਂਡ ਨਹੀਂ ਕਰਦੇ, ਬਟ ਫੈਡਰਲ ਸਰਕਟ ਕੋਰਟ ਇਜ਼ ਸਮਥਿੰਗ ਦੈਟ ਕਿ ਕਿਸੇ ਵੀ ਬੱਚੇ ਨੂੰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋਇਆ ਕੁਝ ਗਲਤ ਹੋਇਆ ਤਾਂ ਉਹ ਇੱਕ ਰਸਤਾ ਐਕਸਪਲੋਰ ਕਰਨਾ ਚਾਹੀਦਾ ਅਤੇ ਪ੍ਰੋਪਰ ਐਡਵਾਈਸ ਲੈਣੀ ਚਾਹੀਦੀ ਹੈ।
1: ਸਰ ਜਾਂਦੇ ਜਾਂਦੇ ਹੁਣ ਜਿੱਦਾਂ ਇਮੀਗ੍ਰੇਸ਼ਨ ਦਾ ਵੀ ਤੁਸੀਂ ਕੰਮ ਕੀਤਾ ਵਾ, ਹੁਣ ਇੱਧਰ ਵੀ ਤੁਸੀਂ ਆ ਗਏ ਹੋ, ਸਭ ਤੋਂ ਵੱਧ ਮਿਸਟੇਕਸ, ਸਭ ਤੋਂ ਵਧੇਰੇ ਮਾਰ ਕਿੱਥੇ ਕੁ ਜੇ ਬੰਦਾ ਖਾਂਦਾ ਇਸ ਲੈਵਲ 'ਤੇ ਜਦੋਂ ਮੰਨ ਲਓ ARTA ਦੇ ਵਿੱਚ ਵੀ ਰਿਜੈਕਟ ਹੋ ਗਿਆ, ਉਸ ਤੋਂ ਬਾਅਦ ਕੀ ਵੱਡੀ ਵੋਲਿਊਮ ਆ ਜਿਹੜੇ ਗਲਤ ਰਾਹ 'ਤੇ ਤੁਰ ਪੈਂਦੇ ਆ ਜਿਹਨਾਂ ਨੂੰ ਨਹੀਂ ਪ੍ਰੋਪਰ ਗਾਈਡੈਂਸ ਮਿਲਦੀ?
0: ਗਲਤੀ ਦੇਖੋ ਮੇਰੇ ਖਿਆਲ ਨਾਲ ਸਭ ਤੋਂ ਵੱਧ ਗਲਤੀ ਜਦ ਆਪਾਂ ਸਲਾਹ ਨਹੀਂ ਲੈਂਦੇ ਜਾਂ ਆਪਾਂ ਬਹੁਤ ਜ਼ਿਆਦਾ ਸਲਾਹਾਂ ਲੈ ਲੈਂਦੇ ਹਾਂ
1: ਜਾਂ ਫਿਰ ਆਪਣੇ ਕੋਲ ਇੱਕ ਦੂਸਰੇ ਕੋਲੋਂ ਲੈ ਲੈਂਦੇ।
0: ਇੱਕ ਅੱਜ ਕੱਲ੍ਹ ਚੈਟ ਜੀ ਪੀ ਟੀ ਮਤਲਬ ਕਿ ਵੀ ਬਹੁਤ ਜ਼ਿਆਦਾ AI ਮਤਲਬ ਕਿ ਵੀ ਅਸੀਂ ਐਵਰੀਡੇ ਹੀ ਦੇਖਦੇ ਹਾਂ, ਤਾਂ ਮਤਲਬ ਕਿ ਕਈ ਵਕੀਲ ਵੀ ਇਸ ਚੀਜ਼ ਲਈ ਫੜੇ ਗਏ ਨੇ ਅਤੇ ਰਿਪਰਮਿਡ ਹੋਏ ਨੇ ਜਿਹਨਾਂ ਨੇ ਮਤਲਬ ਕਿ ਚੈਟ ਜੀ ਪੀ ਟੀ ਯੂਜ਼ ਕੀਤਾ ਅਤੇ ਉਹਨਾਂ ਨੂੰ ਕੋਰਟ ਤੋਂ ਬੜਾ ਸ਼ਰਮਿੰਦਾ ਹੋਣਾ ਪਿਆ।
1: ਸੋ ਨਹੀਂ, ਉਹ ਚੀਜ਼ ਵਾਜਬ ਨਹੀਂ ਆ।
0: ਦੇਖੋ ਜੇ ਤੁਸੀਂ ਹੁਣ ਬਿਮਾਰ ਹੋ ਗਏ ਅਤੇ ਚੈਟ ਜੀ ਪੀ ਟੀ ਤੋਂ ਪੁੱਛ ਕੇ ਦਵਾਈ ਨਹੀਂ ਲੈ ਰਹੇ ਤਾਂ ਲੋਅ ਇਜ਼ ਮਤਲਬ ਕਿ ਉਹ ਵੀ ਓਨਾ ਹੀ ਜ਼ਰੂਰੀ ਹੈ।
1: AI
0: ਉਸ ਲੈਵਲ ਤੱਕ ਨਹੀਂ ਪਹੁੰਚਿਆ ਕਿ ਤੁਹਾਡੇ ਕੇਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤਰੀਕੇ ਦਾ ਮਤਲਬ ਕਿ ਪ੍ਰੋਪਰ ਦੇ ਸਕੇ।
1: चलो थैंक यू तुहाडा तुसीं समां दित्ता सिलसिला आप कोशिश करांगे इस तरह आप जारी रखिए और जाते जाते जेकर कुछ मिस कर गया मैं तो वह प्लीज़
0: दस बिल्कुल मेरे ख्याल बड़ा वधिया रहा जी आई थिंक आप सारा कुछ जिन्ना आस्ट्रेलियन सिस्टम बारे आप डिस्कस कर सकते दसता पर मैं हूँ यही आ साडे स्रोतों ने जे कोई उन्होंने कोई सवाल ने तो थोड़े तक पहुँचते कर सकते हैं तो आप कोशिश करांगे जब अगला प्रोग्राम करिए जेडे उन्हां दे कंसर्न जां कोई होर है कि नहीं आपां एड्रेस कर सकीए।
1: अच्छा जांदे जांदे एक सवाल है कि किसी दे मन दे विच इह चीज़ आ सकती है जिद्दां तुसीं खुद विच गल कीती है कि जिद्दां जिद्दां तजर्बा वधदा जांदा वकील महंगा हुंदा जांदा ते तुसीं हाल ही दे विच तुसीं इधर तुसीं शिफ्ट कीता ते उस चीज़ नूं फिर किद्दां आपां जस्टिफाई करांगे?
0: देखो डिपेंड करदा जी मैटर की आ किन्ने बंदे इनवॉल्व ने मोस्टली जे बंसल लॉयर की गल करिए असी तकरीबन फिक्सड फीस के उत्ते काम करते हैं असी थोड़ा पूरा डिस्कलोज दे देवे असी आह चीज़ कर रहे हैं तो इन्नी चीज़ तो कर रहे हैं तो हमेशा जे आप देखो जी चीज़ लभन जावे वो मिल जानी जे तुम सस्ता लभन जाओगे 100% थोड़ा साढ़े तो सस्ता मिल जाना जो साढ़े तो वधिया लभन जाओगे साढ़े तो वधिया भी मिल जाना बट एक चीज़ का भरोसा दे सकते भी जे असी किसी चीज़ के कैपेबल हाँ तो जिन्ना असी चार्ज कर रहे हैं असी उस चीज़ के स्टैंड करते हैं कि थोड़ू उस परेड के उत्ते उस तरह की सर्विस दूरों बाहरों या इधरों नहीं मिलनी
1: बहुत धन्यवाद सारी जानकारी देने लई
0: धन्यवाद
1: सो दोस्तों इस साढ़े नाल अजय बांसल जी बांसल लॉयर्स तो आस करते हैं कि अज की जानकारी तुसी पसंद की होगी तो तुहाडी जो भी फीडबैक हो फिर इस दे बाबत कोई होर फरदर सवाल होन तो वह तुसी सानू भेज दो आप कोशिश करांगे अगले प्रोग्रामां दे विच जरूर इन्हां तक रखन दे हंसते खेडते रहो चढ़ती कला दे विच रहो ते सुनते रहो रेडियो हाँ जी 1600
2: सुनो जी गड्डी अक्षरा ज्वेलर्स वल ले लो
3: ओ जो हुकम मेरी सरकार
2: ओ आ किधर हैरी स्पार्क वल जाना तुसी आ किथे जा रहे हो
3: अक्षरा ज्वेलर्स दी दूजी लोकेशन
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच भी तुहाडी सेवा विच

0: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ
4: ਮੇ, ਮੇ, ਮੇ,

इजाजत है। This is the Rishi Rich beat. मेरे दिल में इजाजत है।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
3: Stay tuned.

रेडियो हाँ जी 1674 आस करते हैं दिन थोड़ा वधिया जा रहा होगा। चढ़दी कला दे विच हो गए कर रहे हो गए उस रब का शुकराना इस चढ़दी कला दे लई चेहरे ते होएगी मुस्कुराहट। जेकर नहीं ते आओ सब तो पहला चेहरे ते मुस्कुराहट लैके आईए। बिल्कुल इस तरह के नाल अपने चेहरे ते इस खुशी नूं बना के रखियो। सवेरे सवेरे दे समय जेकर तुसी खुशी का अभ्यास करदे हो खुश रहन का अभ्यास करदे हो ते हौली हौली तुहानू खुश रहना आ जांदा। फिर कौन नहीं चाहुंदा खुश रहना। आओ फिर खुशी खुशी वधदे हां अज दे प्रोग्राम अज दे दिन दे विच अगे। समां हो चुका अज दी कहानी दा। एक वारी एक संत सुभा फकीर बंदा जिहड़ा अपनी जिंदगी मौत दीआं आखरी घड़ियां गिण रहा सी कुछ लोग उहदे आले दुआले इकट्ठे होए उहदे चाहुण वाले उहदे परिवार दे जी जिहड़े उहनूं बहुत प्यार करदे सी जिन्हां दे लई उहने बहुत कुछ कीता उहदे लई अरदासां कर रहे सी भावें उह किन्नी तकलीफ दे विच पर फिर भी ਉਹ ਖੁਸ਼ ਸੀ ਉਹ ਭਾਣੇ ਦੇ ਵਿੱਚ ਹੀ ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ ਹੱਸ ਕੇ ਟਾਲ ਦਿੰਦਾ ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆਂ ਤੋਂ ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ ਇਹ ਕੋਈ ਨਿੱਕੀ ਗੱਲ ਨਹੀਂ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ ਹਮੇਸ਼ਾ ਹੱਸਦਾ ਰਹਿੰਦਾ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਇਹਦੇ ਮਿਹਨੇ ਤਾਂ ਕੁਛ ਹੋਰ ਹੋਣਗੇ ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ ਦੁਨੀਆਂ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ ਹਰ ਇੱਕ ਇਨਸਾਨ ਖੁਸ਼ ਹੁੰਦਾ ਇਹ ਭਾਵ ਤਾਂ ਆਉਂਦੇ ਰਹਿੰਦੇ ਆ ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਆ ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ ਕਹਿਣ ਲੱਗਾ ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ ਗੱਲ ਕੋਈ ਤਕਰੀਬਨ 50 ਕੁ ਸਾਲ ਪਹਿਲਾਂ ਦੀ ਹੈ ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ 40-50 ਸਾਲ ਹੋ ਗਏ ਹੋਣਗੇ ਮੈਂ ਵੀ ਬਹੁਤ ਦੁਖੀ ਹੁੰਦਾ ਸੀ ਤੁਹਾਡੇ ਤੋਂ ਵੀ ਵੱਧ ਹਰ ਗੱਲ 'ਤੇ ਦੁਖੀ ਹੁੰਦਾ ਸੀ ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ ਸੱਪ ਨੇ ਡੰਗ ਮਾਰਿਆ ਮੈਂ ਬਹੁਤ ਦੁਖੀ ਹੋਇਆ ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ ਮੇਰਾ ਪਰਿਵਾਰ ਸੀ ਉਹਦੇ ਨਾਲ ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂੰਗਾ ਕਦੀ ਬੱਚਿਆਂ ਬਾਰੇ ਸੋਚਾਂ ਕਦੀ ਘਰ ਬਾਰ ਬਾਰੇ ਕਦੀ ਖੁੱਸੇ ਸਾਥ ਬਾਰੇ ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ ਕਹਿਣ ਲੱਗੀ ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲੱਗ ਗਏ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮਾ ਵਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇਹਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਏ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ, ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾ ਜਿਹਾ ਫੁੱਲ ਖਿੜਿਆ ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਹੈ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲੈਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀ ਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ ਸੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ, ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ। ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ, ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ, ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ, ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤੇ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵੇਂਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਅਤੇ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ ਅਗਲੇ ਹੀ ਪਲ ਸੋਚਦਾ ਕਿ ਜਦੋਂ ਮੈਂ ਬਾਹਰੋਂ ਕੰਮ ਕਰਕੇ ਘਰ ਆਉਂਦਾ ਜਾਂ ਮੈਂ ਖੇਤਾਂ ਦੇ ਵਿੱਚੋਂ ਸਾਰੀ ਦਿਹਾੜੀ ਮਿਹਨਤ ਮਸ਼ਕਤ ਕਰਕੇ ਆ ਕੇ ਛਾਵੇਂ ਬੈਠੇ ਇਹਨਾਂ ਦੇ ਮੁੱਖ ਵੇਖਦਾ ਤਾਂ ਉਹ ਸਾਰੀ ਥਕਾਵਟ ਲੱਥ ਜਾਂਦੀ। ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ, ਅਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ? ਅਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫੇਰ ਪੁੱਛ ਲੈਂਦਾ ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ? ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦੀਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦੀਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਹਾਂ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜੂਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ। ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ओवर्स, 20 ओवर, हाँ जी हाँ जी, 16-74, ये नहीं है 71-72, ये है 16-74, ये है 16-74, सुनते रहो हाँ जी AM।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦਿ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲੱਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਪੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤਪੋ ਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰ ਤੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ
1: ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगंत साहू अपनी दे रास, खात पीत बरतै आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूवे, बहुर उसका विश्वास न होवे।
1: जिसकी बस्ती सागे राखै, पप की आज्ञा माने माथै।
0: उसते चौगुन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिरह की छाया सो रंग लावे, ओ बिन सह ओ मन पछतावे।
1: ज्योति सह सो चालन हार, लपट होते अंध अंधार।
0: बटाऊ सो जो लावे, नेहे ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावै, मिथ्या मन पर लोभ लुभावै।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार दाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन पर जाता, नानक उंजन चन पराता।
0: करो बेनती पार ब्रह्म सब जानै, अपना किया आप मानै।
1: आपे आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावे तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनि सुख अमृत पब नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रशर नागती कर प्रसाद गुरुदेव, सत नाम श्री वाहे गुरु अष्टपदी।
1: जय प्रसाद छत्ति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याय त्यावन जोग।
0: जय प्रसाद पाठ पटम्बर हंडावे, तिसे त्याका तब लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद ते रहता धर्म, मन सदा त्याय केवल पार ब्रह्म।
0: रब जी जप्त दरगै मान, पावे नानक पत सेती घर जावे।
1: जय प्रसाद और कंचन देही, लिवलाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाकै, मन सन्नी प्रभ ठाकर प्रभ ताकै।
0: जय प्रसाद तुझ को न पहुँचै, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलख तना, राख पुरो प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहां उहां नानक तेरी रखै।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सुसह समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गावे सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हु लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत पब नाम, भगत जना कै मन विश्राम। अठ छे श्लोक।
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग महूजल होत सत्संग मल सगली को
0: साधक संग मिटै अभिमान साधक संग प्रगटै सो ज्ञान
1: साधक संग बुझे परनेरा सत्संग सुबहुत नबेरा
0: साधक संग पाए नाम रतन साधक संग कूपर जतन
1: साध की महिमा बरने कौन पुरानी नानक साध की शोभा ब्रह्म है समानी
0: साधक संग अगोचर मिलै साधक संग सदा प्रफुल
1: साधक संग आवे बस पंचा साध संग अमृत रस पुंचा
0: साध संग होए सब की रेन साधक संग मनोहर बैन
1: साधक संग न कतहु धावे साध संग अस्तित्व मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बींगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजै सा बाप
1: आपे जाने साध वडाई नानक साध प्रभु बनियाई
0: साधक संग न कबहू तावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साध के संग दिड़े सब धर्म साध के संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साध कै संग सर्वथान गम नानक साध कै संग सफल जनम
0: साधक संग नहीं कछ काल दर्शन भेट होत निहाल
1: साधक संग कुलूकत हरै साधक संग नर पर हरै
0: साधक संग इहां उहां सुहिला साध संग बिछड़त हर मेला
1: जो इच्छा सोई फल पावै साधक संग न बिरथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाउ साध संग हर के गुण गाओ
0: साधक संग न मन ते बिसरै साध संग सर पर निस्तरै
1: साधक संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत भई हमारी
1: साधक संग मेटै सब रोग नानक साध भेटै संजोग
0: साध की महिमा भेद ना जानै जीता सुनै तेता बखियानै
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूज ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अबर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व कौ सोख
1: दम ज्ञानी कै दिस समान जैसे राज रंग को लागे तुल पवान
0: ब्रह्म ज्ञानी कै तीर जेक जो बसदा को खोदै को चंदन ले
1: ब्रह्म ज्ञानी का है गुनाओ नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन भए नानक जिन प्रभु आप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न भया
1: ब्रह्म ज्ञानी सदा संदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी

0: ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆ ਤੁਮ ਮੈਂ ਪਾਰ ਬ੍ਰਹਮ ਨਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੂ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਾ ਛੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨ है हार, इसका हाथ कहाँ विचार।
1: जैसी दुष्ट करे तैसा होए, आपे आप आप प्रभ सोए।
0: जो किछ कीनो सो अपने रंग, सब ते दूर सब हु कै संग।
1: पूजै देखै करै विवेक, आपै एक आपै अनेक।
0: मरै न बिनसै आवै न जाए, नानक सद ही रहया समाए।
1: आप उपदेशै समझै आप, आपे रचिया सब कै साथ।
0: आप कीनो आपन विस्तार, सब का छुसका ओहो करनै हार।
1: उस ते पिन कहो किछ होए, थान तनंतर एक सोए।
0: अपने चिले तब करनै हार, कौतुक करै रंग अपार।
1: मन में आप मन अपने माहे, नानक कीमत कह न जाए।
0: सत सत सत प्रभु स्वामी, गुर प्रसाद किने विख्यानी।
1: सच सच सच सब कीना, कोट मदे किने विरले चीना।
0: भला भला भला तेरा रूप, अत सुंदर पार अनूप।
1: निर्मल निर्मल निर्मल तेरी बाणी, घट घट सुनी स्वर्ण बखाणी।
0: पवित्र पवित्र पवित्र पुनीत, नाम जपै नानक मन प्रीत।
1: सुख मनी सुख अमृत पब नाम, भगत जना कै मन विश्राम। अठ बारह श्लोक।
0: संत शरण जो जन परै, सो जन उदरन हार। संत की निंदा नानका, बहर बहर अवतार। सत नाम श्री वाहिगुरु अष्टपदी।
1: संत के दुखन हार जा कटै, संत के दुखन जमते नहीं छुटै।
0: संत के दुखन सुख सब जाए, संत के दुखन नरक में पाए।
1: संत के दुखन मत होए मलीन, संत के दुखन सुभा ते ही।
0: संत के हते को रखे न कोए, संत के दुखन थान भ्रष्ट होए।
1: संत कृपाल कृपा जे करै, नानक संत संग निंदक बीतर।
0: संत के दुखन ते मुख पावै, संतन के दुखन कागजों लवै।
1: संतन के दुखन सर्व जोन पाए, संत के दुखन त्रिक्त जोन कर्माए।
0: संतन के दुखन तृष्णा में जलै, संत के दुखन सब को छलै।
1: संत के दुखन ते सब जाए, संत के दुखन नीच नीचाए।
0: संत दुखी का थाओ को नाहे, नानक संत पावै ता ओए भीगत पाहे।
1: संत का निंदक महा अतताई, संत का निंदक खिंटिक न पाई।
0: संत का निंदक महा त्यारा, संत का निंदक परमेश्वर मारा।
1: संत का निंदक राज तेहीन, संत का निंदक दुखी आर दीन।
0: संत के निंदको सर्व रोग, संत के निंदको सदा बिजोग।
1: संत की निंदा दुख में दुख, नानक संत भावे ता उसका भी होए मोख।
0: संत का दुखी सदा पवित, संत का दुखी किसै का नहीं मित।
1: संत के दुखी को डान लागै, संत को दुखी को सब त्यागै।
0: संत का दुखी महा अहंकारी, संत का दुखी सदा बिकारी।
1: संत का दुखी जन में मरै, संत के दुख ना सुख ते टरै।
0: संत के दुखी को ना ही ठाओ, नानक संत पावे ता लय मिलाए।
1: संत का दुखी अज बीते टूटै, संत का दुखी किते काज ना पहुंचै।
0: संत के दुखी को ध्यान परमाइया, संत का दुखी उजड़ पाइया।
1: संत का दुखी अंतर ते थोथा, जो सास बिना मृतक की लोथा।
0: संत के दुखी की जड़ किछ नाहे, आपन बीजा पे ही खाहे।
1: संत के दुखी को अवर ना रखन हार, नानक संत भावे ता लय उबार।
0: संत का दुखी ओ बिल लाए, जो जल बिहुन मछली तड़फड़ाए।
1: संत का दुखी भूखा नहीं राजा, जो पावक इधर नहीं त्रापै।
0: संत का दुखी छुटा की ला, जो बुआर तिल खेत माहे दहेला।
1: संत का दुखी धर्म ते रहत, संत का दुखी सद मिथ्या कहत।
0: किरत निंद का तुर ही पया, नानक जो तिस पावे सोई थिया।
1: संत का दुखी बिगरूप हो जाए, संत के दुखी को दरगह मिला सजाए।
0: संत का दुखी सदा सहकाइय, संत का दुखी मां ना मरे ना जीवाइय।
1: संत के दुखी की पूजे ना आसा, संत का दुखी उठ चले निराशा।
0: संत के दुख न तृष्णा कोए, जैसा पावे तैसा कोई होए।
1: पया कीर्तन मेटै कोए, नानक जाने सच्चा सोए।
0: सब कर तिसके ओहो करने हार, सदा सदा तिसको नमस्कार।
1: प्रभु की उस्तत करो दिन रात, तिसे त्यावो सास गिरा।
0: सब कछ वर्त है तिसका किया, जैसा करे तैसा को थिया।
1: अपना खेल अब करने हार, दूसर कौन कहे विचार।
0: जिसनो कृपा करे तिस अपन नाम, दे बडभागी नानक जन से।
1: सुख मनी सुख अमृत प्रभ नाम, भगत जना कै मन विश्राम। अठ तेरह श्लोक।
0: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहिगुरु अष्टपदी।
1: मान की टेक विधि सब जानो, देवन को एक है भगवान।
0: जिस कह दिया रह अगाए, बहुर न तृष्णा लागे आए।
1: मारे राखे एक आप, मान कै कुछ नाहीं हाथ।
0: तिसका हुक्म बूढ़ सुख होए, तिसका नाम रख कंठ परोए।
1: सिमर सिमर सिमर पर सोए, नानक बिघ्न न लागे कोई।
0: उस्तत मन में कर निरंकार, कर मन मेरे सत व्यवहार।
1: निर्मल रसना अमृत पियो, सदा सुहेला कर ले जियो।
0: नैनो पे ठाकुर का रंग, साध संग बिन सह सब संग।
1: चरण चलो मार गोविंद, मिटे पाप जपिए हर बिंद।
0: हर हर कर्म सर्वन हर कथा, हर दरगह नानक उजल मथा।
1: बड़बागी ते जन जग माहे, सदा सदा हर की गुण गाहे।
0: राम नाम जो कर है बीचार, से धनवंत गनी संसार।
1: मन तन मुख बोले हर मुखी, सदा सदा जानो ते सुखी।
0: एको एक एक पछाने, एतुत की हो सो जी जाने।
1: नाम संग जिसका मन माने, नानक तिन्ह निरंजन जाने।
0: गुर प्रसाद अपन आप सूझै, तिसकी जानो तृष्णा बुझै।
1: सा संग हर हर जस कह तू, सर्व रोग त्यो हर जन रह तू।
0: आंदर कीर्तन केवल बख्यान, ग्रस्त में सोई निर्वाण।
1: एक ऊपर जिस जन की आशा, तिसकी कटिए जम की फासा।
0: पार ब्रह्म की जिस मन भूख, नानक तिस है ना लागे है दुख।
1: जिसको हर पर मन चित आवे, सो संत सुहेला नहीं डुलावे।
0: जिस पर अपना कृपा कर, सो सेव कहो किस ते डर है।
1: जैसा सा तैसा दिष्टाया, अपने कार्य में आप समाया।
0: सोदत सोदत सोदत सीजिया, गुर प्रसाद तत सा बूझिया।
1: जब देखो ता सब किछ मूल, नानक सो सुखम सोई स्थूल।
0: नह किछ जन्म है नह किछ मर, आपन चलित आप ही कर।
1: आवन जावन दिष्ट अनदिष्ट, आज्ञाकारी तारी सारी सब सिस्टर
0: आपे आप सगल मह आप अनेक जुगत राज थापो थाप
1: अविनाशी नाए किच खंड तारन धार्यो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम करमान
0: जो किच करे सो प्रभु कै रंग सदा सदा सह हर संग
1: सह सुबह हो सो होए करने हार पछाणे सोए
0: प्रभु का की आजन मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दरवै
0: सूरज को कहावे प्रभु की कला बिना कहतावे
1: जी को होए बह दातार तिस दिन हार जाने गवार
0: जिस गुरु प्रसाद टूटे हो रोग नानक सूजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभु देव नहार अवर त्या तुत सह चितार
0: जो कछ करे सोई सुखमान भूला काहे फिर जान
1: कौन बसताई तेरा संग लपट रहो रस डूबी पतंग
0: राम नाम जा फिर दे माहे नानक पद से ती कर जाहे
1: जिस्व कर को लेन तू आया राम नाम संतन घर पाया
0: ताजब मान लेहो मन मूल राम नाम हृदय महतूल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गै सोए
1: हो वापार विरला वापार है नानक ता कै सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार भूखे को देवत आधार
0: सर्ब निदान जाकी दृष्टि माहे पुरब लिखे का लहना पाहे
1: सब तिस का करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस साचा आकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अवनाशी ब्रह्मन में राख मान की तू प्रीत त्याग
0: तिसते परे नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ अनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवे नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आगास पताल नाम के धारे सगल आकार
0: नाम के धारे पुरिया सा भवन नाम कै संग उदरे सुन सर्वन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी बाणी ਬਾਣੀ ਸਤਿਪੁਰਖ ਸੋ ਮੈ ਸੁਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਰਜੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
1: ਪ੍ਰਤਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ।
1: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
1: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
1: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
0: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾ ਬਨਾਏ, ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਅਠਾਰਾਂ ਸਲੋਕ।
0: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ।
1: ਕਰਮ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ।
0: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ।
1: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ।
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗੈ ਪ੍ਰਵਾਨ।
1: ਮਨ ਪ੍ਰਬੋਧੋ ਹਰ ਕੈ ਨਾਏ, ਦਰਦ ਸਤਾਵਤ ਆਵੈ ਠਾਏ।
0: ਕਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ।
1: ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ।
0: ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ।
1: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ।
0: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ।
1: ਆਵਾਗਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ।
0: ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ।
1: ਅਨਕ ਪਾਵਨ ਛੂਟਨ ਹਾਰੇ, ਸਿਮਰ ਸਾਸਤ ਵੇਦ ਵਿਚਾਰੇ।
0: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ।
1: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ।
0: ਸੁਤ ਮੀਤ ਕੁਟਾਂਬਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ।
1: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ।
0: ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ।
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
0: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ।
1: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ।
0: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ।
1: ਆਪ ਜਪੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ।
0: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ।
1: ਗੁਣ ਗਾਵਤ ਤ੍ਰੀ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ।
0: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ।
1: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ।
0: ਹਰ ਪੂੰਜੀ ਸਾਂਝ ਕਰੋ ਵਿਵਹਾਰ, ਇਹਾਂ ਸੁਖ ਦਰ ਗੈ ਜੈਕਾਰ।
1: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ।
0: ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ।
1: ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ।
0: ਏਕੋ ਏਕ ਏਕ ਹਰ ਆਪ, ਪੂਰਨ ਪੂਰਹਿ ਓ ਪ੍ਰਭ ਆਪ।
1: ਅਨਕ ਵਿਸਥਾਰ ਏਕ ਤੇ ਭੈ, ਏਕ ਅਰਾਧ ਪਰਾਛਤ ਗਏ।
0: ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਉੱਨੀ ਸਲੋਕ।
0: ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ।
0: ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ।
1: ਸਦਾ ਸਦਾ ਪ੍ਰਭ ਕੀ ਗੁਣ ਗਾਓ, ਸਾਸ ਸਾਸ ਪ੍ਰਭ ਤੁਮੇ ਤੇ ਆਓ।
0: ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ।
1: ਏਕੋਟ ਏਕੋ ਆਧਾਰ, ਨਾਨਕ ਮੰਗੈ ਨਾ ਪ੍ਰਭ ਸਾਰ।
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ।
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ।
0: ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ।
1: ਪਰੈ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਨਿਰਲਾਗ।
0: ਵਡਭਾਗੀ ਜਪਿਆ ਪ੍ਰਸੋਏ, ਨਾਨਕ ਨਾਮਰ ਤੇ ਸੁਖ ਹੋਏ।
1: ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ।
0: ਜਨ ਕੋ ਪ੍ਰਭ ਹੋਏ ਉਹ ਦਇਆਲ, ਸੇਵਕ ਕੀਨੋ ਸਦਾ ਨਿਹਾਲ।
1: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪਰਮ ਗਇਆ।
0: ਪਿਛ ਪੁੰਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ।
1: ਜਿਸਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ।
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਨੈ।
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ।
0: ਸੋ क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काडै जन्म जन्म का टूटा गाडै
0: गुर पूरै ताते है बुझाया प्रभ अपना नानक जन त्याया
1: साजन संत करो हो काम आंते आग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिए संसार बिन भक्ति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रसचाओ मन तन अंतर एही सुआओ
1: नेत्रो पेक दरस होए मन बिकसै साधु चरण तोए
0: भगत जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकी उपमा कही न जाए नानक रहया सर्व समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भगत पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी सुबा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप अपन तब कहते होता
0: जब तारी अपन सुन समाद तब बैर विरोध के संग कमात
1: जब इसका वरन चिहिना जापत तब हर सो को किसे व्याप्त
0: जब अपन आप अपार ब्रह्म तम हो कहां किसो होवत परम
1: अपन खेले आवर्ती जा नानक करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अबनासी सुखे अपने आसन तय जन्म मरण को कहा बिनासन
0: जब पूर्ण करता प्रभ सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ नरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भूख कौन तृप्तावै
0: कर्ण करावन करने हार नानक करते का नाहि सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आप परवीन तह बीद कतेव कहां कोचीन
1: जब आपने आप उतारे तो सगन अपसगन कहां बिचारे
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अपेद समाया ऊहा किसे व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आप पतियारा तह कौन कथे कौन सुनने हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंचावत
1: आल जाल माया जंजाल हो मैं मोह परम पैपार
0: दुख सुख मान अपमान अनक प्रकार की ओ बखियान
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: रूप का अपै धनी उनकी शोभा उन्हों बनी
0: आप है कौत करे आनंद चोज आप है रस भोगन निर्जोग
1: जिस भावै तुस अपन ना लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत प्रभ नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस पावे ता सृष्टो पाए अपने पाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखै तिस को ए न मारे सो मुआ जिस मनो बिसारे
0: तिस्ता जबर कहां को जाए सब सरे एक निरंजन राय
1: जी की जुग जाके सबहात अंतर बाहर जानो साथ
0: गुण दान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: प्रत ਪਦ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੂਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੰਕਾਏ ਸੁਆਓ
0: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕਹਿ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਤੋ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਵਸੇ ਸੋਤ ਨਿਹਾਲ ਤਾ ਕਹਿ ਨਿਕਟ ਨਾ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ ਧਾ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਜਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ तब गाजै
1: प्रगटे गोपाल महत के माथे नानक उतरै तिन कै साथे
0: शरण जोग सुन शरणी आए कर कृपा प्रभु आप मिलाए
1: मिट गए बैर पै सबरेन अमृत नाम साथ संगलैन
0: सो प्रसन्न पै गुरदेव पूर्ण हुई सेवक की सेव
1: आल जंजाल विकार तिरह ते राम नाम सुरस न कहते
0: कर प्रसाद दया प्रवतारी नानक निभी खेप हमारी
1: तब की उस्तत करो संत मीत सावधान एकागर चीत
0: सुखमनी सहज गोविंद गुण नाम जिस मन बसै सो होत निदान
1: सर्व इच्छा ताकि पूर्ण होए प्रदान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांतरे दनव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगास सब कै मध सगल ते उदास
1: सुंदर चित्र तत् का बीता समदर्शी एक दृष्टि
0: ते फल तिस जान कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोविंद नाम धुन बाणी सिमरत शास्त्र वेद बखाणी
1: सगल मतांत केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्री तिस जन आवै हर प्रभु चीत
1: मरणता का दुख निवारै दुलभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से पै परम साध नाम निर्मलता के करम
0: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस लो

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

दू जीव लख होवे लख होवे लख वीस लख लख गेड़ा आखिए एक नाम जगदीश।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣਨ ਦਾ ਹੱਸਣ ਦਾ ਸਮਾਂ ਹੋ ਚੁੱਕਾ ਸਪੇਨ ਦੇ ਫੈਨਸ ਦੇ ਲਈ, ਕਿਉਂਕਿ ਸਪੇਨ ਵਰਲਡ ਕੱਪ ਜਿੱਤ ਚੁੱਕਾ 2026 ਦਾ। ਸੋ 1-0 ਦੇ ਨਾਲ ਸਪੇਨ ਨੇ ਅਰਜਨਟੀਨਾ ਨੂੰ ਹਰਾ ਦਿੱਤਾ ਹੈ ਜੀ। ਇਸ ਟਾਈਮ ਪੂਰੇ ਜਸ਼ਨ ਚੱਲ ਰਹੇ ਨੇ ਅਤੇ ਵਧਾਈਆਂ ਸਾਰੇ ਦੇ ਸਾਰੇ ਜਿੰਨੇ ਵੀ ਸੋਕਰ ਪ੍ਰੇਮੀ ਨੇ। ਅਤੇ ਮੈਸੀ ਦੀ ਟੀਮ ਪਈ ਹਾਰ ਗਈ ਅਤੇ ਸਪੇਨ ਦੀ ਟੀਮ ਜਿੱਤ ਗਈ, ਅਤੇ ਮੇਰੇ ਨਾਲ ਸਟੂਡੀਓ ਤੋਂ ਚਾਹ ਚੁੱਕੇ ਨੇ ਯਸ਼ਪ੍ਰੀਤ।
4: ਹਾਂਜੀ ਬਿਲਕੁਲ, ਵਧਾਈਆਂ ਤੁਹਾਨੂੰ ਵੀ। ਮੈਨੂੰ ਲੱਗਦਾ ਤੁਸੀਂ ਵਾਹਵਾ ਪ੍ਰੇਮੀ ਹੋ ਸੋਕਰ ਪ੍ਰੇਮੀ।
3: ਨਹੀਂ ਵਧੀਆ ਇੰਟਰਸਟ ਜਿਹਾ ਬਣ ਜਾਂਦਾ ਵਾ, ਕੱਟੜ ਕੁਛ ਨਹੀਂ ਪਰ ਹਾਂ ਗੇਮ ਕੋਈ ਵੀ ਹੋਵੇ ਵਧੀਆ ਲੱਗਦਾ ਨਾ ਵੇਖਣ ਚ।
4: ਹਾਂਜੀ ਇਹ ਤੇ ਹੈ,
3: ਗੇਮ ਇੱਕ ਚੀਜ਼ ਇਹੋ ਜਿਹੀ ਤੁਸੀਂ ਆਪ ਉਹ ਚੀਜ਼ ਫੀਲ ਕਰਦੇ ਹੋ, ਤੁਸੀਂ ਤੁਹਾਨੂੰ ਇਦਾਂ ਲੱਗਦਾ ਵੀ ਤੁਸੀਂ ਜਿੱਦਾਂ ਆਪ ਗਰਾਊਂਡ ਦੇ ਵਿੱਚ ਚਲੇ ਗਏ
4: ਹੋ, ਉਹ એનર્ਜੀ ਵੱਖਰੀ ਹੁੰਦੀ ਹੈ। ਐਗਜ਼ੈਕਟਲੀ,
3: ਤੇ ਬੈਸਟ ਚੀਜ਼ ਹੈ। ਮੈਨੂੰ ਲੱਗਦਾ ਫਿਲਮਾਂ ਦੇ ਨਾਲੋਂ ਸਗੋਂ ਮੈਚ ਵੇਖਣ ਚ ਜ਼ਿਆਦਾ ਮਜ਼ਾ ਆਉਂਦਾ, ਖਾਸ ਤੌਰ ਦੇ ਉੱਤੇ ਸੋਕਰ ਦੇ ਹੋ ਗਏ, ਫੂਟੀ ਦੇ ਹੋ ਗਏ, ਤੇ ਕ੍ਰਿਕਟ ਦੇ ਕਦੀ ਕਦੀ ਡਿਪੈਂਡ ਕਰਦਾ।
4: ਹਾਂਜੀ ਹਾਂ,
3: ਕਈ ਮੈਚ ਹੁੰਦੇ ਨੇ
4: ਉਹ ਮੇਰੇ ਵਰਗੇ ਨੇ ਤੇ ਜਿਹਨੇ ਸਿਰਫ ਘਰ ਘਰ ਹੀ ਖੇਲਿਆ ਗੇਮ ਦੇ ਨਾਤੇ।
3: ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ ਨਾ, ਪਰ ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ ਪਰ ਹਾਂ, ਪਰ ਆਰਜ਼ਾ ਨੂੰ ਪੂਰਾ ਸ਼ੌਂਕ ਹੈ। ਆਰਜ਼ਾ ਸਾਨੂੰ ਪੂਰੀ ਰਿਪੋਰਟ ਦਊਗੀ ਪਹਿਲਾਂ ਆਪਾਂ ਆਰਜ਼ਾ ਨਾਲ ਹੀ। ਹਾਂ ਕੁੜੀਆਂ ਦਾ ਇਹ ਨਿਯਮ ਹੋਣਾ ਅੱਜ ਕੱਲ੍ਹ, ਕਿੰਨੀਆਂ ਖੇਡਦੀਆਂ ਨੇ।
4: ਈਵਨ ਮੇਰੀ ਛੋਟੀ ਬੱਚੇ, ਲੇਕਿਨ ਉਹ ਮੈਸੀ ਔਰ ਰੋਨਾਲਡੋ ਉਹਨਾਂ ਦਾ ਵੀ ਚੱਲਦਾ ਹੈ ਨਿੱਕੇ ਨਿੱਕਿਆਂ ਦਾ।
3: ਹਾਂ ਨਹੀਂ ਉਹ ਸਕੂਲਾਂ 'ਚ ਫਿਰ ਉਹ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਨਾ, ਹੁੰਦਾ ਵਾ ਵੀ ਆਪਾਂ ਨੂੰ ਜਾ ਕੇ ਦੱਸਣਾ। ਤੇ ਸਤਿ ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਹੈ?
5: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
4: ਸਤਿ ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਚਾਲ ਹੈ?
5: ਮੈਂ ਠੀਕ ਹਾਂ, ਤੁਸੀਂ ਠੀਕ ਹੋ?
4: ਬਿਲਕੁਲ ਵਧੀਆ, ਤੁਸੀਂ ਬੜੇ ਖੁਸ਼ ਦਿਖ ਰਹੇ ਹੋ
5: ਕਿਉਂਕਿ ਅੱਜ ਸਪੇਨ ਵਰਲਡ ਕੱਪ ਜਿੱਤ ਗਿਆ।
3: ਮੈਨੂੰ ਲੱਗਦਾ ਵਾਵਾ ਵਾਵਾ ਚਿਰ ਪਹਿਲਾਂ ਹੀ ਆਰਜ਼ਾ ਨੇ ਕਿਹਾ ਸੀ ਵੀ ਸਪੇਨ ਜਿੱਤੂ।
4: ਐਗਜ਼ੈਕਟਲੀ, ਆਈ ਥਿੰਕ ਆਪਾਂ ਜਦੋਂ ਮੰਡੇ ਗੱਲ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਕਿ ਹੁਣ ਹੋਣਾ ਹੈ, ਉਵੇਂ ਬੈਚ ਜਿੱਤ ਜਾਗ ਕੇ ਵੇਖਣਾ ਹੈ ਨਾ ਕਹਿੰਦੇ ਸੀ।
3: ਇਹ ਕਿਸੇ ਪਲੇਅਰ ਦਾ ਨਾਮ ਹੀ ਲੈਂਦੀ ਸੀ।
5: ਮੈਂ ਅਲਮੀਨੀਅਮ ਆਲ ਬਾਰੇ ਗੱਲ ਕਰਦੀ ਸੀ।
3: ਹਾਂ ਪਰ ਗੋਲ ਨਹੀਂ ਉਹਨੇ ਕੀਤਾ ਹੈ ਨਾ, ਪਰ ਉਹਨੇ ਪਾਸ ਸੋਹਣਾ ਦਿੱਤਾ ਨੇ।
5: ਪਾਸ ਉਹਨੇ ਵਧੀਆ ਕੀਤੇ, ਉਹਨੇ ਸ਼ਾਟਸ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੰਦਰ ਨਹੀਂ ਗਈ। ਤੇ ਫਿਰ ਬਾਰਸੀਲੋਨਾ ਦੇ ਇੱਕ ਹੋਰ ਪਲੇਅਰ ਨੇ ਫਿਰ 100 ਪਤਾ ਨਹੀਂ ਕਿਹੜੇ ਮਿੰਟ ਚ ਗੋਲ ਕੀਤਾ, ਤੇ ਮੈਂ ਤੇ ਐਮਬੀ ਚਿੱਕਰ ਲੱਗ ਪਏ। ਤੇ ਵੈਸੇ ਹੈਗੀ ਮੈਂ ਮੈਸੀ ਦੀ ਸਪੋਰਟਰ ਹਾਂ, ਬਟ ਮੈਸੀ ਆਲਰੇਡੀ ਜਿੱਤ ਗਿਆ ਤੇ ਮੈਂ ਚਾਹੁੰਦੀ ਸੀ ਕਿ ਯਮਾਲ ਹੁਣ ਜਿੱਤੇ।
3: ਅੱਛਾ
5: ਤੇ ਬਹੁਤ ਫਨ ਸੀ, ਟੀਵੀ ਤੇ ਐਟ ਦ ਮੋਮੈਂਟ ਚੱਲਦਾ ਹੀ ਪਿਆ ਤੇ ਅਸੀਂ ਟੀਵੀ ਤੇ ਦੇਖਦੇ ਪਏ ਸੀ। ਅਸੀਂ ਨਾਲੇ ਕੱਲ ਰਾਹਤ ਫਤਿਹ ਅਲੀ ਖਾਨ ਜੀ ਦੇ ਸ਼ੋਅ ਦੇਖਣ ਗਏ ਸੀ ਤੇ ਬਹੁਤ ਵਧੀਆ ਸ਼ੋਅ ਸੀ।
3: ਵਾਹ ਜੀ ਵਾਹ।
5: ਤੇ ਅਸੀਂ ਆਏ ਘਰ, ਮੈਨੂੰ ਲੱਗਦਾ 1 ਵਜੇ, ਮੈਂ 1 ਵਜੇ ਸੁੱਤੀ ਤੇ 5 ਵਜੇ ਫੇਰ ਉੱਠ ਗਈ।
4: ਇਹ ਹੁੰਦਾ ਹੈ ਨਾ ਸਪਿਰਿਟ, ਗੇਮ ਸਪਿਰਿਟ।
3: ਗੁੱਡ ਗੁੱਡ ਗੁੱਡ ਗੁੱਡ, ਚਲੋ ਬਹੁਤ ਵਧੀਆ ਜੀ, ਵਧਾਈਆਂ ਤੁਹਾਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ। ਤੇ ਸੋਹਣੀ ਐਂਟਰਟੇਨਮੈਂਟ ਰਹੀ ਇਸ ਵਾਰੀ ਫੀਫਾ ਦੀ, ਤੇ ਕੀ ਸੁਣਾਓਗੇ?
5: ਚਟਕਲਾ ਅੱਜ ਮੈਂ ਲਿਆਈ ਨੀ, ਅੱਜ ਮੈਂ ਜਸ ਛੇਤੀ ਫੋਨ ਕੀਤਾ ਤੁਹਾਨੂੰ ਸਾਰੇ ਨੂੰ ਸਪੋਰਟ ਅਪਡੇਟ ਦੇਣ ਦੀ।
3: ਓਕੇ ਓਕੇ ਚਲੋ ਠੀਕ ਹੈ, ਥੈਂਕ ਯੂ ਥੈਂਕ ਯੂ,
5: ਥੈਂਕ ਯੂ, ਹੈਵ ਅ ਨਾਈਸ ਡੇ,
4: ਹੈਵ ਅ ਨਾਈਸ ਡੇ,
3: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਬਾਕੀ ਵੀ ਦੱਸਿਓ ਭਾਈ, ਤੁਹਾਨੂੰ ਵੀ ਅੱਜ ਮਤਲਬ ਨੱਕ 'ਚ ਖੁਰਕ ਜੀ ਹੋਣ ਡੇ, ਤੁਹਾਨੂੰ ਵੀ ਅੱਜ ਲੱਗ ਰਿਹਾ ਵਾ ਵੀ ਜਿੱਦਾਂ ਭੋਲਣ ਜੇ ਟਾਈਪ
4: ਅੱਜ ਹੈ। ਮੈਨੂੰ ਵੀ ਗਲੇ 'ਚ ਬੜੀ ਇਚਿੰਗ ਹੋ ਰਹੀ ਹੈ, ਜਿਵੇਂ ਮੈਂ ਮਤਲਬ ਨਿਕਲੀ ਆ ਨਾ ਤੇ ਮੇਰੇ ਇਚਿੰਗ ਜੀ ਸਟਾਰਟ ਹੋ ਗਈ ਹੈ ਅੱਜ। ਆਪਾਂ ਚੈੱਕ ਨਹੀਂ ਕੀਤੇ ਵੈਸੇ, ਯੂਜਲੀ ਮੈਂ ਪਹਿਲਾਂ ਜਦੋਂ ਚਾਈਲਡ ਕੇਅਰ ਕਰਦੀ ਸੀ ਇੱਕ ਸਨ ਦੀ ਉਹ ਦੇਖ ਯੂ ਵੀ ਰੇਂਜ ਤੇ ਇੱਕ ਪੋਲਨ ਹਮੇਸ਼ਾ ਚੈੱਕ ਕਰਦੇ,
3: ਇਹਨਾਂ ਦਿਨਾਂ 'ਚ ਸ਼ੋ ਵੀ ਨਹੀਂ ਕਰਦੇ।
4: ਇਹ ਵੀ ਗੱਲ ਸਹੀ ਹੈ,
3: ਸਿਰਫ ਉਹ ਸਤੰਬਰ 'ਚ ਸ਼ੁਰੂ ਹੁੰਦੇ ਆ ਉਹ ਸ਼ੋ
4: ਕਰਨੇ,
3: ਤੁਸੀਂ ਜਿੰਨਾ ਮਰਜ਼ੀ ਵੇਖ ਲਓ ਉਹਨਾਂ ਨੇ ਦੱਸਣਾ ਹੀ ਨਹੀਂ ਤੁਹਾਨੂੰ ਕੁਛ। ਚਲੋ ਨੈਕਸਟ ਆਪਾਂ ਚੱਲਦੇ ਹਾਂ ਜੀ ਅਰਨਵ ਵੱਲ। ਸਤਿ ਸ਼੍ਰੀ ਅਕਾਲ ਅਰਨਵ, ਪਿਛਲੇ 2-3 ਦਿਨ ਇਹਨੂੰ ਵਾਰੀ ਨਹੀਂ ਮਿਲੀ ਪਿਛਲੇ ਹਫ਼ਤੇ, ਤੇ ਸਭ ਤੋਂ ਪਹਿਲਾਂ ਆਪਾਂ ਅਰਨਵ ਨਾਲ ਹੀ ਗੱਲ ਕਰਦੇ, ਤੇ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
5: ਫਿਰ ਵੀ ਵੱਜੇ ਮੇਰੀ ਘੰਟੀ,
3: ਨਾਮ ਹੈ ਘੜੀ ਤੇ ਨਾਮ ਹੈ ਘੰਟੀ।
5: ਫਿਰ ਵੀ ਤੁਰਦੇ ਤੁਰਦੇ ਵੱਜੇ ਮੇਰੀ ਘੰਟੀ।
3: ਅੱਛਾ
4: ਇਹ ਤੇ ਇੱਕ ਬੋਲੀ ਨਹੀਂ ਆਉਂਦੀ, ਉਹ ਤੇ ਨਹੀਂ ਹੈ ਕਿਤੇ।
3: ਇਹ ਤੇ ਮੈਨੂੰ ਲੱਗਦਾ ਵੀ
4: ਸਾਈਕਲ
3: ਗੈਸ ਲੀਕ ਹੁੰਦੀ ਤੁਰਦੇ ਤੁਰਦੇ। ਇਹ ਬੰਦਾ ਕੋਈ ਕਿ ਹੋਰ ਕੁਛ ਆ?
5: ਬੰਦਾ ਵੀ ਆ ਕੁੜੀ ਵੀ ਆ।
3: ਅੱਛਾ ਬੰਦਾ ਵੀ ਆ ਤੇ ਕੁੜੀ ਵੀ ਆ, ਹੈ ਓਕੇ, ਦੋਵੇਂ ਚੀਜ਼ਾਂ ਹੀ ਆ।
4: ਅੱਛਾ ਸਾਈਕਲ ਨਹੀਂ ਸੀ ਇਹਦਾ ਆਨਸਰ।
5: ਬੰਦਾ ਮਤਲਬ ਬੰਦਾ ਕੁੜੀ ਆ।
3: ਅੱਛਾ ਕੁੜੀ ਆ, ਓਕੇ। ਇਹ ਕਿਹੜੀ ਕੁੜੀ ਆ ਭਾਈ, ਇਹ ਤੇ ਫਿਰ ਕੰਟਰੋਵਰਸੀ ਹੋਈ ਨਹੀਂ ਜੇ ਆਪਾਂ ਕੋਈ ਕੁੜੀ ਦੇ ਨਾਂ ਲੈ ਤਾ। ਹੈ ਚਲੋ ਤੁਸੀਂ ਦੱਸ ਦਿਓ ਫਿਰ ਯਾਰ।
5: ਝਾਂਜਰ।
3: ਆਹ ਓਕੇ,
4: ਛਮ ਛਮ ਓਕੇ, ਲੈ ਲਓ। ਇੰਨਾ ਈਜ਼ੀ ਸੀਗਾ ਹਨਾ,
3: ਥੈਂਕ ਯੂ ਅਰਨਵ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤੇਗ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਤੇਗ ਜੀ, ਕੀ ਹਾਲ ਹੈ ਤੇਗ ਜੀ?
6: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
3: ਸਾਡਾ ਵੀ ਠੀਕ ਆ। ਕੀ ਕਰਦੇ ਸੀ?
6: ਮੈਂ ਬੈਡ ਤੇ ਬੈਠੀ ਆ। ਮੈਂ ਨੋਰਮਲੀ ਲਿਵਿੰਗ ਰੂਮ ਤੇ ਬੈਠਦੀ ਹੁੰਦੀ ਆ, ਤੇ ਅੱਜ ਮੈਚ ਦਾ ਫਾਈਨਲ ਹੁੰਦੀ ਸੀ ਤੇ ਫਿਰ ਜ਼ਿਆਦਾ ਹੀ ਰੌਲਾ ਪੈ ਗਿਆ, ਪਾਂਡੇ ਦਾ, ਟੂਟੀ ਦਾ, ਲਾਹੀ ਦਾ ਰੌਲਾ,
3: ਉਹ ਸਾਰੇ ਹੀ ਰੌਲੇ ਪੈ ਗਏ। ਹੈ
6: ਹਾਂਜੀ,
3: ਲਾਹੀ ਮੈਚ ਵੇਖਦੀ?
6: ਉਹ ਨੀ ਵੇਖਦੀ ਸੀ, ਪਰ ਉਹ ਚੁੰਦੀ ਫਿਰਦੀ ਸੀ ਤੇ ਰੌਲਾ ਪਾਉਂਦੀ ਸੀ।
3: ਅੱਛਾ ਓਕੇ, ਉਹ ਉਹ ਰੌਲਾ ਇੰਜੋਏ ਕਰਦੀ ਹੈ ਨਾ?
6: ਹਾਂਜੀ।
3: ਓ ਵਾਹ, ਫਿਰ ਤੇ ਪੂਰੀ ਰੌਣਕ ਲਾਉਂਦੀ ਹੈ ਕੁੜੀ ਇਹ।
6: ਹਾਂਜੀ।
3: ਤੇ ਕੀ ਲਿਆਇਓ ਫਿਰ ਤੁਸੀਂ ਅੱਜ?
6: ਅੱਜ ਮੈਂ ਸਰਾਗੀ ਇੱਕ ਬਜਾਰਤ।
3: ਹਾਂਜੀ
4: ਹਾਂਜੀ, ਅੱਜ ਬੁਝਾਰਤੇ ਹੀ
6: ਨਿੱਕਾ ਜਾ ਕਰ ਦੋ ਸੋ ਬੰਦਿਆਂ ਦਾ ਡਰ।
3: ਹੈਂ, ਨਿਕਾ ਜਿਹਾ ਘਰ ਸੌ ਬੰਦਿਆਂ ਦਾ ਡਰ?
6: ਹਾਂਜੀ
3: ਓਕੇ, ਨਿਕਾ ਜਿਹਾ ਘਰ ਤੇ ਸੌ ਬੰਦਿਆਂ ਦਾ ਡਰ, ਵੀ ਬੰਦੇ ਕਿਤੇ ਸੌ ਨਾ ਜਾਣ।
6: ਨਹੀਂ
3: ਹਾਂ,
6: ਸੌ ਬੰਦਿਆਂ ਦਾ ਡਰ।
3: ਅੱਛਾ 100?
6: ਹਾਂਜੀ
3: ਓਕੇ, 100 ਕੀ ਹੋਇਆ ਫਿਰ?
4: ਸਵੇਰੇ ਸਵੇਰੇ ਦਿਮਾਗ ਯੂਜ਼ ਕਰਨਾ ਪੈ ਰਿਹਾ।
3: ਓ ਸਵੇਰੇ ਸਵੇਰੇ ਨਾ ਤੁਸੀਂ ਐਕਸਰਸਾਈਜ਼ ਕਰਾ ਦਿੰਦੇ ਹੋ ਪੂਰੀ ਪੂਰੀ। ਕੈਂਡਲ ਤੇ ਨੀ ਕਿਤੇ?
4: ਸਾਡਾ ਸਹੀ, ਹਰ ਇੱਕ ਤੇ ਕੈਂਡਲ ਚਿਪਕਾ ਦੋ।
6: ਪਹਿਲੀ ਚੀਜ਼ ਆ ਉਹ ਖਾਰ ਹੁੰਦੀ ਆ ਤੇ ਬਹੁਤ ਬੰਦੇ ਉਹ ਬੰਦੇ ਨੇ ਲਿਵ ਕਰਦੇ ਵਿੱਚ, ਪਰ ਐਨੀਮਲਸ ਲਿਵ ਕਰਦੇ ਨੇ।
3: ਅੱਛਾ ਐਨੀਮਲਸ ਲਿਵ ਕਰਦੇ ਉੱਥੇ,
4: ਚਿੜੀਆ
3: ਘਰ। ਪਰ ਸੌ ਥੋੜੀ ਗਿਣ ਕੇ ਕਿਦਾਂ ਹੁੰਦੇ? ਇਨਸੈਕਟ ਹੁੰਦੇ ਨੇ। ਓਕੇ ਓਕੇ, ਜੂਆ
6: ਨਹੀਂ।
3: ਹਾਂ, ਚਿੱਚੜ, ਇੱਕ ਕੁੱਤੇ ਨੂੰ 100 ਚਿੱਚੜ ਪਏ?
6: ਨਹੀਂ।
3: ਹੈ, ਅਨਾਰ?
6: ਨਹੀਂ।
3: ਅਨਾਰ ਦੱਸੋ
6: ਭੈਣ ਜੀ, ਕੋਈ ਐਨੀਮਲ ਨਹੀਂ ਹੁੰਦਾ।
3: ਆ ਤੁਸੀਂ ਸੁਖਵਿੰਦਰ ਭੈਣ ਜੀ, ਅਨਾਰ ਕੋਈ ਦੱਸੋ ਐਨੀਮਲ ਹੁੰਦਾ ਵਾ? ਅੱਜ ਕੱਲ ਤੁਸੀਂ ਮਲਾ ਦਾ ਚਾਹ ਛੱਡੀ ਆ।
4: ਅੱਛਾ ਹਿੰਟ ਦੋ, ਹਿੰਟ ਇਹ ਤੇ ਬੜਾ ਉਹ,
3: ਉਹਨੇ ਦੱਸ ਤੇ ਦਿੱਤਾ ਹਿੰਟ ਵੀ ਜਾਨਵਰ ਆ।
4: ਹਾਂ ਜਾਨਵਰ ਹੈ।
3: ਹੋਰ ਤੁਹਾਨੂੰ ਲਿਖ ਕੇ ਭੇਜ ਦਿਓ।
4: ਹਾਂ, ਲਿਖ ਕੇ ਮੈਸੇਜ ਵੀ, ਫਿਰ ਮੈਂ ਇਦਾਂ ਬਿਹੇਵ ਕਰਾਂਗੀ ਕਿ ਮੈਨੂੰ ਤਾਂ ਪਤਾ ਸੀਗਾ।
3: ਚਲ ਹਾਰ ਗਏ,
4: ਹਾਰ ਗਏ ਤੇ ਹਾਰ ਗਏ।
6: ਬੀਹਾਈਵ
3: ਹੈ
6: ਮਧੂ ਮੱਕੀਆਂ ਦਾ।
3: ਅੱਛਾ ਡੂਮਣਾ, ਉਹ ਡੂਮਣਾ ਕਿਆ ਕੁੜੀਏ, ਡੂਮਣਾ?
4: ਓਹ ਇਹ ਤੇ ਮੈਨੂੰ ਨਹੀਂ ਪਤਾ ਡੂਮਣਾ ਕੀ ਹੁੰਦਾ
3: ਹੈ। ਮਧੂ ਮੱਖੀਆਂ ਦਾ ਛੱਤਾ ਹੈ।
4: ਓਹੋ, ਸਾਡਾ ਤੇ ਦਿਮਾਗ ਗਿਆ ਹੀ ਨਹੀਂ ਉਸ ਪਾਸੇ।
3: ਪੰਜਾਬੀ ਚ ਉਹਨੂੰ ਕਹਿੰਦੇ ਡੂਮਣਾ, ਕੀ ਕਹਿੰਦੇ?
6: ਡੂਮਣਾ,
3: ਡੂਮਣਾ,
6: ਡੂਮਣਾ।
3: ਹਾਂ ਡੂਮਣਾ।
4: ਚਲੋ ਟਿਊਜ਼ਡੇ ਕੱਲ ਹੈ, ਸ਼ਬਦ ਇੱਕ ਅੱਜ ਸਿੱਖ ਲਿਆ ਸੀ।
3: थैंक यू
6: ਜਿਹੜੀ ਆਪਣੀ ਬੋਡੀ ਹੁੰਦੀ ਆ ਬ੍ਰੇਨ ਨੂੰ ਵੱਧ ਪਾਣੀ ਚਾਹੀਦਾ ਹੁੰਦਾ ਬੋਡੀ ਤੋਂ ਬ੍ਰੇਨ ਨੂੰ 75% ਚਾਹੀਦਾ ਹੁੰਦਾ ਤੇ ਬੋਡੀ ਨੂੰ ਘੱਟ ਚਾਹੀਦਾ ਹੁੰਦਾ
3: ਓਕੇ ਕਿੱਦਾਂ ਕਿੱਦਾਂ ਫੇਰ ਦੱਸੋ
6: ਤੇ ਫੇਰ ਫੇਰ ਜਦੋਂ ਪਾਣੀ ਨਹੀਂ ਪੀਂਦੇ ਇਨਫ ਤੇ ਫੇਰ ਬਲੀਡਿੰਗ ਲਿਪਸ ਹੋ ਜਾਂਦੇ ਨੇ ਤੇ ਫੇਰ ਡਰਾਈਨੈਸ ਹੋ ਜਾਂਦੀ ਆ ਬ੍ਰੇਨ ਫੋਗ ਹੋ ਜਾਂਦੀ ਆ ਤੇ ਜਦੋਂ ਜੇ ਆਪਾਂ ਪਾਣੀ ਨਹੀਂ ਪੀਤਾ 3 days ਲਈ ਮਰ ਜਾਂਦੇ ਆ
3: ਤੇ ਫੇਰ 75% ਪੂਰਾ ਰੱਖਣਾ ਪੈਂਦਾ ਫਿਰ
6: ਹਾਂਜੀ ਬ੍ਰੇਨ ਨੂੰ 75% ਚਾਹੀਦਾ ਹੁੰਦਾ ਪਰ ਬੋਡੀ ਨੂੰ ਘੱਟ ਚਾਹੀਦਾ ਹੁੰਦਾ
3: ਦੱਸੋ
6: ਵੀਕਐਂਡ ਤੇ ਆਪਾਂ ਨੇ ਸੈਟਰਡੇ ਟੈਨਿਸ ਕੀਤਾ ਸੀ ਆਪਾਂ ਟੈਨਿਸ ਹਰ ਸੈਟਰਡੇ ਜਾਂਦੇ ਹੁੰਦੇ ਆ ਉੱਥੇ ਹਜੇ ਆਪਾਂ ਨੇ ਟੀਚਰ ਰੀਅਲ ਟੀਚਰ ਹਜੇ ਹੋਲੀਡੇ ਤੇ ਗਈ ਹੋਈ ਆ
3: ਓਕੇ
6: ਤੇ ਨੈਕਸਟ ਵੀਕ ਆਊਗੀ
3: ਓਕੇ ਗੁੱਡ ਗੁੱਡ ਗੁੱਡ ਗੁੱਡ
6: ਤੇ ਆਪਾਂ ਨੇ ਸੰਡੇ ਪੰਜਾਬੀ ਕਲਾਸ ਗਏ ਸੀ
3: ਵੈਰੀ ਨਾਈਸ ਤੁਸੀਂ ਤੇ ਸਾਰਾ ਕੁਝ ਹੀ ਕਰੀ ਜਾਂਦੇ ਹੋ ਤੇ ਨਿਕਾ ਨਿਕਾ ਨਿਕਾ ਨਿਕਾ ਸਾਰਾ ਕੁਝ ਹੀ ਹੈ ਥੈਂਕ ਯੂ ਤੇ
6: ਹੈਵ ਅ ਨਾਈਸ ਡੇ ਬਾਏ
4: ਹੈਵ ਅ ਨਾਈਸ ਡੇ
3: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਯੁਵਰਾਜ ਤੁਸੀਂ ਆਉਨੇ ਰਹੋ
4: ਯੁਵਰਾਜ ਸਤਿ ਸ਼੍ਰੀ ਅਕਾਲ
3: ਹੈਲੋ ਚਲੋ ਇਹ ਲੇਟ ਹੀ ਆਉਂਦੇ ਹੁੰਦੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਕੀ ਹਾਲ
3: ਚਾਲ ਨੇ ਤੁਹਾਡੇ
6: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
3: ਸਾਡਾ ਵੀ ਠੀਕ ਆ ਭਾਈ ਕੀ ਲਿਆਇਓ ਫਿਰ ਅੱਜ
6: ਅਮਰੇ ਕੀ ਚਿਟਕਲਾ
3: ਓਕੇ
6: ਅਮਰੇ ਇੱਕ ਵਾਰੀ ਪੱਪੂ ਡਾਕਟਰ ਕੋਲ ਜਾਣਾ ਤੇ ਕਹਿੰਦਾ ਵੀ ਤੁਸੀਂ ਘਰ ਜਾਣ ਲਈ ਕਿੰਨੇ ਪੈਸੇ ਲਓਗੇ ਤੇ ਫਿਰ ਡਾਕਟਰ ਕਹਿੰਦਾ ਵੀ 300 ਰੁਪਏ ਡਾਕਟਰ ਆਪਦੀ ਗੱਡੀ ਕਰ ਦਿੰਦਾ ਤੇ ਪੱਪੂ ਉਹਦੇ ਵਿੱਚ ਬਹਿ ਜਾਂਦਾ ਤੇ ਫਿਰ ਜਦੋਂ ਉਹ ਪੱਪੂ ਦੇ ਘਰ ਤੇ ਪਹੁੰਚਦੇ ਆ ਤੇ ਡਾਕਟਰ ਕਹਿੰਦਾ ਮਰੀਜ਼ ਕਿੱਥੇ ਆ ਪੱਪੂ ਕਹਿੰਦਾ ਵੀ ਇੱਥੇ ਤਾਂ ਕੋਈ ਮਰੀਜ਼ ਹੈ ਨੀ ਉਹ ਤੁਸੀਂ 300 ਰੁਪਏ ਲੈਂਦੇ ਸੀ ਘਰੇ ਆਉਣ ਲਈ ਤੇ ਟੈਕਸੀ ਵਾਲਾ 500 ਰੁਪਏ ਲੈਂਦੇ ਸੀ ਇਸ ਲਈ ਮੈਂ ਤੁਹਾਡੇ ਨਾਲ ਹੀ ਆ ਗਿਆ
3: ਓ ਵਾਹ
6: ਡਾਕਟਰ ਜੀ ਹੋਸ਼
4: ਵਾਹ ਵਾਹ
3: ਆ ਵਧੀਆ ਸਕੀਮ ਹੈ ਨਾ ਜੇ ਇਦਾਂ ਹੋਵੇ ਤੇ ਚੰਗੇ ਪੈਸੇ ਘਟਾ ਕੇ ਗਏ ਆ ਇਹ ਤੇ ਵਧੀਆ ਹਸਪਤਾਲ ਲਾ ਕੇ ਬੰਦਾ ਘਰ ਲੈ ਛੱਡੇ ਹਾਂ ਜਿੱਥੇ ਮਰਜ਼ੀ ਡਿੱਗਾ ਰਵੇ ਤੇ ਆਪੇ ਛੱਡ ਜਾਣ
4: ਥੈਂਕ ਯੂ
3: ਚੁਟਕਲੇ ਬਣਾਉਣਾ ਫਤਿਹ ਤੁਸੀਂ ਆਉਂਦੇ ਰਹੋ ਮੰਨਤ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ
4: ਮੰਨਤ ਜੀ ਕੀ ਹਾਲ ਚਾਲ ਹੈ
7: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
4: ਅਸੀਂ ਬਹੁਤ ਵਧੀਆ ਤੁਹਾਡੀ ਆਵਾਜ਼ ਬੜੀ ਗੂੰਜ ਰਹੀ ਹੈ ਸਪੀਕਰ ਤੇ ਫੋਨ
7: ਨਹੀਂ
3: ਕੁਛ ਤੇ ਕਰਦੀ ਹੈ ਕੁੜੀਏ ਨੂੰ
7: ਨਹੀਂ
3: ਨੂੰ ਕੁਛ ਤੇ ਖਰਾਬੀ ਕੀਤੀ
4: ਹੈ ਨਾ ਇੱਕਦਮ ਹੀ ਆਈ ਆਵਾਜ਼ ਜਿੱਦਾਂ ਦੀ
7: ਨਹੀਂ ਮੇਰੀ ਉਮਰ ਲੱਗਦਾ ਮੈਂ ਜਾਣ ਕੇ ਉਮਰ ਬੋਲਦੀ ਸੀ ਤਾਂ
4: ਹੋ ਓਏ ਗੁਰਦੁਆਰੇ ਹੋਏ ਰੈਡੀ ਹੋ ਗਏ ਸਕੂਲ ਲਈ
3: ਕੁੜੀ
7: ਸਪੇਨ ਦੀ ਟੀਮ ਸੀਗੀ ਉਹ ਵਰਲਡ ਕੱਪ ਜਿੱਤ ਗਈ ਹੁਣ ਫੀਫਾ ਵਰਲਡ ਕੱਪ ਜਿਹੜਾ ਵਾ
4: ਥੈਂਕ ਯੂ ਮੰਨਾ ਸਾਨੂੰ ਪਤਾ ਹੀ ਨਹੀਂ ਸੀ
7: ਮੇਰੇ ਮੰਮਾ ਦੇ ਬੈਸਟ ਫਰੈਂਡ ਦੇ ਮੁੰਡੇ ਜਿਹੜੇ ਨੇ ਉਹ ਵੀ ਕਹਿੰਦੇ ਸੀ ਸਪੇਨ ਹੀ ਜਿੱਤੂ ਸਚਿਨ ਜੀ ਸਪੇਨ ਜਿੱਤੂ ਕਿ ਫਤਿਹ ਕਹਿੰਦਾ ਕਿ ਅਰਜਨਟੀਨਾ ਜਿੱਤੂ ਪਰ ਮੈਂ ਵੀ ਕਹਿ ਰਹੀ ਸੀ ਸਪੇਨ ਹੀ ਜਿੱਤੂ
3: ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਫਿਰ ਹੁਣ ਪਾਰਟੀ ਦੋਗੇ ਫਿਰ
7: ਨਹੀਂ ਪਰ ਅਸੀਂ ਲੱਡੂ ਵੰਡ ਦਾਂਗੇ
3: ਅੱਛਾ ਤਾਂ ਉਹ ਪਾਰਟੀ ਹੁੰਦੀ ਹੈ
4: ਪਾਰਟੀ ਹੁੰਦੀ ਹੈ
3: ਹੈ ਉਹੀ ਪਾਰਟੀ ਆ
7: ਥੋੜੀ ਥੋੜੀ ਕਹਿ ਸਕਦੇ
3: ਹੋ ਹਾਂ ਥੋੜੀ ਥੋੜੀ ਕਹਿ ਚਲੋ ਬਹੁਤ ਥੋੜੀ ਥੋੜੀ ਕਹਿ ਲੈਂਦੇ ਹਾਂ ਕੀ ਸੁਣਾਓਗੇ ਫਿਰ
7: ਅੱਜ ਮੈਂ ਸੁਣਾਉਂਗੀ ਇੱਕ
3: ਬੋਲੀ ਓਕੇ
4: ਓਕੇ
7: ਮੈਂ ਗਈ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
3: ਹਈ ਸ਼ਾਵਾ ਨਹੀਂ ਆਪਾਂ ਹਈ ਸ਼ਾਵਾ ਕਰਾਂਗੇ ਨਾ ਮਗਰ
7: ਮੈਂ ਗਈ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
3: ਹਈ ਸ਼ਾਵਾ
7: ਮੈਂ ਗਈ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
3: ਹਈ ਸ਼ਾਵਾ
7: ਚੁੱਡੂ ਗੋਲ ਗੱਪਾ ਖਾ ਗਿਆ
3: ਹਈ ਸ਼ਾਵਾ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਇੰਨਾ ਕਰਾਰਾ ਇੰਨੀਆਂ ਮਿਰਚਾਂ ਪਾਈਆਂ ਵਿੱਚ ਨਹੀਂ ਅੱਛਾ
7: ਹਰੀ ਮਿਰਚ ਵੀ ਖਾ ਲੈਣੀ
3: ਆ ਅੱਛਾ ਬੱਲੇ ਮੰਨਤ
7: ਚਾਹ ਚਾਹੀਦੀ ਆ
3: ਓਏ
4: ਹਰੀ ਮਿਰਚ ਨਾਲ

0: अंकल जी एंड आंटी जी।
1: वाह जी वाह, ताड़ा ना आशीष कदों दा हो गया भला, चेंज कर लिया जी?
0: नहीं।
1: हाँ मेनू तो लगा ही ताड़ा ना श्रेया वा।
0: आशीष ब्रश करदा पिया सी।
1: अच्छा अच्छा, तो मैं तो दूजी आशीष नू आवाज मारी ही। ਤੁਹਾਡੀ ਇੱਕ ਸਹੇਲੀ ਵੀ ਹੈਗੀ ਨਾ ਆਸੀਸ?
2: ਤੁਸੀਂ ਆਸੀਸ ਕੌਰ ਨਹੀਂ ਕਿਹਾ ਨਾ?
1: ਹੈ
2: ਆਸੀਸ ਕੌਰ ਕਹਿਣਾ ਸੀ।
1: ਹਾਂ ਓਕੇ ਓਕੇ,
0: ਹਾਂਜੀ
2: ਹਨਾ, ਸਹੀ ਗੱਲ ਹੈ ਨਾ ਅਸਟ੍ਰਿਆ, ਇਕੱਲਾ ਆਸੀਸ ਕਹਿਤਾ।
0: ਤੁਸੀਂ ਕਿਉਂ ਫਿਊਜ਼ ਹੋ ਗਏ?
1: ਹਾਂ ਸੌਰੀ, ਮੈਂ ਕੰਫਿਊਜ਼ ਹੋ
2: ਗਿਆ। ਫਿਊਜ਼ ਹੋ ਗਏ ਤੁਸੀਂ? ਕਿਉਂ ਫਿਊਜ਼ ਹੋ ਗਏ?
1: ਓਹੋ
2: ਅੰਕਲ ਦਾ ਵਰਲਡ ਕੱਪ ਦੇ ਵਿੱਚ ਧਿਆਨ ਸੀਗਾ।
1: ਹਾਂ ਅੰਕਲ ਦਾ ਧਿਆਨ ਹੀ ਨਹੀਂ ਨਾ ਇੱਧਰ ਗਿਆ ਫਿਰ।
0: अच्छा
1: शूज पाओगे? ओके
0: रेडियो ते गल कर ली।
1: ओके अच्छा, गल करके फिर पाओगे शूज? हैं
0: हां जी।
1: ओके ते की सुनाओगे अज?
2: बोली।
1: अच्छा बोली, हां जी चलो फिर तुही बोली सुनाओ फिर। अहीं

0: ओके
1: थैंक यू
2: ਸਾਸਰੀਕਾਲ ਅਸੀਸ ਨੂੰ ਸਿੰਘਨੀ ਕੀ ਹਾਲ ਚਾਲ ਹੈ ਕਰ ਲਿਆ ਬ੍ਰਸ਼ ਕਰ ਲਿਆ
0: ਸਾਸਰੀਕਾਲ
1: ਸਾਸਰੀਕਾਲ
2: ਹੋ ਗਿਆ ਬ੍ਰਸ਼
0: ਚਾਚੂ ਪੀ ਕੇ ਆਏ
1: ਹਾਂਜੀ ਚਾਚੂ ਪੀ ਕੇ ਆਏ
2: ਪੀ ਕੇ ਆ ਕੇ
1: ਤੁਸੀਂ ਬ੍ਰਸ਼ ਕਰ ਆਏ ਹੋ
0: ਹਾਂਜੀ
1: ਓਕੇ
2: ਠੰਡ ਲੱਗ ਗਈ ਮੈਨੂੰ ਲੱਗਦਾ
1: ਓਹੋ ਓਏ ਕੀ ਗੱਲ ਹੋ ਗਈ ਓਏ
2: ਮੈਨੂੰ ਲੱਗਦਾ ਠੰਡੇ ਪਾਣੀ ਨਾਲ ਮੂੰਹ ਧੋ ਲਿਆ ਹੈ
1: ਓਹੋ ਹੈਂ ਸੀਸ ਹੈਂ ਜ਼ੁਕਾਮ ਲੱਗ ਗਿਆ ਯਾਰ ਮੈਨੂੰ ਵੀ ਅੱਜ ਇੱਦਾਂ ਹੀ ਮੈਨੂੰ ਵੀ ਇੱਦਾਂ ਹੀ ਹੋਣ ਡਿਆ ਜੀ ਅੱਜ ਇਹ ਨਾ ਮੰਡੇ ਦਾ ਕਸੂਰ ਹੀ ਸਾਰਾ ਨਹੀਂ ਵਨ ਪਿੰਨੀ ਖਾਈ ਵਨ ਪਿੰਨੀ ਯਾਰ ਨੋਟ ਟੂ ਠੰਡ ਲੱਗ ਗਈ ਮੈਂ ਵਨ ਪਿੰਨੀ ਖਾਧੀ ਚਲ ਮੈਂ ਹੁਣੇ ਖਾ ਲੈਣਾ ਫਿਰ ਬ੍ਰੇਕ ਲੈ ਕੇ ਚਲੋ ਠੀਕ ਹੈ ਕੀ ਸੁਣਾਓਗੇ ਫਿਰ ਬੋਲੀ ਓਕੇ
2: ਹਾਂਜੀ
0: ਬਾਰੀ ਬੱਸੀ ਕੱਟਿਆ ਸੀ ਬਾਰੀ ਬੱਸੀ ਕੱਟਿਆ ਮਤੀ ਲੱਡੂ ਕੱਪੜੇ ਤੋਂਦੀ ਨੂੰ ਅੱਖ ਮਾਰ
1: ਗਿਆ ਡੱਡੂ ਕੱਪੜੇ ਤੋਂਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਤੋਂਦੀ ਨੂੰ ਅੱਖ ਮਾਰ ਗਿਆ ਗੜੈ ਗੜੈ ਹਾਂ ਤੇ ਬੜੀ ਸੋਹਣੀ ਯਾਰ ਥੈਂਕ ਯੂ ਮਾਣੋ ਬਿੱਲੀ ਤੁਸੀਂ ਤੇ ਵਗ ਦੇ ਨੱਕ ਦੇ ਨਾਲ ਵੀ ਹੌਸਲਾ ਨਹੀਂ ਛੱਡਿਆ ਤੇ ਤਾਂ ਵੀ ਸਾਨੂੰ ਸੁਣਾ ਕੇ ਉਹ ਤੇ ਥੈਂਕ ਯੂ ਤੁਹਾਡਾ ਚੜ੍ਹਦੀ ਕਲਾ ਚ ਰਹੋ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਪਈ ਆਸ ਤੇ ਖੇਡਦੇ ਰਹੋ ਤੇ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ
0: ਸਤਿ
1: ਸ਼੍ਰੀ ਅਕਾਲ
2: ਅਸੀਸ ਕੌਰ ਜੀ ਕੀ ਹਾਲ ਚਾਲ ਹੈ
0: ਮੈਂ ਤੁਸੀਂ ਕਿਵੇਂ ਹੋ
1: ਅਸੀਂ ਠੀਕ ਹਾਂ ਤੁਸੀਂ ਦੱਸੋ ਕੀ ਕਰ ਰਹੇ
0: ਮੈਂ ਠੀਕ ਹੈ ਤੁਹਾਨੂੰ ਪਤਾ ਜਦੋਂ ਵੀ ਤੁਸੀਂ ਸਾਡਾ ਨਾਜ ਸ਼ਿਆਜਾ ਅਸੀਸ ਨੂੰ ਲੈ ਰਹੇ ਹੋ ਤੁਸੀਂ ਜੇ ਮੈਨੂੰ ਲੈਣਾ ਅਸੀਸ ਕੌਰ ਕਹਿਣਾ ਜੇ ਸ਼੍ਰੇਆ ਨੂੰ ਤੇ ਅਸੀਸ ਨੂੰ ਲੈਣਾ ਫਿਰ ਸ਼੍ਰੇਆ ਤੇ ਅਸੀਸ ਕਹਿਣਾ
1: ਕਨਫਿਊਜ਼ਨ ਹੈਗੀ ਹੀ ਪੀ ਸਿੰਘ ਕਹਿਣਾ ਕਿ ਕੌਰ ਕਹਿਣਾ ਤੇ ਪਰ ਅਸੀਸ ਤੇ ਬੋਲਿਆ ਨੀ
0: ਬਟ ਅਸੀਸ ਅਸੀਂ ਦੋਨੇ ਅਸੀਂ ਸਾਹਿਬ ਪਤਾ ਨਹੀਂ ਨਾ ਲੱਗਦਾ ਜੇ ਤੁਸੀਂ ਅਸੀਸ ਹੀ ਕਹਿ ਦੇਣ ਵੀ ਕਿਹੜੇ ਅਸੀਸ ਬੋਲੂ
2: ਤੇ ਪਹਿਲਾਂ ਤੇ ਸ਼੍ਰੇਆ ਬੋਲੀ ਨਾ
1: ਹਾਂ ਪਹਿਲਾਂ ਤੇ ਸ਼੍ਰੇਆ ਬੋਲੀ ਸੀ
2: ਚੀਟਿੰਗ ਹੋ ਗਈ ਚੀਟਿੰਗ
1: ਤੁਹਾਡੀ ਵਾਰੀ ਖੋਲੀ ਉਹਨੇ
0: ਤੁਸੀਂ ਅਸੀਸ ਕੌਰ ਨਹੀਂ ਗਿਆ ਫਿਰ ਮੈਂ ਵੇਟ ਕਰ ਲਈ ਮੈਨੂੰ ਪਤਾ ਸੀ ਵੀ ਹੁਣ ਸ਼੍ਰੇਆ ਤੇ ਅਸੀਸ ਤੋਂ ਬਾਅਦ ਮੇਰੀ ਆਊਗੀ
1: ਅੱਛਾ ਓਕੇ ਓਕੇ ਫਿਰ ਹੁਣ ਅੱਗੇ ਤੋਂ ਫਿਰ ਹੁਣ ਕੌਰ ਕਿਆ ਕਰੀਏ ਨਾਲ
0: ਅਸੀਸ ਕੌਰ ਕਹਿਣਾ ਆਏ ਫਿਰ ਮੈਨੂੰ ਪਤਾ ਲੱਗ ਵੀ ਮੇਰੀ ਬਈ ਮੇਰੀ ਟਰਨ ਹੈ
1: ਅੱਛਾ ਚਲੋ ਠੀਕ ਆ ਅੱਗੇ ਤੋਂ ਆਪਾਂ ਕਹਿਦਾ ਕਰਾਂਗੇ ਅਸੀਸ ਕੌਰ
0: ਠੀਕ ਹੈ ਜੇ ਤੁਸੀਂ ਅਸੀਸ ਕਹਿਣਾ ਤੁਸੀਂ ਅਸੀਸ ਸਿੰਘ ਕਹ ਦੋ ਅਸੀਸ ਕੌਰ ਕੋ ਕਿਉਂ ਮੇਰਾ ਨਾਮ ਅਸੀਸ ਸਿੰਘ ਉਹ ਉਹਦਾ ਨਾਮ ਹੈ
2: ਓਕੇ ਓਕੇ ਓਕੇ ਠੀਕ ਹੈ ਠੀਕ ਹੈ
1: ਚਲੋ ਠੀਕ ਆ ਤੇ ਆਪਾਂ ਤੇ ਮੈਂ ਤੇ ਵੈਸੇ ਕਹਿਣਾ ਹੁੰਦਾ ਵਾ ਜਦੋਂ ਉਹਨਾਂ ਦੀ ਵਾਰੀ ਆਵੇ ਨਾ
0: ਤੁਸੀਂ ਉਹ ਜਿਹੜਾ ਸ਼੍ਰੇਆ ਤੋਂ ਪਹਿਲੇ ਆਈ ਸੀ ਨਾ ਉਹ ਮੈਨੂੰ ਤੁਹਾਡੀ ਖੰਘ ਵਧੀਆ ਸੀ ਜਿਹੜੀ ਮੰਨਤ ਦੀਦੀ ਨੇ ਉਹ ਪਾਈ ਸੀ ਨਾ ਬੋਲੀ ਤੁਸੀਂ ਉਹ ਤੁਸੀਂ ਗੁੱਡ ਵਧੀਆ
1: ਤੁਹਾਡੇ ਕੋ ਕਿਹੜੇ ਸ਼ੂਜ ਆ ਤਸਮੇ ਵਾਲੇ ਕੇ ਫੀਤੀ ਵਾਲੇ ਚੇਪੀ ਵਾਲੇ ਸੋਰੀ ਤੁਹਾਡੇ ਕੋਲ ਕਿਹੜੇ ਜਿਹੜੇ ਤਸਮਿਆਂ ਵਾਲੇ ਲੇਸਿਸ ਵਾਲੇ ਕਿ ਇੱਕ ਜਿਹੜੇ ਚੁਰਰ ਕਰਕੇ ਖੁੱਲ ਜਾਂਦੇ ਉਹ ਵਾਲੇ ਵੈਲਕਰੋ ਅੱਛਾ ਵੈਲਕਰੋ ਵਾਲੇ ਆ ਓਕੇ ਫਿਰ ਤੇ ਈਜ਼ੀ ਪੈ ਜਾਂਦੇ ਆ ਤੇ ਪਰ ਉਹ ਭੱਜਿਆਂ ਖੁੱਲ ਵੀ ਜਾਂਦੇ ਹੁੰਦੇ ਆ
0: ਹਾਂਜੀ ਉਹ ਤਾਂ ਤੁਸੀਂ ਆਏ ਕਰੋ, ਆਏ ਓਪਨ ਕਰੋ, ਆਏ ਸ਼ਟ ਕਰੋ।
2: ਓਕੇ,
1: ਅੱਛਾ ਅੱਛਾ, ਹਾਂ ਈਜ਼ੀ ਆ ਫਿਰ, ਚਲੋ ਸਿੱਖ ਲਾਂਗੇ ਤਾਂ।
0: ਫਿਰ ਤੁਸੀਂ ਪੁੱਲ ਕਰੋ, ਫਿਰ ਤੁਸੀਂ ਆਪਦਾ ਪੈਰ ਵਿੱਚ ਪਾ ਕੇ ਉਹਨੂੰ ਦੁਬਾਰਾ ਬੰਦ ਕਰ ਦਿਓ।
1: ਓਕੇ ਚਲੋ ਠੀਕ ਹੈ, ਠੀਕ ਹੈ, ਠੀਕ ਹੈ, ਗੁੱਡ ਹੋ ਗਿਆ। ਕੀ ਲਿਆਇਓ ਫਿਰ ਅੱਜ?
2: ਬਾਏ ਬਾਏ। ਓਹੋ, ਅਸੀਂ ਰੌਣਕਾਂ ਲਾ ਦਿੰਦੇ ਸੀ।
0: ਹੈਲੋ, ਮੈਂ ਸਕੂਲ ਜਾਣਾ ਤੇ ਅੱਜ ਕਿਉਂਕਿ ਮੇਰੀ ਮੀਟਿੰਗ ਆ ਨਾ, ਤਾਂ ਫਿਰ ਮੈਂ ਸਕੂਲ, ਨੋਰਮਲੀ ਮੈਂ ਸਕੂਲ ਹੀ 6 ਆਵਰਸ ਰਹਿੰਦੀ, ਬਟ ਅੱਜ 3 ਆਵਰਸ ਰਹਿਣਾ ਪਊ।
1: ਅੱਛਾ ਅੱਛਾ, ਅੱਜ ਮੀਟਿੰਗ ਕਰਕੇ ਆਏ ਨਾ ਤੁਸੀਂ?
2: ਓਕੇ ਓਕੇ, ਨੋ ਪ੍ਰੋਬਲਮ।
0: ਨਹੀਂ ਤਾਂ ਪਹਿਲਾਂ ਅਸੀਂ 3 ਆਵਰਸ ਉੱਥੇ ਰਹਿਣਾ, ਫਿਰ ਘਰ ਆਵਾਂਗੇ, ਫਿਰ 6:30 ਮੀਟਿੰਗ, ਅਸੀਂ ਦੁਬਾਰਾ ਸਕੂਲ ਜਾਣਾ।
1: ਅੱਛਾ ਅੱਛਾ ਅੱਛਾ ਅੱਛਾ, ਚਲੋ ਬੂਟ ਪਾ ਲਿਓ ਫਿਰ।
2: ਓਕੇ,
1: ਮੇਰੀ ਗੱਲ ਸੁਣ, ਬੂਟ ਬੈਗ ਚ ਪਾਏ ਆ ਕਿ ਪੈਰਾਂ ਨੂੰ ਪਾਏ ਆ?
0: ਪੈਰਾਂ।
1: ਅੱਛਾ, ਪੈਰਾਂ ਚ ਪਾਏ ਆ, ਲੈ ਮੈਨੂੰ ਲੱਗਾ ਓਹੋ, ਮੈਨੂੰ ਲੱਗਾ ਬੈਗ ਚ ਪਾ ਕੇ ਲੈ ਕੇ ਚੱਲੀ ਆ।
0: ਹਾਂ, ਜਿਹੜੇ ਨਵੇਂ ਹੁੰਦੇ ਉਹ ਪਾ ਕੇ ਲੈ ਜਾਓ।
1: ਅੱਛਾ, ਨਵੇਂ ਪਾ ਕੇ। ਪਰ ਤੁਸੀਂ ਜਿੱਦਾਂ ਕਿਹਾ ਨਾ, ਨੱਚ ਨੱਚ ਪੱਟ ਦਮ ਵਿਹੜਾ ਕੁੜੀਏ, ਮੈਨੂੰ ਲੱਗਾ ਵੀ ਸ਼ਾਇਦ ਨੰਗੇ ਪੈਰੀ ਪੱਟਣ ਲਈ ਵਿਹੜਾ।
0: ਨਹੀਂ, ਉਹ ਮੈਂ ਪਾਏ ਨਹੀਂ, ਉਹ ਮੈਂ ਉਸਨੂੰ ਸੁਣਾਇਆ, ਮੈਂ ਨੱਚੀ ਨਹੀਂ।
1: ਅੱਛਾ, ਓਕੇ, ਉਦਾਂ ਹੀ ਕਿਹਾ ਵਾ, ਚਲੋ ਠੀਕ ਆ, ਥੈਂਕ ਯੂ, ਥੈਂਕ ਯੂ।
0: ਬਾਕੀ ਗੱਲਾਂ ਕੱਲ ਨੂੰ ਕਰਾਂਗੇ।
1: ਆ ਚਲ ਠੀਕ ਹੈ,
2: ਬਾਏ ਬਾਏ,
1: ਬਹੁਤ ਵਧੀਆ। ਕੀ ਕਰ ਰਹੀ? ਟੱਬ ਚ ਨਹਾਉਂਦੇ ਹੋ? ਹੈਂ,
2: ਨਹਾਉਂਦੇ ਨਹਾਉਂਦੇ ਗੱਲ ਕਰ ਰਹਾ ਵਾ।
1: ਗੁੱਡ ਯਾਰ, ਤੁਸੀਂ ਤੇ ਕਮਾਲ ਹੀ ਕਰ ਛੱਡੀ ਆ। ਸਵੇਰੇ ਸਵੇਰੇ ਸਵੇਰੇ ਨਹਾਈ ਜਾਂਦੇ ਹੋ?
0: ਹਾਂਜੀ।
1: ਠੰਡਾ ਨਹੀਂ ਲੱਗਦਾ ਪਾਣੀ?
0: ਨਹੀਂ।
1: ਗਿੱਲਾ ਨਹੀਂ ਲੱਗਦਾ?
2: ਕੋਸਾ
1: ਲਿਆ ਵਾ। ਓਕੇ ਓਕੇ, ਤੇ ਗਿੱਲਾ ਤੇ ਹੁੰਦਾ ਹੀ ਆ ਨਾ ਯਾਰ, ਗਿੱਲਾ ਹੋ ਜਾਣਾ ਤੂੰ ਸਵੇਰੇ ਸਵੇਰੇ। ਹਾਂਜੀ ਓਕੇ, ਪਰ ਜਿੱਦਾਂ ਧੁੱਪ ਚੜ ਗਈ ਨਾ ਤੇ ਫਿਰ ਤੁਸੀਂ ਫੇਰ ਕੋਸੇ ਕੋਸੇ ਹੋ ਜਾਣਾ। ਪਰ ਯਾਰ ਤੁਸੀਂ ਬੜੇ ਘੈਂਟ ਬੰਦੇ, ਤੁਸੀਂ ਸਵੇਰੇ ਸਵੇਰੇ ਨਹਾ ਲੈਂਦੇ ਹੋ ਨਾ, ਤੇ ਬਾਕੀ ਬੱਚੇ ਤੇ ਨਹਾਉਂਦੇ ਹੀ ਨਹੀਂ ਆ ਤੇ ਡਰਦੇ ਹੀ ਰਹਿੰਦੇ ਪਾਣੀ ਤੋਂ, ਹੈ ਨਾ? ਇਹ ਤੇ ਸੁੱਖ ਨਹੀਂ ਆ ਜਿਹੜਾ ਸਵੇਰੇ ਸਵੇਰੇ ਨਹਾ ਲੈਂਦਾ। ਵੈਰੀ ਨਾਈਸ। ਕੀ ਸੁਣਾਓਗੇ ਫਿਰ ਟੱਬ ਚੋਂ? ਨਿੱਕਾ ਜਿਹਾ ਛਪਾਈ। ਅੱਛਾ, ਬਜਾਰ। ਹਾਂ,
2: ਨਿੱਕਾ ਜਿਹਾ ਬਜਾਰ। ਓਕੇ ਓਕੇ, ਠੀਕ ਹੈ। ਉਹਦਾ ਆਨਸਰ ਮਗਰਮੱਛ ਪਾਣੀ ਦੇ ਵਿੱਚ?
1: ਹਾਂਜੀ।
0: ਚਿੱਟੀ ਕੁੱਕੜੀ ਚਿੱਟੇ ਪੈਰ, ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ।
1: ਅੱਛਾ, ਚਿੱਟੀ ਕੁੱਕੜੀ ਚਿੱਟੇ ਪੈਰ।
0: ਹਾਂ,
1: ਤੇ ਚੱਲ ਕੁੱਕੜੀ ਸ਼ਹਿਰੋ ਸ਼ਹਿਰ। ਹੈਂ, ਓਕੇ, ਓਹੋ ਯਾਰ ਤੁਸੀਂ ਟੱਬ ਚ ਬਹਿ ਕੇ ਤੇ ਹੋਰ ਔਖੀ ਬਜ਼ਾਰ ਚ ਪਾਉਂਦੇ ਹੋ ਤੁਸੀਂ।
2: ਸਹੀ ਗੱਲ ਹੈ।
1: ਦਾਦੀ ਨੇ ਸਿਖਾਇਆ। ਓਕੇ ਓਕੇ ਓਕੇ ਤੇ ਅਸੀਂ ਦਾਦੀ ਨੂੰ ਪੁੱਛ ਲਈਏ ਫਿਰ ਕੀ ਹੈ ਦਾ ਆਂਸਰ। ਦਾਦੀ ਨੂੰ ਪੁੱਛ ਲਈਏ ਆਪਾਂ ਕੀ ਆਂਸਰ। ਕਿਉਂ?
2: ਅੱਛਾ ਹਿੰਟ ਦੇ ਦੋ।
1: ਹਿੰਟ ਹੀ ਦੇ ਦੋ, ਚਲੋ ਹੈਲਪ ਕਰ ਦੋ ਥੋੜੀ ਜੀ। ਯਾਰ ਹੈਲਪ ਕਰ ਦੀ ਹੁੰਦੀ ਆ। ਓ ਯਾਰ ਪਲੀਜ਼, ਤੁਸੀਂ ਜੇ ਹੈਲਪ ਕਰੋਗੇ ਨਾ ਤੇ ਆਪਾਂ ਤੁਹਾਨੂੰ ਕੋਈ ਖਾਣ ਵਾਲੀ ਚੀਜ਼ ਦੇਵਾਂਗੇ। ਨਹੀਂ ਪਰ ਚੋਕਲੇਟ ਵੀ ਹੋ ਸਕਦੀ ਆ। ਚਲ ਫਿਰ ਅਸੀਂ ਚਲ ਹਾਰ ਗਏ ਯਾਰ।
0: ਰੁਪਈਆ
1: ਇੰਡੀਆ ਵਾਲੀ ਮਨੀ। ਹਾਂ ਉਹ ਸਾਰੇ ਸ਼ਹਿਰੋ ਸ਼ਹਿਰ ਜਾਂਦੀ ਆ ਇੰਡੀਆ ਵਾਲੀ ਮਨੀ ਨਾ।
2: ਵਾਈਟ ਵਾਈਟ ਮਨੀ ਹੁੰਦੀ ਆ। ਚਿੱਟਾ ਕਿਹਾ ਸੀ ਨਾ, ਚਿੱਟਾ
1: ਆਹੋ ਪਹਿਲਾਂ ਉਹ ਠੀਪੇ ਹੁੰਦੇ ਸੀ ਨਾ। ਉਹਨਾਂ ਨੂੰ ਯਾਰ ਤੁਸੀਂ ਬੜੀਆਂ ਔਖੀਆਂ ਔਖੀਆਂ ਲਿਆਉਂਦੇ, ਥੋੜੀ ਸੌਖੀਆਂ ਨੀ ਲਿਆਉਂਦੀ।
2: ਦਾਦੀ ਨੂੰ ਕਿਹਾ ਥੋੜੀ ਈਜ਼ੀ ਈਜ਼ੀ ਦੱਸਣ।
1: ਹੈਂ ਕਿਉਂਕਿ ਜਦੋਂ ਬੁਝਾਰਤ ਹੁੰਦੀ ਨਾ ਫਿਰ ਹੱਸਿਆ ਨੀ ਜਾਂਦਾ ਹਨਾ, ਤੇ ਫਿਰ ਤੁਸੀਂ ਓਦਾਂ ਹੀ ਟਿਕਲ ਕਰ ਲਿਆ ਕਰੋ ਆਪਣੇ ਆਪ ਨੂੰ। ਥੈਂਕ ਯੂ ਡਿਪਾਲ ਸਾਹਿਬ,
2: ਥੈਂਕ ਯੂ।
1: ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਸੁਖਵਿੰਦਰ ਆਂਟੀ ਨੇ ਬੁੱਝ ਲਿਆ ਸੀ ਵੀ ਇਹ ਰੁਪਈਆ। ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ, ਸਭ ਖੁਸ਼ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਦਿਲਬਾਗ ਸਿੰਘ ਗਿੱਲ ਜੀ ਧੰਨਵਾਦ ਤੁਹਾਡਾ, ਅਤੇ ਰਣਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹਾਣੀ ਅੱਜ ਦੀ ਵਧੀਆ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਰੱਬ ਦੇਵੇ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾਂ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇੱਧਰ ਸੋਨੇ ਦਾ ਰੇਟ ਅੱਜ 177 ਹੋ ਗਿਆ ਜੀ ਗ੍ਰਾਮ ਦਾ, 22 ਕੈਰਟ ਦਾ ਲੈਣਾ ਜੀ। ਕੋਈ ਇੰਟਰਸਟ ਨਹੀਂ?
2: ਲਓ ਸਭ ਮੋਹ ਮਾਇਆ।
1: ਓਹੋ ਚਲੋ ਨਾ ਪ੍ਰੀ ਜੀ ਨਾ ਹੋ ਗਈ ਜੀ ਇੱਧਰ। ਮੈਂ ਵੀ ਕਹੂੰ ਜੇ ਮੈਂ ਲੈਣਾ ਵੀ ਤੁਹਾਨੂੰ ਮੈਂ ਭਲਾ ਕਿਉਂ ਦੱਸੂ, ਪਹਿਲੇ ਆਵਾਂਗੇ ਜਾ ਕੇ। ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ, ਵਾਹਿਗੁਰੂ ਕਿੰਨੇ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ। ਵਧੀਆ ਵਧੀਆ ਸਭ ਦਾ ਦਿਨ ਹੋਵੇ, ਰਹਿਲ ਪਰਿਵਾਰ ਦੇ ਵੱਲੋਂ ਸਾਰਿਆਂ ਦੇ ਲਈ ਆਇਆ ਮੈਸੇਜ। ਅਤੇ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਹੇਰ ਅੱਛਾ ਹੈ, ਬੁਝਾਰਤ ਦਾ ਆਂਸਰ ਭੇਜਿਆ ਇਹਨਾਂ ਨੇ। ਬਲਜੀਤ ਜੀ ਕਹਿੰਦੇ ਨੇ ਕਿ ਏਜ ਅੱਛਾ, ਇਹਨਾਂ ਨੇ ਵੀ ਬੁਝਾਰਤ ਦਾ ਆਂਸਰ ਭੇਜਿਆ। ਅਤੇ ਸੇਠੀ ਸਾਹਿਬ ਕਹਿੰਦੇ ਨੇ ਵੀ ਫਤਿਹ ਕੀ ਭੇਜਾਂ ਦੱਸ, ਹੈ ਨਾ, ਇਹਨਾਂ ਦੀ ਟੀਮ ਜਿੱਤੀ ਹੋ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਜਸਵਾਲ ਸਾਹਿਬ ਕਹਿੰਦੇ ਵੀ ਮੈਂ ਕਿਹਾ ਸੀ ਵੀ ਸਪੇਨ ਜਿੱਤਣਾ, ਅਤੇ ਚਲੋ ਫਿਰ ਤੁਹਾਡੇ ਵਾਲੀ ਵੀ ਪਾਰਟੀ ਬਣ ਗਈ ਭਾਈ ਫਿਰ। ਅਤੇ ਮਨ ਸਾਹਿਬ ਕਹਿੰਦੇ ਕਿ ਇਮੋਸ਼ਨਲ ਸਟੋਰੀ ਅੱਜ ਦੀ, ਅਤੇ ਲਵ ਫੈਮਿਲੀ, ਅਤੇ ਥੈਂਕ ਯੂ ਅਤੇ ਧੰਨਵਾਦ ਜੀ ਸਾਰਿਆਂ ਦਾ। ਸਾਰੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਸੋਹਣੇ ਸੋਹਣਾ ਤੁਹਾਡਾ ਅੱਜ ਦਾ ਦਿਨ ਨਿਕਲੇ। ਅਤੇ ਆਪਾਂ ਲੈਂਦੇ ਹਾਂ ਇਜਾਜ਼ਤ, ਮੈਂ ਵੇਖ ਲਾਂ ਕੋਈ ਰਹਿ ਤਾਂ ਨਹੀਂ ਗਿਆ। ਹਾਂ ਆਪਾਂ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲੋਂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 30 ਕੁ ਸਾਲ ਪਹਿਲਾਂ ਦੀ ਗੱਲ ਹੈ, ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲ ਦੀਆਂ ਨੇ ਜੁੱਤੀ ਲਕਾਈ ਅਤੇ 1000 ਰੁਪਈਏ ਦੀ ਮੰਗ ਕਰ ਲਈ। ਜਦੋਂ ਮੰਗ ਕੀਤੇ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲੱਗ ਪਏ ਜਿੱਦਾਂ ਉਹਨਾਂ ਕੋਲ ਇਜਾਜ਼ਤ ਮੰਗ ਰਹੇ ਹੋਣ। ਇਹ ਗੱਲ ਮੈਨੂੰ ਥੋੜ੍ਹਾ ਅਜੀਬ ਲੱਗੀ ਕਿਉਂਕਿ ਮੈਨੂੰ ਦੱਸਿਆ ਗਿਆ ਸੀ ਕਿ ਇਹਨਾਂ ਦਾ ਆਪਣਾ ਘਰ ਦਾ ਵੱਡਾ ਕਾਰੋਬਾਰ ਹੈ। ਨੌਕਰ ਚਾਕਰ ਨੇ, ਕੋਠੀਆਂ ਕਾਰਾਂ ਨੇ ਅਤੇ ਹੋਰ ਬਹੁਤ ਕੁਛ ਦੱਸਿਆ ਗਿਆ ਸੀ। ਵਿਚੋਲੇ ਨੇ ਵੀ ਵੱਧ ਚੜ੍ਹ ਕੇ 4 ਚੀਜ਼ਾਂ ਵੱਧ ਦੱਸੀਆਂ ਹੋਣਗੀਆਂ। ਖੈਰ, ਵਿਆਹ ਦੇ 2 ਮਹੀਨੇ ਮਗਰੋਂ ਜਦੋਂ ਇਹ ਅਕਸਰ ਘਰੇ ਹੀ ਰਹਿੰਦੇ ਸੀ ਤਾਂ ਇੱਕ ਦਿਨ ਮੈਨੂੰ ਪੁੱਛਣਾ ਹੀ ਪਿਆ। ਸਵਾਣੀ ਨੇ ਪੁੱਛ ਲਿਆ, ਤੁਸੀਂ ਕੰਮ 'ਤੇ ਨਹੀਂ ਜਾਣਾ? ਕੰਮ ਕਿੰਨੇ ਕੁ ਵਜੇ ਸ਼ੁਰੂ ਕਰਦੇ ਹੋ? ਕਿਹੜੇ ਦਿਨ ਕਰਦੇ ਹੋ? ਕਦੋਂ ਜਾਂਦੇ ਹੋ? ਕਦੋਂ ਆਉਂਦੇ ਹੋ? ਛੁੱਟੀਆਂ ਲਈਆਂ ਨੇ। ਅੱਗੋਂ ਹੱਸਦੇ ਹੋਏ ਆਖਣ ਲੱਗੇ, ਅਜੇ ਤਾਂ ਆਪਣਾ ਹਨੀਮੂਨ ਸੈਸ਼ਨ ਹੀ ਨਹੀਂ ਮੁੱਕਿਆ, ਸਾਨੂੰ ਕਾਹਦੀ ਕਾਹਲ ਹੈ, ਹਰ ਚੀਜ਼ 'ਤੇ ਮਿਲ ਹੀ ਜਾਂਦੀ ਹੈ, ਉਹ ਕੋਈ ਕਮੀ ਪੇਸ਼ੀ ਹੈ ਕਿਸੇ ਗੱਲ ਦੀ? ਫਿਰ ਵੀ ਨਿੱਕੇ ਨਿੱਕੇ ਖਰਚਿਆਂ ਦੇ ਲਈ ਇਹਨਾਂ ਦਾ ਘਰਦਿਆਂ ਦੇ ਅੱਗੇ ਹੱਥ ਅੱਡਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਅਖੀਰ ਇਹਨਾਂ ਦਾ ਇਸੇ ਤਰ੍ਹਾਂ ਦੇ ਨਾਲ ਲਗਾਤਾਰ ਘਰੇ ਬੈਠੇ ਰਹਿਣਾ ਹੁਣ ਅਜੀਬ ਜਿਹੀ ਖਿੱਚ ਚੜ੍ਹਨ ਲੱਗ ਪਈ ਸੀ। ਫਿਰ ਜਦੋਂ ਪਹਿਲਾਂ ਸੌਣ ਕੱਟਣ ਘਰੇ ਆਈ, ਸਾਰੀ ਗੱਲ ਮਾਂ ਦੇ ਨਾਲ ਸਾਂਝੀ ਕੀਤੀ। ਉਸਨੇ ਵੀ ਆਪਣੀ ਸਾਰੀ ਪਰੇਸ਼ਾਨੀ ਲੁਕਾਉਂਦੀ ਹੋਇਆ ਇਹ ਗੱਲ ਅੱਗੇ ਡੈਡੀ ਨਾਲ ਕਰ ਦਿੱਤੀ। ਫਿਰ ਜਦੋਂ ਇਹ ਮੈਨੂੰ ਲੈਣ ਆਏ ਤੇ ਨਾਲ ਲਿਆਂਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ, ਲਿਆ ਕੇ ਸਾਰਾ ਵਿਹੜਾ ਭਰ ਦਿੱਤਾ। ਤੇ ਨਾਲ ਹੀ ਗੱਲਾਂ ਦੇ ਵਿੱਚ ਮੇਰੀ ਸੱਸ ਮੇਰੀ ਮਾਂ ਨੂੰ ਸੰਬੋਧਨ ਕਰਦੀ ਹੋਈ ਆਖਣ ਲੱਗੀ, ਭੈਣ ਜੀ ਬੜੀ ਕਿਸਮਤ ਵਾਲੀ ਹੈ, ਉੱਥੇ ਕੋਠੀਆਂ ਕਾਰਾਂ ਧਨ ਦੌਲਤ ਅਤੇ ਹੋਰ ਕਿਸੇ ਸ਼ਾਇਦ ਦੀ ਕੋਈ ਕਮੀ ਨਹੀਂ। ਉਸ ਘਰ ਦੇ ਵਿੱਚ ਤੁਹਾਡੀ ਧੀ ਗਈ ਹੈ, ਉਸ ਘਰ ਦੇ ਵਿੱਚ ਤੁਹਾਡੀ ਧੀ ਦਾ ਪੈਰ ਪਿਆ, ਜਿੱਥੇ ਸਾਰਾ ਕੁਛ ਉਹ ਹੈਗਾ, ਜਿੱਥੇ ਬਹਿ ਕੇ ਰੋਟੀ ਖਾ ਸਕਦੀ ਹੈ, ਐਸ਼ ਦੀ ਜ਼ਿੰਦਗੀ ਬਤੀਤ ਕਰ ਸਕਦੀ ਹੈ, ਕਿੰਨੀ ਕਰਮਾਂ ਵਾਲੀ ਨਿਕਲੀ। ਇਸ ਵਾਰ ਬਸ ਮੈਥੋਂ ਰਿਹਾ ਨਾ ਗਿਆ। ਇਸ ਤੋਂ ਪਹਿਲਾਂ ਕਿ ਮੇਰੀ ਮਾਤਾ ਮੇਰੀ ਸੱਸ ਨੂੰ ਕੋਈ ਜਵਾਬ ਦਿੰਦੀ, ਮੈਂ ਵੀ ਨਿਸ਼ੰਗ ਹੋ ਕੇ ਆਖ ਦਿੱਤਾ, ਵੀ ਜੀ ਮੈਂ ਵਿਆਹ ਕੋਠੀਆਂ ਕਾਰਾਂ ਦੌਲਤ ਧਨ ਅਤੇ ਹੋਰ ਸ਼ਿਆਂ ਦਾ ਨਾਲ ਤਾਂ ਨਹੀਂ ਸੀ ਕਰਵਾਇਆ, ਮੈਂ ਤਾਂ ਹੱਡ ਮਾਸ ਦੇ ਇੱਕ ਜਿਉਂਦੇ ਜਾਗਦੇ ਬੰਦੇ ਨਾਲ ਵਿਆਹ ਕਰਵਾਇਆ ਸੀ, ਉਹ ਇਨਸਾਨ ਜਿਹਦਾ ਆਪਣਾ ਕੋਈ ਸਵੈ ਮਾਣ ਹੋਵੇ, ਉਹ ਇਨਸਾਨ ਜਿਹੜਾ ਆਪ ਰੋਟੀ 10-9 ਦੀ ਕਿਰਤ ਕਰਕੇ ਖਾਂਦਾ ਹੋਵੇ, ਉਹ ਜਿਹਨੂੰ ਗੱਲ ਗੱਲ ਦੇ ਉੱਤੇ ਕਿਸੇ ਅੱਗੇ ਹੱਥ ਨਾ ਟੱਡਣਾ ਪਵੇ, ਭਾਵੇਂ ਉਹਦੇ ਆਪਣੇ ਮਾਂ ਪਿਓ ਕਿਉਂ ਨਾ ਹੋਣ। ਇਹ ਸਾਰਾ ਕੁਛ ਆਪਣੇ ਹੱਥੀਂ ਬਣਾਉਣ ਦੇ ਕਾਬਿਲ ਵੀ ਹੋਏ। ਸ਼ਾਇਦ ਇਹ ਗੱਲ ਉਹਨਾਂ ਨੂੰ ਬੁਰੀ ਵੀ ਲੱਗੀ ਹੋਵੇ, ਪਰ ਕੋਲ ਹੀ ਬੈਠੇ ਹਰਜੀਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਂਦਿਆਂ ਹੋਇਆਂ ਮੈਂ ਨਾ ਕਰ ਦਿੱਤੀ ਜਾਣ ਤੋਂ। ਮੈਂ ਵੀ ਆਖ ਦਿੱਤਾ ਕਿ ਤੁਸੀਂ ਹੁਣ ਮੇਰੇ ਆਉਣ ਦਾ ਉਸ ਦਿਨ ਤੱਕ ਇੰਤਜ਼ਾਰ ਕਰੋ ਜਿਸ ਦਿਨ ਤੱਕ ਤੁਸੀਂ ਆਪਣੀ ਗੱਡੀ ਦੇ ਵਿੱਚ ਪੈਟਰੋਲ ਆਪ ਪਾਉਣ ਜੋਗੇ ਪੈਸੇ ਨਹੀਂ ਕਮਾ ਲੈਂਦੇ। ਬਸ ਫਿਰ ਕੀ ਸੀ, ਦੋਵਾਂ ਪਰਿਵਾਰਾਂ ਦੇ ਵਿੱਚ ਦੋਵੇਂ ਪਾਸੇ ਜਿੱਦਾਂ ਇੱਕ ਚੁੱਪ ਜੀ ਛਾ ਗਈ ਹੋਵੇ, ਚਾਰੇ ਪਾਸੇ ਚੁੱਪੀ ਜੀ ਛਾਉਣ ਦੇ ਉੱਤੇ ਮੈਨੂੰ ਮੇਰਾ ਗੁਜ਼ਰ ਗਿਆ ਦਾਦਾ ਜੀ ਚੇਤੇ ਆ ਗਿਆ। ਦਾਦਾ ਜੀ ਅਕਸਰ ਹੀ ਆਖਿਆ ਕਰਦੇ ਸੀ, ਧੀਏ ਸੰਘਣੇ ਬੋਰਡ ਦੀ ਛਾਂ ਹੇਠ ਕਦੀ ਦੂਸਰਾ ਬੋਰਡ ਨਹੀਂ ਉੱਗਿਆ ਕਰਦਾ, ਦੂਸਰੇ ਰੁੱਖ ਦੇ ਉੱਗਣ ਦੇ ਚਾਂਸ ਬੜੇ ਘੱਟ ਹੁੰਦੇ, ਉਹਨੂੰ ਉੱਗਣ ਦੇ ਲਈ ਪਹਿਲਾਂ ਧਰਤੀ ਚਾਹੀਦੀ ਹੈ, ਉਹਨੂੰ ਉੱਗਣ ਦੇ ਲਈ ਪਹਿਲਾਂ ਸੂਰਜ ਦੀਆਂ ਕਿਰਨਾਂ ਚਾਹੀਦੀਆਂ ਨੇ, ਧਰਤੀ ਦੀ ਨਮੀ ਚਾਹੀਦੀ ਹੈ, ਧਰਤੀ ਦਾ ਸੀਨਾ ਪਾੜ ਕੇ ਫਿਰ ਬੋਰਡ ਬਾਹਰ ਆਉਂਦਾ, ਇੱਕ ਬੀਜ ਤੋਂ ਵੱਡਾ ਰੁੱਖ ਬਣਦਾ। ਅਤੇ ਮਗਰੋਂ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ, ਤੇਜ਼ ਹਵਾ, ਸ਼ਰਾਟੇ, ਤੇਜ਼ ਹਵਾਵਾਂ, ਜੋ ਵੀ ਤੂਫਾਨ ਆਉਣ, ਉਹ ਆਪਣੇ ਵਜੂਦ ਸਮੇਤ ਟਿਕਿਆ ਰਹਿੰਦਾ। ਪਰ ਉਸ ਤੋਂ ਪਹਿਲਾਂ ਉਹਨੂੰ ਚੱਜ ਵੀ ਸਿੱਖਣਾ ਪੈਂਦਾ, ਇਹਨਾਂ ਸਾਰੇ ਝੱਖੜਾਂ ਦੇ ਵਿੱਚ ਖੜ੍ਹਨਾ ਕਿੱਦਾਂ, ਜ਼ਮੀਨ ਦੇ ਵਿੱਚ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ਟਿਕਾਉਣੀਆਂ, ਤਾਂ ਕਿ ਉਹ ਰੁੱਖ ਡਿੱਗੇ ਨਾ, ਤਾਂ ਕਿ ਉਹਨੂੰ ਦੂਸਰਿਆਂ ਦਾ ਆਸਰਾ ਨਾ ਭਾਲਣਾ ਪਵੇ। ਸੋ ਦੋਸਤੋ, ਜਦੋਂ ਇਹ ਗੱਲ ਕਰ ਰਹੇ ਹਾਂ, ਇਹ ਉਹਨਾਂ ਵੇਲਿਆਂ ਦੀ ਸੀ ਜਦੋਂ ਬਾਹਰੀ ਦਿੱਖ ਨੂੰ ਸਭ ਕੁਛ ਮੰਨ ਲੈਣ ਵਾਲੀ ਅਜੋਕੀ ਪਦਾਰਥਵਾਦੀ ਪਤੰਗ ਅਜੇ ਉਲਟੀ ਹਵਾ ਨਹੀਂ ਸੀ ਚੜ੍ਹਨ ਦਿੱਤੀ। ਕੁਛ ਜਾਗਦੀਆਂ ਜ਼ਮੀਰਾਂ ਵਾਲੇ ਅੰਬ ਖਾਦਿਆਂ ਕਦੇ ਕਦੇ ਰੁੱਖ ਗਿਣਨ ਦੀ ਦਲੇਰੀ ਵੀ ਕਰ ਲਿਆ ਕਰਦੇ ਸੀ, ਇਹ ਉਦੋਂ ਦੀ ਕਹਾਣੀ ਹੈ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚੋਂ ਇਹ ਛੋਟੀ ਛੋਟੀ ਸਿੱਖਿਆ ਕੱਢ ਕੇ ਕਹਾਣੀਆਂ ਦੇ ਜ਼ਰੀਏ ਆਪਣੇ ਪਾਠਕਾਂ ਤੱਕ, ਆਪਣੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਇਹਨਾਂ ਲਿਖਣ ਵਾਲਿਆਂ ਦਾ ਧੰਨਵਾਦ। ਸਾਨੂੰ ਘਰ ਦੇ ਵਿੱਚੋਂ ਕਿੰਨੀ ਵੀ ਸੌਖੀ ਜ਼ਿੰਦਗੀ ਮਿਲੀ ਹੋਵੇ, ਮਾਂ ਪਿਓ ਨੇ ਕਿੰਨਾ ਵੀ ਕਮਾਇਆ ਹੋਵੇ, ਅਕਸਰ ਹੀ ਆਪਾਂ ਆਪਣੇ ਆਸ ਪਾਸ ਵੇਖਦੇ ਇੱਕ ਪੀੜ੍ਹੀ ਜੇ ਬਹੁਤ ਜ਼ਿਆਦਾ ਕਮਾਉਂਦੀ ਆ ਅਤੇ ਦੂਸਰੀ ਫਿਰ ਉਹ ਸਾਰਾ ਉਜਾੜਦੀ ਹੈ। ਉਜਾੜਦੀ ਕਿਉਂ ਆ? ਇਸ ਕਰਕੇ ਕਿਉਂਕਿ ਹਰ ਇੱਕ ਇਨਸਾਨ ਦੀ ਬਿਰਤੀ ਇੱਦਾਂ ਦੀ ਹੁੰਦੀ ਹੈ ਕਿ ਮੈਂ ਜੇ ਕਮਾਇਆ ਤਾਂ ਆਪਣੇ ਧੀਆਂ ਪੁੱਤਾਂ ਦੇ ਲਈ, ਮੈਂ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ, ਉਹਨਾਂ ਨੂੰ ਕੰਮ ਨੂੰ ਹੱਥ ਨਹੀਂ ਲਾਉਣ ਦੇਣਾ। ਧੀਆਂ ਆ ਤਾਂ ਉਹਨਾਂ ਨੂੰ ਘਰ ਦਾ ਕੰਮ ਨਹੀਂ ਸਿਖਾਇਆ ਜਾਂਦਾ, ਪੋਤੇ ਆ ਤਾਂ ਉਹਨਾਂ ਨੂੰ ਮਿਹਨਤ ਮੁਸ਼ਕਤ ਨਹੀਂ ਸਿਖਾਈ ਜਾਂਦੀ। ਅੱਗੇ ਚੱਲ ਕੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇਸੇ ਵਜ੍ਹਾ ਕਰਕੇ ਸਮੱਸਿਆ ਆਉਂਦੀ, ਉਹਨਾਂ ਨੂੰ ਵਿਹਲੜ ਜ਼ਿੰਦਗੀ ਦੀ ਲੱਤ ਲੱਗ ਜਾਂਦੀ ਹੈ। ਜਦੋਂ ਵਿਹਲਾ ਮਿਲਦਾ ਹੋਵੇ ਤਾਂ ਫਿਰ ਕੋਈ ਕਰੇ ਵੀ ਕਿਉਂ? ਅਕਸਰ ਹੀ ਪੈਸੇ ਵਾਲੇ ਲੋਕ ਆਪਣੇ ਬੱਚਿਆਂ ਨੂੰ ਬਚਪਨ 'ਚ ਹੀ ਵਿਗਾੜ ਲੈਂਦੇ, ਬਚਪਨ 'ਚ ਉਹਨਾਂ ਕੋਲੋਂ ਕੰਮ ਕਰਵਾਉਂਦੇ ਨਹੀਂ, ਉਹਨਾਂ ਨੂੰ ਮਿਹਨਤ ਬਾਰੇ ਦੱਸਦੇ ਨਹੀਂ ਆ। ਅਕਸਰ ਹੀ ਨੌਕਰਾਂ ਚਾਕਰਾਂ ਦੇ ਵਿੱਚ ਪਲੇ ਬੱਚੇ ਕਦੀ ਵੱਡੇ ਹੋ ਕੇ ਕੰਮ ਨਹੀਂ ਕਰਦੇ, ਚਾਹੇ ਜਿੰਨਾ ਮਰਜ਼ੀ ਕਮਾਓ, ਚੰਗੀ ਪਰਵਰਿਸ਼ ਦੇਣਾ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਵੀ ਥੋੜ੍ਹਾ ਕੰਮੇ ਲਾ ਕੇ ਰੱਖੋ, ਉਹਨਾਂ ਨੂੰ ਵੀ ਪਤਾ ਲੱਗੇ ਮਿਹਨਤ ਕੀ ਹੁੰਦੀ ਹੈ, ਉਹਨਾਂ ਨੂੰ ਵੀ ਪਤਾ ਲੱਗੇ ਦਸਾਂ ਨੌਵਾਂ ਦੀ ਕਿਰਤ ਕੀ ਹੁੰਦੀ ਹੈ। ਜਿੰਨਾ ਤਰਾਸ਼ੇ ਜਾਣਗੇ ਉਹਨਾਂ ਅੱਗੇ ਜ਼ਿੰਦਗੀ ਦੇ ਵਿੱਚ ਚੰਗੇ ਰਹਿਣਗੇ, ਜੇ ਕੋਈ ਇੱਦਾਂ ਦੀ ਭੁੱਲ ਕਰ ਰਹੇ ਹੋ ਤਾਂ ਤੁਹਾਡੇ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਆਪਣੇ ਬੱਚਿਆਂ ਦਾ। ਕਈ ਲੋਕ ਸਿਰਫ ਜੰਮਣ ਤੱਕ ਹੀ ਸੀਮਿਤ ਰਹਿ ਜਾਂਦੇ, ਪਰ ਅਸਲ ਡਿਊਟੀ ਕਹਿੰਦੇ ਨੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਦਾ ਪਾਲਣ ਪੋਸ਼ਣ, ਉਹਨਾਂ ਨੂੰ ਕਿੱਦਾਂ ਦੀ ਤਰਬੀਅਤ ਦੇਣੀ ਹੈ, ਕਿੱਦਾਂ ਦੀ ਸਿੱਖਿਆ ਦੇਣੀ ਹੈ, ਜ਼ਿੰਦਗੀ ਦੇ ਕੀ ਉਹਨਾਂ ਨੂੰ ਫਲਸਫੇ ਸਿਖਾਉਣੇ, ਘਰ ਰੂਪੀ ਸਕੂਲ ਦੇ ਵਿੱਚ ਉਹਨਾਂ ਨੂੰ ਕੀ ਸਿਖਾਉਣਾ। ਤ੍ਰਾਸਦੀ ਇਹ ਹੈ ਕਿ ਅਜੋਕੇ ਸਮੇਂ ਦੇ ਵਿੱਚ ਸਕੂਲਾਂ ਨੂੰ ਸਰਵਗੁਣ ਸੰਪੰਨ ਸਮਝ ਲਿਆ ਜਾਂਦਾ, ਪੈਸੇ ਦੇ ਰਹੇ ਹਨ, ਹੋਰ ਮਹਿੰਗੇ ਸਕੂਲ ਦੇ ਦੇਵਾਂਗੇ ਉੱਥੋਂ ਸਿੱਖਣ ਜਾ ਕੇ, ਇਹ ਕੰਮ ਸਾਡਾ ਥੋੜ੍ਹੀ ਆ, ਇਹ ਕੰਮ ਟੀਚਰਾਂ ਦਾ, ਅਧਿਆਪਕਾਂ ਦਾ। ਕਈ ਲੋਕ ਤਾਂ ਅੱਜ ਕੱਲ੍ਹ ਮੂੰਹ ਮੂੰਹੀ ਇਹ ਗੱਲ ਕਹਿ ਵੀ ਦਿੰਦੇ ਆ, ਕਈ ਜੇ ਨਹੀਂ ਕਹਿੰਦੇ ਤਾਂ ਫਿਰ ਵੀ ਉਹਦਾ ਮਤਲਬ ਤਾਂ ਇਹੋ ਹੀ ਆ, ਜੰਮਦੇ ਬੱਚੇ ਨੂੰ ਆਪਣੇ ਨਾਲੋਂ ਤੋੜ ਕੇ ਕਿਸੇ ਦੂਸਰੇ ਦੀ ਤਰਬੀਅਤ ਦੇ ਵਿੱਚ ਸੁੱਟ ਦੇਣਾ। ਸ਼ਾਇਦ ਇਸ ਚੀਜ਼ ਦੀ ਇੱਕ ਪ੍ਰਤੱਖ ਉਦਾਹਰਣ ਹੈ, ਐਗਜ਼ਾਮਪਲ ਹੈ, ਜੋ ਤੁਸੀਂ ਆਪਣੇ ਬੱਚੇ ਨੂੰ ਦੱਸ ਦੇਣਾ, ਜੋ ਤੁਸੀਂ ਮਿਹਨਤ ਕਿਰਤ ਆਪਣੇ ਬੱਚੇ ਨੂੰ ਦੱਸ ਦੇਣੀ, ਉਹ ਕੋਈ ਦੂਸਰਾ ਨਹੀਂ ਦੱਸ ਪਾਊਗਾ। ਆਖਿਰਕਾਰ ਜ਼ਿੰਮੇਵਾਰੀ ਤਾਂ ਸਾਡੀ ਹੈ, ਜਿੰਨਾ ਚਿਰ ਆਪਾਂ ਇਸ ਜ਼ਿੰਮੇਵਾਰੀ ਤੋਂ ਭੱਜਦੇ ਰਹਾਂਗੇ ਉਹਨਾਂ ਚਿਰ ਅਸੀਂ ਇਸ ਸਮਾਜ ਨੂੰ ਚੰਗੇ ਨਾਗਰਿਕ ਨਹੀਂ ਦੇ ਪਾਵਾਂਗੇ। ਤੁਸੀਂ ਆਪਣੇ ਘਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਡਰਾਈਵਰ ਨਹੀਂ ਦੇ ਪਾਓਗੇ। ਜਦੋਂ ਉਹਨਾਂ ਦੇ ਸਿਰ ਦੇ ਉੱਤੇ ਆਈ ਤਾਂ ਹੋਰ ਕਮਜ਼ੋਰੀ ਦੇ ਨਾਲ, ਹੋਰ ਹੌਲੇ ਦਿਲ ਦੇ ਨਾਲ ਉਹ ਅੱਗੇ ਚੱਲਣਗੇ। ਕਮਜ਼ੋਰ ਬੰਦਾ ਬਹੁਤ ਹੀ ਦੂਰ ਨਹੀਂ ਚੱਲ ਸਕਦਾ ਅਤੇ ਪੈਸਾ ਬਹੁਤ ਹੀ ਦੂਰ ਉਹਨੂੰ ਚਲਾ ਨਹੀਂ ਸਕਦਾ। ਜੇ ਤੁਹਾਡੇ ਕੋਲ ਹੈਗੇ ਨੇ, ਤੁਸੀਂ ਕਮਾਏ ਨੇ, ਜੀ ਸਦਕੇ ਉਹਨਾਂ ਨੂੰ ਪੈਸੇ ਦਿਓ, ਜੀਦਾ ਜਾਇਦਾਦਾਂ ਦਿਓ, ਪਰ ਸਭ ਤੋਂ ਵੱਡੀ ਚੀਜ਼ ਉਹਨਾਂ ਨੂੰ ਚੰਗੀ ਤਰਬੀਅਤ ਦਿਓ। ਉਹਨਾਂ ਨੂੰ ਦਸਾਂ ਨੌਵਾਂ ਦੀ ਕਿਰਤ ਕਰਨੀ ਸਿਖਾਓ, ਹੱਥੀਂ ਕਮਾ ਕੇ ਖਾਣ ਦਾ ਉਹਨਾਂ ਦੇ ਵਿੱਚ ਮਾਤਾ ਭਰੋ। ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਹੀ ਉਹਨਾਂ ਕੋਲ ਕੰਮ ਕਰਾਉਣਾ, ਪਰ ਇਹੋ ਜਿਹੀ ਤਰਬੀਅਤ ਜ਼ਰੂਰ ਰੱਖੋ ਕਿ ਸਮਾਂ ਆਉਣ ਦੇ ਉੱਤੇ ਉਹ ਆਪ ਕਮਾ ਕੇ ਖਾ ਸਕਣ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye. Lekin

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ। ਸਮੇਂ ਦਰ ਸਮੇਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕੁਛ ਪ੍ਰੋਫੈਸ਼ਨਲਸ ਦੇ ਨਾਲ ਗੱਲਬਾਤ ਤੁਹਾਡੀ ਕਰਾਈਏ। ਉਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਚਾਹੇ ਅਣਚਾਹੇ ਸਾਨੂੰ ਆਣ ਘੇਰਦੀਆਂ ਨੇ, ਅਤੇ ਉਸ ਸੰਬੰਧ ਦੇ ਵਿੱਚ ਜੇਕਰ ਆਪਾਂ ਪਹਿਲਾਂ ਨੌਲੇਜ ਰੱਖਦੇ ਹੋਈਏ ਅਤੇ ਸਾਨੂੰ ਇੰਨਾ ਭਾਰ ਨਹੀਂ ਮਹਿਸੂਸ ਹੁੰਦਾ, ਇੰਨੀ ਭੱਜ ਨੱਠ ਨਹੀਂ ਹੁੰਦੀ ਸਾਡੇ ਕੋਲ, ਹਲਕੀ ਫੁਲਕੀ ਜਿਹੜੀ ਮੁੱਢਲੀ ਜਾਣਕਾਰੀ ਜ਼ਰੂਰ ਹੁੰਦੀ ਆ। ਵੈਸੇ ਤਾਂ ਕਹਿੰਦੇ ਕਿ ਰੱਬ ਨਾ ਕਰੇ ਇੱਦਾਂ ਦੀਆਂ ਕਿਸੇ ਚੀਜ਼ਾਂ ਦੇ ਵਿੱਚ ਸਾਨੂੰ ਪਸਾਵੇ, ਕਿਉਂਕਿ ਅੱਜ ਆਪਾਂ ਗੱਲ ਕਰਨੀ ਆਪਾਂ ਅਦਾਲਤਾਂ ਬਾਰੇ, ਗੱਲ ਕਰਨੀ ਆਪਾਂ ਵਕੀਲਾਂ ਬਾਰੇ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਾਨੂੰ, ਤੁਸੀਂ ਆਪ ਨਾ ਚਾਹੋ ਪਰ ਕਿਸੇ ਦਾ ਤੁਹਾਨੂੰ ਉਸ ਮਸਲੇ ਦੇ ਵਿੱਚ ਧੂ ਲੈਣਾ ਜਾਂ ਫਿਰ ਇੱਦਾਂ ਦੀ ਕੋਈ ਵਿਪਤਾ ਪੈ ਜਾਣੀ। ਸੋ ਉਸ ਸੰਬੰਧ ਦੇ ਵਿੱਚ ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਲੜੀਵਾਰ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰੀਏ ਜਿਹਦੇ ਵਿੱਚ ਸਾਰੇ ਹੀ ਲਗਭਗ ਉਹ ਮਸਲੇ ਜਿਹੜੇ ਸਾਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ, ਉਸ ਸੰਬੰਧ ਵਿੱਚ ਸਾਡੀ ਚਰਚਾ ਚੱਲਦੀ ਰਹੂਗੀ। ਸੋ ਅੱਜ ਦੇ ਦਿਨ ਇਸ ਲੜੀ ਦੀ ਸ਼ੁਰੂਆਤ ਆਪਾਂ ਕਰਾਂਗੇ, ਬੇਸਿਕ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇੱਥੋਂ ਦਾ ਲਾਅ ਸਿਸਟਮ ਹੈ ਕੀ ਅਤੇ ਹੋਰ ਕੁਛ ਜ਼ਰੂਰੀ ਤੁਹਾਡੇ ਲਈ ਗੱਲਾਂ ਬਾਤਾਂ। ਸੋ ਅਗਲੀ ਗੱਲਬਾਤ ਜਿਹੜੀ ਆ ਉਹ ਧਿਆਨ ਦੇ ਨਾਲ ਸੁਣਿਓ। ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਟਾਈਮ ਬਾਂਸਲ ਲੋਇਸ ਤੋਂ ਸਾਡੇ ਨਾਲ ਅਜੇ ਬਾਂਸਲ ਜੀ ਪਹੁੰਚੇ ਨੇ। ਇਸ ਤੋਂ ਪਹਿਲਾਂ ਤੱਕ ਲੰਮਾ ਸਮਾਂ ਇਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ, ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ, ਪਰ ਹੁਣ ਵਕਾਲਤ ਦੀ ਦੁਨੀਆ ਦੇ ਵਿੱਚ ਆ ਗਏ ਨੇ ਅਤੇ ਅੱਜ ਆਪਾਂ ਇਹਨਾਂ ਕੋਲੋਂ ਇਹ ਵਾਲੀ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਂਸਲ ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ ਵੇੜੇ।
3: ਧੰਨਵਾਦ।
2: ਕੀ ਹਾਲ ਚਾਲ? ਠੀਕ ਠਾਕ?
3: ਬਹੁਤ ਵਧੀਆ।
2: ਉਹ ਫਰਕ ਲੱਗਦਾ ਮਤਲਬ ਇਮੀਗ੍ਰੇਸ਼ਨ ਤੋਂ ਬਾਅਦ ਜਦੋਂ ਆਪਾਂ ਲਾਇਰ ਬਣ ਕੇ ਕੋਈ ਮਹਿਸੂਸ ਹੁੰਦਾ ਫਰਕ?
3: ਬਿਲਕੁਲ ਫਰਕ ਲੱਗਦਾ ਜੀ, ਇਮੀਗ੍ਰੇਸ਼ਨ ਤੋਂ ਬਾਅਦ ਲਾਇਰ ਬਣ ਕੇ ਲੱਗਦਾ ਵੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਬਲ, ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮ ਹੋ ਕੇ ਕੰਮ ਕਰਨਾ ਪੈਣਾ।
2: ਅੱਛਾ, ਵਾਕਈ ਵਕੀਲ ਮਤਲਬ ਇੰਨੇ ਪ੍ਰੋਫੈਸ਼ਨ ਨਰਮ ਚੱਲ ਜਾਂਦਾ ਵੈ?
3: ਦੇਖੋ ਬਾਕੀ ਤਾਂ ਥੋੜ੍ਹੀ ਚੁਆਇਸ ਹੈ ਜੀ, ਬਟ ਨਰਮ ਚੱਲਣਾ ਦਾ ਕਾਇੰਡ ਆਫ ਕਲਾਇੰਟਸ ਯੂ ਡੀਲ ਵਿਦ, ਕਿਉਂਕਿ ਜਿਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਨੇ। ਹੁਣ ਤੱਕ ਅਸੀਂ ਡੀਲ ਕਰਦੇ ਸੀਗੇ ਇਮੀਗ੍ਰੇਸ਼ਨ ਦੇ ਮਸਲੇ ਸੀਗੇ, ਚਲੋ ਇੱਕ ਵਿਨ ਵਿਨ ਸਿਚੁਏਸ਼ਨ ਹੁੰਦੀ ਸੀਗੀ, ਪਰ ਹੁਣ ਜਿਸ ਤਰ੍ਹਾਂ ਦੇ ਮਸਲੇ ਨਾਲ ਡੀਲ ਕਰਦਾ, ਜਿਸ ਤਰ੍ਹਾਂ ਦੇ ਕਲਾਇੰਟਾਂ ਨਾਲ ਤੁਸੀਂ ਡੀਲ ਕਰਦੇ ਹੋ ਅਤੇ ਜਿਸ ਤਰ੍ਹਾਂ ਦੀ ਸਿਚੁਏਸ਼ਨਾਂ 'ਚੋਂ ਲੰਘ ਰਹੇ ਨੇ, ਤਾਂ ਮੇਰੇ ਖਿਆਲ ਨਾਲ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਠਰਵੇਂ ਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮੀ ਦੀ ਉਹ ਹੈ, ਕਿਉਂਕਿ ਲਾਅ ਦੇ ਵਿੱਚ ਕੁਛ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ। ਜਿਵੇਂ ਕਿ ਪਹਿਲਾਂ ਵੀ ਗੱਲ ਕਰ ਰਹੇ ਸੀ, ਜਿਵੇਂ ਤੁਹਾਡੇ ਕੁਛ ਕੁ ਸਵਾਲ ਸੀ, ਤਾਂ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਲਈ ਆਂਸਰ ਦੇਣੇ ਫਟਾਫਟ ਹੁੰਦੇ ਸੀ, ਹਾਂਜੀ ਇੱਦਾਂ ਕਰ ਲਓ ਤਾਂ ਇੱਦਾਂ ਹੋ ਜੂ, ਪਰ ਲਾਅ ਦੇ ਵਿੱਚ ਉਸ ਤਰ੍ਹਾਂ ਸਟੇਟ ਫਾਰਵਰਡ ਆਂਸਰ ਨਹੀਂ ਹੁੰਦੇ, ਉਹਦੇ ਵਿੱਚ ਕੋਈ ਫਾਈਨ ਲਾਈਨ ਨਹੀਂ ਹੁੰਦੀ ਵੀ ਹਾਂਜੀ ਇਹ ਲਾਈਨ 'ਤੇ ਇੱਧਰ ਆਦਾ ਜਿੱਤ ਗਏ ਉੱਧਰ ਆਦਾ ਹਾਰ ਗਏ। ਉਹਦੇ 'ਚ ਕਈ ਵਾਰ ਜਿਹੜੀ ਕਿ ਬਾਹਰੋਂ ਲੱਗਦਾ ਵੀ ਹਾਰੀ ਹੋਈ ਚੀਜ਼ ਆ, ਉਹ ਕਈ ਵਾਰ ਜਿੱਤ ਹੁੰਦੀ ਹੈ, ਅਤੇ ਕਈ ਵਾਰ ਜਿਹੜੀ ਲੱਗਦੇ ਵੀ ਜਿੱਤ ਗਏ ਅਤੇ ਉਹ ਚੀਜ਼ ਹਾਰ ਹੁੰਦੀ ਹੈ।
2: ਸੋ ਇਹ ਹੌਲੀ ਹੌਲੀ ਉਹ ਚੀਜ਼ਾਂ ਤਜਰਬੇ ਨਾਲ, ਵੈਸੇ ਸਾਰੀ ਉਮਰ ਕਹਿੰਦੇ ਬੰਦਾ ਸਿੱਖਦਾ। ਅੱਛਾ, ਮੇਰੇ ਇਸ ਤੋਂ ਪਹਿਲਾਂ ਕਿ ਆਪਾਂ ਅਗਲੀ ਗੱਲਬਾਤ ਵੱਲ ਵਧੀਏ, ਮੇਰੇ ਖੁਦ ਦੀ ਇੱਕ ਜਗਿਆਸਾ ਵੀ ਇੱਥੋਂ ਦੇ ਸਿਸਟਮ ਨੂੰ ਸਮਝਿਆ ਜਾਵੇ ਕਿ, ਕਿਉਂਕਿ ਇੰਡੀਆ ਬਾਰੇ ਆਪਾਂ ਥੋੜ੍ਹਾ ਬਹੁਤਾ ਜਾਣਦੇ ਹਾਂ, ਹਾਲਾਂਕਿ ਉੱਥੋਂ ਬਾਰੇ ਵੀ ਨਹੀਂ ਸਾਰਾ ਜਾਣਦੇ ਹੋਵਾਂਗੇ, ਜਿਹਦਾ ਵਾਹ ਪੈ ਗਿਆ ਉਹ ਜਾਣਦਾ ਹੋਵੇ। ਅਤੇ ਇੱਥੇ ਵੀ ਜਦੋਂ ਵਾਹ ਵਾਸਤਾ, ਚਲੋ ਜਿਹੜਾ ਬੰਦਾ ਇੱਥੇ ਰਹਿੰਦਾ ਨਾ, ਹੁਣ ਮੈਨੂੰ ਵੀ ਲੰਮਾ ਸਮਾਂ ਹੋ ਗਿਆ, ਅਤੇ ਗਾਏ ਬਗਾਏ ਥੋੜ੍ਹਾ ਬਹੁਤਾ ਵਾਹ ਵਾਸਤਾ ਜਿਹੜਾ ਉਹ ਪੈ ਹੀ ਜਾਂਦਾ, ਪਰ ਫਿਰ ਵੀ ਮੈਨੂੰ ਲੱਗਦਾ ਵੀ ਆਏ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ।
3: ਬਿਲਕੁਲ।
2: ਪਰ ਅੱਜ ਤੁਹਾਡੇ ਕੋਲੋਂ ਇਹ ਲਾਹਾ ਲੈਂਦੇ ਹਾਂ, ਥੋੜ੍ਹਾ ਜਿਹਾ ਬਰੀਕੀ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦੇ ਸਿਸਟਮ ਨੂੰ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਵਕੀਲ ਹੀ ਵੇਖੀਏ, ਤਾਂ ਵਕੀਲ ਕਿੰਨੀ ਕੁ ਕਿਸਮ ਦੇ ਨੇ? ਇੱਕ ਕਹਿ ਦਿੰਦੇ ਨੇ ਵੀ ਇਹ ਪ੍ਰਿੰਸੀਪਲ ਲਾਇਰ ਆ,
3: ਹਾਂਜੀ,
2: ਅਤੇ ਕਈ ਕਹਿ ਦਿੰਦੇ ਨੇ ਵੀ ਇਹ ਲਾਇਰ ਆ, ਇੱਕ ਬਰਿਸਟਰ ਦਾ ਵੀ ਰੌਲਾ ਪੈਂਦਾ, ਕਹਿੰਦੇ ਫੀਸ ਜ਼ਿਆਦਾ ਲੈਂਦਾ ਵਾ ਅਤੇ ਕੋਰਟ 'ਚ ਇਹੋ ਹੀ ਜਾ ਸਕਦਾ।
3: ਹਾਂਜੀ ਹਾਂਜੀ।
2: ਕਿੰਨੀਆਂ ਕੁ ਕੈਟੇਗਰੀਆਂ ਨੇ ਅਤੇ ਕਿੱਦਾਂ ਕਿੱਦਾਂ?
3: ਹਾਂਜੀ ਬਿਲਕੁਲ, ਦੇਖੋ ਜਦੋਂ ਵੀ ਕੋਈ ਲਾਅ ਗ੍ਰੈਜੂਏਟ ਹੁੰਦਾ ਜੀ, ਜਦ ਉਹ 3 ਜਾਂ 4 ਸਾਲ ਦੀ ਪੜ੍ਹਾਈ ਪੂਰੀ ਕਰ ਲੈਂਦਾ, ਉਸ ਤੋਂ ਬਾਅਦ ਉਹ ਆਪਣਾ 6 ਮਹੀਨੇ ਦਾ ਜਾਂ ਸੁਪਰਵਾਈਜ਼ਡ ਪ੍ਰੈਕਟਿਸ ਸ਼ੁਰੂ ਕਰਦਾ, ਉਦੋਂ ਹੁੰਦਾ ਜੂਨੀਅਰ ਲਾਇਰ ਸੁਪਰਵਾਈਜ਼ਡ।
2: ਓਕੇ।
3: ਤਾਂ ਉਹਨੇ ਇੱਕ ਜਿਵੇਂ ਵਕੀਲ ਬਣਨ ਤੋਂ ਬਾਅਦ ਤੁਸੀਂ ਸਿੱਧਮ ਸਿੱਧਾ ਆਪਣਾ ਕੰਮ ਨਹੀਂ ਕਰ ਸਕਦੇ, ਉਹਦੇ ਲਈ ਤੁਹਾਨੂੰ ਕਿਸੇ ਦੇ ਅੰਡਰ 2 ਸਾਲ ਤੱਕ ਕੰਮ ਕਰਨਾ ਪਊਗਾ, ਉਹ ਸੁਪਰਵਾਈਜ਼ਡ ਪ੍ਰੈਕਟਿਸ ਕਹਿੰਦੇ ਨੇ। ਤਾਂ ਉਹਦਾ ਕੰਮ ਜਿਹੜਾ ਕੰਮ ਵੀ ਉਹ ਕਰੂਗਾ ਉਸ ਕੰਮ ਦੇ ਲਈ ਜਿਹੜੀ ਵੀ ਗਲਤੀ ਹੋਊਗੀ ਉਹਦੇ ਲਈ ਉਹਦਾ ਪ੍ਰਿੰਸੀਪਲ ਲੋਇਰ ਜਿਹੜਾ ਉਹਦਾ ਸੁਪਰਵਾਈਜ਼ਰ ਆ ਉਹ ਜ਼ਿੰਮੇਵਾਰ ਹੁੰਦਾ
2: ਜਿਹਦੇ ਅੰਡਰ ਉਹ ਸਿੱਖ ਰਿਹਾ
3: ਜਿਹਦੇ ਅੰਡਰ ਉਹ ਸਿੱਖ ਰਿਹਾ ਜਿਹਨੇ ਉਹਨੂੰ ਆਪਣਾ ਨਾਂ ਦਿੱਤਾ ਵਰਤਣ ਦੇ ਲਈ ਤੁਸੀਂ ਆਪਣਾ ਨਾਂ ਨਹੀਂ ਨਾ ਯੂਜ਼ ਕਰ ਸਕਦੇ ਤੁਹਾਨੂੰ ਕਿਸੇ ਫਰਮ ਦਾ ਨਾਂ ਲੈਣਾ ਪੈਣਾ ਕਿ ਜਿਵੇਂ ਮੈਂ ਬੰਸਲ ਲੋਇਰ ਦੇ ਕੋਲ ਸੁਪਰਵਾਈਜ਼ਰ ਕਰ ਰਿਹਾ ਸੁਪਰਵੀਜ਼ਨ ਕਰ ਰਿਹਾ ਆਪਣੀ
2: ਜੀ
3: ਉਸ ਤੋਂ ਬਾਅਦ ਤੁਸੀਂ ਜਦੋਂ ਹੋ ਜਾਂਦਾ ਫਿਰ ਤੁਸੀਂ ਬਣਦੇ ਹੋ ਅਨਰਸਟ੍ਰਿਕਟਡ ਲੋਇਰ
2: ਓਕੇ
3: ਤਾਂ ਠੀਕ ਹੈ ਤੁਹਾਡੇ ਉੱਪਰ ਕੋਈ ਕੰਡੀਸ਼ਨ ਨਹੀਂ ਬਟ ਫਿਰ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ
2: ਸੋ ਪਰ ਤੁਸੀਂ ਲੋਇਰ ਬਣ ਗਏ ਹੋ
3: ਤੁਸੀਂ ਲੋਇਰ ਬਣ
2: ਕਹਿ ਸਕਦੇ ਹੋ ਮੈਂ ਵਕੀਲ ਹਾਂ ਓਕੇ
3: ਬੇ ਜੇ ਇੱਕ ਤਾਂ ਥੋੜੀ ਤਜਰਬਾ ਵੱਧ ਗਿਆ ਥੋੜੀ ਥੋੜੀ ਤਨਖਾਹ ਵੱਧ ਗਈ ਪਰ ਹਜੇ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ ਤੇ ਹਜੇ ਵੀ ਕਿਸੇ ਫਰਮ ਦੇ ਨਾਲ ਹੀ ਜਾਂ ਕਿਸੇ ਕੰਪਨੀ ਦੇ ਅੰਡਰ ਤੁਸੀਂ ਇਨ ਹਾਊਸ ਸੋਲਿਸਟਰ ਕੰਮ ਕਰ ਸਕਦੇ ਹੋ
2: ਸੋ ਬਾਹਰੋਂ ਤੁਸੀਂ ਕੇਸ ਲੈ ਸਕਦੇ ਹੋ ਪਰ ਉਹ ਤੁਹਾਨੂੰ ਉੱਥੇ ਫਰਮ ਦੇ ਅੰਡਰ ਜਾ ਕੇ ਲੜਨਾ ਪਊਗਾ
3: ਤੁਸੀਂ ਲੈ ਨਹੀਂ ਸਕਦੇ ਨਾ ਫਰਮ ਹੀ ਲੈ ਸਕਦੇ ਅੱਗੇ
2: ਅੱਛਾ ਫਰਮ ਸਿੱਧਾ
3: ਤੁਸੀਂ ਕੇਸ ਲੈ ਲਏ ਫਿਰ ਤਾਂ ਤੁਸੀਂ ਹੋ ਗਏ ਤੁਸੀਂ ਜਾਂ ਤਾਂ ਇਨ ਹਾਊਸ ਕੰਮ ਕਰ ਸਕਦੇ ਹੋ ਜਿਵੇਂ ਰੇਡੀਓ ਹਾਂਜੀ ਇਨ ਪਰਸਨ ਆਪਣਾ ਸੋਲਿਸਟਰ ਹਾਇਰ ਕਰੇ ਉਸ ਫਰਮ ਦੇ ਸਾਰੇ ਕੰਮ ਕਰ ਰਿਹਾ ਉਹ ਅਨਸਟ੍ਰਿਕਟਡ ਲੋਇਰ ਕਰ ਸਕਦਾ
2: ਓਕੇ
3: ਠੀਕ ਹੈ ਜੀ ਜਾਂ ਤੁਸੀਂ ਕਿਸੇ ਫਰਮ ਦੇ ਲਈ ਕੰਮ ਕਰ ਸਕਦੇ ਹੋ ਜਬਾਂਸੋ ਲੋਇਰ ਦੇ ਲਈ ਅਨਰਸਟ੍ਰਿਕਟਡ ਤੁਸੀਂ ਲੋਇਰ ਐਜ਼ ਆ ਲੋਇਰ ਕੰਮ ਕਰ ਰਹੇ ਹੋ
2: ਜੀ
3: ਉਹਦੇ ਲਈ ਵੀ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ ਬਟ ਉਹਦੇ 'ਚ ਇਹ ਹੁੰਦਾ ਵੀ ਜੇ ਤੁਸੀਂ ਕੋਈ ਕੰਪਲਾਇੰਸ ਦਾ ਇਸ਼ੂ ਆ ਤਾਂ ਤੁਸੀਂ ਪਰਸਨਲੀ ਵੀ ਲਾਇਬਲ ਬਣ ਸਕਦੇ ਹੋ ਪਰ ਜੇ ਕੋਈ ਵੈਸੇ ਲਾਇਬਿਲਟੀ ਤੁਸੀਂ ਕੋਈ ਕੋਈ ਪੰਗਾ ਪਾਤਾ ਕਿਸੇ ਕਲਾਇੰਟ ਦਾ ਕੋਈ ਨੁਕਸਾਨ ਕਰਤਾ ਤਾਂ ਫਿਰ ਫਰਮ ਹੀ ਜ਼ਿੰਮੇਵਾਰ ਹੁੰਦੀ ਆ
2: ਜੀ
3: ਉਸ ਤੋਂ ਬਾਅਦ ਤੁਸੀਂ ਜਦੋਂ ਐਕਸਪੀਰੀਅੰਸ ਲੈ ਲੈਣ ਉਸ ਤੋਂ ਬਾਅਦ ਤੁਸੀਂ ਕੋਰਸ ਕਰਦੇ ਹੋ ਇੱਕ ਉਦੋਂ ਬਾਅਦ ਤੁਸੀਂ ਬਣਦੇ ਹੋ ਪ੍ਰਿੰਸੀਪਲ ਲੋਇਰ
2: ਓਕੇ
3: ਪ੍ਰਿੰਸੀਪਲ ਲੋਇਰ ਦਾ ਮਤਲਬ ਆ ਹੁਣ ਤੁਸੀਂ ਬਿਲਕੁਲ ਇੰਡੀਪੈਂਡੈਂਟ ਵਕੀਲ ਹੋ ਤੁਸੀਂ ਆਪਣੀ ਫਰਮ ਖੋਲ ਸਕਦੇ ਹੋ ਤੁਸੀਂ ਆਪਣੇ ਨਾਂ 'ਤੇ ਕੰਮ ਕਰ ਸਕਦੇ ਹੋ ਇੰਡੀਪੈਂਡੈਂਟ ਕੇਸ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ
2: ਓਕੇ ਸੋ ਇੱਥੇ ਜਦੋਂ ਕੋਈ ਮੰਨ ਲਓ ਜਾਵੇ ਜਾਂ ਕੋਈ ਤੁਹਾਨੂੰ ਕਵੇ ਕਿ ਮੈਂ ਪ੍ਰਿੰਸੀਪਲ ਲੋਇਰ ਹਾਂ ਇਹਦਾ ਮਤਲਬ ਕਿ ਤੁਸੀਂ ਰਾਈਟ ਥਾਂ 'ਤੇ ਗਏ ਹੋ ਇਸ ਤੋਂ ਥੱਲੇ ਥੱਲੇ ਜੇ ਆ ਤਾਂ ਫਿਰ ਉਹ ਤੁਹਾਡੇ ਨਾਲ ਡੀਲ ਕੋਈ ਸੀਨੀਅਰ ਕਰੇ ਤਾਂ ਹੀ ਬੈਟਰ ਹੈ
3: ਡਿਪੈਂਡ ਕਰਦਾ ਕੇਸ ਟੂ ਕੇਸ ਹੁੰਦਾ ਜਿਵੇਂ ਆਪਣੇ ਕੋਲ ਵਕੀਲ ਕੰਮ ਕਰਦੇ ਨੇ ਪ੍ਰਿੰਸੀਪਲ ਲੋਇਰ ਹਰ ਇੱਕ ਕੇਸ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਨਹੀਂ ਹੁੰਦਾ ਕਿਉਂਕਿ ਸਪੋਜ਼ ਕਰੋ ਜਿਵੇਂ ਹੁਣ ਪ੍ਰਿੰਸੀਪਲ ਲੋਇਰ ਤੁਹਾਡੇ ਕੋਲ ਚਾਰ ਲੋਇਰ ਕੰਮ ਕਰ ਰਹੇ ਨੇ ਸਪੈਸ਼ਲਿਸਟ ਲੋਇਰ ਕੰਮ ਕਰ ਰਹੇ ਨੇ ਤਾਂ ਉਹਨੇ ਚਾਰਾਂ ਦਾ ਕੰਮ ਦੇਖਣਾ
2: ਓਕੇ
3: ਤਾਂ ਉਹਦੇ ਵਿੱਚ ਕੀ ਹੁੰਦਾ ਪ੍ਰਿੰਸੀਪਲ ਲੋਇਰ ਤਾਂ ਫਰਮ ਦਾ ਹੋਊਗਾ ਹੀ ਹੋਊਗਾ ਪਰ ਜੇ ਫਰਮ ਦੇ ਵਿੱਚ ਮਲਟੀਪਲ ਲੋਇਰ ਨੇ ਉਹਦੇ ਵਿੱਚ ਤੁਹਾਨੂੰ ਕੀ ਫਾਇਦਾ ਹੋਊਗਾ ਜੇ ਤੁਸੀਂ ਜੂਨੀਅਰ ਲੋਇਰ ਤੋਂ ਵੀ ਜੇ ਲੋਇਰ ਤੋਂ ਵੀ ਕੰਮ ਕਰਵਾ ਰਹੇ ਹੋ ਤਾਂ ਉਹਦਾ ਕੰਮ ਪ੍ਰਿੰਸੀਪਲ ਲੋਇਰ ਨੇ ਸੁਪਰਵਾਈਜ਼ ਕਰਨਾ ਹੀ ਕਰਨਾ ਤਾਂ ਪ੍ਰਿੰਸੀਪਲ ਲੋਇਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਜੇ ਮੈਟਰ ਕੰਪਲੀਕੇਟਡ ਹੋਊਗਾ ਤਾਂ ਪ੍ਰਿੰਸੀਪਲ ਲੋਇਰ ਆਟੋਮੈਟਿਕਲੀ ਜਿਵੇਂ ਫਿਰ ਆਪਣੇ ਆਪ ਹੀ ਡਾਇਰੈਕਟਰ ਜ਼ਿਆਦਾ ਇਨਵੋਲਵ ਰਹੂਗਾ ਜੇ ਸਿੰਪਲ ਹੋਊਗਾ ਤਾਂ ਓਵਰਵਿਊ ਦੇ ਵਿੱਚ ਰੱਖੂਗਾ ਤਾਂ ਪ੍ਰਿੰਸੀਪਲ ਲੋਇਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ
2: ਠੀਕ
3: ਹੈ ਜੇ ਤੁਸੀਂ ਕਿਸੇ ਲੋਅ ਫਰਮ ਕੋਲ ਗਏ ਹੋ ਜਿਹ ਮਲਟੀਪਲ ਲੋਇਰ ਨੇ ਉਹਦਾ ਤੁਹਾਨੂੰ ਬੈਨੀਫਿਟ ਇਹ ਹੈ ਯੂ ਵਿਲ ਗੈਟ ਸੈਕਿੰਡ ਪੇਅਰ ਆਫ ਆਈਜ਼ ਤਾਂ ਤੁਹਾਡੀ ਕੋਲ ਤੁਹਾਡੀ ਫਾਈਲ ਦੇ ਉੱਤੇ ਪ੍ਰਿੰਸੀਪਲ ਲੋਇਰ ਨਿਗਾਹ ਥਾਈਂ ਕੱਢੂਗਾ ਹੀ ਕੱਢੂਗਾ
2: ਓਕੇ ਅਤੇ ਇਸ ਤੋਂ ਅੱਗੇ
3: ਇਸ ਤੋਂ ਬਾਅਦ ਲੋਇਰ ਦੀ ਤਾਂ ਤਕਰੀਬਨ ਇਸ ਤੋਂ ਬਾਅਦ ਇੱਕ ਪੈਰਲੀ ਆਪਾਂ ਕਹਿ ਸਕਦੇ ਹਾਂ ਐਕਰੀਏਟਡ ਸਪੈਸ਼ਲਿਸਟ ਲੋਇਰ ਹੁੰਦੇ ਨੇ
2: ਓਕੇ
3: ਜਿਵੇਂ ਐਕਰੀਏਟਡ ਫੈਮਿਲੀ ਲੋਇਰ ਐਕਰੀਏਟਡ ਇਮੀਗ੍ਰੇਸ਼ਨ ਲੋਇਰ ਅਤੇ ਉਹ ਡਿਪੈਂਡ ਕਰਦਾ ਤੁਹਾਡੇ ਕੇਸ ਟੂ ਕੇਸ ਦੇ ਉੱਤੇ ਕਿ ਵੀ ਤੁਸੀਂ ਕਿਸ ਤਰ੍ਹਾਂ ਵੀ ਸਪੈਸ਼ਲੀ ਉਹਦੇ ਕੋਲ ਜਾਣਾ ਚਾਹੁੰਦੇ ਹੋ ਨਹੀਂ ਜਾਣਾ ਚਾਹੁੰਦੇ ਪਰ ਉਹ ਇੱਕ ਸਪੈਸ਼ਲਿਸਟ ਕੁਆਲੀਫਿਕੇਸ਼ਨ ਹੈ ਜਿਹੜੀ ਕਈ ਲੈਣਾ ਚਾਹੁੰਦੇ ਨੇ ਕਈ ਨਹੀਂ ਲੈਣਾ ਚਾਹੁੰਦੇ
2: ਸੋ ਜਿਹੜਾ ਪ੍ਰਿੰਸੀਪਲ ਲੋਇਰ ਆ ਉਹੀ ਅੱਗੇ ਸਪੈਸ਼ਲਾਈਜੇਸ਼ਨ ਫਿਰ ਅੱਗੇ
3: ਨਹੀਂ ਨਾਰਮਲ ਲੋਇਰ ਵੀ ਸਪੈਸ਼ਲਾਈਜ਼ ਹੋ ਸਕਦਾ
2: ਨਾਰਮਲ
3: ਲੋਇਰ ਵੀ ਸਪੈਸ਼ਲਾਈਜ਼ ਹੋ
2: ਸਕਦਾ ਸੋ ਇਹਦੇ ਵਿੱਚ ਫਿਰ ਫਰਦਰ ਤੁਸੀਂ ਉਸ ਤਰ੍ਹਾਂ ਦੇ ਕੇਸ ਲੜਦੇ ਹੋ ਫਿਰ ਉਹਦੇ 'ਚ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਜਾਂ ਫਿਰ ਉਹਦੀ ਫਰਦਰ ਅਲੱਗ ਤੋਂ ਪੜ੍ਹਾਈ ਹੁੰਦੀ ਉਸ ਵਿੰਗ ਦੀ
3: ਹਾਂਜੀ ਗੁੱਡ ਲੋਅ ਦੇ ਵਿੱਚ ਹਮੇਸ਼ਾ ਸਾਡੇ ਕਿਹਾ ਜਾਂਦਾ ਜੀ ਇਹ ਨਹੀਂ ਹੁੰਦਾ ਵੀ ਤੁਸੀਂ ਕਿਹੜਾ ਲੋਅ ਕਰਦੇ ਹੋ ਇਹ ਹੁੰਦਾ ਵੀ ਕਿਹੜਾ ਲੋਅ ਤੁਹਾਡੇ ਕੋਲ ਆਉਂਦਾ ਉਸ ਹਿਸਾਬ ਨਾਲ ਤੁਹਾਡੀ ਸਪੈਸ਼ਲਾਈਜੇਸ਼ਨ ਬਣਦੀ ਰਹਿੰਦੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੀ ਬੁਟੀਕ ਫਰਮ ਆ ਜਿਹ 'ਚ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਵੀ ਕਰਦੇ ਹਾਂ ਕ੍ਰਿਮੀਨਲ ਕੇਸ ਵੀ ਕਰਦੇ ਹਾਂ ਫੈਮਿਲੀ ਲੋਅ ਵੀ ਕਰਦੇ ਹਾਂ ਸਿਵਲ ਵੀ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਬੰਦੇ ਕੋਲ ਸਾਰੀਆਂ ਮੁਹਾਰਤਾਂ ਹੋਣੀਆਂ ਸਪੈਸ਼ਲਾਈਜੇਸ਼ਨ ਹੋਣੀ ਬੜੀ ਔਖੀ ਹੈ ਤਾਂ ਉਸੇ ਲਈ ਤਾਂ ਬੰਸਲ ਲੋਇਰ ਡਿਫਰੈਂਟ ਲੋਇਰਸ ਨੂੰ ਇੰਗੇਜ ਕਰਦੀ ਆ ਤਾਂ ਸਾਡੇ ਕੋਲ ਇਨ ਹਾਊਸ ਸਿਵਲ ਸਪੈਸ਼ਲਿਸਟ ਵੀ ਹੈਗਾ ਜਿਹੜਾ ਸਿਵਲ ਦੇ ਮੈਟਰ ਕਰਦਾ ਇਮੀਗ੍ਰੇਸ਼ਨ ਦੇ ਜਿਹੜੇ ਫੈਡਰਲ ਕੋਰਟ ਦੇ ਮੈਟਰ ਨੇ ਉਹ ਮੈਂ ਕਰਦਾ ਉਸ ਤੋਂ ਬਾਅਦ ਫੈਮਿਲੀ ਲੋਇਰ ਲਈ ਸਾਡੇ ਕੋਲ ਇੱਕ ਹੋਰ ਕੁੜੀ ਹੈ ਜਿਹੜੀ ਸਿਰਫ ਫੈਮਿਲੀ ਲੋਅ ਦੇ ਮੈਟਰ ਕਰਦੇ ਜਿਹ 'ਚ ਉਹਦੀ ਪੂਰੀ ਸਪੈਸ਼ਲਾਈਜੇਸ਼ਨ ਆ ਇਸ ਤੋਂ ਇਲਾਵਾ ਸਾਡੇ ਕੋਲ ਪੇਰੋਲ ਦੇ ਉੱਤੇ ਦੋ ਤਿੰਨ ਹੋਰ ਸਪੈਸ਼ਲ ਲੋਅਰ ਨੇ ਜਿਹਦੇ ਕੇਸ ਜਿਵੇਂ ਘੱਟ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕੰਟਰੈਕਟ ਬੇਸ ਦੇ ਉੱਤੇ ਹਾਇਰ ਕਰਦੇ ਹਾਂ
2: ਓਕੇ ਸੋ ਉਸ
3: ਇੱਕ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ
2: ਜੀ
3: ਔਖੀ ਚੀਜ਼ ਆ
2: ਸੋ ਜਿੱਦਾਂ ਦੀ ਮਤਲਬ ਕੇਸ ਦੀ ਰਿਕੁਆਇਰਮੈਂਟ ਆ ਜਿੱਦਾਂ ਦਾ ਕੇਸ ਆ ਉਦਾਂ ਦੇ ਬੰਦੇ ਜਿਹਦੀ ਸਪੈਸ਼ਲਿਟੀ ਆ ਉਹਦੇ ਕੋਲ ਉਹ
3: ਚਲੇ ਜਾਂਦਾ ਕਿਉਂਕਿ ਕੀ ਹੋ ਜਾਂਦਾ ਹੈ ਸਪੋਜ਼ ਕਰੋ ਜਿਵੇਂ ਮੈਂ ਪ੍ਰਿੰਸੀਪਲ ਲੋਇਰ ਹਾਂ ਜੀ ਜਦੋਂ ਸਾਡੇ ਕੋਲ ਕੋਈ ਫੈਮਿਲੀ ਲੋਅ ਦਾ ਸਪੈਸ਼ਲਿਸਟ ਕੇਸ ਆਇਆ ਤਾਂ ਮੇਰਾ ਲੋਇਰ ਉਹਨੂੰ ਡੀਲ ਕਰ ਰਿਹਾ ਉਸ ਤੋਂ ਬਾਅਦ ਮੈਂ ਉਹਦੀ ਐਡਵਾਈਸ ਚੈੱਕ ਕਰਨੀ ਆ ਮੈਂ ਉਹਦੀ ਫਾਈਲ
2: ਓਕੇ ਸੋ ਤੇ ਇਸ ਤੋਂ ਅੱਗੇ ਫਿਰ ਬੈਰਿਸਟਰ ਇਸ ਤੋਂ ਅਗਲੇ ਸਟੈਪ
3: ਹੈ ਬੈਰਿਸਟਰ ਮੈਂ ਅੱਗੇ ਵੀ ਕਹਿ ਸਕਦਾ ਜਾਂ ਪੈਰਲਲ ਵੀ ਕਹਿ ਸਕਦਾ ਬੈਰਿਸਟਰ ਨੂੰ ਆਪਾਂ ਜੇ ਬੈਰਿਸਟਰ ਹੁੰਦੇ ਜਿਹੜੇ ਟੈਕਨੀਕਲੀ ਜਿਵੇਂ ਗੱਲ ਕਰਦੇ ਜਿਹੜੇ ਕੋਰਟ ਦੇ ਵਿੱਚ ਜਾ ਕੇ ਲੜਦੇ ਨੇ
2: ਓਕੇ
3: ਜਿਹੜੇ ਕਿ ਹਾਈਲੀ ਸਪੈਸ਼ਲਾਈਜ਼ ਹੁੰਦੇ ਨੇ ਆਪਣੀ ਫੀਲਡ ਦੇ ਵਿੱਚ ਪਰਟੀਕੁਲਰ ਲਾਅ ਦੇ ਵਿੱਚ
2: ਓਕੇ ਸੋ ਉਹਨਾਂ ਦੇ ਵਿੱਚ ਵੀ ਅੱਗੇ ਜਿਹੜੀ ਆ ਉਹ ਕੈਟਾਗਰੀਜ਼ ਆ ਜਾਂਦੀਆਂ
3: ਵੀ
2: ਫੈਮਿਲੀ ਲਾਅ ਦੇ ਵਿੱਚ ਬੈਰਿਸਟਰ ਆ ਜਾਂ
3: ਬਿਲਕੁਲ ਬਿਲਕੁਲ ਕ੍ਰਿਮੀਨਲ ਚ ਜਿੰਨੇ ਕ ਬੈਰਿਸਟਰਸ ਹੁੰਦੇ ਨੇ ਉਹ ਇੱਕ ਬੈਰਿਸਟਰ ਤਿੰਨ ਚਾਰ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਕਰਦਾ ਐਡਮਿਨਿਸਟ੍ਰੇਟਿਵ ਲਾਅ ਦੇ ਵਿੱਚ ਹੋ ਗਿਆ ਕਾਰਪੋਰੇਸ਼ਨ ਲਾਅ ਦੇ ਵਿੱਚ ਹੋ ਗਿਆ ਜਾਂ ਕੋਈ ਫੈਮਿਲੀ ਲਾਅ ਦੇ ਵਿੱਚ ਹੋ ਗਿਆ ਨਾਲ ਹੀ ਕ੍ਰਿਮੀਨਲ ਲਾਅ ਦੇ ਵਿੱਚ ਹੋ ਗਿਆ ਕੋਈ ਫੈਮਿਲੀ ਵਾਇਲੈਂਸ ਦੇ ਵਿੱਚ ਚੱਲ ਰਿਹਾ ਤੇ ਨਾਲ ਉਹ ਕੋਈ ਸਿਵਲ ਦਾ ਵੀ ਥੋੜ੍ਹਾ ਬਹੁਤ ਕਰ ਲੈਂਦਾ ਜਾਂ ਕਿ ਮੀਡੀਏਟਰਸ ਵੀ ਹੁੰਦੇ ਨੇ ਬੈਰਿਸਟਰ ਦੇ ਮੀਡੀਏਟਰ ਤਕਰੀਬਨ ਇੰਟਰਚੇਂਜਬਲੀ ਯੂਜ਼ ਹੁੰਦੇ ਨੇ
2: ਜੀ
3: ਤੇ ਪਰ ਜਿਵੇਂ ਹੁਣ ਤੁਸੀਂ ਜੇ ਆਪਾਂ ਲੈਵਲ ਦੀ ਗੱਲ ਕਰੀਏ ਬੈਰਿਸਟਰਸ ਹੁੰਦੇ ਨੇ ਜੂਨੀਅਰ ਬੈਰਿਸਟਰਸ ਲਾਅ ਕਲਰਕ ਤੋਂ ਬੰਦਾ ਸ਼ੁਰੂ ਕਰਦਾ ਬੈਰਿਸਟਰ ਕੋਲ ਬੰਦਾ ਪਹਿਲਾਂ ਇੰਟਰਨਸ਼ਿਪ ਕਰਦਾ ਉਦੋਂ ਬਾਅਦ ਫਿਰ ਉਹ ਜੂਨੀਅਰ ਬੈਰਿਸਟਰ ਬਣ ਜਾਂਦਾ ਜੀ ਉਸ ਤੋਂ ਬਾਅਦ ਉਹ ਬੈਰਿਸਟਰ ਬਣ ਜਾਂਦਾ ਉਦੋਂ ਬਾਅਦ ਸੀਨੀਅਰ ਬੈਰਿਸਟਰ ਤੇ ਸਭ ਤੋਂ ਟੋਪ ਦੇ ਇਹਨਾਂ 'ਚ ਹੁੰਦਾ ਕਿੰਗਸ ਕਾਊਂਸਲ
2: ਓਕੇ
3: ਤੇ ਕਿੰਗਸ ਕਾਊਂਸਲ ਆਪਾਂ ਗੱਲ ਕਰਦੇ ਤਕਰੀਬਨ ਚਾਰਜ ਕਰਦੇ ਕਰ ਸਕਦੇ ਨੇ ਤਕਰੀਬਨ $15,000 ਦਿੰਦਾ
2: ਇੱਕ ਦਿਨ ਦਾ ਤੇ
3: 10,000 ਤੋਂ ਸ਼ੁਰੂ ਕਰਦੇ ਨੇ ਕਿੰਗਸ ਕਾਊਂਸਲ ਮਤਲਬ ਕਿ $50,000 ਵਾਲੇ ਵੀ ਬੰਦੇ ਹੈਗੇ ਨੇ ਇੱਕ ਦਿਨ ਦਾ $50,000 ਚਾਰਜ ਕਰਦੇ ਨੇ ਕਿੰਗਸ ਕਾਊਂਸਲ
2: ਓਕੇ
3: ਹਾਂਜੀ
2: ਉਹ ਇੱਕੋ ਦਿਨ 'ਚ ਹੀ ਕਰ ਦਿੰਦੇ ਕੰਮ
3: ਨਹੀਂ ਉਹ ਟਾਈਮ ਜਸਟ ਮਤਲਬ ਕਿ ਬੈਰਿਸਟਰ ਸ਼ੁਰੂ ਹੋ ਜਾਂਦੇ 3300 ਤੋਂ ਉਹਨਾਂ ਦਾ ਕੰਮ ਕੀ ਹੁੰਦਾ ਜਦੋਂ ਆਪਾਂ ਐਡੇ ਸੀਨੀਅਰ ਬੰਦੇ ਨੂੰ ਹਾਇਰ ਕਰਦੇ ਹਾਂ ਤਾਂ ਤੁਹਾਨੂੰ ਨਾਲ ਇੱਕ ਜੂਨੀਅਰ ਬੈਰਿਸਟਰ ਰੱਖਣਾ ਪੈਂਦਾ ਜਿਹੜੇ ਐਡੇ ਲੈਵਲ ਦੇ ਬੰਦੇ ਹੁੰਦੇ ਨੇ ਤੁਸੀਂ ਸਿੱਧਾ ਕੰਮ ਪਹਿਲੀ ਗੱਲ ਤਾਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਕਲਾਇੰਟ ਸਿੱਧਾ ਬੈਰਿਸਟਰ ਕੋਲ ਨਹੀਂ ਜਾ ਸਕਦਾ ਬੈਰਿਸਟਰ ਕਦੇ ਵੀ ਕਲਾਇੰਟ ਨੂੰ ਡਾਇਰੈਕਟ ਅੰਗੇਜ ਨਹੀਂ ਕਰੂਗਾ ਤੁਸੀਂ ਸੋਲਿਸਟਰ ਕੋਲ ਜਾਓਗੇ ਤੁਹਾਡਾ ਕੰਮ ਸੋਲਿਸਟਰ ਵਾਲਾ ਹੀ ਹੈ ਸੋਲਿਸਟਰ ਕੋਲ ਜਾਓਗੇ ਤਾਂ ਸੋਲਿਸਟਰ ਦੀ ਸਾਡੀ ਐਡਵਾਈਸ ਹੈ ਵੀ ਹਾਂਜੀ ਇਹਨੂੰ ਅੱਗੇ ਆਪਾਂ ਬੈਰਿਸਟਰ ਕੋਲ ਲੈ ਕੇ ਜਾਈਏ ਵੀ ਇਹ ਚੀਜ਼ ਸਪੈਸ਼ਲਾਈਜ਼ ਹੈ ਤੇ ਇਹਨੂੰ ਇਹਦੇ ਲਈ ਆਪਾਂ ਅੱਗੇ ਫਰਦਰ ਐਡਵਾਈਸ ਲਈਏ
2: ਅੱਛਾ ਇੱਥੇ ਇੱਕ ਸ਼ਬਦ ਹੋਰ ਆ ਗਿਆ ਇੰਡੀਆ 'ਚ ਆਪਾਂ ਬੜਾ ਸੁਣਦੇ ਹਾਂ ਇੱਥੇ ਮੈਂ ਘੱਟ ਸੁਣਿਆ ਸੋਲਿਸਟਰ ਤੁਸੀਂ ਸ਼ਬਦ ਯੂਜ਼ ਕੀਤਾ ਇਹ ਕੌਣ ਆ ਫਿਰ ਇਹ ਪ੍ਰਿੰਸੀਪਲ ਲਾਇਰ ਆ ਜਾਂ ਜੂਨੀਅਰ ਲਾਇਰ ਆ ਕੌਣ ਆ ਇਹ
3: ਸੋਲਿਸਟਰ ਤੇ ਲਾਇਰ ਇੰਟਰਚੇਂਜਬਲੀ ਯੂਜ਼ ਹੁੰਦੇ ਨੇ ਇੱਕ ਵਰਡ ਹੋਰ ਇੰਡੀਆ 'ਚ ਬੜਾ ਯੂਜ਼ ਹੁੰਦਾ ਵਰਡ ਐਡਵੋਕੇਟ
2: ਹਾਂਜੀ
3: ਉਰੇ ਨਹੀਂ ਯੂਜ਼ ਹੁੰਦਾ ਉਰੇ ਐਡਵੋਕੇਟ ਨੂੰ ਸੋਲਿਸਟਰ ਕਹਿੰਦੇ ਨੇ
2: ਸੋ ਐਡਵੋਕੇਟ ਜਿਹੜਾ ਉਹ ਸੋਲਿਸਟਰ ਹੋ ਗਿਆ
3: ਲਾਇਰ ਤੇ ਐਡਵੋਕੇਟ ਸੇਮ ਥਿੰਗ ਇਸ ਇੰਟਰਚੇਂਜਬਲੀ ਕਿਸੇ ਨੂੰ ਕੁਝ ਵੀ ਕਹਿ ਸਕਦੇ
2: ਸੋ ਇਹ ਸ਼ਬਦ ਜਿਹੜਾ ਵਾ ਇਹ ਯੂਜ਼ ਹੋ ਸਕਦਾ ਵਾ ਲਾਇਰਸ ਦੇ ਲਈ
3: ਹਾਂਜੀ ਹਾਂਜੀ
2: ਪ੍ਰਿੰਸੀਪਲ ਲਾਇਰ ਤੋਂ ਥੱਲੇ
3: ਨਹੀਂ ਸੋਲਿਸਟਰ
2: ਓਕੇ ਠੀਕ ਹੈ ਸੋ ਉਹਨੂੰ ਫਿਰ ਆਪਾਂ ਸੋ ਲਾਇਰ ਵਰਡ ਜਿਹੜਾ ਉਹ ਰਿਪਲੇਸ ਹੋ ਗਿਆ
3: ਸੋਲਿਸਟਰ
2: ਦੇ ਨਾਲ ਜਾਂ ਫਿਰ ਐਡਵੋਕੇਟ ਦੇ ਨਾਲ
3: ਐਡਵੋਕੇਟ ਉਰੇ ਵਰਡ ਯੂਜ਼ ਨਹੀਂ ਕਰਦੇ
2: ਇੱਥੇ ਨਹੀਂ ਕਰਦੇ
3: ਐਡਵੋਕੇਟ ਕੋਈ ਵੀ ਹੋ ਸਕਦਾ
2: ਓਕੇ
3: ਟੈਕਨੀਕਲੀ ਉਰੇ ਐਡਵੋਕੇਟ ਮੈਂ ਮਤਲਬ ਕਿ ਸਾਡੀ ਫਰਟਰਨਿਟੀ ਦੇ ਬਿਲਕੁਲ ਨਹੀਂ ਯੂਜ਼ ਕਰਦੇ ਇਟ ਇਜ਼ ਓਨਲੀ ਲਾਇਰਸ ਸੋਲਿਸਟਰਸ
2: ਓਕੇ ਸੋਲਿਸਟਰ ਵੀ ਘੱਟ ਸੁਣਦੇ ਆ ਇੱਥੇ ਆਪਾਂ
3: ਆਪਣੀ ਕਮਿਊਨਿਟੀ 'ਚ ਪਰ ਬੈਸਟ ਬਾਕੀ ਓਵਰਆਲ ਤਾਂ ਸੋਲਿਸਟਰ ਹੀ ਚੱਲਦਾ ਲਾਇਰ ਘੱਟ ਵਰਡ ਯੂਜ਼ ਹੁੰਦਾ
2: ਅੱਛਾ ਆਪਣੇ ਜ਼ਿਆਦਾ ਆਏ ਆ
3: ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ
2: ਓਕੇ ਸੋ ਆਪਾਂ ਪਹੁੰਚੇ ਹਾਂ ਹੁਣ ਬੈਰਿਸਟਰ ਤੱਕ ਸੋ ਬੈਰਿਸਟਰ ਉਹ ਜਿਹਨੇ ਜਿਹਦੇ ਨਾਲ ਤੁਸੀਂ ਡਾਇਰੈਕਟ ਅਪਰੋਚ ਨਹੀਂ ਕਰ ਸਕਦੇ ਤੁਸੀਂ ਪ੍ਰਿੰਸ ਲਾਇਰ ਦੇ ਨਾਲ ਗੱਲ ਕਰਨੀ ਆ ਤੇ ਉਹਨੇ ਅੱਗੇ ਫਿਰ ਗੱਲ ਕਰਨੀ ਆ ਬੈਰਿਸਟਰ ਨਾਲ ਤੇ ਬੈਰਿਸਟਰ ਜਿਹੜਾ ਵਾ ਉਹਨੇ ਕੋਰਟ ਦੇ ਵਿੱਚ ਜਾ ਕੇ
3: ਹਾਈਲੀ ਸਪੈਸ਼ਲਾਈਜ਼ ਆ ਹਾਂਜੀ ਕਈ ਵਾਰ ਐਡਵਾਈਸ ਵੀ ਦੇ ਦਿੰਦੇ ਨੇ ਉਹ ਕੋਈ ਜ਼ਰੂਰੀ ਨਹੀਂ ਹੈਗਾ ਕੋਰਟ ਦੇ ਵਿੱਚ ਹੀ ਲੈ ਕੇ ਜਾਣਾ
2: ਜੀ
3: ਜਿਵੇਂ ਕਿ ਐਗਜ਼ਾਮਪਲ ਅਸੀਂ ਹੁਣ ਕੇਸ ਕਰ ਰਹੇ ਹਾਂ ਉਹਦੇ ਲਈ ਅਸੀਂ ਇੱਕ ਜੂਨੀਅਰ ਬੈਰਿਸਟਰ ਹਾਇਰ ਕੀਤਾ
2: ਜੀ
3: ਤੇ ਪਰ ਉਹਦਾ ਕੁਆਂਟਮ ਬੜਾ ਜ਼ਿਆਦਾ ਸੀਗਾ ਤਾਂ ਫਿਰ ਅਸੀਂ ਸੀਨੀਅਰ ਜਿਵੇਂ ਜੂਨੀਅਰ ਬੈਰਿਸਟਰ ਨੇ ਸਾਡੇ ਲਈ ਸਟੇਟਮੈਂਟ ਉਹ ਕਲੇਮ ਤਿਆਰ ਕੀਤਾ 15 ਪੇਜਾਂ ਦਾ
2: ਜੀ
3: ਸੀਨੀਅਰ ਕੋਲ ਜਾ ਕੇ ਉਹਨੇ 15 ਨੂੰ 12 ਪੇਜਾਂ ਦਾ ਕਰਤਾ
2: ਓਕੇ
3: ਤਾਂ ਤਕਰੀਬਨ ਜੇ ਆਪਾਂ ਸੀਨੀਅਰ ਬੰਦਿਆਂ ਦੀ ਗੱਲ ਕਰੀਏ ਜਿਹੜੀ ਖਾਸ ਕਰਕੇ ਬੈਰਿਸਟਰ ਜਿੰਨਾ ਮੇਰਾ ਐਕਸਪੀਰੀਅੰਸ ਰਿਹਾ ਦਿਸ ਇਜ਼ ਵਟ ਦੇ ਡੂ ਹਨਾ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਫਿਰ ਉਹ 'ਚੋਂ ਫਾਲਤੂ ਚੀਜ਼ਾਂ ਕੱਢ ਕੇ ਉਹਨੂੰ ਹੋਰ ਜ਼ਿਆਦਾ ਜਿਵੇਂ ਕਹਿ ਲਓ ਵੀ ਧਾਰ ਵਧਾ ਦਿੰਦੇ ਨੇ ਉਹਨੂੰ ਚੀਜ਼ ਨੂੰ ਤਿੱਖਾ ਕਰ ਦਿੰਦੇ ਨੇ ਤਾਂ ਕਿ ਉਹਦਾ ਇੰਪੈਕਟ ਵੱਧ ਜਾਂਦਾ
2: ਓਕੇ ਸੋ ਬੇਸਿਕਲੀ ਉਹਨਾਂ ਨੇ ਰਿਪ੍ਰੈਜੈਂਟ ਉਹੀ ਕਰਨਾ ਵਾ ਜੋ ਬੇਸਿਕਲੀ ਲਾਇਰ ਨੇ ਉਹਨਾਂ ਨੂੰ ਦਿੱਤਾ ਪਰ ਉਹਦੇ ਵਿੱਚ ਉਹਨਾਂ ਨੇ ਫਿਰ ਪਹੁੰਚਾਣ ਉਸੇ ਦੇ ਵਿੱਚ ਹੀ ਕਰਕੇ
3: ਉਹਦੇ ਵਿੱਚ ਕਰਕੇ
2: ਸੋ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੋਈ ਰਿਸਰਚ ਨਹੀਂ ਕਰਨੀ ਰਿਸਰਚ ਦਾ ਜਿਹੜਾ ਕੰਮ ਹੈ ਜਾਂ ਕਲਾਇੰਟ ਕੋ ਜਿਹੜੀ
3: ਉਹ ਸਾਡਾ ਕੰਮ ਸੋਲਿਸਟਰ ਦਾ ਕੰਮ ਹੈ
2: ਉਹ ਸੋਲਿਸਟਰ
3: ਕਿਉਂਕਿ ਇਹਦੇ 'ਚ ਇੱਕ ਵਰਡ ਹੋਰ ਯੂਜ਼ ਹੁੰਦਾ ਸ਼ਾਇਦ ਤੁਸੀਂ ਸੁਣੋਗੇ ਬਰੀਫ
2: ਜੀ
3: ਤਾਂ ਸੋਲਿਸਟਰ ਨੇ ਬੈਰਿਸਟਰ ਨੂੰ ਬਰੀਫ ਦੇਣੀ ਹੁੰਦੀ ਹੈ ਸਾਰੇ ਕੇਸ ਦੀ
2: ਓਕੇ
3: ਉਸ ਤੋਂ ਬਾਅਦ ਮੀਟਿੰਗ ਕਲਾਇੰਟ ਦੇ ਨਾਲ ਵੀ ਹੋ ਸਕਦੀ ਇਹ ਨਹੀਂ ਹੈਗਾ ਵੀ ਕਲਾਇੰਟ ਬੈਰਿਸਟਰ ਨਾਲ ਗੱਲ ਨਹੀਂ ਕਰ ਸਕਦਾ ਦੇ ਡੂ ਟਾਕ ਬਟ ਉਹ ਸਿੱਧਾ ਅੰਗੇਜ ਨਹੀਂ ਕਰ ਸਕਦਾ ਉਹਨੂੰ
2: ਸਿੱਧਾ ਅੰਗੇਜਮੈਂਟ
3: ਸਿੱਧਾ ਅੰਗੇਜ ਬੈਰਿਸਟਰ ਐਜ਼ ਅ ਡਾਇਰੈਕਟ ਕਲਾਇੰਟ ਨਹੀਂ ਲੈ ਸਕਦਾ ਐਜ਼ ਅ ਬੈਰਿਸਟਰ
2: ਸੋ ਬੈਰਿਸਟਰ ਦੀ ਫਿਰ ਸਪੈਸ਼ਲਿਟੀ ਇਹ ਹੋ ਗਈ ਕਿ ਉਹਨੂੰ ਇਹ ਪਤਾ ਵੀ ਕੋਰਟ ਦੇ ਵਿੱਚ ਰਿਪ੍ਰੈਜ਼ੈਂਟ ਕਿੱਦਾਂ ਕਰਨਾ
3: ਹਾਂਜੀ ਸੋ ਦੇ ਆਰ ਬੇਸਿਕਲੀ ਹਾਈਲੀ ਸਪੈਸ਼ਲਾਈਜ਼ਡ ਇਨ ਲਾਅ
2: ਤਾਂ ਜਿਹੜੇ
3: ਐਪਲੀਕੇਸ਼ਨ ਆਫ ਲਾਅ
2: ਤਾਂ ਜਿਹੜੇ ਪ੍ਰਿੰਸੀਪਲ ਲਾਇਰਸ ਨੇ ਕੀ ਉਹ ਕੋਰਟ ਦੇ ਵਿੱਚ ਕੇਸ ਰੀਪ੍ਰੈਜ਼ੈਂਟ ਕਰ ਸਕਦੇ ਨੇ?
3: ਬਿਲਕੁਲ, ਮੈਂ ਵੇਟ ਕਰ ਰਿਹਾ ਤੁਸੀਂ ਇਹ ਪੁੱਛੋ, ਜਿਹੜੀਆਂ ਕਾਉਂਟੀ ਕੋਰਟ ਜਾਂ ਹਾਇਰ ਕੋਰਟਸ ਨੇ ਉਹਦੇ ਵਿੱਚ ਅਸੀਂ ਡੈਫੀਨਟਲੀ ਰਿਕਮੈਂਡ ਕਰਦੇ ਹਾਂ ਕਿ ਵੀ ਯੂ ਗੋਟਾ ਗੋ ਵਿਦ ਅ ਬੈਰਿਸਟਰ।
2: ਓਕੇ,
3: ਕਿਉਂਕਿ ਉਹਦੇ ਪ੍ਰੋਸੀਜਰ, ਹਰ ਇੱਕ ਕੋਰਟ ਦੇ ਪ੍ਰੋਸੀਜਰ ਨੇ ਤਾਂ ਤੁਹਾਨੂੰ ਪ੍ਰੋਸੀਜਰ ਫੋਲੋ ਕਰਨੇ ਪੈਣਗੇ। ਮੋਸਟਲੀ ਫੈਡਰਲ ਸਰਕਿਟ ਕੋਰਟ ਅਤੇ ਮੈਜਿਸਟਰੇਟ ਕੋਰਟ ਦੇ ਵਿੱਚ, ਚਿਲਡਰਨ ਕੋਰਟ ਦੇ ਵਿੱਚ ਅਸੀਂ ਹੀ ਰਿਪ੍ਰੈਜੈਂਟ ਕਰਦੇ ਹਾਂ ਟੂ ਸੇਵ ਦਾ ਕੋਸਟ। ਬਟ ਕਈ ਵਾਰ ਕੋਈ ਮੈਟਰ ਜ਼ਿਆਦਾ ਕੰਪਲੀਕੇਟ ਹੋ ਜਾਂਦਾ ਤਾਂ ਅਸੀਂ ਲੋਅਰ ਕੋਰਟ ਦੇ ਵਿੱਚ ਵੀ ਬੈਰਿਸਟਰ ਹਾਇਰ ਕਰ ਲੈਂਦੇ ਹਾਂ। ਜਿਵੇਂ ਸਾਡੇ ਕੋਲ ਇੱਕ ਕੇਸ ਆਇਆ ਸੀਗਾ, ਕੰਟਰਾਵੈਂਸ਼ਨ ਆਫ ਫੈਮਿਲੀ ਵਾਇਲੈਂਸ, ਲੇਡੀ ਸੀਗੀ ਅਤੇ ਪੁਲਿਸ ਵਾਲੇ ਉਹਨੂੰ ਵਿਦਡਰਾਅ ਕਰਨ ਲਈ ਮੰਨ ਨਹੀਂ ਰਹੇ ਸੀਗੇ, ਅਤੇ ਦੇਅਰ ਇਜ਼ ਅ ਪਾਰਟਨਰ ਵੀਜ਼ਾ ਗੋਇੰਗ ਔਨ, ਅਤੇ ਇਨ ਔਰਡਰ ਪੁੱਛ ਦਾ ਪੁਲਿਸ, ਜਿਵੇਂ ਕਹਿ ਲਓ ਵੀ ਕੋਈ ਲੀਗਲ ਪੁਆਇੰਟ ਫਸ ਗਿਆ, ਤਾਂ ਅਸੀਂ ਬੈਰਿਸਟਰ ਹਾਇਰ ਕੀਤਾ ਅਤੇ ਹੀ ਵੈਂਟ ਵਿਦ ਅਸ ਐਂਡ ਵੀ ਗੈਟ ਅ ਪ੍ਰੀਟੀ ਸਕਸੈਸਫੁਲ ਰਿਜ਼ਲਟ।
2: ਓਕੇ, ਸੋ ਜਿੱਦਾਂ ਹੁਣ ਤੁਸੀਂ ਕੋਰਟਾਂ ਦੇ ਨਾਂ ਤੋਂ ਹੀ ਸ਼ੁਰੂ ਕਰਦੇ, ਆਫ ਕੋਰਸ ਆਪਣਾ ਬੈਰਿਸਟਰ, ਉਸ ਤੋਂ ਬਾਅਦ ਫਿਰ ਜਿਹੜਾ ਉਹ ਕਿੰਗਸ ਕਾਉਂਸਲ, ਫਿਰ ਅੱਗੇ ਜੱਜ ਆ ਗਏ,
3: ਫਿਰ ਜੱਜ ਹੀ ਬਣ ਜਾਂਦੇ,
2: ਹਾਂ ਨਾ, ਫਿਰ ਉਹਦੇ ਵਿੱਚ ਅੱਗੇ ਚਲੋ ਸੀਨੀਅਰਟੀ ਤੇ ਵਾਈਸ
3: ਮੈਜਿਸਟ੍ਰੇਟਸ ਆ ਗਏ, ਜੱਜ ਆ ਗਏ, ਕਾਉਂਟੀ ਕੋਰਟ ਜੱਜ।
2: ਅੱਛਾ, ਕੋਰਟਸ ਦੇ, ਕੋਰਟ ਦੀ ਤੁਸੀਂ ਵਿੱਚ ਮੈਂਸ਼ਨ ਕੀਤੀ ਹੈ ਵੀ ਆ ਕੋਰਟਾਂ, ਹੁਣ ਜਿੱਦਾਂ ਮੈਜਿਸਟ੍ਰੇਟ ਹੋਏ ਤੇ ਤੁਸੀਂ ਜਾ ਸਕਦੇ, ਕੋਰਟਸ ਵਿੱਚ ਕਿਹੜੀਆਂ ਕੈਟੇਗਰੀਆਂ ਨੇ?
3: ਕੋਰਟ ਦੇ ਵਿੱਚ ਦੇਖੋ ਜੀ, ਸਭ ਤੋਂ ਜਿਵੇਂ ਕਹਿ ਲਓ ਵੀ ਗਰਾਊਂਡ ਲੈਵਲ ਫਸਟ, ਜਿੱਥੇ ਨੋਰਮਲੀ ਬੰਦੇ ਤਕਰੀਬਨ ਸਾਰਿਆਂ ਦਾ ਮੁੱਖ ਕਹਿੰਦਾ, ਮੈਜਿਸਟ੍ਰੇਟ ਕੋਰਟ ਜੇ ਆਪਣੇ,
2: ਸੋ ਸਭ ਤੋਂ ਬੇਸਿਕ ਇਹ ਹੈ,
3: ਸਭ ਤੋਂ ਬੇਸਿਕ ਸਟੇਟ ਦੀ ਸਭ ਤੋਂ ਸ਼ੁਰੂਆਤੀ ਕੋਰਟ ਮੈਜਿਸਟ੍ਰੇਟ ਕੋਰਟ ਹੈ ਜੀ।
2: ਓਕੇ,
3: ਉਹ ਤਕਰੀਬਨ ਡੈਨਲੋਂਗ ਦੇ ਵਿੱਚ ਵੀ ਆ, ਫਰੈਂਕਸਟਨ ਦੇ ਵਿੱਚ ਵੀ ਆ, ਸਨਸ਼ਾਈਨ ਦੇ ਵਿੱਚ ਵੀ ਆ, ਤਾਂ ਆਈ ਥਿੰਕ ਬਥੇਰੇ ਸਵਰਬਾਂ ਦੇ ਵਿੱਚ ਨੇ, ਯੂ ਮਸਟ ਹੈਵ ਸੀਨ ਅਕ੍ਰੋਸ।
2: ਅਤੇ ਇਸ ਤੋਂ ਉੱਪਰ ਫਿਰ?
3: ਹਾਂਜੀ, ਇਹਦੇ ਉੱਪਰ ਜੇ ਸਟੇਟ ਵਾਈਜ਼ ਚੱਲੀਏ ਤਾਂ ਇਹਦੇ ਉੱਪਰ ਆ ਜਾਂਦੀ ਹੈ ਕਾਉਂਟੀ ਕੋਰਟ।
2: ਓਕੇ,
3: ਹਾਂਜੀ,
2: ਸੋ ਇਹ ਸਟੇਟ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ ਸੇਮ ਹੀ ਆ ਜਾਂ ਫਿਰ ਨਾਮ ਵੱਖਰੇ ਹੋ ਜਾਂਦੇ?
3: ਨਾਮ ਵੀ ਬਿਲਕੁਲ ਸਹੀ ਗੱਲ ਹੈ ਜੀ। ਨਿਊ ਸਾਊਥ ਵੇਲ ਦੇ ਵਿੱਚ ਮੈਜਿਸਟ੍ਰੇਟ ਕੋਰਟ ਨੂੰ ਕਿਹਾ ਜਾਂਦਾ ਲੋਕਲ ਕੋਰਟ,
2: ਓਕੇ,
3: ਪਰ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਮੈਜਿਸਟ੍ਰੇਟ ਕੋਰਟ ਹੀ ਕਿਹਾ ਜਾਂਦਾ। ਵਿਕਟੋਰੀਆ ਦੇ ਵਿੱਚ ਕਾਉਂਟੀ ਕੋਰਟ ਹੈ, ਬਾਕੀ ਸਾਰੇ ਕਿਤੇ ਨੂੰ ਡਿਸਟ੍ਰਿਕਟ ਕੋਰਟ ਕਿਹਾ ਜਾਂਦਾ।
2: ਓਕੇ, ਸੋ ਇਹ ਹਰ ਇੱਕ ਥਾਂ ਦੇ ਉੱਤੇ ਸੇਮ ਨਹੀਂ ਆ ਨਾ ਹੈ?
3: ਹਾਂਜੀ, ਕਿਉਂਕਿ ਸਟੇਟ ਆਸਟ੍ਰੇਲੀਆ ਦੇ ਵਿੱਚ ਕੀ ਸਿਸਟਮ ਹੈ, ਆਸਟ੍ਰੇਲੀਆ ਇਜ਼ ਅ ਫੈਡਰੇਸ਼ਨ, ਤਾਂ ਅੱਡ ਅੱਡ ਕਲੋਨੀਆ ਸੀ ਜਿਹਨੂੰ ਮਿਲ ਕੇ ਆਸਟ੍ਰੇਲੀਆ ਬਣਿਆ, ਤਾਂ ਜਿਹੜੀਆਂ ਸਟੇਟਾਂ ਨੇ ਇਹਨਾਂ ਕੋਲ ਲਿਟਲ ਬਿਟ ਮੋਰ ਆਟੋਨੋਮੀ ਆ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਜਾਂ ਜਿਵੇਂ ਉਹਦੇ 'ਚ ਤਕਰੀਬਨ ਡਿਫਰੈਂਟ ਸਿਸਟਮ ਆ, ਪਰ ਆਸਟ੍ਰੇਲੀਆ ਥੋੜ੍ਹਾ ਜਿਹਾ ਫੈਡਰੇਸ਼ਨ ਹੋਣ ਕਰਕੇ ਲੋਕਲ ਜਿਹੜੀ ਕਹਿ ਲਓ ਵੀ ਸਟੇਟ ਦੇ ਕੋਲ ਲਿਟਲ ਬਿਟ ਮੋਰ ਪਾਵਰ ਆ, ਤਾਂ ਉਹਦੇ ਕਰਕੇ ਥੋੜ੍ਹੇ ਰੂਲ ਡਿਫਰੈਂਟ ਨੇ,
2: ਸੋ ਆਪਣੀ ਮਰਜ਼ੀ ਨਾਲ ਉਹ ਚੀਜ਼ਾਂ
3: ਉਹਨਾਂ ਨੇ ਉਸ ਤਰ੍ਹਾਂ ਕੀਤੀਆਂ ਹੋਈਆਂ ਨੇ ਚੀਜ਼ਾਂ।
2: ਓਕੇ, ਸੋ ਮੈਜਿਸਟ੍ਰੇਟ ਕੋਰਟ, ਉਸ ਤੋਂ ਬਾਅਦ ਫਿਰ
3: ਕਾਉਂਟੀ ਕੋਰਟ,
2: ਕਾਉਂਟੀ ਕੋਰਟ,
3: ਉਸ ਤੋਂ ਬਾਅਦ ਆ ਗਈ ਸੁਪਰੀਮ ਕੋਰਟ ਆਫ ਵਿਕਟੋਰੀਆ,
2: ਸੁਪਰੀਮ ਕੋਰਟ। ਅੱਛਾ, ਇਹ ਇਹ ਇੱਥੇ ਇਸ ਤੋਂ ਪਹਿਲਾਂ ਕਿ ਆਪਾਂ ਉਹਦੇ ਬਾਰੇ ਜਾਣੀਏ, ਇੱਥੇ ਇੱਕ ਚੀਜ਼ ਮੈਂ ਸੁਣੀ ਆ ਵੀ ਜਿਹੜੀ ਹੁਣ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਸੁਪਰੀਮ ਕੋਰਟ ਸਭ ਤੋਂ ਵੱਡੀ ਹੈ, ਇੱਥੇ ਮੈਂ ਸੁਣਿਆ ਵੀ ਸੁਪਰੀਮ ਕੋਰਟ ਹਾਈ ਕੋਰਟ ਨਾਲੋਂ ਛੋਟੀ ਹੈ।
3: ਹਾਈ ਕੋਰਟ ਤੋਂ ਛੋਟੀ ਹੈ ਜੀ, ਹਾਈ ਕੋਰਟ ਆਫ ਆਸਟ੍ਰੇਲੀਆ, ਸੁਪਰੀਮ ਕੋਰਟ ਆਫ ਵਿਕਟੋਰੀਆ।
2: ਓਕੇ, ਸੋ ਸੁਪਰੀਮ ਕੋਰਟ ਜਿਹੜੀ ਆ ਉਹ ਸਟੇਟ ਲੈਵਲ ਦੀ,
3: ਸਟੇਟ ਲੈਵਲ ਦੀ ਹੈ,
2: ਤੇ ਹਾਈ ਕੋਰਟ ਜਿਹੜੀ ਉਹ ਫੈਡਰਲ ਲੈਵਲ,
3: ਫੈਡਰਲ ਲੈਵਲ ਦੀ ਹੈ।
2: ਤੇ ਇਹ ਸਟੈਂਡਰਡਾਈਜ਼ ਹੈ ਜਾਂ ਇਹ ਵੀ ਹਰ ਇੱਕ ਸਟੇਟ 'ਚ ਇਹਦਾ ਨਾਮ ਵੱਖਰਾ?
3: ਨਹੀਂ ਨਹੀਂ ਨਹੀਂ, ਸਟੈਂਡਰਡਾਈਜ਼ ਆ।
2: ਸੋ ਹਰ ਇੱਕ ਸਟੇਟ ਦੀ ਆਪਣੀ ਇੱਕ ਸੁਪਰੀਮ ਕੋਰਟ,
3: ਆਪਣੀ ਸੁਪਰੀਮ ਕੋਰਟ ਹੈ, ਅਤੇ ਹਾਈ ਕੋਰਟ ਹੈ, ਮਤਲਬ ਕਿ ਵੀ ਹੁਣ ਜਦੋਂ ਹਾਈ ਕੋਰਟ 'ਤੇ ਚੱਲ ਗਏ ਤਾਂ ਉਦੋਂ ਬਸ ਸਟੇਟ ਅਤੇ ਫੈਡਰਲ ਡਿਜ਼ੋਲਵ ਹੋ ਗਏ। ਹਾਈ ਕੋਰਟ ਆਸਟ੍ਰੇਲੀਆ ਦੀ ਹੈ ਅਤੇ ਉਹ ਸਾਰਿਆਂ ਦੀ, ਉਹਦੇ ਕੋਲ ਅਪੀਲੈਂਟ ਜੁਰਿਸਡਿਕਸ਼ਨ ਆ, ਉਹ ਕਿਸੇ ਵੀ ਕੋਰਟ ਤੋਂ ਅਪੀਲ ਸੁਣ ਸਕਦੀ ਆ।
2: ਓਕੇ, ਸੋ ਆਪਾਂ ਜਿੱਦਾਂ ਫਰਦਰ ਕਹਿ ਦਿੰਦੇ ਕਿ ਇਸ ਕੋਰਟ ਦੇ ਵਿੱਚੋਂ ਤੁਸੀਂ ਹਾਰ ਗਏ ਤੇ ਹੁਣ ਉਤਲੀ ਕੋਰਟ ਦੇ ਵਿੱਚ ਜਾਣਾ, ਸੋ ਇੱਥੇ ਕਈ ਵਾਰੀ ਆਪਾਂ ਕਈ ਕੇਸ ਸੁਣ ਲੈਂਦੇ ਹਾਂ ਵੀ ਸੁਪਰੀਮ ਕੋਰਟ ਚੱਲ ਗਿਆ ਯਾਰ, ਹੁਣ ਇਹ ਤੋਂ ਤਾਂ ਤੇ ਕੁਛ ਨਹੀਂ ਆ, ਪਰ ਇੱਥੇ ਇਹਦਾ ਮਤਲਬ ਕਿ ਹਾਈ ਕੋਰਟ ਜਿਹੜੀ ਆ ਉਹ
3: ਸੁਪਰੀਮ ਕੋਰਟ ਦੇ ਵਿੱਚ ਵੀ ਆਪਣੀ ਕੋਰਟ ਆਫ ਅਪੀਲ ਹੁੰਦੀ ਹੈ, ਤਾਂ ਸਬ ਸੈਕਸ਼ਨਸ ਇਹ ਹੁੰਦੇ ਨੇ
2: ਜੀ
3: ਉਹਨਾਂ ਦੇ, ਪਰ ਸੁਪਰੀਮ ਕੋਰਟ ਆਈ ਥਿੰਕ ਦਿਸ ਇਜ਼ ਮੇਰੇ ਖਿਆਲ ਨਾਲ, ਖਾਸ ਕਰਕੇ ਆਪਣੇ ਸਰੋਤਿਆਂ ਸਮਝਣ ਲਈ ਕਹਿ ਸਕਦੇ ਆ, ਮੈਜਿਸਟ੍ਰੇਟ ਕੋਰਟ, ਕਾਉਂਟੀ ਕੋਰਟ, ਸੁਪਰੀਮ ਕੋਰਟ ਅਤੇ ਹਾਈ ਕੋਰਟ।
2: ਹਾਈ ਕੋਰਟ, ਅਤੇ ਇਹ ਕਿੱਦਾਂ ਡਿਸਾਈਡ ਹੁੰਦਾ ਵੀ ਕਿਹੜਾ ਕੇਸ ਕਿੱਥੇ ਜਾਣਾ? ਇੱਕ ਚੀਜ਼ ਤਾਂ ਸਮਝ ਆਉਂਦੀ ਆ ਵੀ ਇੱਕ ਥਾਂ ਤੋਂ ਬੰਦਾ ਹਾਰ ਗਿਆ ਅਤੇ ਉੱਤੇ ਲੈ ਗਿਆ, ਪਰ ਕਈ ਕੇਸਾਂ ਦੇ ਵਿੱਚ ਇਹ ਵੀ ਸੁਣੀਦਾ ਨਾ ਵੀ ਫਲਾਣਾ ਪੈਂਦੇ ਕੇਸ ਜਿਹੜਾ ਉਹਦਾ ਕਾਉਂਟੀ ਕੋਰਟ ਦੇ ਵਿੱਚ ਆ, ਮੈਜਿਸਟ੍ਰੇਟ ਤਾਂ ਚਲੋ ਆਮ ਹੀ ਸੁਣੀਦਾ, ਉਹ ਕਿਹੜੀ ਬਿਨਾਂ ਦੇ ਉੱਤੇ ਸਿੱਧਾ ਹੀ ਉੱਥੇ ਚੱਲ ਜਾਂਦਾ?
3: ਦੇਖੋ ਇਹਦੇ ਲਈ ਰਣਜੋਤ ਜੀ, ਪਹਿਲੀ ਚੀਜ਼ ਹੈ ਵੀ ਕਿਸ ਤਰ੍ਹਾਂ ਦਾ ਕੇਸ ਹੈ, ਸਿਵਲ ਕੇਸ ਹੈ ਕਿ ਕ੍ਰਿਮੀਨਲ ਕੇਸ ਹੈ।
2: ਓਕੇ,
3: ਜੇ ਆਪਾਂ ਸਿਵਲ ਕੇਸ ਦੀ ਗੱਲ ਕਰੀਏ ਤਾਂ ਕੁਆਂਟਮ, ਤਾਂ ਜੇ ਤੁਹਾਡਾ ਕਲੇਮ $1,00,000 ਜਾਂ $1,00,000 ਤੋਂ ਘੱਟ ਦਾ, ਫਿਰ ਤੁਸੀਂ ਜਾਓਗੇ ਮੈਜਿਸਟ੍ਰੇਟ ਕੋਰਟ ਦੇ, ਤੁਹਾਡੇ ਕੋਲ ਚੋਇਸ ਨਹੀਂ ਹੈ ਕਿ ਤੁਹਾਨੂੰ ਜਾਣਾ ਹੀ ਪੈਣਾ।
2: ਓਕੇ,
3: ਅਤੇ ਜੇ ਤੁਹਾਡਾ $1,00,000 ਪਲੱਸ ਹੈ ਤਾਂ ਤੁਹਾਡੇ ਕੋਲ ਚੋਇਸ ਹੈ ਕਾਉਂਟੀ ਕੋਰਟ ਜਾਂ ਸੁਪਰੀਮ ਕੋਰਟ ਦੀ।
2: ਓਕੇ, ਸੋ ਵੈਸੇ ਜਿੱਦਾਂ ਦਾ ਤੁਹਾਡਾ ਕੇਸ ਆ ਉਹ ਫਿਰ ਸਿਸਟਮ ਆਪੇ ਡਿਸਾਈਡ ਕਰਕੇ ਅਤੇ ਤੁਹਾਨੂੰ
3: ਨਹੀਂ, ਤੁਸੀਂ ਕਿਉਂਕਿ ਸਿਵਲ ਤਾਂ ਤੁਸੀਂ ਪਾਉਣਾ ਨਾ, ਤਾਂ ਤੁਸੀਂ ਤੁਸੀਂ ਆਪਣੀ ਕੋਰਟ ਦੀ ਕਿਉਂਕਿ ਕੋਰਟ ਦੇ ਵਿੱਚ ਕੋਈ ਵੀ ਕੇਸ ਕਰਨ ਤੋਂ ਪਹਿਲਾਂ ਉਹਦੀ ਜੁਰਿਸਡਿਕਸ਼ਨ ਲੈਣੀ ਪੈਂਦੀ ਹੈ ਤਾਂ ਇੱਕ ਮਤਲਬ ਕਿ ਅਨਹਰਡ ਸਟੈਪ ਹੈ, ਬਟ ਦਿਸ ਇਜ਼ ਅ ਸਟੈਪ ਦੈਟ ਐਵਰੀ ਮਤਲਬ ਕਿ ਵੀ ਕੋਈ ਵੀ ਕੇਸ ਪਾਉਣ ਤੋਂ ਪਹਿਲਾਂ ਦੇਖਿਆ ਜਾਂਦਾ ਕਿ 90 ਹਜ਼ਾਰ ਦਾ ਕਲੇਮ ਹੈ ਅਤੇ ਮੈਜਿਸਟਰੇਟ ਕੋਰਟ ਦੇ ਵਿੱਚ ਪਊਗਾ। ਉਦੋਂ ਬਾਅਦ ਜਿਹੜਾ ਪਲੈਂਟੀਫਾਈ ਜਿਹਨੇ ਕੇਸ ਪਾਉਣਾ ਉਹ ਕਿੱਥੇ ਰਹਿੰਦਾ ਉਹਦੇ ਹਿਸਾਬ ਨਾਲ ਉਹ ਕੋਰਟ ਡਿਸਾਈਡ ਹੁੰਦੀ ਹੈ।
2: ਓਕੇ, ਤੇ ਇਸ ਤੋਂ ਇਲਾਵਾ ਕਈ ਹੋਰ ਵੀ ਕੋਰਟ ਚਰਚਾ ਦੇ ਵਿੱਚ ਆਉਂਦੀਆਂ ਸੁਣ ਚ ਆਉਂਦੀਆਂ ਜਿੱਦਾਂ ਫੈਮਿਲੀ ਕੋਰਟ, ਚਿਲਡਰਨ ਕੋਰਟ।
3: ਅੱਛਾ ਜੀ, ਹਾਂਜੀ। ਹੁਣ ਆਪਾਂ ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਜੀ ਸਟੇਟ ਲੈਵਲ ਦੀ, ਤੇ ਉਦੋਂ ਬਾਅਦ ਦੂਜਾ ਇੱਕ ਸਿਸਟਮ ਜਿਵੇਂ ਉਹਦੇ ਚੱਲਦਾ ਜਿਵੇਂ ਆਸਟ੍ਰੇਲੀਆ ਫੈਡਰੇਸ਼ਨ, ਤਾਂ ਇੱਕ ਨੈਸ਼ਨਲ ਲੈਵਲ ਤੇ ਹੁੰਦੀਆਂ ਨੇ, ਉਹਨੂੰ ਕਹਿੰਦੇ ਫੈਡਰਲ ਸਰਕਿਟ ਕੋਰਟ ਆਫ ਆਸਟ੍ਰੇਲੀਆ।
2: ਸੋ ਇਹ ਇਹ ਜਿਹੜਾ ਇਹ ਸਿਸਟਮ ਇਹ ਕੰਪਲੀਟ ਹੋ ਗਿਆ, ਹੁਣ ਆਪਾਂ ਫੈਡਰਲ ਵੱਲ ਚੱਲੇ। ਓਕੇ,
3: ਫੈਡਰਲ ਸਰਕਿਟ ਕੋਰਟ ਦੇ ਵਿੱਚ ਵੀ ਦੋ ਡਿਵੀਜ਼ਨ ਆਉਂਦੇ ਨੇ, ਡਿਵ 1 ਤੇ ਡਿਵ 2
2: ਜੀ।
3: ਤਾਂ ਇਹਦੇ ਵਿੱਚ ਜਿਹੜੇ ਡਿਵ ਡਿਵ 2 ਦੀ ਗੱਲ ਕਰੀਏ ਪਹਿਲਾਂ, ਇਹਦੇ ਵਿੱਚ ਆਉਂਦੇ ਨੇ ਨੈਸ਼ਨਲ ਲੈਵਲ ਦੇ ਕੇਸ,
2: ਓਕੇ,
3: ਜਿਹੜੇ ਜਿਨ੍ਹਾਂ ਨੂੰ ਸਟੇਟਾਂ ਗਵਰਨ ਹੀ ਕਰਦੀਆਂ, ਜਿਨ੍ਹਾਂ ਨੂੰ ਫੈਡਰਲ ਗੌਰਮੈਂਟ ਗਵਰਨ ਕਰਦੀ ਆ, ਜਿਵੇਂ ਕਿ ਇਮੀਗ੍ਰੇਸ਼ਨ ਜਿਹੜੀ ਕਿ ਨੈਸ਼ਨਲ ਲੈਵਲ 'ਤੇ ਡਿਸਾਈਡ ਹੁੰਦੀ ਆ, ਫੈਮਿਲੀ ਲਾਅ ਇਹ ਨੈਸ਼ਨਲ ਲੈਵਲ 'ਤੇ ਆ, ਇਹਨਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ,

0: ओके
1: हांजी फैडरल सर्किट कोर्ट फैडरल कोर्ट ऑफ आस्ट्रेलिया उस तो बाद आती है हाई कोर्ट
0: सो उदे विच भी लेयर्स ने अगे
1: 100% लेयर ने हांजी
0: ओके सो इदे इस सारे सिस्टम दे विचों ਆਪਾਂ ਜਿਹਨੂੰ ਹੋਰ ਸੌਖੇ ਤਰੀਕੇ ਦੇ ਨਾਲ ਸਮਝਣਾ ਹੋਵੇ ਤੇ ਮੰਨ ਲਓ ਜਿਹੜਾ ਫੈਮਿਲੀ ਦਾ ਜਿਹੜਾ ਮੈਟਰ ਆ ਉਹ ਪਹਿਲਾਂ ਹੀ ਜਿਹੜਾ ਅਲੱਗ ਤੋਂ ਕੈਟਾਗਰਾਈਜ਼ ਹੋ ਗਿਆ ਦੇਸ਼ ਦੇ ਲੈਵਲ ਦੇ ਉੱਤੇ ਯਾਨੀ ਕਿ ਨੈਸ਼ਨਲ ਲੈਵਲ
1: ਨੈਸ਼ਨਲ ਲੈਵਲ ਤੇ ਹਾਂਜੀ ਹਾਂਜੀ
0: ਓਕੇ ਸੋ ਉਸ ਉਹ ਚਾਹੇ ਤੁਸੀਂ ਸਟੇਟ 'ਚ ਹੀ ਰਹਿ ਰਹੇ ਹੋ ਪਰ ਉਹ ਉਹਦੇ 'ਚ ਆਊਗਾ
1: ਕਿਉਂਕਿ ਉਹਨੂੰ ਗਵਰਨ ਫੈਡਰਲ ਗਵਰਨਮੈਂਟ ਕਰਦੀ ਹੈ ਜੀ ਉਹਨੂੰ
0: ਜੀ
1: ਸਟੇਟ ਗਵਰਨਮੈਂਟ ਉਹਦੇ ਲਈ ਰੂਲ ਨਹੀਂ ਬਣਾਉਂਦੀ ਫੈਮਿਲੀ ਲਾਅ ਦੇ ਲਈ ਨਾ
0: ਜੀ
1: ਹਾਂਜੀ
0: ਸੋ ਇਹ ਮੋਟਾ ਮੋਟਾ ਜਿਹਾ ਸਿਸਟਮ ਇਸ ਤੋਂ ਇਲਾਵਾ ਕੁਛ ਹੋਰ ਵੀ ਹੈ
1: ਇਸ ਤੋਂ ਇਲਾਵਾ ਸਪੈਸ਼ਲਾਈਜ਼ ਕੋਰਟਸ ਨੇ ਜੀ ਜਿਵੇਂ ਚਿਲਡਰਨ ਕੋਰਟ ਸੇ ਆਪਾਂ ਗੱਲ ਕਰ ਰਹੇ ਸੀ ਡਰੱਗ ਕੋਰਟ ਹੈ ਉਸ ਤੋਂ ਬਾਅਦ ਇੰਡੀਜੀਨਸ ਕੋਰਟਸ ਹੋ ਜਾਂਦੀਆਂ ਨੇ ਹਾਂਜੀ
0: ਜੀ ਸੋ ਇਹ ਮੋਟਾ ਮੋਟਾ ਜਿਹਾ ਬੇਸਿਕ ਸਿਸਟਮ ਹੋ ਗਿਆ ਆਸਟ੍ਰੇਲੀਆ ਦਾ ਸੋ ਆਸ ਕਰਦੇ ਹਾਂ ਕਿ ਹੁਣ ਮੈਂ ਮਤਲਬ ਮੇਰੇ ਤੋਂ ਇਲਾਵਾ ਸਾਡੇ ਸਰੋਤਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਇੱਥੇ ਦਾ ਸਿਸਟਮ ਹੈ ਕੀ ਹੈ ਸਭ ਤੋਂ ਇੰਟਰਸਟਿੰਗ ਜਿਹੜੀ ਚੀਜ਼ ਆ ਬਹੁਤੇ ਲੋਕਾਂ ਨੂੰ ਇਹਦੇ 'ਚ ਭੁਲੇਖਾ ਜਿਹਾ ਪੈਂਦਾ ਵਾ ਉਹ ਇਹੋ ਹੀ ਆ ਕਿ ਇੱਥੇ ਸੁਪਰੀਮ ਕੋਰਟ ਦੇ ਨਾਲੋਂ ਹਾਈ ਕੋਰਟ ਵੱਡੀ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਈ ਚੀਜ਼ਾਂ ਉੱਥੇ ਮੇਲ ਮੇਲ ਕੇ ਆਪਾਂ ਵੇਹਨੇ ਹਾਂ ਤੇ ਉੱਥੇ ਆਪਾਂ ਥੋੜ੍ਹੀ ਜਿਹੀ ਟਪਲੀ ਖਾ ਜਾਂਦੇ ਹਾਂ ਕਈ ਵਾਰੀ ਅੱਛਾ ਇੱਥੇ ਇੱਕ ਜਿਹੜਾ ਆਮ ਰੌਲਾ ਹੈ ਵੀ ਮਹਿੰਗਾ ਬਹੁਤ ਆ
1: ਹਾਂਜੀ
0: ਇੰਡੀਆ ਦੇ ਵਿੱਚ ਵੀ ਤੁਹਾਡਾ ਪਰਿਵਾਰ ਵਕਾਲਤ ਦੇ ਨਾਲ ਹੀ ਜੁੜਿਆ ਰਿਹਾ ਵਾ
1: ਬਿਲਕੁਲ ਜੀ ਬਿਲਕੁਲ
0: ਕੀ ਇੰਡੀਆ ਦੇ ਮੁਕਾਬਲੇ ਵੈਸੇ ਤਾਂ ਚਲੋ ਆਉਂਦੇ ਹੁੰਦੇ ਵੀ ਜਦੋਂ ਇਸ ਦਾ ਰਾਹ ਪੈ ਜੇ ਫਿਰ ਕੋਈ ਅੰਤ ਹੀ ਨਹੀਂ ਆ ਪਰ ਓਵਰਆਲ ਜੇ ਵੇਖੀਏ ਤਾਂ ਕੀ ਇੰਡੀਆ ਦੇ ਨਾਲੋਂ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਮਹਿੰਗਾ ਵਾ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪੰਜਾਹ ਹਜ਼ਾਰ ਡਾਲਰ ਇੱਕ ਦਿਨ ਦਾ ਜਿਹੜਾ ਉਹ ਕਿੰਗਸ ਕੌਂਸਲ ਲੈ ਲੈਂਦੀ ਆ
1: ਦੇਖੋ ਲੀਗਲ ਸਰਵਿਸਿਜ ਮਹਿੰਗੀਆਂ ਨੇ ਜੀ ਇਹ 'ਚ ਕੋਈ ਡਾਊਟ ਨਹੀਂ ਹੈਗਾ ਅਤੇ ਮਹਿੰਗੇ ਡਿਪੈਂਡ ਫਿਰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀਗਾ ਵੀ ਅਸੀਂ 3,000 ਵਾਲਾ ਰਜਿਸਟਰ ਵੀ ਹਾਇਰ ਕਰਦੇ ਹਾਂ ਅਤੇ 10,000 ਵਾਲਾ ਵੀ ਹਾਇਰ ਕਰਦੇ ਹਾਂ ਡਿਪੈਂਡ ਕਰਦਾ ਤੁਹਾਡਾ ਕੇਸ ਕੀ ਹੈ
0: ਓਕੇ
1: ਤਾਂ ਜਿਸ ਤਰ੍ਹਾਂ ਦਾ ਕੁਆਂਟਮ ਹੋਊਗਾ ਉਸ ਤਰ੍ਹਾਂ ਦਾ ਬੰਦਾ ਤੁਹਾਨੂੰ ਹਾਇਰ ਕਰਨਾ ਹੀ ਪੈਣਾ ਕੋਈ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਰਣਜੋਤ ਜੀ ਪਰ ਜਿਹਦਾ ਜਿਹੜੀ ਚੀਜ਼ 'ਚ ਤਜਰਬਾ ਉਹ ਤੁਹਾਨੂੰ ਉਸ ਲੈਵਲ ਦਾ ਬੰਦਾ ਲੰਬਣਾ ਹੀ ਪੈਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਦਫ਼ਤਰ ਦੇ ਵਿੱਚ 3 ਵਕੀਲ ਹਾਂ ਫਿਰ ਵੀ ਅਸੀਂ ਅੱਡ ਤੋਂ ਇਲਾਵਾ 2-3 ਵਕੀਲ ਅਸੀਂ ਹੁਣ ਕੌਂਟਰੈਕਟ ਰੱਖੇ ਹੋਏ ਨੇ ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਰਿਜ਼ਲਟ ਦੇ ਵਿੱਚ ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਆਪਾਂ ਹੁਣ ਪੈਸੇ ਦੀ ਗੱਲ ਕਰ ਰਹੇ ਹਾਂ ਤਾਂ ਜਿਸ ਹਿਸਾਬ ਨਾਲ ਜਿਵੇਂ ਕਹਿ ਲਓ ਸ਼ਰਾਬ ਦੇ ਵਕੀਲ ਜਿੰਨੇ ਪੁਰਾਣੇ ਹੋਣਗੇ ਉਨੇ ਮਹਿੰਗੇ ਹੀ ਹੋਣਗੇ
0: ਓਕੇ ਤਾਂ ਤਜਰਬੇ ਦੇ ਨਾਲ
1: ਜਿਵੇਂ ਮੇਰੇ ਕੋਲ ਇਹ ਕੇਸ ਆਉਂਦੇ ਨੇ ਇੱਕ ਆਇਆ ਸੀਗਾ ਮੇਰੇ ਨੋਨੀ ਨੇ ਅਤੇ ਕਹਿੰਦੇ ਜੀ ਉਹਨਾਂ ਨੇ ਤਕਰੀਬਨ $5,000 ਕਿਸੇ ਤੋਂ ਲੈਣਾ ਸੀਗਾ ਤਾਂ ਮੇਰੇ ਖਿਆਲ ਨਾਲ ਜੇ ਕਿਸੇ ਨੇ 10,000 ਤੋਂ ਘੱਟ ਲੈਣਾ ਤਾਂ ਅਨਲੈਸ ਅੰਟਿਲ ਦੇ ਕੈਨ ਡੂ ਇਟ ਦੈਮ ਸੈਲਫ ਵਕੀਲ ਮਹਿੰਗੇ ਪੈ ਜਾਣਗੇ
0: ਦਾੜੀ
1: ਨਾਲ ਮੁੱਛਾਂ ਲੰਬੀਆਂ ਹੋ ਜਾਣਗੀਆਂ
0: ਓਕੇ
1: ਇੱਕ ਹੋਰ ਚੀਜ਼ ਹੁੰਦੀ ਹੈ ਵੀ ਆਪਾਂ ਜਦੋਂ ਜਿੱਤੀ ਜਾਂਦੇ ਹਾਂ ਜੀ ਦੂਜੇ ਪਾਸੋਂ ਕੋਸਟ ਮਿਲ ਜਾਂਦੀ ਹੈ ਉਹ ਯੈਸ ਐਂਡ ਨੋ ਚੀਜ਼ ਆ ਜੀ ਕੋਸਟ ਜਿਹੜੀ ਮਿਲ ਜਾਂਦੀ ਦੂਜੇ ਪਾਸੋਂ ਜਿਹੜੀ ਕੋਸਟ ਮਿਲਣ ਦੀ ਗੱਲ ਹੈ ਡਿਪੈਂਡ ਕਰਦਾ ਕੇਸ ਦੇ ਸਰਕਮਸਟਾਂਸ ਕੀ ਨੇ ਕੋਰਟ ਕਿੰਨੀ ਕੋਸਟ ਅਵਾਰਡ ਕਰਦਾ ਜਾਂ ਨਹੀਂ ਕਰਦਾ ਬੜਾ ਫੇਮਸ ਕੇਸ ਹੋਇਆ ਸੀਗਾ ਜੋ ਹੋਕੀ ਨੇ ਕੀਤਾ ਸੀਗਾ ਇੱਕ ਨਿਊਜ਼ ਪੇਪਰ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਕੀਤਾ ਸੀ ਉਹ ਕੇਸ ਜਿੱਤ ਗਏ ਸੀ ਤਾਂ ਕੋਰਟ ਨੇ ਕਿਹਾ ਸੀ ਹਾਂਜੀ ਤੁਹਾਨੂੰ ਸਰਟਨ ਮਿਲੀਅਨਸ ਤੁਹਾਨੂੰ ਮਿਲ ਜਾਣਗੇ ਪਰ ਲੀਗਲ ਫੀਸ ਤੁਹਾਡੀ ਆਪਣੀ ਅਤੇ ਉਹਦੇ ਵਿੱਚ ਮਤਲਬ ਕਿ ਉਹਨਾਂ ਦੀ ਲੀਗਲ ਫੀਸ ਹੀ ਉਹਨਾਂ ਦੇ ਅਵਾਰਡ ਜਿੰਨੀ ਸੀਗੀ
0: ਉਹੀ ਇੰਨੀ ਹੋ ਗਈ
1: ਉਹੀ ਇੰਨੀ ਹੋ ਗਈ ਸੀਗੀ ਤਾਂ ਚਲੋ ਜੇ ਆਪਾਂ ਆਪਣੇ ਬੰਦੇ ਦੀ ਵੀ ਗੱਲ ਕਰੀਏ ਤਾਂ ਇਟਸ ਮਤਲਬ ਕਿ ਯੂ ਗੋਟ ਬੀ ਰੈਡੀ ਜੇ ਆਪਾਂ ਤੁਹਾਡੇ ਕੁਸ਼ਚਨ ਦਾ ਆਂਸਰ ਕਰਨਾ ਹੋਵੇ ਮੈਨੇ ਤਾਂ ਬੋਟਮ ਲਾਈਨ ਹਾਂ ਲੀਗਲ ਸਰਵਿਸਿਜ਼ ਉਰੇ ਮਹਿੰਗੀਆਂ ਨੇ ਜੀ ਪਰ ਅੱਗੇ ਫਿਰ ਮੇਰਾ ਕੁਸ਼ਚਨ ਇਹ ਵੀ ਜੋ ਜੀ ਵੀਰੇ ਸਸਤਾ ਕੀ ਆ
0: ਨਹੀਂ ਸਾਰਾ ਕੁਛ ਵੇਖੋ ਇੱਕ ਦੇਸ਼ 'ਚ ਜਦੋਂ ਇੱਕ ਚੀਜ਼ ਮਹਿੰਗੀ ਆ ਤਾਂ ਸਾਰਾ ਕੁਛ
1: ਹੀ
0: ਮਹਿੰਗਾ ਹੋਣਾ ਪਰ ਹਾਂ ਇਹ ਚੀਜ਼ ਅੰਡਰਲਾਈਨ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਿੱਥੇ ਜਿਹੜੇ ਮੋੜ ਦੇ ਉੱਤੇ ਜਿਹੜੀ ਚੀਜ਼ ਰੋਕੀ ਜਾ ਸਕਦੀ ਹੈ ਕਈ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ
1: ਹੈਗੀਆਂ ਹੱਥ 'ਚ
0: ਪਰ ਕਈ ਜਿਹੜੀਆਂ ਤੁਸੀਂ ਰੋਕ ਸਕਦੇ ਹੋ ਅੱਜ ਹੀ ਆਪਣੀ ਜੇ ਕਈ ਸਿਰਫ ਈਗੋ ਕਰਕੇ ਗਾਂਹ ਵੱਧ
1: ਜਾਂਦੇ ਈਗੋ ਕਰਕੇ ਗਾਂਹ ਵੱਧ ਜਾਂਦੇ
0: ਹੈ ਨਾ ਤੁਹਾਡੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਅਤੇ ਉੱਥੇ ਉੱਥੇ ਨਿਬੇੜ ਲਿਆ ਜਾਵੇ
1: ਹੁਣ ਥੋੜ੍ਹਾ ਜਿਹਾ ਚੀਜ਼ਾਂ ਦਾ ਆਪਣੇ ਕਮਿਊਨਿਟੀ ਵਿੱਚ ਫਰਕ ਪੈ ਗਿਆ ਖੈਰ ਪਹਿਲਾਂ ਨਹੀਂ ਸੀਗੇ ਪਰ ਹੁਣ ਮੈਨੂੰ ਲੱਗਦਾ ਆਪਣੇ ਬੰਦਿਆਂ ਨੂੰ ਵੀ ਥੋੜ੍ਹਾ ਜਿਹਾ ਕੋਰਟਾਂ ਦਾ ਸੁਭਾਅ ਪੈ ਗਿਆ ਜੀ ਪਹਿਲਾਂ ਨਾਲੋਂ ਅਸੀਂ ਜ਼ਿਆਦਾ ਕੇਸ ਦੇਖਣ ਲੱਗ ਗਏ ਪਤਾ ਨਹੀਂ ਆਪ ਫੀਲਡ ਵਿੱਚ ਪੈ ਗਏ
0: ਵੋਲਿਊਮ ਵੀ ਵੱਧ ਗਈ ਹੈ ਨਾ
1: ਹਾਂਜੀ ਆਵਾਜ਼ ਪੈਸੇ ਵੀ ਵੱਧ ਗਏ ਨੇ ਬੰਦੇ ਵੀ ਵੱਧ ਗਏ ਨੇ
0: ਪੈਸਾ ਵੀ ਵੱਧ ਗਿਆ ਤੇ ਤੁਹਾਡਾ ਫਿਰ ਉਹ ਈਗੋ ਵੀ ਵੱਧਦੀ ਆ
1: ਈਗੋ ਵੀ ਵੱਧਦੀ ਆ
0: ਤੇ ਜਦੋਂ ਸਮਾਂ ਤੁਹਾਡੇ ਕੋਲ ਘੱਟ ਆ ਫਿਰ ਬੜੀ ਤੁਸੀਂ ਪਿੱਛੇ ਲੂਜ਼ ਐਂਡ ਤੁਸੀਂ ਛੱਡੀ ਵੀ ਜਾਂਦੇ
1: ਹਾਂਜੀ ਹਾਂਜੀ
0: ਹੈ ਨਾ ਸੋ ਚਲੋ
1: ਹਾਂਜੀ ਇੱਕ ਚੀਜ਼ ਦੇਖੋ ਆਸਟ੍ਰੇਲੀਆ ਦਾ

0: ਸਿਸਟਮ ਮਤਲਬ ਕਿ ਵੀ ਲੀਗਲ ਸਿਸਟਮ ਵਧੀਆ, ਮਹਿੰਗਾ ਕਰਨ ਦਾ ਵੀ ਕਾਰਨ ਇਹ ਹੈ ਵੀ ਸਿਰਫ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਪਵੇ।
1: ਸੋ ਉਹੀ ਮੈਂ ਮੇਰੇ ਦਿਮਾਗ 'ਚ ਆ ਰਿਹਾ ਵੀ ਜਿਹੜਾ ਫਿਰ ਮਾੜਾ ਬੰਦਾ ਵਾ ਉਹਦੇ ਲਈ ਤਾਂ ਇਨਸਾਫ਼ ਵੀ ਨਹੀਂ ਹੈ, ਫਿਰ ਮਹਿੰਗਾ ਜੇ ਨਹੀਂ ਹੈ ਤਾਂ ਫਿਰ ਐਡਾ ਜ਼ਿਆਦਾ ਮਹਿੰਗਾ ਵਾ।
0: ਇਨਸਾਫ਼ ਦੇਖੋ ਜੇ ਤੁਹਾਡੇ ਕਿਸ ਤਰ੍ਹਾਂ ਦਾ ਕੇਸ ਆ ਤੁਹਾਡਾ ਨਾ, ਹੁਣ ਜੇ ਤੁਸੀਂ ਕਿਸ ਤੋਂ ਪੈਸੇ ਹੀ ਲੈਣੇ ਨੇ ਤਾਂ ਤੁਹਾਡੇ ਕੋਲ ਟ੍ਰਾਈਬਿਊਨਲਾਂ ਦੀ ਵੀ ਆਪਸ਼ਨ ਆ ਜਿਹੜੀ ਸਸਤੀਆਂ ਨੇ ਅਤੇ ਇਨਫੋਰਮਲ ਨੇ। ਜੇ ਸਪੋਜ਼ ਤੁਸੀਂ ਕੰਮ ਕਰਦੇ ਹੋ, ਤੁਹਾਡਾ ਇੰਪਲੋਇਰ ਪੈਸੇ ਨਹੀਂ ਦੇ ਰਿਹਾ, ਤੁਸੀਂ ਆਪਣਾ ਟ੍ਰਾਈਬਿਊਨਲ ਦੇ ਵਿੱਚ ਜਾਂ ਫੇਅਰ ਵਰਕ ਦੇ ਵਿੱਚ ਆ ਸਕਦੇ ਹੋ। ਤੁਹਾਡਾ ਕਿਸੇ ਮਤਲਬ ਕਿ ਕਿਸੇ ਆਪਸ 'ਚ ਕੋਈ ਰੌਲਾ ਪੈ ਗਿਆ, ਥੋੜ੍ਹੇ ਬਹੁਤੇ ਪੈਸੇ ਲੈਣੇ ਦਿੰਦੇ, ਤੁਸੀਂ ਵੀਕਐਂਡ ਵੀ ਜਾ ਸਕਦੇ ਹੋ ਜਿਹੜੀ ਕਿ ਕੁਆਇਟ ਇਨਫੋਰਮਲ ਨੇ ਅਤੇ ਮਤਲਬ ਕਿ ਤੁਹਾਨੂੰ ਕੋਈ ਵਕੀਲ ਦੀ ਵੀ ਲੋੜ ਨਹੀਂ ਹੁੰਦੀ।
1: ਜੇ ਏਡਸ ਵਗੈਰਾ ਵੀ ਮਿਲਦੀਆਂ ਨੇ ਜਿੱਦਾਂ ਵੀ ਤੁਹਾਡਾ ਨਹੀਂ ਤੁਸੀਂ ਵਕੀਲ ਦਾ ਪੇ ਕਰ ਸਕਦੇ, ਸਰਕਾਰੀ ਵਕੀਲ ਜਿੱਦਾਂ ਇੰਡੀਆ 'ਚ ਮਿਲਦੇ ਆ,
0: ਮਿਲਦੀ ਆ ਉਹਦੀ ਆਪਣੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਅਤੇ ਡਿਪੈਂਡ ਕਰਦਾ ਤੁਹਾਡੇ ਸਰਕਮਸਟਾਂਸ ਅਤੇ ਤੁਹਾਡੇ ਕੇਸ 'ਤੇ ਤੁਹਾਡੀ ਇਨਕਮ ਦੇ ਉੱਤੇ, ਉਸ ਹਿਸਾਬ ਦੇ ਨਾਲ ਮਿਲਦੀਆਂ ਨੇ।
1: ਸੋ ਉਹ ਠੀਕ ਹੁੰਦੀਆਂ
0: ਵੀ ਤਾਂ ਲੀਗਲ ਕੇਡ ਮਿਲਦੀ ਵੀ ਨਹੀਂ। ਹਾਂਜੀ
1: ਓਕੇ, ਸੋ ਉਹ ਸੋ ਐਂਡ ਸੋ ਇੱਕ ਲੈਵਲ ਤੱਕ ਉਹ ਤੁਹਾਨੂੰ ਮਿਲਦੀਆਂ ਨੇ
0: ਅਤੇ ਪਰ ਉਹਦੇ ਲਈ ਫਿਰ ਤੁਹਾਡੇ ਕੋਲ ਲਿਮਿਟਡ ਚੋਇਸ ਆਫ ਲੋਇਰਸ ਹੋ ਜਾਂਦੀ ਹੈ ਨਾ, ਜਿਵੇਂ ਅਸੀਂ ਲੀਗਲ ਏਡ ਦਾ ਕੰਮ ਨਹੀਂ ਕਰਦੇ।
1: ਓਕੇ
0: ਹਾਂਜੀ,
1: ਸੋ ਕੋਈ ਵੀ ਵਕੀਲ ਜਿਹੜਾ ਉਹ ਐਜ਼ ਏ ਲੀਗਲ
0: ਮਤਲਬ ਕਿ ਤੁਸੀਂ ਚੂਜ਼ ਕਰਦੇ ਹੋ ਨਾ ਜੀ,
1: ਓਕੇ
0: ਤੁਸੀਂ ਉਹਨੇ ਪੈਨਲ 'ਤੇ ਜਾਣਾ ਕਿਉਂਕਿ ਉਹਨਾਂ ਦੇ ਆਪਣੇ ਰੇਟ ਨੇ, ਤੁਸੀਂ ਉਹਨਾਂ ਰੇਟ ਦੇ ਹਿਸਾਬ ਨਾਲ ਜੇ ਉਹ ਕਲਾਇੰਟ ਰੈਫਰ ਕਰਨਗੇ ਤੁਹਾਨੂੰ ਉਹਨਾਂ ਹਿਸਾਬ ਨਾਲ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਰੇਟ 'ਤੇ ਕੰਮ ਕਰਨਾ ਪੈਣਾ।
1: ਸੋ ਉਹ ਫਿਰ ਕਲਾਇੰਟ ਕੋਲ ਸਟਿਲ ਲੈਂਦੇ ਆ ਪੈਸੇ, ਘੱਟ ਲੈਂਦੇ ਆ ਜਾਂ ਫਿਰ ਫ੍ਰੀ ਕਰਦੇ ਨੇ?
0: ਉਹਦੇ ਲਈ ਕੀ ਹੁੰਦਾ ਜਿਵੇਂ ਪਹਿਲਾਂ ਪੇ ਕਰ ਦੇਣਗੇ ਅਤੇ ਸਪੋਜ਼ ਕਰੋ ਕੋਈ ਡਿਵੋਰਸ ਕੋਈ ਆ ਗਿਆ, ਠੀਕ ਹੈ ਜੀ, ਕੋਈ ਫਾਈਨੈਂਸ਼ੀਅਲ ਸੈਟਲਮੈਂਟ ਆ ਗਈ, ਤਾਂ ਜੇ ਤੁਹਾਡੇ ਕੋਲ ਹੁਣ ਪੈਸੇ ਨਹੀਂ ਹੈਗੇ ਤਾਂ ਉਹ ਆਪਣਾ ਬਿੱਲ ਬਣਾਈ ਜਾਣਗੇ ਅਤੇ ਐਂਡ 'ਤੇ ਜਦੋਂ ਸਾਰਾ ਕੁਝ ਡਿਸਾਈਡ ਹੋ ਜੂਗਾ ਫਿਰ ਉਹ ਅਸੈਸ ਕਰਨਗੇ ਤੁਹਾਡੀ ਐਲੀਜੀਬਿਲਟੀ, ਹੋ ਸਕਦਾ ਉਹ ਪਾਰਸ਼ਲ ਰਿਕਵਰ ਕਰਨ, ਹੋ ਸਕਦਾ ਫੁੱਲ ਰਿਕਵਰ ਕਰਨ, ਹੋ ਸਕਦਾ ਛੱਡ ਦੇਣ।
1: ਅਤੇ ਜਿੱਦਾਂ ਇੱਥੇ ਆਪਣੇ ਇੱਕ ਸਰਕਾਰੀ ਵਕੀਲ ਟਰਮ ਹੁੰਦੀ ਆ, ਉਹ ਇੱਥੇ ਉਹ ਕਿੱਦਾਂ ਵਾ ਸਿਸਟਮ?
0: ਗੌਰਮੈਂਟ ਸੋਲਿਸਟਰ ਹੁੰਦੇ ਨੇ ਜੀ।
1: ਅਤੇ ਉਹ ਕਿੱਦਾਂ ਮਿਲਦੇ ਨੇ, ਕਿਹਨੂੰ ਮਿਲਦੇ ਨੇ?
0: ਜੇ ਤੁਸੀਂ ਵਿਕਟਮ ਹੋ ਫਿਰ ਮਿਲਣਗੇ ਨਾ ਜੀ। ਦੇਖੋ ਉਰੇ ਫਿਰ ਇਹੀ ਟ੍ਰਾਂਜੈਕਸ਼ਨ ਆਪਾਂ ਨੂੰ ਸਮਝਣੀ ਪੈਣੀ ਆ ਕਿ ਆਪਣਾ ਕੇਸ ਕੀ ਆ, ਸਿਵਲ ਕੇਸ ਆ ਜਾਂ ਕ੍ਰਿਮੀਨਲ ਕੇਸ ਆ। ਸਿਵਲ ਕੇਸ ਮਤਲਬ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ, ਤੁਸੀਂ ਔਨ ਯੋਰ ਓਨ ਹੋ ਜੀ, ਤੁਹਾਡੇ ਮੈਨੂੰ ਨਹੀਂ ਲੱਗਦਾ ਕੋਈ ਗੌਰਮੈਂਟ ਏਜੰਸੀ ਜਿਹੜੀ ਕਿ ਹੈਲਪ
1: ਉਹ ਨਹੀਂ ਕਰੂਗੀ,
0: ਅਨਲੈਸ ਅੰਡਰ ਕੋਈ ਤੁਹਾਡਾ ਫਰੌਡ।
1: ਆਪਾਂ ਕ੍ਰਿਮੀਨਲ ਤੇ ਆ ਜਾਂਦੇ ਹਾਂ ਇਸ ਤੇ।
0: ਹਾਂਜੀ, ਹੁਣ ਕ੍ਰਿਮੀਨਲ ਦੇ ਵਿੱਚ ਇਹ ਹੈ ਵੀ ਸਪੋਜ਼ ਕਰੋ ਕੁੱਟਮਾਰ ਹੋਈ
1: ਜੀ,
0: ਠੀਕ ਹੈ ਜੀ, ਤਾਂ ਹੁਣ ਜਿਹਨੂੰ ਪੁਲਿਸ ਰੈਪ੍ਰਜੈਂਟ ਕਰ ਰਹੀ ਆ ਤਾਂ ਉਹਨੂੰ ਤਾਂ ਗੌਰਮੈਂਟ ਸੋਲਿਸਟਰ ਮਿਲੂਗਾ, ਅਤੇ ਜਿਹਦੇ ਉੱਤੇ ਕੇਸ ਆ ਉਹ ਲੀਗਲ ਏਡ ਜੇ ਐਲੀਜੀਬਲ ਆ ਲੀਗਲ ਏਡ ਵੀ ਲੈ ਸਕਦਾ, ਇੱਕ ਡਿਊਟੀ ਲੋਅਰ ਹੁੰਦੇ ਨੇ।
1: ਓਕੇ,
0: ਤੁਸੀਂ ਕੋਰਟ ਜਾਂਦੇ ਹੋ, ਪੇਸ਼ੇ ਜਾਂਦੇ ਹੋ, ਉੱਥੇ ਡਿਊਟੀ ਲੋਅਰ ਹੁੰਦਾ ਜਿਹੜਾ ਕਿ ਮੋਸਟਲੀ ਜੂਨੀਅਰ ਲੋਅਰ ਹੁੰਦੇ ਨੇ, ਸੀਨੀਅਰ ਕੋਈ ਵੀ
1: ਕਿਉਂ, ਸਰਕਾਰੀ ਨੇ ਉਹ,
0: ਸਰਕਾਰੀ ਵੀ ਹੋ ਸਕਦੇ ਨੇ ਕਈ ਵਾਰ, ਮਤਲਬ ਕਿ ਹਰੇਕ ਕੋਰਟ ਦੇ ਵਿੱਚ ਹੁੰਦਾ, ਕਮਿਊਨਿਟੀ ਲੀਗਲ ਸੈਂਟਰ ਦੇ ਵੀ ਸਰਕਾਰੀ ਕਹਿ ਸਕਦੇ ਹੋ, ਸੈਮੀ ਸਰਕਾਰੀ ਕਹਿ ਸਕਦੇ, ਪ੍ਰਾਈਵੇਟ ਬੰਦਾ ਨਹੀਂ ਜਾਂਦਾ। ਇਟਸ ਜਿਵੇਂ ਕਮਿਊਨਿਟੀ ਲੀਗਲ ਸੈਂਟਰ ਹੁੰਦੇ ਨੇ, ਉੱਥੋਂ ਕਈ ਵਾਰ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਅਤੇ ਉਹ ਜਾ ਕੇ ਉੱਥੇ ਪ੍ਰੈਜੈਂਟ ਕਰਦੇ ਨੇ। ਮੋਸਟਲੀ ਕੋਈ ਵੀ ਹੈ ਜੀ, ਮੈਂ ਵੀ ਆਪਣੇ ਕੈਰੀਅਰ ਡਿਊਟੀ ਲੋਅਰ ਤੋਂ ਹੀ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਪਹਿਲਾਂ ਪ੍ਰੈਕਟਿਸਿੰਗ ਸ਼ੁਰੂ ਕੀਤੀ ਸੀਗੀ
1: ਜੀ।
0: ਤਾਂ ਤੁਸੀਂ ਉੱਥੇ ਜਾਂਦੇ ਹੋ, ਉੱਥੇ ਮੌਕੇ 'ਤੇ ਤੁਹਾਨੂੰ ਜਿਹੜਾ ਕੇਸ, ਜਿਹੜਾ ਬੰਦਾ ਤੁਹਾਨੂੰ ਗੱਲ ਕਰਨਾ ਚਾਹੁੰਦਾ ਮੌਕੇ 'ਤੇ ਐਡਵਾਈਸ ਦਿੰਦੇ ਹੋ, ਜੇ ਰੈਪ੍ਰਜੈਂਟ ਕਰਨਾ ਰੈਪ੍ਰਜੈਂਟ ਕਰ ਦਿਓ, ਆਪਣੇ ਨੋਟਸ ਬਣਾਉਣੇ ਅਤੇ ਕਰਿਆ।
1: ਸੋ ਇਨ ਸ਼ੋਰਟ, ਜੇ ਮੰਨ ਲਓ ਤੁਹਾਡਾ ਕੋਈ ਕੇਸ ਆ ਅਤੇ ਤੁਹਾਡੇ ਕੋਲ ਵਕੀਲ ਨਹੀਂ ਆ ਅਤੇ ਤੁਸੀਂ ਕੋਰਟ ਜਾ ਕੇ ਅਤੇ ਉੱਥੋਂ ਤੁਸੀਂ ਲੈ ਸਕਦੇ,
0: ਉੱਥੇ ਵੀ ਕਈ ਵਾਰ ਜੇ ਅਵੇਲੇਬਲ ਆ ਤੁਹਾਨੂੰ ਡਿਊਟੀ ਲੋਅਰ ਮਿਲ ਸਕਦਾ,
1: ਜਾਂ ਫਿਰ ਉਹ ਪਹਿਲਾਂ ਗੱਲਬਾਤ ਕਰਨੀ ਪੈਂਦੀ ਹੈ?
0: ਪਹਿਲਾਂ ਨਹੀਂ ਮਿਲਦਾ।
1: ਅੱਛਾ, ਉਦੋਂ
0: ਉਦੋਂ ਟਾਈਮ ਦੇ ਟਾਈਮ ਦਾ ਸਪੋਰਟ ਹੈ ਜਿਹੜਾ ਮੌਕੇ ਤੇ ਹੈਗਾ,
1: ਜਿਹੜਾ ਵਿਹਲਾ ਵਾ ਉਹਨੂੰ
0: ਬਸ ਬਸ ਮੌਕੇ ਤੇ ਮਾੜੀ ਮੋਟੀ ਐਡਵਾਈਸ ਜਿਹੜੇ ਵੀ ਸਿਰਫ।
1: ਓਕੇ,
0: ਬਟ ਫਿਰ ਉਹੀ ਗੱਲ ਰਜੋਤ ਜੀ, ਡਿਪੈਂਡ ਕਰਦਾ ਤੁਹਾਡਾ ਮੈਟਰ ਕੀ ਹੈ,
1: ਹਾਂ ਤੁਹਾਡਾ ਕੇਸ ਕੀ ਆ, ਉਸ
0: ਤੁਹਾਡਾ ਕੇਸ ਕੀ ਹੈ, ਕੀ ਕੁਆਂਟਮ ਆ ਤੇ ਕੀ ਕੌਨਸੀਕੁਐਂਸਿਸ ਨੇ
1: ਜੀ।
0: ਤੁਸੀਂ ਮੇਰੇ ਖਿਆਲ ਨਾਲ ਕਿਸੇ ਵੀ ਚੀਜ਼ ਨੂੰ ਮੈਜ਼ਰ ਕਰਨ ਦਾ ਤਰੀਕਾ ਇਹ ਹੈ ਕਿ ਜੇ ਮੈਂ ਕੇਸ ਹਾਰ ਗਿਆ ਤਾਂ ਮੈਂ ਕੀ ਲੂਜ਼ ਕਰ ਦੂੰਗਾ, ਈਗੋ ਨੂੰ ਛੱਡ
1: ਕੇ ਖਮਿਆਜਾ ਕੀ ਭੁਗਤਣਾ ਪੈਣਾ,
0: ਖਮਿਆਜਾ ਕੀ ਭੁਗਤਣਾ ਪੈਣਾ ਕਿ ਅੱਜ ਮੇਰੇ ਦੋ ਪੈਸੇ ਬਚਾਉਣ ਦਾ ਅੱਗੇ ਮੇਰਾ ਰਿਜ਼ਲਟ ਕੀ ਨਿਕਲੂਗਾ, ਉਹ ਚੀਜ਼ ਸਮਝਣੀ। ਇਸੇ ਕਰਕੇ ਜੇ ਆਪਾਂ ਸ਼ੁਰੂਆਤ ਕੀਤੀ ਸਾਨੂੰ ਬੇਨਰਮ ਹੋਣਾ, ਕਿਉਂ ਬੇਨਰਮ ਹੋਣਾ ਜ਼ਿਆਦਾ ਇਸੇ ਕਰਕੇ ਪੈਂਦਾ ਕਿਉਂਕਿ ਬਹੁਤ ਜ਼ਰੂਰੀ ਹੈ। ਇਮੀਗ੍ਰੇਸ਼ਨ ਦੇ ਵਿੱਚ ਸਾਡੇ ਲਈ ਸੌਖਾ ਕੀ ਹੋ ਜਾਂਦਾ, ਲੋਕ ਸਿੱਖ ਕੇ ਪੜ੍ਹ ਕੇ ਸੁਣ ਕੇ ਆਏ ਹੁੰਦੇ ਨੇ, ਤਾਂ ਅਸੀਂ ਜੇ ਉਹਦੇ ਕੋਲ ਚਾਰ ਚੀਜ਼ਾਂ ਨੇ ਉਹਦੇ ਵਿੱਚੋਂ ਦੱਸ ਦਿੰਦੇ ਵੀ ਆਹ ਤੇਰੀਆਂ ਦੋ ਸਹੀ ਨੇ ਭਾਈ, ਆਹ ਦੋ ਚੀਜ਼ਾਂ ਗਲਤ ਨੇ ਅਤੇ ਤੂੰ ਠੀਕ ਹੈ, ਇਹਦੇ ਵਿੱਚ ਕਈ ਵਾਰ ਉਹ ਜਿਹੜੀ ਉਹ ਸਟੋਰੀ, ਜਿਹੜੀ ਉਹ ਕਹਾਣੀ, ਜਿਹੜੀ ਉਹ ਚੀਜ਼ ਲੈ ਕੇ ਆਏ ਨੇ, ਉਹ ਚੀਜ਼ ਉਵੇਂ ਹੁੰਦੀ ਨਹੀਂ। ਜਿਵੇਂ ਤੁਸੀਂ ਗੱਲ ਕੀਤੀ ਈਗੋ ਪਲੇਸ, ਮਤਲਬ ਕਿ ਭਾਜੀ ਮੈਂ ਜਿਵੇਂ ਡਿਵੋਰਸ ਵੀ ਮੇਰੀ ਘਰ ਵਾਲੇ ਨੇ ਮੇਰੇ ਨਾਲ ਧੋਖਾ ਕੀਤਾ ਜੀ, ਮੈਂ ਤੁਹਾਨੂੰ ਆਹ ਕਰ, ਉਹਦੇ ਕੁਛ ਨਹੀਂ ਹੁੰਦਾ, ਮੈਂ ਡਿਵੋਰਸ ਨਹੀਂ ਹੋਣ ਦੇਣਾ, ਨਹੀਂ
1: ਤੁਸੀਂ ਰੋਕ ਨਹੀਂ ਸਕਦੇ,
0: ਰੋਕ ਹੀ ਨਹੀਂ ਸਕਦੇ, ਤੁਸੀਂ
1: ਅਟਕਾ ਲਓ, ਖਰਚਾ ਕਰ ਲਓ ਜਿੰਨਾ ਕਰਨਾ,
0: ਅਟਕਾ ਵੀ ਨਹੀਂ ਸਕਦੇ, ਬਹੁਤ ਰੇਅਰ ਹੈ।
1: चलो खैर मैं अपने स्रोतियां नूं दसदा कि इसे विषय दे उत्ते साडा इक लास्ट प्रोग्राम होया वा इहनां दे नाल ਅਤੇ ਉਹ ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਅਤੇ ਵੇਖ ਸਕਦੇ ਹੋ ਜੇ ਕਿਸੇ ਨੂੰ ਚਾਹੀਦਾ ਹੋਵੇ ਡਿਵੋਰਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਉਹ 'ਚ ਸਾਂਝੀ ਕੀਤੀ ਗਈ ਹੈ ਅਤੇ ਇੱਦਾਂ ਦੇ ਹੋਰ ਵਿਸ਼ਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਗੱਲਬਾਤ ਸਾਡੀ ਚੱਲਦੀ ਰਹੂਗੀ ਇੱਕ ਸ਼ਬਦ ਤੁਸੀਂ ਯੂਜ਼ ਕੀਤਾ ਵਾ ਫੈਡਰਲ ਕੋਰਟ
0: ਅਤੇ
1: ਜਿਹੜੇ ਵੀ ਇਮੀਗ੍ਰੇਸ਼ਨ ਦੇ ਨਾਲ ਦੋ ਚਾਰ ਹੋਏ ਨੇ ਜਾਂ ਸਟੂਡੈਂਟ ਨੇ ਉਹਨਾਂ ਨੇ ਇਹ ਚੀਜ਼ ਜ਼ਰੂਰ ਸੁਣੀ ਅਕਸਰ ਹੀ ਆਪਾਂ ਸੁਣਦੇ ਹਾਂ ਸੋ ਇਹਦਾ ਮਤਲਬ ਇਹ ਕਿ ਜਿਹੜਾ ਇਹ ਇਮੀਗ੍ਰੇਸ਼ਨ ਵਾਲੇ ਜਿਹੜੇ ਮਸਲੇ ਨੇ ਜਾਂ ਫਿਰ ਓਵਰਸੀਜ਼ ਸਟੂਡੈਂਟ ਵਾਲੇ ਜਿਹੜੇ ਮਸਲੇ ਨੇ ਉਹ ਫਿਰ ਜਾਂਦੇ ਨੇ ਸਿੱਧੇ ਫੈਡਰਲ ਕੋਰਟ ਦੇ ਵਿੱਚ ਇਹਦਾ ਮਤਲਬ ਕਿ ਸਟੇਟ ਦਾ ਮੁੱਦਾ ਉਹ ਨਹੀਂ ਰਹਿ ਜਾਂਦਾ
0: ਬਿਲਕੁਲ ਨਹੀਂ ਇਮੀਗ੍ਰੇਸ਼ਨ ਹਮੇਸ਼ਾ ਨੈਸ਼ਨਲ ਮਤਲਬ ਕਿ ਨੈਸ਼ਨਲ ਮੁੱਦਾ ਦੀ ਉਹ ਸਟੇਟ ਦਾ ਮੁੱਦਾ ਨਹੀਂ ਹੈਗਾ ਅਤੇ ਉਹਦੇ ਵਿੱਚ ਸਿੱਧਾ ਨਹੀਂ ਤੁਸੀਂ ਫੈਡਰਲ ਕੋਰਟ 'ਚ ਜਾ ਸਕਦੇ ਹੋ ਸਿੱਧਾ ਡਿਪੈਂਡ ਕਰਦਾ ਜੁਰਿਸਡਿਕਸ਼ਨ ਦੇ ਉੱਤੇ ਪਰ ਮੋਸਟਲੀ ਜਿਹੜੇ ਸਾਡੇ ਭੈਣ ਭਾਈ ਨੇ ਉਹ ਜਿਵੇਂ ਟ੍ਰਾਈਬਿਊਨਲ ਦੇ ਵਿੱਚ ਜਾਂਦੇ ਨੇ ਅਤੇ ਟ੍ਰਾਈਬਿਊਨਲ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਕਰ ਦਿੰਦੀ ਆ ਤਾਂ ਫਿਰ ਉਹ ਟ੍ਰਾਈਬਿਊਨਲ ਦੇ ਡਿਸੀਜਨ ਨੂੰ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਜੀ ਉਹ
1: ਓਕੇ ਸੋ ਇਸ ਸੰਬੰਧ ਵਿੱਚ ਜਿੱਦਾਂ ਹੁਣ ਤੁਹਾਨੂੰ ਵੀ ਤਜਰਬਾ ਵਾ
0: ਤੇ
1: ਇਧਰਲੇ ਪਾਸੇ ਨੂੰ ਇਸ ਰਾਹ ਵਾਲੇ ਪਾਸੇ ਨੂੰ ਕੀ ਕੀ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ ਇਹਦੇ ਸੰਬੰਧ ਵਿੱਚ ਕੋਈ
0: ਇਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜੀ ਕਿ ਵੀ ਆਪਾਂ ਜੇ ਆਪਣੇ ਨਾਲ ਸਪੋਜ਼ ਕਰੋ ਤੁਸੀਂ ਟ੍ਰਾਈਬਿਊਨਲ ਵੀ ਗਏ ਤੁਹਾਡਾ ਡਿਸੀਜਨ ਨੈਗੇਟਿਵ ਆ ਗਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਰਿਕਾਰਡਿੰਗ ਦੀ ਕਾਪੀ ਲਓ
1: ਜਿਹੜੀ ਤੁਹਾਡੀ ਹੀਅਰਿੰਗ ਹੋਈ ਆ
0: ਉਹਦੀ ਰਿਕਾਰਡਿੰਗ ਹੁੰਦੀ ਆ ਅਤੇ ਟ੍ਰਾਈਬਿਊਨਲ ਤੁਹਾਨੂੰ ਰਿਕਾਰਡਿੰਗ ਦੀ ਕਾਪੀ ਦਿੰਦੀ ਆ ਉਹਨੂੰ ਫਿਰ ਤੁਸੀਂ ਟ੍ਰਾਂਸਕ੍ਰਿਪਟ ਕਰਾਓ ਟ੍ਰਾਂਸਕ੍ਰਿਪਟ ਕਰਾਉਣ ਦਾ ਮਤਲਬ ਆ ਉਹਨੂੰ ਰਾਈਟਿੰਗ ਦੇ ਵਿੱਚ ਮਿਲ ਜਾਂਦਾ ਅਤੇ ਤੁਸੀਂ ਔਨਲਾਈਨ ਕਈ ਟੂਲ ਫ੍ਰੀ ਵੀ ਕਰ ਦਿੰਦੇ ਜਾਂ ਕਈ ਵਾਰ $20,000 ਦੇ ਕੇ ਤੁਸੀਂ ਉਹ ਕਰਵਾ ਸਕਦੇ ਹੋ
1: ਓਕੇ
0: ਉਸ ਤੋਂ ਬਾਅਦ ਤੁਸੀਂ ਉਹਦੀ ਐਡਵਾਈਸ ਲਓ
1: ਇਮੀਗ੍ਰੇਸ਼ਨ ਏਜੰਟ ਕੋਲ ਜਾਂ ਲੋਅਰ ਕੋਲ
0: ਇਮੀਗ੍ਰੇਸ਼ਨ ਏਜੰਟ ਫੈਡਰਲ ਦੀ ਐਡਵਾਈਸ ਨਹੀਂ ਦੇ ਸਕਦਾ ਇਟਸ ਇਲੀਗਲ
1: ਓਕੇ
0: ਤੁਹਾਨੂੰ ਲੋਇਰ ਤੋਂ ਹੀ ਐਡਵਾਈਸ ਲੈਣੀ ਪੈਣੀ ਆ
1: ਜੀ
0: ਉਸ ਤੋਂ ਬਾਅਦ ਜੇ ਤੁਹਾਡਾ ਕੋਈ ਉਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਵੀ ਕੋਈ ਰੀਜ਼ਨੇਬਲ ਪ੍ਰੋਸਪੈਕਟ ਸਕਸੈਸ ਹੈਗੇ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਫਿਰ ਤੁਸੀਂ ਇਹਦੀ ਜਿਹੜੀ ਐਪਲੀਕੇਸ਼ਨ ਆ ਜੁਰਿਸਡਿਕਸ਼ਨ ਐਰਨ ਦੇ ਬੇਸ ਦੇ ਉੱਤੇ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪਲਾਈ ਕਰ ਸਕਦੇ ਹੋ
1: ਓਕੇ ਫਿਰ ਤੁਹਾਡੀ ਬਣਦੀ ਵੀ ਆ ਕਰਨੀ
0: ਜਾਂ ਬਣਦੀ ਵੀ ਹੈ ਕਿਉਂਕਿ ਕੋਈ ਵੀ ਵਕੀਲ ਕੋਰਟ ਦੇ ਵਿੱਚ ਸਿਰ ਤਾਂ ਹੀ ਲਾ ਸਕਦਾ ਜੇ ਉਹ ਸਰਟੀਫਿਕੇਟ ਦਊਗਾ ਕਿ ਉਹਦੇ ਹਿਸਾਬ ਨਾਲ ਦਿਸ ਕੇਸ ਹੈਜ਼ ਅ ਰੀਜ਼ਨੇਬਲ ਪ੍ਰੋਸਪੈਕਟਸ ਆਫ ਸਕਸੈਸ
1: ਓਕੇ ਤੇ ਇਹ ਸਾਰਾ ਕੁਝ ਸ਼ੁਰੂ ਹੁੰਦਾ ਵਾ ਜਦੋਂ ਆਪਾਂ ਪਹਿਲਾਂ MRT ਕਹਿੰਦੇ ਹਾਂ ਫਿਰ ਆਪਾਂ
0: ART
1: ਕਹਿਣ ਲੱਗ ਪਏ ਸੋ ਉਹ ਇੱਕ ਬੇਸ ਆ ਜਿੱਥੇ ਤੁਸੀਂ ਕੇਸ ਲੈ ਕੇ ਜਾਂਦੇ ਉੱਥੋਂ ਜਦੋਂ ਮਨਾ ਹੋ ਜਾਂਦਾ ਤੇ ਫਿਰ ਇਹ ਅੱਗੇ
0: ਉਸ ਤੋਂ ਸਿਰਫ ਮਨਾ ਹੋਣ ਦੇ ਬੇਸ ਤੇ ਆਪਾਂ ਅੱਗੇ ਨਹੀਂ ਜਾ ਸਕਦੇ
1: ਓਕੇ
0: ਮਨਾ ਕਰਨ ਦਾ ਰੀਜ਼ਨ ਕੀ ਸੀ ਕੀ ਟ੍ਰਾਈਬਿਊਨਲ ਨੇ ਤੁਹਾਡੀਆਂ ਗੱਲਾਂ ਸੁਣੀਆਂ ਕੀ ਉਹਨੇ ਜਿਹੜੇ ਐਵੀਡੈਂਸ ਨੂੰ ਪ੍ਰੋਪਰ ਵੇਟ ਦੇਣਾ ਸੀ ਉਹਨਾਂ ਵੇਟ ਦਿੱਤਾ ਕੀ ਉਹਨੇ ਅਨਸੈਸਰੀ ਚੀਜ਼ ਕੰਸੀਡਰ ਤਾਂ ਨਹੀਂ ਕੀਤੀ ਡਿਸੀਜਨ ਮੇਕਿੰਗ ਦੇ ਵਿੱਚ ਕੀ ਉਹਨੇ ਲੋਕ ਗਲਤ ਤਾਂ ਨਹੀਂ ਅਪਲਾਈ ਕੀਤਾ ਜਿਵੇਂ ਕਿ ਅਸੀਂ ਇੱਕ ਕੇਸ ਜਿੱਤਿਆ ਸੀਗਾ ਜਿਹਦੇ ਵਿੱਚ ਉਹਦੇ ਵਿੱਚ ਸਟੂਡੈਂਟ ਵੀਜ਼ੇ ਦੇ ਵਿੱਚ ਕੀ ਹੁੰਦਾ ਜਿਹੜੇ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਐਟ ਦਾ ਟਾਈਮ ਆਫ ਡਿਸੀਜਨ ਹੁੰਦੀ ਹੈ
1: ਓਕੇ
0: ਤਾਂ ਉਹ ਬੰਦਾ ਗਿਆ ਉਹਨੇ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਟ੍ਰਾਈਬਿਊਨਲ ਦਿੱਤੀ ਪਰ ਮੈਂਬਰ ਨੇ ਲੋਕ ਗਲਤ ਅਪਲਾਈ ਕਰਤਾ ਉਹ ਕਹਿੰਦਾ ਵੀ ਮੇਰੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਇਹ ਰਿਕੁਆਇਰਮੈਂਟ ਸੀਗੀ ਕਿ ਤੁਹਾਨੂੰ ਸਟੂਡੈਂਟ ਵੀਜ਼ਾ ਪਾਉਣ ਵੇਲੇ ਜਾਂ ਪਾਉਣ ਤੋਂ ਇੱਕ ਸਾਲ ਪਹਿਲਾਂ ਦਾ ਇੰਗਲਿਸ਼ ਦਾ ਟੈਸਟ ਦੇਣਾ ਆਹ ਵਾਲਾ ਤੁਹਾਡਾ ਨਹੀਂ ਚੱਲਣਾ
1: ਓਕੇ
0: ਤਾਂ ਉਹਨਾਂ ਨੇ ਉਹਦੀ ਦਲੀਲ ਨਹੀਂ ਮੰਨੀ ਅਤੇ ਉਹਦਾ ਵੀਜ਼ਾ ਜਿਹੜੀ ARTI ਆ ਖਾਰਜ ਕਰ ਦਿੱਤੀ ਉਸ ਤੋਂ ਬਾਅਦ ਉਹ ਸਾਡੇ ਕੋਲ ਆਇਆ ਤਾਂ ਅਸੀਂ ਦੇਖਿਆ ਵੀ ਇਹ ਲੋਕ ਗਲਤ ਅਪਲਾਈ ਹੋਇਆ ਤਾਂ ਅਸੀਂ ਫੈਡਰਲ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਉਸ ਤੋਂ ਬਾਅਦ ਤਕਰੀਬਨ 3 ਮਹੀਨੇ ਦੇ ਵਿੱਚ ਹੀ ਦੂਸਰੇ ਪਾਸੋਂ ਵਕੀਲਾਂ ਨੇ ਜਦੋਂ ਉਹਨੂੰ ਰਿਵਾਈਜ਼ ਕੀਤਾ ਗੌਰਮੈਂਟ ਵਕੀਲਾਂ ਨੇ ਗੌਰਮੈਂਟ ਸੋਲਿਸਟਰ ਕਿਉਂਕਿ ਉਹ ਦੋ ਪਾਰਟੀਆਂ ਬਣਦੀਆਂ ਨੇ ਫੈਡਰਲ ਸਰਕਿਟ ਦੇ ਕੋਲ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਅਤੇ ARTI
1: ਓਕੇ
0: ਤਾਂ ਉਹਨਾਂ ਦੇ ਜਦੋਂ ਤਕਰੀਬਨ ਦੋਨਾਂ ਨੇ ਇੱਕੋ ਹੀ ਵਕੀਲ ਰੈਪ੍ਰਜੈਂਟ ਕਰ ਦਿੰਦਾ ਬਿਕੋਜ਼ ਦੇ ਆਰ ਇੰਟਰਸਟਡ ਇਨ ਰਿਲੇਟਡ ਪਾਰਟੀਜ਼ ਅਤੇ ਜਦੋਂ ਉਹਨਾਂ ਨੇ ਉਹਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਆਪਣਾ ਅਸੈਪਟ ਕਰ ਲਿਆ ਅਤੇ ਨਾਲ ਦੀ ਨਾਲ ਸਾਨੂੰ ਵਿਦ ਕੋਸਟ ਅਸੀਂ ਉਹ ਕੇਸ ਜਿੱਤ ਗਏ ਪਰ ਫੈਡਰਲ ਕੋਰਟ ਦੇ ਵਿੱਚ ਜਿੱਤਣ ਦਾ ਮਤਲਬ ਇਹ ਨਹੀਂ ਵੀ ਤੁਹਾਡਾ ਵੀਜ਼ਾ ਗਰਾਂਟ ਹੋ ਗਿਆ ਤੁਹਾਨੂੰ ਉਹ ਸਾਰੇ ਸਟੈਪ ਦੁਬਾਰਾ ਕਰਨੇ ਪੈਣਗੇ ਫੈਡਰਲ ਕੋਰਟ ਜਿੱਤ ਕੇ ਫਿਰ ਤੁਹਾਡਾ ਕੇਸ ਜਾਊਗਾ ਟ੍ਰਾਈਬਿਊਨਲ ਦੇ ਵਿੱਚ ਟ੍ਰਾਈਬਿਊਨਲ ਜਿੱਤੋਗੇ ਫਿਰ ਤੁਹਾਡਾ ਕੇਸ ਜਾਊਗਾ ਡਿਪਾਰਟਮੈਂਟ ਕੋਲ ਅਤੇ ਡਿਪਾਰਟਮੈਂਟ ਵੀਜ਼ਾ ਗਰਾਂਟ ਕਰੂਗਾ
1: ਪਰ ਉੱਥੋਂ ਤੁਹਾਨੂੰ ਇੱਕ ਲੋ ਦਿਖ ਪਈ ਵੀ ਆ ਪੋਸੀਬਿਲਟੀ ਹੈਗੀ ਆ ਮਤਲਬ
0: ਬਿਲਕੁਲ ਹੁੰਦੀ ਹੈ ਰਣਜੋਤ ਜੀ ਬਹੁਤ ਹੁੰਦੀਆਂ ਨੇ ਪਰ ਉਹੀ ਗੱਲ ਹੈ ਵੀ ਕਿਉਂਕਿ ਆਪਾਂ ਪ੍ਰੋਪਰ ਸਲਾਹ ਨਹੀਂ ਲੈਂਦੇ ਪ੍ਰੋਪਰ ਕੁਐਸਚਨ ਨਹੀਂ ਪੁੱਛਦੇ ਤਾਂ ਬਥੇਰੇ ਸਾਡੇ ਭੈਣ ਭਰਾ ਮਤਲਬ ਕਿ ਵੀ ਜਾਂ ਤਾਂ ਵਾਪਸ ਮੁੜ ਜਾਂਦੇ ਨੇ ਜਾਂ ਹੋਰ ਕੋਈ ਮਤਲਬ ਕਿ ਗਲਤ ਤਰ੍ਹਾਂ ਦੇ ਵੀਜ਼ੇ ਪਾ ਕੇ ਉਹਦੇ ਆਪਣਾ ਸਟੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦਕਿ ਉਹਨਾਂ ਕੋਲ ਇੱਕ ਵੈਲਿਡ ਰਸਤਾ ਪਿਆ ਹੁੰਦਾ
1: ਓਕੇ ਇੱਕ ਇਹ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਨਾ ਵੀ ਇੱਥੇ ਟਾਈਮ ਜਿਹੜਾ ਕਾਫੀ
0: ਖੱਪ ਜਾਂਦਾ ਸੀ
1: ਓਕੇ
0: ਫੈਡਰਲ ਸਰਕਿਟ ਕੋਰਟ ਦੇ ਵਿੱਚ ਪਹਿਲਾਂ ਬੈਕਲੋਗ ਸੀਗਾ ਦੋ ਢਾਈ ਸਾਲ ਨਹੀਂ ਲੱਗਦੇ ਸੀਗੇ ਹੁਣ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਗਰਾਊਂਡ ਰੇਜ ਕਰਕੇ ਫੈਡਰਲ ਸਰਕਿਟ ਕੋਰਟ ਨਹੀਂ ਪਾਈ ਤਾਂ ਜਦੋਂ ਤੁਸੀਂ ਫਾਈਲ ਲੌਜ ਕਰਦੇ ਹੋ ਤਕਰੀਬਨ 4 to 6 ਹਫ਼ਤਿਆਂ ਦੇ ਵਿੱਚ ਹੀ ਪਹਿਲਾਂ ਆ ਜਾਂਦੀ ਆ ਡਾਇਰੈਕਸ਼ਨਲ ਹੀਅਰਿੰਗ। ਇਹਦੇ ਵਿੱਚ ਉਹ ਤੁਹਾਨੂੰ ਥੋੜ੍ਹਾ ਕੇਸ ਰਿਵਿਊ ਕਰ ਲੈਂਦੇ ਨੇ ਵੀ ਦੇਖੋ ਜੀ ਸਾਨੂੰ ਨਹੀਂ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ ਜਾਂ ਸਾਨੂੰ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ। ਅਤੇ ਜੇ ਉਹਨਾਂ ਨੂੰ ਲੱਗਦਾ ਵੀ ਤੁਹਾਡੇ ਕੇਸ ਦੇ ਵਿੱਚ ਕੁਛ ਨਹੀਂ ਹੈਗਾ ਫਿਰ ਉਹ ਕੀ ਕਰਦੇ ਨੇ ਉਹ ਕੇਸ ਨੂੰ ਰਜਿਸਟਰਾਰ ਕੋਲ ਦੇ ਦਿੰਦੇ ਨੇ। ਜਿਵੇਂ ਆਪਾਂ ਜੱਜ ਦੀ ਗੱਲ ਕੀ ਜੱਜ ਤੋਂ ਥੱਲੇ ਇੱਕ ਰਜਿਸਟਰਾਰ ਹੁੰਦਾ ਤਾਂ ਉਹ ਮਤਲਬ ਕਿ ਇੱਕ ਇੰਟਰਿਮ ਹੀਅਰਿੰਗ ਦੇ ਦਿੰਦਾ ਮਤਲਬ ਕਿ ਨੋਟਿਸ ਦੇ ਦਿੰਦਾ ਵੀ ਭਾਈ ਅਸੀਂ ਤੁਹਾਡੀ ਡਿਸਮਿਸ ਕਰਾਂਗੇ ਅਨਲੈਸ ਅੰਟਿਲ ਤੁਸੀਂ ਜਿਹੜੇ ਸਾਡੇ ਕੰਸਰਨ ਜਿਹੜੇ ਉਹ ਰੇਜ਼ ਕੀਤੇ ਨੇ ਵੀ ਦੇਖੋ ਤੁਹਾਡਾ ਆਹ ਗਰਾਊਂਡ ਤਾਂ ਮੈਚ ਹੀ ਨਹੀਂ ਕਰਦੇ ਨਾ ਹੁਣ ਤੁਸੀਂ ਅਤੇ ਉਹ ਉਦੋਂ ਡਿਸਮਿਸ ਹੋ ਸਕਦੀ ਆ ਅਤੇ ਜਾਂ ਉਹ ਕਹਿੰਦੇ ਵੀ ਨਹੀਂ ਵੀ ਠੀਕ ਹੈ ਤੁਹਾਡੇ ਕੋਲ ਗਰਾਊਂਡ ਠੀਕ ਨੇ ਪਰ ਥੋੜ੍ਹੇ ਇੰਪਰੂਵ ਕਰ ਲਓ ਅਤੇ ਅਸੀਂ ਤੁਹਾਨੂੰ ਫਾਈਨਲ ਹੀਅਰਿੰਗ ਦੇ ਦਿੰਦੇ ਹਾਂ। ਜੇ ਰਜਿਸਟਰਾਰ ਦਾ ਡਿਸੀਜਨ ਆ ਜਾਂਦਾ ਉਹਦੇ ਲਈ ਵੀ ਤੁਸੀਂ ਅਪੀਲ ਕਰ ਸਕਦੇ ਹੋ ਕਿ ਨਹੀਂ ਜੀ ਮੈਂ ਰਜਿਸਟਰਾਰ ਦੇ ਡਿਸੀਜਨ ਹੈਪੀ ਨਹੀਂ ਮੈਂ ਚਾਹੁੰਦਾ ਕਿ ਜਿਹੜਾ ਮੇਰਾ ਕੇਸ ਆ ਉਹ ਜੱਜ ਕੋਲ ਜਾਵੇ ਤਾਂ ਫਿਰ ਉਹ ਫੈਡਰਲ ਸਰਕਿਟ ਕੋਰਟ ਦੇ ਜੱਜ ਕੋਲ ਜਾਂਦਾ ਅਤੇ ਜੱਜ ਵੀ ਨੈਗੇਟਿਵ ਦੇ ਦਿੰਦਾ ਤਾਂ ਤੁਸੀਂ ਉਹਨੂੰ ਅੱਗੇ ਫੈਡਰਲ ਸਰਕਿਟ ਕੋਰਟ 'ਚ ਲੈ ਕੇ ਜਾ ਸਕਦੇ ਹੋ।
1: ਓਕੇ ਸੋ ਕਾਫੀ ਕਾਫੀ ਰਾਹ ਨੇ।
0: ਫੈਡਰਲ ਸਰਕਿਟ ਕੋਰਟ ਹਾਈ ਕੋਰਟ ਵੀ ਜਾ ਸਕਦੇ ਵਿੱਚ ਵੀ ਨੈਵਰ ਰਿਕਮੈਂਡ ਫੈਡਰਲ ਕੋਰਟ ਵੀ ਅਸੀਂ ਰਿਕਮੈਂਡ ਨਹੀਂ ਕਰਦੇ ਬਟ ਫੈਡਰਲ ਸਰਕਿਟ ਕੋਰਟ ਇਜ਼ ਸਮਥਿੰਗ ਦੈਟ ਕਿ ਕਿਸੇ ਵੀ ਬੱਚੇ ਨੂੰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋਇਆ ਕੁਝ ਗਲਤ ਹੋਇਆ ਤਾਂ ਉਹ ਇੱਕ ਰਸਤਾ ਐਕਸਪਲੋਰ ਕਰਨਾ ਚਾਹੀਦਾ ਅਤੇ ਪ੍ਰੋਪਰ ਐਡਵਾਈਸ ਲੈਣੀ ਚਾਹੀਦੀ ਹੈ।
1: ਸਰ ਜਾਂਦੇ ਜਾਂਦੇ ਹੁਣ ਜਿੱਦਾਂ ਇਮੀਗ੍ਰੇਸ਼ਨ ਦਾ ਵੀ ਤੁਸੀਂ ਕੰਮ ਕੀਤਾ ਵਾ ਹੁਣ ਇੱਧਰ ਵੀ ਤੁਸੀਂ ਆ ਗਏ ਹੋ ਸਭ ਤੋਂ ਵੱਧ ਮਿਸਟੇਕਸ ਸਭ ਤੋਂ ਵਧੇਰੇ ਮਾਰ ਕਿੱਥੇ ਕੁ ਜੇ ਬੰਦਾ ਖਾਂਦਾ ਇਸ ਲੈਵਲ 'ਤੇ ਜਦੋਂ ਮੰਨ ਲਓ ਏ ਆਰ ਟੀ ਦੇ ਵਿੱਚ ਵੀ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਕੀ ਵੱਡੀ ਵੋਲਿਊਮ ਆ ਜਿਹੜੇ ਗਲਤ ਰਾਹ 'ਤੇ ਤੁਰ ਪੈਂਦੇ ਆ ਜਿਹਨਾਂ ਨੂੰ ਨਹੀਂ ਪ੍ਰੋਪਰ ਗਾਈਡੈਂਸ ਮਿਲਦੀ।
0: ਗਲਤੀ ਦੇਖੋ ਮੇਰੇ ਖਿਆਲ ਨਾਲ ਸਭ ਤੋਂ ਵੱਧ ਗਲਤੀ ਜਦ ਆਪਾਂ ਜਦ ਆਪਾਂ ਸਲਾਹ ਨਹੀਂ ਲੈਂਦੇ ਜਾਂ ਆਪਾਂ ਬਹੁਤ ਜ਼ਿਆਦਾ ਸਲਾਹਾਂ ਲੈ ਲੈਂਦੇ ਹਾਂ
1: ਜਾਂ ਫਿਰ ਆਪਣੇ ਕੋਲ ਇੱਕ ਦੂਸਰੇ ਕੋਲੋਂ ਲੈ ਲੈਂਦੇ
0: ਇੱਕ ਅੱਜ ਕੱਲ੍ਹ ਚੈਟ ਜੀ ਪੀ ਟੀ ਮਤਲਬ ਕਿ ਵੀ ਬਹੁਤ ਜ਼ਿਆਦਾ ਏ ਆਈ ਮਤਲਬ ਕਿ ਵੀ ਅਸੀਂ ਐਵਰੀਡੇ ਹੀ ਦੇਖਦੇ ਹਾਂ ਤਾਂ ਮਤਲਬ ਕਿ ਕਈ ਵਕੀਲ ਵੀ ਇਸ ਚੀਜ਼ ਲਈ ਫੜੇ ਗਏ ਨੇ ਅਤੇ ਰਿਪਰਮਿੰਡ ਹੋਏ ਨੇ ਜਿਹਨਾਂ ਨੇ ਮਤਲਬ ਕਿ ਚੈਟ ਜੀ ਪੀ ਟੀ ਯੂਜ਼ ਕੀਤਾ ਅਤੇ ਉਹਨਾਂ ਨੂੰ ਕੋਰਟ ਤੋਂ ਬੜਾ ਸ਼ਰਮਿੰਦਾ ਹੋਣਾ ਪਿਆ।
1: ਸੋ ਨਹੀਂ ਉਹ ਚੀਜ਼ ਵਾਜਬ ਨਹੀਂ ਆ।
0: ਦੇਖੋ ਜੇ ਤੁਸੀਂ ਹੁਣ ਬਿਮਾਰ ਹੋ ਗਏ ਅਤੇ ਚੈਟ ਜੀ ਪੀ ਟੀ ਪੁੱਛ ਕੇ ਦਵਾਈ ਨਹੀਂ ਲੈ ਰਹੇ ਤਾਂ ਲੋ ਇਜ਼ ਮਤਲਬ ਕਿ ਉਹ ਵੀ ਓਨਾ ਹੀ ਜ਼ਰੂਰੀ ਹੈ। ਉਸ ਲੈਵਲ ਤੱਕ ਨਹੀਂ ਪਹੁੰਚਿਆ ਕਿ ਤੁਹਾਡੇ ਕੇਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤਰੀਕੇ ਦਾ ਮਤਲਬ ਕਿ ਪ੍ਰੋਪਰ ਦੇ ਸਕੇ।
1: ਹਿਊਮਨ
0: ਪਹਿਲੂ ਵੀ ਹੈ ਇੱਕ
1: ਤੁਹਾਡੀ ਐਡ ਵੀ ਇਹੋ ਹੀ ਆ ਗਏ
0: ਹਾਂਜੀ
1: ਬਿਮਾਰ ਹੋ ਤਾਂ ਚੈਟ ਜੀ ਪੀ ਟੀ ਕੋ ਥੋੜ੍ਹੀ ਜਾਂਦੇ ਹੋ। ਹਾਂਜੀ ਚਲੋ ਥੈਂਕ ਯੂ ਤੁਹਾਡਾ ਤੁਸੀਂ ਸਮਾਂ ਦਿੱਤਾ ਅਤੇ ਇਹ ਸਿਲਸਿਲਾ ਆਪਾਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਆਪਾਂ ਜਾਰੀ ਰੱਖੀਏ। ਹੋਰ ਜਾਂਦੇ ਜਾਂਦੇ ਜੇਕਰ ਕੁਛ ਮਿਸ ਕਰ ਗਿਆ ਹੋ ਮੈਂ ਤਾਂ ਉਹ ਤੁਸੀਂ ਪਲੀਜ਼।
0: ਬਿਲਕੁਲ ਮੇਰੇ ਖਿਆਲ ਨਾਲ ਬੜਾ ਵਧੀਆ ਰਿਹਾ ਜੀ। ਆਈ ਥਿੰਕ ਆਪਾਂ ਸਾਰਾ ਕੁਛ ਜਿੰਨਾ ਕੁ ਆਸਟ੍ਰੇਲੀਅਨ ਸਿਸਟਮ ਬਾਰੇ ਆਪਾਂ ਡਿਸਕਸ ਕਰ ਸਕਦੇ ਦੱਸਤਾ ਪਰ ਮੈਂ ਹੁਣ ਇਹੀ ਆ ਸਾਡੇ ਸਰੋਤਾਂ ਨੇ ਜੇ ਕੋਈ ਉਹਨਾਂ ਦੇ ਕੋਈ ਸਵਾਲ ਨੇ ਤਾਂ ਤੁਹਾਡੇ ਤੱਕ ਪਹੁੰਚਦੇ ਕਰ ਸਕਦੇ ਨੇ ਅਤੇ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਆਪਾਂ ਅਗਲਾ ਪ੍ਰੋਗਰਾਮ ਕਰੀਏ ਜਿਹੜੇ ਉਹਨਾਂ ਦੇ ਕੰਸਰਨ ਜਾਂ ਕੋਈ ਹੋਰ ਹੈਗੇ ਨੇ ਆਪਾਂ ਉਹ ਐਡਰੈਸ ਕਰ ਸਕੀਏ।
1: ਅੱਛਾ ਜਾਂਦੇ ਜਾਂਦੇ ਇੱਕ ਸਵਾਲ ਇਹ ਆ ਕਿ ਕਿਸੇ ਦੇ ਮਨ ਦੇ ਵਿੱਚ ਇਹ ਚੀਜ਼ ਆ ਸਕਦੀ ਹੈ ਜਿੱਦਾਂ ਤੁਸੀਂ ਖੁਦ ਵਿੱਚ ਗੱਲ ਕੀਤੀ ਆ ਕਿ ਜਿੱਦਾਂ ਜਿੱਦਾਂ ਤਜਰਬਾ ਵੱਧਦਾ ਜਾਂਦਾ ਵਕੀਲ ਮਹਿੰਗਾ ਹੁੰਦਾ ਜਾਂਦਾ ਅਤੇ ਤੁਸੀਂ ਹਾਲ ਹੀ ਦੇ ਵਿੱਚ ਤੁਸੀਂ ਇੱਧਰ ਤੁਸੀਂ ਸ਼ਿਫਟ ਕੀਤਾ ਅਤੇ ਉਸ ਚੀਜ਼ ਨੂੰ ਫਿਰ ਕਿੱਦਾਂ ਆਪਾਂ ਜਸਟੀਫਾਈ ਕਰਾਂਗੇ।
0: ਦੇਖੋ ਡਿਪੈਂਡ ਕਰਦਾ ਜੀ ਮੈਟਰ ਕੀ ਆ ਕਿੰਨੇ ਬੰਦੇ ਇਨਵੋਲਵ ਨੇ। ਮੋਸਟਲੀ ਜੇ ਬੰਸਲ ਲੋਇਰ ਦੀ ਗੱਲ ਕਰੀਏ ਤਾਂ ਅਸੀਂ ਤਕਰੀਬਨ ਫਿਕਸਡ ਫੀ ਦੇ ਉੱਤੇ ਕੰਮ ਕਰਦੇ ਹਾਂ। ਅਸੀਂ ਤੁਹਾਨੂੰ ਪੂਰਾ ਡਿਸਕਲੋਜ਼ ਦੇਵਾਂਗੇ ਅਸੀਂ ਆਹ ਚੀਜ਼ ਕਰ ਰਹੇ ਹਾਂ ਅਤੇ ਇੰਨੇ ਚੀਜ਼ 'ਤੇ ਕਰ ਰਹੇ ਹਾਂ ਅਤੇ ਹਮੇਸ਼ਾ ਜੇ ਆਪਾਂ ਦੇਖੋ ਜਿਹੜੀ ਚੀਜ਼ ਲੱਭਣ ਜਾਵਾਂਗੇ ਉਹ ਮਿਲ ਜਾਣੀ ਹੈ। ਜੇ ਤੁਸੀਂ ਸਸਤਾ ਲੱਭਣ ਜਾਓਗੇ 100% ਤੁਹਾਨੂੰ ਸਾਡੇ ਤੋਂ ਸਸਤਾ ਮਿਲ ਜਾਣਾ ਅਤੇ ਸਾਡੇ ਤੋਂ ਵਧੀਆ ਲੱਭਣ ਜਾਓਗੇ ਸਾਡੇ ਤੋਂ ਵਧੀਆ ਵੀ ਮਿਲ ਜਾਣਾ। ਬਟ ਇੱਕ ਚੀਜ਼ ਦਾ ਭਰੋਸਾ ਦੇ ਸਕਦੇ ਹਾਂ ਵੀ ਜੇ ਅਸੀਂ ਕਿਸੇ ਚੀਜ਼ ਦੇ ਕੈਪੇਬਲ ਹਾਂ ਅਤੇ ਜਿੰਨਾ ਅਸੀਂ ਚਾਰਜ ਕਰ ਰਹੇ ਹਾਂ ਅਸੀਂ ਉਸ ਚੀਜ਼ 'ਤੇ ਸਟੈਂਡ ਕਰਦੇ ਹਾਂ ਕਿ ਤੁਹਾਨੂੰ ਉਸ ਪਰੇਡ ਦੇ ਉੱਤੇ ਉਸ ਤਰ੍ਹਾਂ ਦੀ ਸਰਵਿਸ ਦੂਰੋਂ ਬਾਹਰੋਂ ਜਾਂ ਇੱਧਰੋਂ ਨਹੀਂ ਮਿਲਣੀ।
1: ਸੋ ਅੱਗੇ ਤੋਂ ਅੱਗੇ ਇੱਕੋ ਜਗ੍ਹਾ ਦੇ ਉੱਤੇ ਅੱਗੇ ਤੁਸੀਂ ਜਿੱਧਰ ਨੂੰ ਵੀ ਜਾਣਾ ਉਹ ਡਿਪੈਂਡ ਕਰਦਾ ਵੀ ਤੁਹਾਡਾ ਕੇਸ ਕਿੱਦਾਂ ਦਾ ਜੇਬ ਕਿੱਦਾਂ
0: ਦੀ। ਜਿਵੇਂ ਸਾਨੂੰ ਇਹ ਚੀਜ਼ ਕਰਦੇ ਨੂੰ ਇੰਨਾ ਸਮਾਂ ਹੋ ਚੁੱਕਿਆ 10-12 ਸਾਲ ਹੋ ਚੁੱਕੇ ਨੇ ਸਾਨੂੰ ਕਰਦੇ ਨੂੰ ਤਾਂ ਸਾਨੂੰ ਇਹ ਚੀਜ਼ ਸਮਝ ਆ ਅਤੇ ਇਸ ਚੀਜ਼ ਦੀ ਕਹਿ ਲਓ ਵੀ ਨੌਲੇਜ ਹੈ ਕਿ ਅਸੀਂ ਅੱਗੇ ਤਾਂ ਹੀ ਜਾ ਸਕਦੇ ਹਾਂ ਜੇ ਅਸੀਂ ਰਿਜ਼ਲਟ ਡਿਲੀਵਰ ਕਰਾਂਗੇ ਅਤੇ ਜੇ ਡਿਲੀਵਰ ਕੀਤੇ ਹਾਂ ਤਾਂ ਹੀ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਜੀ।
1: ਨਹੀਂ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ।
0: ਧੰਨਵਾਦ ਜੀ।
1: ਸੋ ਦੋਸਤੋ ਇਸ ਸਨ ਸਾਡੇ ਨਾਲ ਅਜੇ ਬਾਂਸਲ ਜੀ ਬਾਂਸਲ ਲੋਇਰਸ ਤੋਂ ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਵੇਗੀ ਅਤੇ ਤੁਹਾਡੀ ਜੋ ਵੀ ਫੀਡਬੈਕ ਹੋਵੇ ਜਾਂ ਫਿਰ ਇਸ ਦੇ ਬਾਬਤ ਕੋਈ ਹੋਰ ਫਰਦਰ ਸਵਾਲ ਹੋਣ ਤਾਂ ਉਹ ਤੁਸੀਂ ਸਾਨੂੰ ਭੇਜ ਦਿਓ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਹਨਾਂ ਤੱਕ ਰੱਖਣ 'ਤੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ 1600
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਹਾਂਜੀ ਰੇਡੀਓ।
5: You don't wanna settle, you move it.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਊਗੀ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ, ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ।